0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਰਹੀ ਹੈ ਪੰਜਾਬ ਦੀ ਇੱਕ ਸੱਚੀ ਕਹਾਣੀ ਤੇ ਆਧਾਰਿਤ ਫਿਲਮ ਚੜ੍ਹਦੀ ਕਲਾ। ਦਿਲ ਨੂੰ ਛੂ ਜਾਣ ਵਾਲੀ ਅਤੇ ਰੂਹ ਨੂੰ ਹਿਲਾ ਦੇਣ ਵਾਲੀ ਫਿਲਮ ਹੈ ਚੜ੍ਹਦੀ ਕਲਾ।
1: ਦੇਖੋ ਸੱਚ ਬਤਾ ਦੋ।
2: ਮੈਂ ਝੂਠ ਨਹੀਂ ਬੋਲ ਰਹੀ, ਮੈਨੂੰ ਸੱਚੀ ਕੁਛ ਨਹੀਂ ਪਤਾ।
0: ਸਟਾਰਿੰਗ ਐਮੀ ਵਿਰਕ, ਰੂਪੀ ਗਿੱਲ ਅਤੇ ਹਿੰਮਤ ਸੰਧੂ। ਪੰਜਾਬੀ ਫਿਲਮ ਚੜ੍ਹਦੀ ਕਲਾ ਰਿਲੀਜ਼ ਹੋਵੇਗੀ 29 ਮਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀਲੋਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਇਸ਼ਕ ਨਹੀਂ ਆਸਾਂ ਬਸ ਇਤਨਾ ਸਮਝ ਲੀਜੇ, ध्यान से इश्क कीजिए क्योंकि शादी भी हो सकती है। सो दोस्तों, मैं हूँ आपका अपना राजीव ठाकुर और आप सुनते रहिए रेडियो हांजी 1674 AM। हंसिए, मस्त रहिए, नाचते रहिए, खुश रहिए।

ਹੁਣ ਸਾਡੇ ਆ ਸਪੀਕਰਾਂ ਤੇ ਉੱਚੀ ਉੱਚੀ ਬੁਲਾ, ਹੁਣ ਸਾਡੇ ਆ ਰੇਡੀਓਆਂ ਤੇ ਉੱਚੀ ਉੱਚੀ ਬੁਲਾ, ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ, ਮੈਂ ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ, ਤੇ ਸੁਣਦੇ ਰਹੋ ਜੀ ਰੇਡੀਓ, ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ, ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ, ਤੁਹਾਡੇ ਤੱਕ ਪਹੁੰਚਾਏ ਨੇ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਹੈਲੋ, ਮੈਂ ਹੂੰ ਸਨੀ ਦਿਓਲ ਔਰ ਆਪ ਸੁਣ ਰਹੇ ਹਾਂ ਜੀ 1674 AM।

0: ਆ ਰਹੀ ਹੈ ਪੰਜਾਬ ਦੀ ਇੱਕ ਸੱਚੀ ਕਹਾਣੀ ਤੇ ਆਧਾਰਿਤ ਫਿਲਮ ਚੜ੍ਹਦੀ ਕਲਾ ਦਿਲ ਨੂੰ ਛੂਹ ਜਾਣ ਵਾਲੀ ਅਤੇ ਰੂਹ ਨੂੰ ਹਿਲਾ ਦੇਣ ਵਾਲੀ ਫਿਲਮ ਹੈ ਚੜ੍ਹਦੀ ਕਲਾ
1: ਦੇਖੋ ਸੱਚ ਬਤਾ ਦੋ
2: ਮੈਂ ਝੂਠ ਨਹੀਂ ਬੋਲ ਰਹੀ ਮੈਨੂੰ ਸੱਚੀ ਕੁਛ ਨਹੀਂ ਪਤਾ
0: ਸਟਾਰਿੰਗ ਐਮੀ ਵਿਰਕ ਰੂਪੀ ਗਿੱਲ ਅਤੇ ਹਿੰਮਤ ਸੰਧੂ ਪੰਜਾਬੀ ਫਿਲਮ ਚੜ੍ਹਦੀ ਕਲਾ ਰਿਲੀਜ਼ ਹੋਵੇਗੀ 29 ਮਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ
3: यार तू इत्थे इनी छेती आके पक्का भी हो गया की जुगाड़ लाया है
4: जुगाड़ नहीं ए है 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ ਏਟੀ ਅਪੀਲਸ ਸਕਿਲਡ ਵੀਜ਼ਾਸ ਪੀਆਰ ਯੂਐਸ ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
4: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au
5: ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਆਪਣਾ ਯੁਵਰਾਜ ਹੰਸ ਔਰ ਸੁਣਦੇ ਰਹੋ ਰੇਡੀਓ ਹਾਂਜੀ 1600 ਚੌਕਰ

0: ਰਹੀ ਹੈ ਪੰਜਾਬ ਦੀ ਇੱਕ ਸੱਚੀ ਕਹਾਣੀ ਤੇ ਆਧਾਰਿਤ ਫਿਲਮ ਚੜ੍ਹਦੀ ਕਲਾ। ਦਿਲ ਨੂੰ ਛੂਹ ਜਾਣ ਵਾਲੀ ਅਤੇ ਰੂਹ ਨੂੰ ਹਿਲਾ ਦੇਣ ਵਾਲੀ ਫਿਲਮ ਹੈ ਚੜ੍ਹਦੀ ਕਲਾ।
1: ਦੇਖੋ ਸੱਚ ਬਤਾ ਦੋ,
2: ਮੈਂ ਝੂਠ ਨਹੀਂ ਬੋਲ ਰਹੀ, ਮੈਨੂੰ ਸੱਚੀ ਕੁਛ ਨਹੀਂ ਪਤਾ।
0: ਸਟਾਰਿੰਗ ਐਮੀ ਵਿਰਕ, ਰੂਪੀ ਗਿੱਲ ਅਤੇ ਹਿੰਮਤ ਸੰਧੂ। ਪੰਜਾਬੀ ਫਿਲਮ ਚੜ੍ਹਦੀ ਕਲਾ ਰਿਲੀਜ਼ ਹੋਵੇਗੀ 29 ਮਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
3: सुनो जी, गड्डी अक्षरा ज्वेलर्स वाल ले लो।
4: ओ जो हुकम मेरी सरकार।
3: ओ आ किधर, हैरी स्पार्क वाल जाना, तुसी आ किथे जा रहे हो?
4: अक्षरा ज्वेलर्स दी दूजी लोकेशन रिवर्स टंच।
3: यानी हुन 22 कैरेट गोल्ड हॉलमार्क ज्वेलरी, डायमंड ज्वेलरी अते बर्थ स्टोन रिंग्स दे नवे डिजाइन, सिल्वर आइटम्स, पूजा आइटम्स, सब कुछ हुन दो दो लोकेशन ते मिलनगे।
4: आहो जी आहो,
3: अक्षरा ज्वेलर अपनी दूजी लोकेशन 56 गारफील्ड रोड ईस्ट रिवर्स टंच विच भी तुहाडी सेवा विच।

0: बोलना।
1: ओए पुली ओए दी, जबरदस्त कामयाबी तो बाद गीत MP3 ते जगजीत संधू फिल्म्स ले आए ने हासे मस्ती ते इमोशन नाल भरपूर फिल्म।
2: भोले ने कसूते फसाते।
1: ओए भोले ओए टू, कॉमेडी ड्रामा ते एंटरटेनमेंट दा पूरा तड़का 12 जून नू पूरी फैमिली दे नाल नजदीकी सिनेमा घर विच देखना ना भुलियो। ओए भोले ओए टू,
3: भोला भाई जिंदाबाद जिंदाबाद। सो ओए भोले ओए टू आ रही है, वन जे तुसीं पसंद कीती है ते टू उसे तो ही अगे तोरी गई है। सो जिहड़े तरीके दे नाल पंजाब दे विच कलोनियां वसाईआं गईआं, प्रॉपर्टी डीलर्स ने काम किया तो अपने एक हासरस तरीके दे नाल अपने स्टाइल दे विच एक बारी फिर तो जगजीत संधू हाजिर होने जा रहे ने। बाकी तो गलों दियाँ गलां, पर एक चीज़ है भी अदाकारी ही भाई मुंडे की बड़ी वधिया वा तो ये कोई शक नहीं। प्रोग्राम हाँ जी मेलबर्न च तुहाडा एक फिर तो स्वागत है। 10 तरीक अज बुधवार का दिन, मेरे नाल है डॉक्टर प्रीत इंद्र गरेवाल।
4: हाँ जी, सारे सुनने वाले प्यार भरी सत श्री अकाल, उम्मीद करदा सारे खुश खैर खैरियत न होणगे। बाकी जितों तक प्रॉपर्टी डीलर की गल हुई है, इन्हां नूं फिर इत्थे रियल स्टेट एजेंट कहिंदे होणगे।
3: हाँ एग्जैक्टली,
4: मैनू लग्गिया तुसीं कहा ही तां वी गल उधर नूं तुरे
3: जिद्दां किद्दां जो इधर चलदा उही उधर चल जांदा।
4: हाँ ये चंगा यार, आपां हास-हास गल्लां करदे आ, नहीं अगले तां गराजां च बह के कहिंदे आ वजी जे तेरे कलेजे छुरी नहीं है तो यह ना समझी शहर की हालत बुरी नहीं है।
3: पक्की बंदा हसे भी ना हो दसो।
4: हाँ ये भी गल है
3: ना, हूं भाई तो आप कह दें भी वेखो
4: ला के तेन पैग बली।
3: हाँ हसरा तो धक्के ना पैना तू, बाकी तो घर जाओगे तो बिल फिर कोई ना कोई पिया ही होना। बाकी तो फिर गल
4: हो 20% कर लिया जी फिर।
3: हाँ जी
4: 20% रेजो चो माफ आ
3: सिस्टम ने किसी ने भी जिन्हों मर्जी दोष दे लो, दोष देना उन्हें सानू इदां दे करता वा, तुहानू नहीं लगता भी मान लो आ 20% भी आ ते साडे को अपलाई करन दे भी टाइम नहीं छड्डे।
4: इदां ही सवेर तो लैके शाम तक भजो भज, क्योंकि 300 दिहाड़ी का मरदा जी 120 बचाने।
3: हाँ सो ये बड़ी बार तुम भी शायद रिलाइज़ किया होगा कि अपना अपना निकी निकी परसेंटेज छोटिया छोटिया मान लो कोई तुम प्लैन ही चेंज करा, कोई सस्ता करा, कोई वधिया अवेलेबल कंपनी को चेंज करवानी, कोई इंश्योरेंस चेंज करवानी,
4: सारा साल लंघ जाता
3: है ना। आप इस करके किना किना नुकसान करा लें भी चल इन्ने की कोई नहीं, साडा इधरों दिहाड़ी बहुत मरनी है, इन्ने टाइम उन्हें होल्ड बड़ा रख छड़ना वा तो मैं सूत्र नहीं बहना, या फिर अपने आप से कॉन्फिडेंस ही नहीं रहा भी अं किसी को पुछ के करावे।
4: सब तो वधिया उदाहरण मैंने थोड़ी वो लगती होंगी जी लास्ट टाइम तुम दी सी भी जदों इंट्रस्ट रेट वधदे आ बैंक झट कर दें, जो घटते हैं वह कहते आगे सू ही नहीं
3: बैंक वाली तो तुम की छेड़ ली है। बैंक वाली तुम मैं सवेरे भी दस रहा हाँ भी जे किसी का वाह वास्ता पिया तो
4: जख्म तो जख्म मारे ना।
3: हाँ मतलब जदों बड़ी ताड़ी जिंदगी जी जिदा चली जाती रूटीन चे चली जाती है, पर जदों ताड़ा कुछ टेढ़ा वाह वास्ता पैंदा ना तो तुम पहली कोई रेफरेंस पुरानी लैके तो तुम किसी अदारे चल जाते हो तो उत्थे सारा कुछ ही बदलिया पिया हुंदा तो वह ताड़े लई वड्डी फ्रस्ट्रेशन का कारण है। सो जिहड़ा जिहदा भी बैंक च किते वाह वास्ता पिया वा नहीं पिया तो रब ताड़ा पावे ना तो इंडिया आपां कहिंदे हुंदे हां इत्थे भी इहो ही आ, जे तुसीं जमा करवाउण जाओ तो ताड़े जमा नहीं हुंदे अहे इन्ने करने नहीं आपां, आ लियाओ ओह लियाओ ये लियाओ तो वह भी चलो ठीक है, पर यह भी ब्रांचा ही बड़ी घट छड़िया इन्होंने
4: घट छड़िया तो खुडे खुडे करके तुहानू बिठाई जांदे आ, आईपैड जिहा दित्ता होया बीबी नूं लैन जी चला लैंदे आ तुहानू है ना, आ जाओ बह जाओ आ जाओ बह जाओ, हाँ जी भैन जी हाँ जी भैन जी, बस उ ही चली जाता 1.5-2 घंटे तो घट तो थोड़ा बैंक च बारी नहीं आती कई बैंकों आ हाल होया साढ़े वाले पास साउथ ईस्ट मैं करहनबन की गल कर दूँ।
3: नहीं इदा ही है तुम मान लो जे जमा कराने तो नहीं तुम गवाह फड़ा, जे तुम कढ़ाने तू कहें बुकिंग करवानी ही 5,000 तो वह तो भी नहीं देना। आप तो इन्ना कुछ जो मशीन जी जो जमा करते वह भी सिर्फ तुम्हें कि इन्होंने करके छड़ता भी तुम सिर्फ मान लो कोई दवाई बूटी जोगे या फिर थोड़ा बहुत खर्चे पानी जोगे किश्त कुछ तारन जोगे हूँ तो वह भी नहीं रहे किश्त भी चलो ज़्यादा होगी सॉरी तो वे मतलब बिल बुल तारन जोगे उन्ने थोड़े बहुत तुम कटा लो जाते जाते, पर जे तू भी कोई वध अमाउंट की लोड़ पैंदी है तो उत्थे भी तुम खज्जल होंगे। सो कुल मिला के मैं तो लगता भी वो चार छफेरे हो ना साड़ी जिहड़ी ये कह जांदा भी आपां तुहाडी लाइफ सौखी कर रहे हैं खर्चे घटा रहे हैं ਸੋ ਐਂਡ ਆਫ ਦਾ ਡੇ ਉਦੋਂ ਕੁ ਜੇ ਸਾਨੂੰ ਵੀ ਲੱਗਦਾ ਅਸੀਂ ਵੀ ਆਮੀ ਭਰ ਦਿੰਦੇ ਹਾਂ ਬਹੁਤ ਵਧੀਆ ਹੋ ਰਿਹਾ ਬਹੁਤ ਵਧੀਆ ਹੋ ਰਿਹਾ ਰਾਤ ਬਰਾਤੇ ਵੀ ਜਾ ਕੇ ਕਿਤੇ ਕਢਾ ਲਿਆ ਕਰਾਂਗੇ ਜਮ੍ਹਾਂ ਕਰਾ ਲਿਆ ਕਰਾਂਗੇ ਪਰ ਹੌਲੀ ਹੌਲੀ ਸਾਨੂੰ ਇਹ ਨਹੀਂ ਪਤਾ ਹੁੰਦਾ ਵੀ ਬੈਕ ਐਂਡ 'ਤੇ ਕੀ ਚੱਲ ਰਿਹਾ ਫਿਰ ਕੁਛ ਸਾਲਾਂ ਬਾਅਦ ਕੁਛ ਸਮੇਂ ਬਾਅਦ ਸਾਨੂੰ ਤੋਹਫ਼ਾ ਮਿਲਦਾ ਅਸਲੀ
4: ਆਹ ਹੁਣ ਰੈਜੋ 'ਚੋਂ ਡੇਢ ਦੋ ਸੌ ਜਿਹੜਾ ਇਹਨਾਂ ਨੇ ਤੁਹਾਨੂੰ ਦੇਣਾ ਘਟਾ ਕੇ ਉਹੋ ਜਿਹਾ ਲੱਖ ਡਾਲਰ ਜਿਹਨਾਂ ਦੇ ਮਕਾਨ ਆ ਉਹਨਾਂ ਦੀ ਵੈਲਿਊ ਡੀਵੈਲਿਊ ਹੋ ਗਈ
3: ਹੈ
4: ਮਤਲਬ ਇਹ ਫਿਰ ਊਂਠ ਤੋਂ ਛਾਣ ਲਈ ਲਾਉਣ ਵਾਲਾ ਕੰਮ ਹੋ ਗਿਆ ਪਰ ਜਦ ਇਹਨੂੰ ਜਨਰਲਾਈਜ਼ ਕਰਦੇ ਹਾਂ ਫਿਰ ਅਗਲਾ ਕਹਿੰਦਾ ਯਾਰ ਨਾ ਨਾਲੋਂ ਕੁਛ ਤਾਂ ਚੰਗਾ ਇਹਦਾ ਮਤਲਬ ਸਰਕਾਰ ਹੈ ਨਾ ਗੁੱਦੇ ਵਾਲੇ ਦਸਤਾਨੇ ਆ ਤੁਹਾਡੇ ਘਸੁੰਨ ਮਾਰ ਰਹੀ
3: ਹਾਂ ਇਹ ਜਿਹੜੇ ਅੰਕੜੇ ਨੇ ਨਾ ਇਹ ਬੜੇ ਮਤਲਬ ਤੁਹਾਡੀ ਸਮਝ ਤੋਂ ਪਰੇ ਹੋ ਜਾਂਦੇ ਮਤਲਬ ਮੇਰੇ ਤਾਂ ਨਹੀਂ ਕੰਮ ਸੁਕਮ ਆਏ ਸਮਝ ਕਦੀ ਮੈਂ ਮੰਨ ਲੈਂਦਾ ਵੀ ਚਲੋ ਮੇਰਾ ਮੈਥ ਮੂਥ ਸ਼ੁਰੂ ਤੋਂ ਹੀ ਉੱਦਾਂ ਦਾ ਅਤੇ ਮੇਰੇ ਤਾਂ ਨਹੀਂ ਸਮਝ 'ਚ ਆਉਂਦੇ ਪਰ ਜਿਹਦੇ ਆਉਂਦੇ ਵੀ ਆ ਮੈਂ ਵਹਿਨਾ ਵਾਂ ਵੀ ਉਹ ਵੀ ਉੱਥੇ ਜਿਹੇ ਹੁੰਦਾ ਵਾ ਇਹਦਾ ਮਤਲਬ ਵੀ ਉਹ ਇੱਕ ਉਲਝਣ ਹੀ ਆ
4: ਉਲਝਣ ਵੀ ਆ ਅਤੇ ਨੈਰੇਟਿਵ ਕਿਸ ਕਿਸਮ ਦਾ ਹੁਣ ਮੰਨ ਲਓ ਆ ਚੈਟ ਜੀ ਪੀ ਟੀ ਗਰੋਕ ਜਿੰਨੇ ਏ ਆਈ ਦੇ ਮਾਡਲ ਨੇ ਤੁਸੀਂ ਉਹਨੂੰ ਪਹਿਲੀ ਲਾਈਨ 'ਚ ਇਹ ਲਿਖ ਦਿਓ ਵੀ ਮੈਂ ਮੰਨ ਲਓ ਮੁਕੱਦਮਾ ਹਾਰ ਚੁੱਕਿਆ ਹਾਂ ਅਤੇ ਫਲਾਨਾ ਬੰਦਾ ਮੇਰੇ ਤੋਂ $1,000,000 ਮੰਗਦਾ ਤੂੰ ਹੁਣ ਮੈਂ ਦੇਣੇ ਨਹੀਂ ਚਾਹੁੰਦਾ ਹੁਣ ਤੂੰ ਡਿਜ਼ਾਇਨ ਕਰ ਉਹਨੇ ਲਿਖ ਦੇਣਾ ਵੀ ਆਹ ਬਾ ਸਟੇ ਲੈ ਲਾ ਫਲਾਨਾ ਕਰ ਲਾ ਉਹ ਕਰ ਲਾ ਆਹ ਕਰ ਲਾ ਨਾ ਇਹੀ ਜੇ ਤੁਸੀਂ ਲਿਖ ਦਿਓ ਵੀ ਮੈਂ $1,000,000 ਤੇ ਤੋਂ ਲੈਣਾ ਵਾ ਕਿਸੇ ਤੋਂ ਉਹ ਦੇ ਨਹੀਂ ਰਿਹਾ ਚੈਟ ਜੀ ਪੀ ਟੀ ਨੇ ਉੱਦਣ ਲੈ ਦੇਣਾ ਨਿਕਲ ਲੈ ਐਂ ਕਿਵੇਂ ਨਹੀਂ ਦਿੰਦਾ ਤੂੰ ਇਨਫੋਰਸਮੈਂਟ ਆਰਡਰ ਲੈ ਲਾ ਤੂੰ ਗਾਰਨਿਸ਼ ਕਰਾ ਦੇ ਉਹਦੀਆਂ ਬੈਂਕ ਡਿਟੇਲਾਂ ਕਢਾਓ ਅਤੇ ਬਲੋਕ ਪਵਾ ਦੇ ਕਹਿਣ ਦਾ ਮਤਲਬ ਡਾਟਾ ਅੰਕੜੇ ਉਸ ਢੰਗ ਨਾਲ ਤੁਹਾਨੂੰ ਫਿਰ ਘੇਰਾ ਪਾਉਂਦੇ ਆ ਜੋ ਚੀਜ਼ ਤੁਸੀਂ ਲੱਭਣ ਦੀ ਕੋਸ਼ਿਸ਼ ਕਰਦੇ ਹੋ ਉਹ ਤੁਹਾਨੂੰ ਉੱਦਾਂ ਪ੍ਰਤਿਆ ਕੇ ਜੇ ਪਰਚਾ ਕੇ ਜੇ ਦਿਖਾ ਦਿੱਤੀ ਜਾਂਦੀ ਸਰਕਾਰਾਂ ਵੀ ਐਡੇ ਐਡੇ ਕਿਤਾਬ 'ਚ 200-200 ਸਫ਼ਿਆਂ ਦੇ ਬਜਟ ਤੋਂ ਬਾਅਦ ਅਨੈਲਿਸਿਸ ਇਹ ਉਹ ਛਾਪਦੀ ਆ ਉਹਦੇ ਵਿੱਚ ਵੀ ਡਾਟਾ ਆਪਣੇ ਹਿਸਾਬ ਨਾਲ ਪ੍ਰਜੈਂਟ ਕੀਤਾ ਹੁੰਦਾ ਲੋਕਾਂ ਦੀ ਆਮਦਨ ਵਿੱਚ ਹੋਇਆ 200% ਵਾਧਾ ਪਿਛਲੇ ਸਾਲ $2 ਹੋਇਆ ਸੀ ਇੱਕ $4 ਹੋਇਆ
3: 200% ਹੋ ਗਿਆ
4: ਸਮਝਦੇ ਹੋ ਮਤਲਬ ਡਾਟਾ ਸਹੀ ਗੱਲ ਆ ਤੁਹਾਡੀ ਡਾਟਾ ਉਸ ਢੰਗ ਨਾਲ ਤੁਹਾਨੂੰ ਪ੍ਰਜੈਂਟ ਕੀਤਾ ਜਾਂਦਾ ਪਰੋਸਿਆ ਜਾਂਦਾ ਜਿਸ ਢੰਗ ਨਾਲ ਤੁਹਾਨੂੰ ਉਹ ਚੰਗਾ ਲੱਗੂਗਾ ਵਿਰੋਧੀ ਧੁਰ ਤੁਹਾਨੂੰ ਡਾਟਾ ਉੱਦਾਂ ਦਿਖਾਉਂਦਾ ਜਿੱਦਾਂ ਤੁਹਾਨੂੰ ਮਾੜਾ ਲੱਗੂਗਾ
3: ਸੋ ਉਹ ਇੱਕ ਤਰੀਕਾ ਹੀ ਆ ਗੱਲ ਕਹਿਣ ਦਾ ਸੋ ਇਸੇ ਕਰਕੇ ਕਹਿੰਦੇ ਵੀ ਜਿਹਨੂੰ ਤਰੀਕਾ ਆ ਗਿਆ ਨਾ ਗੱਲ ਕਹਿਣ ਦਾ ਜਿਹਨੂੰ ਦੱਸਣ ਦਾ ਲਿਖਣ ਦਾ ਤਰੀਕਾ ਆ ਗਿਆ ਅਤੇ ਉਹ ਫਿਰ ਉਹ ਦੂਸਰਿਆਂ ਨਾਲੋਂ ਥੋੜ੍ਹਾ ਜਿਹਾ 4 ਕਦਮ ਅੱਗੇ ਚੱਲ ਜਾਂਦਾ
4: ਬੈਂਕਾਂ ਨੇ ਇੱਦਾਂ ਹੀ ਬਿਲੀਅਨਸ ਐਂਡ ਬਿਲੀਅਨਸ ਆਫ ਡਾਲਰ ਬਣਾਏ ਆ ਨਾ ਉਹਨਾਂ ਨੂੰ ਦੱਸਣ ਦਾ ਤਰੀਕਾ ਆ ਗਿਆ ਵੀ ਜਿਹੜਾ ਇਸ ਕਿਸਮ ਦਾ ਲੋਨ ਹੁੰਦਾ ਦੇਖੋ ਇਹ 4.5% 'ਤੇ ਪੈ ਰਿਹਾ ਇਹ ਜੇ ਤੁਸੀਂ ਬੈਂਕ ਤੋਂ ਉੱਦਾਂ ਲਾਓਗੇ ਤੁਹਾਨੂੰ 16% 'ਤੇ ਮਿਲੂਗਾ ਤੁਹਾਡਾ ਤਾਂ ਸਿੱਧਾ ਸਿੱਧਾ ਫਾਇਦਾ ਹੋ ਗਿਆ ਤੁਹਾਡਾ ਇਹ ਪ੍ਰੋਡਕਟਿਵ ਲੋਨ ਹੋ ਗਿਆ ਤੁਹਾਡਾ ਇਹ ਹੋ ਗਿਆ ਜਦੋਂ ਤੁਹਾਡੇ ਘਰ ਦੀ ਪ੍ਰਾਈਸ ਵੱਧ ਗਈ ਐਂ ਵੱਧ ਗਿਆ 2 ਲੱਖ ਬਣ ਗਿਆ 2 ਲੱਖ ਦਾ 8% ਬਣ ਗਿਆ ਬੰਦਾ ਕਹਿੰਦਾ ਹਾਂ ਯਾਰ ਹਾਂ ਗੱਲ ਤਾਂ ਸਹੀ ਆ ਉਹ ਬੰਦਾ ਭੁੱਲ ਹੀ ਜਾਂਦਾ ਵੀ ਬ੍ਰੋਕਰ ਦਾ ਵੀ ਇਹਦੇ 'ਚ ਹਿੱਸਾ ਉਹਦਾ ਵੀ ਹਿੱਸਾ ਇਹਨੂੰ ਵੀ ਮਿਲ ਜਾਣਿਆ ਉਹਨੂੰ ਵੀ ਮਿਲ ਜਾਣਿਆ ਅਤੇ ਬੈਂਕ ਦਾ ਫਿਰ ਵੀ $12 billion ਬਣ ਜਾਣਾ ਸਾਲ ਦਾ ਅਤੇ ਫਾਇਦਾ ਮੇਰਾ ਹੋ ਰਿਹਾ
3: ਸਾਡੇ ਨਾਲ ਲੱਗੇ ਲੱਗੇ ਪਿੰਡ ਦੇ ਕੋਈ ਸਰਪੰਚ ਸਾਹਿਬ ਸੀ ਉਦੋਂ ਨਾ ਬੜਾ ਚੱਲਦਾ ਹੁੰਦਾ ਸੀ ਆਹ ਸਕੀਮਾਂ ਸਕੂਮਾਂ ਜਿਹੀਆਂ MOA ਟਾਈਪ ਹਨ ਅਤੇ ਉਹ ਸ਼ਹਿਰੋਂ ਮੁੰਡੇ ਆ ਗਏ ਸਮਝਾਉਣ ਜਿੱਦਾਂ ਕਾਲਜ ਪੜ੍ਹਦੇ ਸੀ ਅਤੇ ਨਾਲ ਉਹਨਾਂ ਦੇ ਯਾਰ ਦੋਸਤ ਵੀ ਆਪਣੇ ਪਿੰਡਾਂ 'ਚੋਂ ਸਾਨੂੰ ਦਿਓ ਜਿਹੜੇ ਬੰਦੇ ਗਾਂਹ ਗਾਹਕ ਦੇ ਸਕਣ ਅਤੇ ਉਹਨਾਂ ਨੇ ਮਤਲਬ ਉਹਨਾਂ ਨੇ ਵੀ ਅੱਗੋਂ ਉੱਦਾਂ ਦੇ ਟੀਕਾ ਭਰ ਕੇ ਭੇਜਿਆ ਹੁੰਦਾ ਨਾ ਵੀ ਇੰਨੇ ਬਣਾ ਲਓ ਉਹ ਕਰ ਲਓ ਅਤੇ ਉਹਨਾਂ ਨੇ ਸੋਚਿਆ ਵੀ ਆਪਾਂ ਨਾ ਸਰਪੰਚਾਂ ਨੂੰ ਹੱਥਾਂ 'ਚ ਕਰਦੇ ਹਾਂ ਅਤੇ ਸਰਪੰਚ ਗਾਂਹ ਫਿਰ ਸਾਨੂੰ ਉਹ ਦੇਣਗੇ ਅਤੇ ਉਹ ਕਹਿੰਦੇ ਜੀ ਆਪਣੇ ਨਾ ਮਤਲਬ ਸਰਪੰਚ ਸਾਹਿਬ ਨਾਲ ਜਿਹੜੇ ਲਾਗੇ ਬੰਨੇ ਤੇ ਉਹਨਾਂ ਨਾਲ ਸਾਡੀ ਮੀਟਿੰਗ ਫਿਕਸ ਆ ਉਹ ਆਪਾਂ ਉਹਨਾਂ ਨੂੰ ਕਨਵਿੰਸ ਕਰਾਂਗੇ ਆਪਾਂ ਦੱਸਾਂਗੇ ਕਿੱਦਾਂ ਜੇ ਵੋ ਚਲੋ ਉਹਨਾਂ ਦੀ ਮੀਟਿੰਗ ਫਿਕਸ ਹੋ ਗਈ ਸਰਪੰਚ ਸਾਹਿਬ ਹੁਣ ਉੱਦਾਂ ਦੇ ਅੱਗੋਂ ਵੀ ਕੋਈ ਬਹੁਤਾ
4: ਜਿਹੜੇ ਕਹਿੰਦੇ ਫੋੜ ਫੋੜ ਹੀ ਆ
3: ਹੈ ਨਾ ਵੀ ਜਿਹੜਾ ਸਵੇਰੇ ਬਹਿਣਾ ਅਤੇ ਸ਼ਾਮ ਨੂੰ ਉੱਠਣਾ ਜਿਹਨਾਂ ਨੇ ਅਤੇ ਉਹਨਾਂ ਆ ਕੇ ਅਤੇ ਉਹਨਾਂ ਨੇ ਸਮਝਾਇਆ ਸਮਝਾਇਆ ਸਾਰਾ ਕੁਛ ਅਤੇ ਪਹਿਲਾਂ ਤਾਂ ਉਹਨਾਂ ਨੇ ਆਪਣੇ ਆਪਣੇ ਤਰੀਕਿਆਂ ਦੇ ਨਾਲ ਜੋ ਵੀ ਉਹਨਾਂ ਨੂੰ ਉੱਥੋਂ ਦੱਸਦੇ ਆ ਉਹਨਾਂ ਨੇ ਉਸ ਤਰੀਕੇ ਦੇ ਨਾਲ ਦੱਸਿਆ ਅਤੇ ਸਰਪੰਚ ਸਾਹਿਬ ਕਹਿੰਦੇ ਲਿਆਓ ਚਾਹ ਲਿਆਓ ਇੱਕ ਹੋਰ ਹੈ ਨਾ ਮਤਲਬ ਉੱਥੋਂ ਦੀ ਨੰਗੀ ਹੈ ਨਾ ਫਿਰ ਉਹਨਾਂ ਵਿਚਾਰਿਆਂ ਨੇ ਸਮਝਾਉਣ ਜਿਮ ਦੀ ਕੋਸ਼ਿਸ਼ ਕੀਤੀ ਅੱਛਾ ਇਹ ਨਹੀਂ ਤਾਂ ਆਹ ਮੈਨੂੰ ਦੱਸੋ ਵੀ ਕਿੱਦਾਂ ਵਾ ਹੈ ਨਾ ਉਹ ਫਿਰ ਉੱਤੋਂ ਦੀ ਨੰਗੀ ਉਹ ਕਹਿੰਦਾ ਵੀ ਵੇਖੋ ਕਾਕਾ ਵੀ ਮੈਨੂੰ ਇੱਦਾਂ ਨਹੀਂ ਸਮਝ ਲੱਗਦੀ ਵੀ ਮੈਨੂੰ ਨਾ ਤੁਸੀਂ ਕੋਈ ਸੌਖੀ ਜੀ ਬਜ਼ਾਰਤ ਦੱਸੋ ਮੈਨੂੰ ਅਤੇ ਉਹ ਕਹਿੰਦੇ ਵੀ ਜਿੱਦਾਂ ਵੇਖੋ ਸੌਖੀ ਜੀ ਇੱਦਾਂ ਵਾ ਵੀ ਜਿੱਦਾਂ ਤੁਹਾਡੇ ਆਹ ਨਹੀਂ ਅਮਰੂਤੀ ਤੁਹਾਡੀ ਖਲੋਤੀ ਮਰੂਤੀ ਦੀ ਬੜੀ ਗੱਲ ਹੁੰਦੀ ਸੀ ਅੱਜ ਦਾ ਮਰੂਤੀ ਤੁਹਾਡੇ ਖਲੋਤੀ ਅਤੇ ਮੰਨ ਲਓ ਜੇ ਤੁਸੀਂ ਇਹ ਅਮਰੂਤੀ ਕਿੰਨੇ ਦੀ ਲਈ ਮੰਨ ਲਓ ਤੁਸੀਂ ਜੇ 3 ਲੱਖ ਦੀ ਲਈ ਆ ਅਤੇ ਇਹ 3 ਲੱਖ ਦੀ ਥੋੜ੍ਹੀ ਹੁੰਦੀ ਆ ਇਹ ਪਿੱਛੋਂ ਮੰਨ ਲਓ 1.5 ਲੱਖ ਦੀ ਹੋਊਗੀ ਅਤੇ ਇਹ ਜਿੱਦਾਂ ਜਿੱਦਾਂ ਰਾਹ ਦੇ ਵਿੱਚ ਮੰਨ ਲਓ ਉੱਥੋਂ ਕੋਈ ਦਿੱਲੀ ਵਾਲਾ ਵੱਡਾ ਡੀਲਰ ਲਊਗਾ ਉਹਨੇ ਆਪਣੀ ਕਮਿਸ਼ਨ ਰੱਖਣੀ ਆ ਫਿਰ ਪੰਜਾਬ ਵਾਲੇ ਬੰਦੇ ਨੇ ਰੱਖਣੀ ਆ ਫਿਰ ਤੁਹਾਡੇ ਸ਼ਹਿਰ ਤੱਕ ਪਹੁੰਚਣੀ ਉਹਨਾਂ ਨੇ ਰੱਖਣੀ ਆ ਜਿੰਨੇ ਤੁਹਾਨੂੰ ਸੇਲਜ਼ ਪਰਸਨ ਨੇ ਤੁਹਾਨੂੰ ਵਿਖਾਉਣੀ ਉਹਨੇ ਆਪਣੀ ਕਮਿਸ਼ਨ ਰੱਖਣੀ ਆ ਇਹ ਪਿੱਛੋਂ ਤਾਂ 1.5 ਦੀ ਆ ਪਰ ਤੁਹਾਡੇ ਤੱਕ ਪਹੁੰਚਦੇ 3 ਦੀ ਹੋ ਗਈ ਅਤੇ ਜਿਹੜਾ 1.5 ਲੱਖ ਆ ਉਹ ਰਾਹ ਦੇ ਵਿੱਚ ਵੀ ਵੇਖੋ ਰਹਿ ਗਿਆ ਹੁਣ ਸਾਡੀ ਕੰਪਨੀ ਇਹ ਕੰਮ ਕਰਦੀ ਆ ਵੀ ਆਪ ਸਾਰੇ ਬੰਦੇ ਵਿੱਚੋਂ ਮਾਈਨਸ ਕਰ ਦਿੰਦੇ ਹਾਂ ਅਤੇ ਇਹ ਸਾਰੇ ਜਿਹੜੇ ਆ 1.5 ਦਾ 1.5 ਇਹ ਤੁਹਾਡੇ ਆ ਨਾ ਕਹਿੰਦਾ ਹਾਂ ਹਾਂ ਹੁਣ ਤਾਂ ਗੱਲ ਸਮਝ ਆਈ ਨਾ ਹੁਣ ਤਾਂ ਸਮਝ ਆਈ ਨਾ ਉਹ ਪੱਪੂ ਆ 1.5 ਲੱਖ ਲਿਆ ਕੱਢ ਕੇ ਮਰੂਤੀ ਇਹਨਾਂ ਵਾਲੀ ਰੱਖ ਲੈਂਦੇ ਸੋ ਉਹਨਾਂ ਦਾ ਤਰੀਕਾ ਇੱਦਾਂ ਦਾ ਵਾ
4: ਚਿੱਟੇ ਜੇ ਰੰਗ ਦੀ ਹੁੰਦੀ ਚਿੱਟਾ ਰੰਗ ਕਿਹੋ ਜਿਹਾ ਹੁੰਦਾ ਉਹ ਕਹਿੰਦੇ ਜਿਹੋ ਜਿਹਾ ਬਗਲਾ ਹੁੰਦਾ ਤੇ ਬਗਲਾ ਕਿਹੋ ਜਿਹਾ ਹੁੰਦਾ ਉਹਨਾਂ ਨੇ ਉਹ ਪਿੱਤਲ ਜੇ ਦਾ ਬਗਲਾ ਜਾ ਜਦ ਉਹਨੇ ਹੱਥ ਜਾ ਫਿਰਿਆ ਨਾ ਵੀ ਨਾ ਖੀਰ ਸੰਘ ਚ ਫਾਜੂ ਆਪਦੇ ਜਾਣੇ ਅਸੀਂ ਡਾਟਾ ਡੂਟਾ ਪ੍ਰੈਜੈਂਟ ਕਰਦੇ ਹੁੰਦੇ ਹਾਂ ਆਪਣੇ ਹਿਸਾਬ ਸੂਬ ਨਾਲ ਕਿਉਂਕਿ ਬੰਦਾ ਆਪਦੀ ਸਟੋਰੀ ਤੋਂ ਦੇਖ ਰਿਹਾ ਹੁੰਦਾ ਡਾਟੇ ਨੂੰ ਕਿ ਮੈਨੂੰ ਇਹਦਾ ਕੀ ਨਫ਼ਾ ਕੀ ਨੁਕਸਾਨ ਆਪਣੇ ਵਾਲੀ ਮਰੂਤੀ ਦੇ ਗਏ ਇਹਨਾਂ ਵਾਲੀ ਮਰੂਤੀ ਲੈ ਲਈ ਹੈ ਨਾ
3: ਗੱਲ ਉਹੀ ਹੈ ਵੀ ਜਿਹੜੀ ਕਿਤੇ ਟਿਕਾਣੇ ਬਹਿ ਗਈ ਜਿਹਦੇ ਕਿਤੇ ਅੜ ਗਈ ਅਤੇ ਉਹ ਅੜੀ ਜਾਂਦੀ ਹੈ ਕਿਉਂਕਿ ਆਪਾਂ ਫਿਰ ਗੱਲ ਉੱਥੇ ਆ ਜਾਂਦੀ ਕਿ ਸਾਡੇ ਕੋਲ ਇੰਨਾ ਸਮਾਂ ਹੀ ਨਹੀਂ ਅੱਜ ਕੱਲ੍ਹ ਸੋਚਣ ਦਾ ਜਿੱਥੋਂ ਆਪਣੀ ਗੱਲ ਗਾਂ ਤੁਰੀ ਹੀ ਵੀ ਇਹ ਸਾਨੂੰ ਸੁਵਿਧਾਵਾਂ ਉਦੋਂ ਮਿਲਦੀਆਂ ਜਾ ਕੇ ਜਦੋਂ ਅਵੇਲ ਕਰਨ ਦਾ ਵੀ ਸਾਡੇ ਕੋਲ ਅਵੇਲ ਨਹੀਂ ਹੁੰਦਾ ਅਤੇ ਪਰ ਇਸ ਸਭ ਕੁਛ ਦੇ ਦਰਮਿਆਨ ਅਸੀਂ ਤੁਹਾਨੂੰ ਫਿਰ ਅਪੀਲ ਕਰਦੇ ਹਾਂ ਵੀ ਆਪਣਾ ਤੁਸੀਂ ਰਜਿਸਟ੍ਰੇਸ਼ਨ ਗੱਡੀ ਦੀ ਲੈ ਲਓ ਜੋ ਵੀ ਲਿਆ ਜਾਂਦਾ ਮਤਲਬ ਤੁਸੀਂ ਜੇ ਨਹੀਂ ਹਾਲੇ ਤੱਕ ਭਰਿਆ ਤਾਂ ਅਵੇਲ ਕੱਢ ਕੇ ਰਾਤ ਬਰਾਤੇ ਅਤੇ ਭਰ ਲਿਓ ਤੁਸੀਂ ਜੇ ਕੋਈ ਕਿਸੇ ਨੂੰ ਪ੍ਰੋਬਲਮ ਆ ਰਹੀ ਆ ਅਤੇ ਕਲੇਮ ਕਰਨ 'ਚ ਅਤੇ ਤੁਸੀਂ ਸਾਨੂੰ ਮੈਸੇਜ ਕਰ ਦਿਓ ਅਤੇ ਜਾਂ ਫਿਰ ਆਪਾਂ ਵੀਡੀਓ ਵੀ ਪਾਈ ਆਪਾਂ ਉਹਦੇ 'ਤੇ
4: ਕੰਮ ਆ ਅਤੇ
3: ਤੁਸੀਂ ਕਰ ਲਈ
4: ਹਾਂਜੀ ਹਾਂਜੀ ਆਪਾਂ ਤਾਂ 150 ਬਣਾ ਲਿਆ ਬਾਈ
3: ਵਾਹ ਆਹ ਫਾਇਦਾ ਹੁੰਦਾ ਜਿਹੜੇ ਬੰਦੇ ਮਤਲਬ ਵਰਕ ਫਰੋਮ ਹੋਮ
4: ਰੇਡੀਓ ਨਹੀਂ ਰੇਡੀਓ ਹਾਂਜੀ ਤੁਸੀਂ ਆਪਾਂ ਦੇਖ ਕੇ ਅੱਗੇ ਕੀਤੀ ਨਹੀਂ ਫਰਕ ਤਾਂ ਐਤਕੀ ਬਣਾ ਰਹਿ ਜੇ ਕੰਮ ਕਿਤੇ
3: ਨਹੀਂ ਵਰਕ ਫਰੋਮ ਹੋਮ ਦਾ ਬੜਾ ਫਾਇਦਾ ਹੁੰਦਾ
4: ਇਹ ਫਰਕ ਪੈਂਦਾ
3: ਪਿਛਲੀ ਵਾਰੀ ਜਦੋਂ ਉਹਨਾਂ ਬਿੱਲਾਂ ਤੇ
4: ਟਾਈਮ ਆ ਜੀ
3: ਬਿੱਲਾਂ ਤੇ ਨਹੀਂ ਜਦੋਂ ਦਿੱਤੇ ਪੈਸੇ
4: ਤਾਂ ਹੀ ਤਾਂ ਮੈਂ ਆ ਕੇ ਤੈਨੂੰ ਪੁੱਛਿਆ ਹਜੇ ਤੱਕ ਚੁੱਕ ਕੀਤੀ ਹੋਈ ਨਹੀਂ ਸਾਨੂੰ ਇੱਥੇ ਫੋਟੋਆਂ ਕੋ ਟੰਗਿਆ ਰੇਡੀਓ ਤੁਸੀਂ
3: ਮੈਂ ਪਤਾ ਨਹੀਂ ਕੋਈ ਮੋਟੀ ਮੋਟੀ ਜੀ ਇਮੈਜੀਨੇਸ਼ਨ ਕੀਤੀ ਵੀ ਮੇਰੀ ਤਾਂ ਬਣਦੀ ਨਹੀਂ ਆ ਫਿਰ ਮੈਂ ਚਲੋ ਹਲੇ ਹੈਗਾ ਟਾਈਮ
4: ਵੱਡੇ ਬੰਦਿਆਂ ਦੀ ਨਹੀਂ ਹੋਣੀ
3: ਨਾ ਹੈਗਾ ਟਾਈਮ ਹਲੇ ਫਿਰ ਵੇਖੋ ਜਿੰਨਾਂ ਕੋਲ ਉਹਨਾਂ ਨੇ ਉਦੋਂ ਦਿੱਤੇ ਸੀ ਨਾ ਕੋਵਿਡ 'ਚ ਉਹਨਾਂ ਉਹਨਾਂ ਕੋਲੋਂ ਲੈ ਕੇ ਅਤੇ ਉਹਨੂੰ ਸਾਰਿਆਂ ਕੋਲੋਂ ਵੇਖੋ ਕਿੰਨਾ ਤੰਗ ਕਰਨ ਡੇ ਆ ਹੈ ਨਾ
4: ਪ੍ਰਚਾਰ ਕਰਨ ਲੱਗਿਆ ਹੋਇਆ ਜਿਹੜਾ ਇੰਡੀਆ ਦਾ ਲੋਟਰੀ ਵੀਜ਼ਾ ਚੱਲ ਰਿਹਾ ਨਾ 462 ਨੰਬਰ ਵਰਕ ਹੋਲੀਡੇ ਵੀਜ਼ਾ
3: ਅੱਛਾ
4: ਉਹਦੀਆਂ 1000 ਸੀਟਾਂ ਹੈਗੀਆਂ ਇੰਡੀਅਨਸ ਨੂੰ
3: ਹੁਣ ਫੇਰ ਆਈਆਂ
4: ਹਾਂਜੀ 5 ਜੂਨ ਤੋਂ 24 ਜੂਨ ਦੇ ਵਿੱਚ ਰਜਿਸਟ੍ਰੇਸ਼ਨ ਕਰਨੀ ਹੈ $25 ਕੁੱਲ ਹੈਗੀ ਉਹਦੀ ਫੀਸ
3: ਉਹ ਜਿੱਦਾਂ ਪਹਿਲਾਂ ਹੋਇਆ
4: ਲਾਟਰੀ ਪਾਉਣੀ ਹੈ
3: ਪਹਿਲਾਂ 'ਚੋਂ ਕਿੰਨਾ ਕਿਤੇ ਲੱਗੇ ਵੀ
4: ਹਾਂ 1000 ਬੰਦੇ ਨੂੰ ਦੇਣੇ ਸੀ ਉਹਨਾਂ ਨੇ ਮੈਂ ਜਾਣਦਾ ਕਈਆਂ ਨੂੰ ਜਿਹਨਾਂ ਦੇ ਲੱਗੇ ਆ ਅਤੇ ਇੱਕ ਤਰ੍ਹਾਂ ਨਾਲ ਲੋਟਰੀ ਆ ਪਰ ਚੱਕਰ ਇਹ ਨਾ ਕਈ ਵਾਰ ਉਹ ਅਪਲਾਈ ਹੋਈ 50,000 ਬੰਦਾ ਕਰਦਾ ਤਾਂ 50,000 ਮਗਰ ਹੈ ਨਾ ਸਕਸੈਸ ਰੇਟ ਕਿੰਨਾ 50 ਮਗਰ 1 ਰਹਿ ਗਿਆ ਪਰ ਇਹ ਉਹ ਲੋਟਰੀ ਆ ਜਿਹੜੀ ਨਿਕਲ ਸਕਦੀ ਆ ਕਈ ਲੋਟਰੀਆਂ ਹੁੰਦੀਆਂ ਨਾ ਜੇ ਮੰਨ ਲਓ 10 ਲੱਖ ਐਪਲੀਕੇਸ਼ਨ ਆ ਗਈ ਹੈ ਨਾ ਫਿਰ ਤਾਂ ਤੁਸੀਂ 1 ਮਗਰ 1 ਲੱਖ ਹੈ ਨਾ ਜਾਂ 1 ਮਗਰ 10,000 ਰੇਸ਼ੋ ਘੱਟ ਜਾਂਦੀ ਲਾਟਰੀ ਨਿਕਲਣ ਦੀ ਪਰ ਇਹਦੇ ਵਿੱਚ ਕਾਫੀ ਲੋਕ ਅਪਲਾਈ ਕਰ ਰਹੇ ਆ ਕਿਉਂਕਿ ਫੀਸ ਨਾ ਮਾਤਰੀ ਆ
3: ਉਹ ਨੁਕਸਾਨ ਕੀ ਆ
4: ਹਾਂਜੀ ਪੈਲਟ ਪਾ ਕੇ ਬੰਦਾ ਛੱਡ ਦਿੰਦਾ ਜੇ ਨਿਕਲੇ ਉਹਨਾਂ ਨਾਲ ਇਕੱਲਾ ਪਾਸਪੋਰਟ ਅਤੇ ਪੈਨ ਕਾਰਡ ਚਾਹੀਦਾ ਅਤੇ ਅੰਡਰ ਗ੍ਰੈਜੂਏਸ਼ਨ ਦੇ 2 ਸਾਲ ਕੰਪਲੀਟ ਹੋਏ ਹੋਣੇ ਚਾਹੀਦੇ ਆ ਜਾਂ ਕਹਿ ਲਓ ਜਿਹਨੇ BA BSC ਕੁਛ ਹੈ ਨਾ BCOM ਕੋਈ ਪੋਸਟ ਗ੍ਰੈਜੂਏਟ ਲੈਵਲ ਦਾ ਡਿਪਲੋਮਾ ਕੀਤਾ ਜਾਂ ਗ੍ਰੈਜੂਏਟ ਲੈਵਲ ਦਾ +2 ਤੋਂ ਬਾਅਦ 2 ਸਾਲ ਲਾਏ ਹੋਏ ਆ ਉਹ ਐਲੀਜੀਬਲ ਨੇ
3: ਓਕੇ ਪਰ ਇਹਦੇ ਵਿੱਚ ਵੀ ਥੋੜ੍ਹਾ ਜਿਹਾ ਜਿੱਦਾਂ ਤੁਸੀਂ ਆਪਣੇ ਘਰ ਜਾਂ ਯਾਰਾਂ ਦੋਸਤਾਂ ਜਾਂ ਰਿਸ਼ਤੇਦਾਰਾਂ ਦੇ ਵਿੱਚ ਜਿਨ੍ਹਾਂ ਦੇ ਨਿਆਣੇ ਆਉਣੇ ਆ ਵੈਸੇ ਤਾਂ ਅੱਜ ਕੱਲ੍ਹ ਰਿਵਾਜ਼ ਆ ਹੁਣ ਦੱਸਦੇ ਨਹੀਂ ਆ ਵੀ ਉਦੋਂ ਹੀ ਦੱਸਾਂਗੇ ਜਦੋਂ ਵੀਜ਼ਾ ਆ ਗਿਆ ਪਰ ਜੇ ਕੋਈ ਮੰਨਦਾ ਸੁਣਦਾ ਵਾ ਤਾਂ ਉਹਨਾਂ ਨੂੰ ਥੋੜ੍ਹਾ ਜਿਹਾ ਸੁਣਨ ਵਾਲੇ ਵੀ ਦੱਸ ਛੱਡੋ ਪਿਛਲੀ ਵਾਰ ਜਦੋਂ ਇਹ ਪਹਿਲਾਂ ਖੁੱਲ੍ਹਾ ਸੀ ਉਦੋਂ ਉੱਥੇ ਏਜੰਟਾਂ ਨੇ $50,000 ਲੈ ਕੇ ਅਤੇ ਇਹੋ ਹੀ $25 ਵਾਲਾ ਵੀਜ਼ਾ ਪਾਇਆ ਅਤੇ ਉੱਤੋਂ ਕਈਆਂ ਨੇ ਇਹ ਵੀ ਕਿਹਾ ਵੀ ਆਹ $50,000 ਤੁਸੀਂ ਹੁਣ ਦੇਣਾ ਅਤੇ ਜੇ ਵੀਜ਼ਾ ਆ ਗਿਆ ਤਾਂ ਫਿਰ ਆ ਬਾਕੀ ਦਾ 2 ਬਾਅਦ 'ਚ ਦੇ ਦਿਓ ਬਾਕੀ ਦਾ 4 ਬਾਅਦ 'ਚ ਦੇ ਦਿਓ ਮਤਲਬ ਉੱਥੇ ਨਹੀਂ ਪਤਾ ਹੁੰਦਾ ਉਹਨਾਂ ਨੂੰ ਉੱਥੇ ਜੇ ਕੋਈ ਕਵੇ
4: ਗਾਈਡ ਕਰਨਾ ਵੀ ਸਾਡਾ ਫਰਜ਼ ਹੈ
3: ਨਾ ਵੀ ਉੱਥੇ ਜੇ ਕੋਈ ਕਵੇ ਵੀ ਆਹ $50 ਦਾ ਵੀਜ਼ਾ ਜਾਂ 500-700 ਚਲੋ ਸਾਡੀ ਫੀਸ ਆ ਅਤੇ ਉਹਨਾਂ ਨੂੰ ਯਕੀਨ ਹੀ ਨਾ ਆਉਂਦਾ ਵੀ ਇੰਨੇ 'ਚ ਤਾਂ ਲੱਗ ਹੀ ਨਹੀਂ ਸਕਦਾ
4: ਮੈਂ ਕੱਲ੍ਹ ਇੱਕ ਹੋਰ ਕਹਾਣੀ ਸੁਣੀ ਕਿਸੇ ਦੇ ਮਾਪਿਆਂ ਦਾ ਇੰਡੀਆ ਤੋਂ ਫੋਨ ਆਇਆ ਉਹ ਕਹਿੰਦੇ ਵੀ ਸਾਡਾ ਮੁੰਡਾ ਵੀਜ਼ਾ ਪਾਉਣ ਲੱਗਿਆ ਅਤੇ ਮੈਂ ਦੱਸਤਾ ਮੈਂ ਕਿਹਾ ਜੀ ਇਹਦੀ ਹੈ ਨਾ $25 ਫੀਸ ਆ ਅਤੇ ਵੱਧ ਤੋਂ ਵੱਧ $100-150 ਏਜੰਟ ਲੈ ਲੈਂਦੇ ਆ ਹੈ ਨਾ ਪ੍ਰੋਫਾਈਲ ਨੂੰ ਹੈ ਨਾ ਫਾਈਲ ਫੂਈਲ ਕਰਨ ਨੂੰ ਇਮੀ ਅਕਾਊਂਟ ਥਰੂ ਜਾ ਕੇ ਪ੍ਰੋਫਾਈਲ ਬਣਾ ਕੇ ਅਤੇ ਕੁੱਲ ਮਿਲਾ ਕੇ $150-200 ਦਾ ਕੰਮ ਮੰਨ ਕੇ ਚੱਲੋ ਆਸਟ੍ਰੇਲੀਆ 'ਚ ਹੋਊਗਾ ਹੈ ਨਾ
3: ਜੀ
4: ਅੱਛਾ ਕਹਿੰਦੇ ਕਹਿੰਦੇ ਸਾਡੇ ਵਾਲਾ ਤਾਂ 52,000 ਰੁਪਈਆ ਤਾਂ ਹਜੇ ਤੱਕ ਲੈ ਚੁੱਕਿਆ 52 ਹੋਰ ਮੰਗਦਾ ਉਹ ਜਿਹੜੇ ਫਿਰ ਉੱਥੇ ਬੱਸ ਅੱਡੇ ਹੁਣ ਇਹ ਨਹੀਂ ਪਤਾ ਵੀ ਉੱਥੇ ਦੇ ਏਜੰਟ ਮਾੜੇ ਆ, ਹੋ ਸਕਦਾ ਮੁੰਡਾ ਹੀ ਖਾ ਖੂ ਗਿਆ ਹੋਵੇ ਤੇ ਏਦਾਂ ਵੀ ਚੱਲੀ ਚੁੱਲੀ ਜਾਂਦਾ। ਉਹ ਕਹਿੰਦਾ ਰੋਈ ਕਾਹਤੇ ਜਾਣਾ, ਕਹਿੰਦਾ ਯਾਰ ਘਰਦਿਆਂ ਤੋਂ ਪੈਸੇ ਮੰਗਾਏ ਸੀ ਕਿਤਾਬਾਂ ਲੈਣ ਲਈ, ਯਾਰ ਉਹਨਾਂ ਨੇ ਤਾਂ ਕਿਤਾਬਾਂ ਹੀ ਭੇਜਤੀਆਂ ਤਾਂ ਰੋਂਦਾ ਉਹ।
3: ਹਾਂ ਇਹ ਵੀ ਰੋਣੇ ਸਹੀ ਨੇ ਇਹਦੇ, ਖੈਰ ਰੋਣੇ ਤੇ ਚੱਲਦੇ ਰਹਿਣੇ ਆ, ਰੋਣਾ ਤੇ ਕੋਈ ਨਾ ਕੋਈ ਕੋਈ ਨਾ ਕੋਈ
4: ਰੋਣੇ ਤੋਂ ਯਾਦ ਆਇਆ ਰੀਅਲ ਸਟੇਟ ਦਾ ਕੀ ਆ।
3: ਅੱਛਾ ਮੈਂ ਇੱਕ ਵੀਕਐਂਡ ਦੇ ਉੱਤੇ ਇੱਕ ਖਬਰ ਸੀ, ਉਹੀ ਜਿੱਦਾਂ ਤੁਸੀਂ ਕਹਿੰਦੇ ਹੋ ਨਾ ਵੀ ਡਾਟਾ ਪ੍ਰੈਜ਼ੈਂਟ ਕਰਨ ਦਾ ਇੱਕ ਤਰੀਕਾ ਹੁੰਦਾ, ਅਤੇ ਉਹਦੀ ਹੈਡਿੰਗ ਇਹ ਸੀਗੀ ਕਿ ਕੋਵਿਡ ਦਾ ਜਿਹੜਾ ਪਹਿਲਾ ਹਫ਼ਤਾ ਸੀ ਨਾ, ਜਦੋਂ ਕਿ ਪੂਰਾ ਲੋਕ ਡਰ ਗਏ ਸੀ ਇਕਦਮ ਘਰੋਂ ਨਹੀਂ ਨਿਕਲਣਾ ਬੁਰੇ ਹਾਲ, ਜਦੋਂ ਲੋਕਡਾਊਨ ਦਾ ਪਹਿਲਾ ਹਫ਼ਤਾ ਸੀ, ਸੋ ਉਹ ਵਾਲੀ ਪਰਸੈਂਟੇਜ ਰਹੀ ਆ ਪਿਛਲੇ ਹਫ਼ਤੇ ਆਕਸ਼ਨ ਕਲੀਅਰੈਂਸ ਦੀ 47% ਡਰੋਪ ਆ, ਜੋ ਕਿ ਮਤਲਬ ਨਿੱਕੀ ਮੋਟੀ ਗੱਲ ਨਹੀਂ ਆ, ਮਤਲਬ ਕਹਿ ਲਓ ਤੁਸੀਂ ਵੀ ਉਦੋਂ ਇੰਨੇ ਡਰੇ ਲੋਕ ਸੀ ਅਤੇ ਉਦੋਂ ਮੰਨ ਲਓ ਜੇ ਇੰਨਾ ਡਰੋਪ ਸੀ ਅਤੇ ਹੁਣ ਇਹਦਾ ਮਤਲਬ ਵੀ ਉਹ ਤੋਂ ਵੱਧ ਡਰ ਹੋ ਗਿਆ।
4: ਮਾਰਕੀਟ ਨੂੰ ਉਹ ਇਹ ਕਹਿ ਰਹੇ ਆ ਬਈ ਸੋਫਟਨ ਹੋਈ ਆ, ਕ੍ਰੈਸ਼ ਨਹੀਂ ਹੋਈ ਇਹ ਕਿਹਾ ਜਾ ਰਿਹਾ, ਇੱਕ ਤਾਂ ਇੱਕ ਸ਼ਬਦ ਹੈ ਨਾ ਜਿਹੜਾ ਵਰਤਿਆ ਜਾ ਰਿਹਾ ਵੀ ਮਾਰਕੀਟ ਹੁਣ ਕਰੈਕਟ ਹੋ ਰਹੀ ਆ, ਜਾਂ ਘਰਾਂ ਦੀਆਂ ਜਿਹੜੀਆਂ ਕੀਮਤਾਂ ਸੀ ਉਹ ਬੇਲੋੜੀਆਂ ਵੱਧ ਚੁੱਕੀਆਂ ਸੀ ਉਹ ਹੁਣ ਕਰੈਕਸ਼ਨ ਅਪਲਾਈ ਹੋ ਰਹੀ ਆ, ਪਰ ਇਹ ਸਾਰੀਆਂ ਚੀਜ਼ਾਂ ਦੇ ਅੰਤ 'ਚ ਹੁਣ ਜੇ 12-13 ਟ੍ਰਿਲੀਅਨ ਦੀ ਮਾਰਕੀਟ ਆ, ਕੁਛ ਕੁ ਮਾਹਰ ਇਹ ਮੰਨਦੇ ਆ ਵੀ 1 ਟ੍ਰਿਲੀਅਨ ਸਾਫ਼ ਹੋ ਗਿਆ ਮਾਰਕੀਟ 'ਚੋਂ, ਮੈਂ ਕਹਿੰਦਾ ਉਹ ਮਾਰਕੀਟ 'ਚੋਂ ਨਹੀਂ ਹੋਇਆ ਭਾਈ, ਲੋਕਾਂ ਦਾ ਪੈਸਾ ਸਾਫ਼ ਹੋਇਆ ਉਹ, ਹੈ ਨਾ
3: ਤੁਹਾਡਾ ਹੀ ਆ,
4: ਅਤੇ ਉਹ ਜਿਹੜੇ ਇਨਵੈਸਟਰ ਆ ਉਹਨਾਂ ਦਾ ਵੀ ਨੁਕਸਾਨ ਹੋਇਆ, ਉਹਦੇ ਨਾਲ ਮਾਰਕੀਟ 'ਚ ਇੱਕ ਸੈਂਟੀਮੈਂਟ ਬਣ ਜਾਂਦਾ, ਇੱਕ ਭਾਵਨਾ ਬਣ ਜਾਂਦੀ ਆ ਵੀ ਇਹ ਕੌਸ਼ਨ ਦਾ ਫੇਜ਼ ਆ। ਜਿਹੜੇ ਏਜੰਟ ਹੁੰਦੇ ਆ ਜਿਹਨਾਂ ਜੇ ਘੋੜਾ ਹੈ ਨਾ ਘਰ ਨਾਲ ਦੋਸਤੀ ਕਰੂ ਖਾਊਗੀ, ਉਹ ਇਹਨੂੰ ਕਹਿ ਦਿੰਦੇ ਆ ਜੀ ਇਹ ਬਾਇਰਸ ਮਾਰਕੀਟ ਆ, ਲੈ ਲੈ ਰੱਖ ਲਓ, ਇੱਦਾਂ ਥੋੜ੍ਹੀ ਹੁੰਦਾ ਹੁੰਦਾ 5-4 ਮਹੀਨੇ ਰਹਿਣਾ, ਉਦੋਂ ਬਾਅਦ ਸਤੰਬਰ ਔਨਵਰਡਸ ਹਾਲਾਤ ਫਿਰ ਠੀਕ ਹੋ ਜਾਣੇ ਆ। ਉਹ ਫਿਰ ਜਿਹੜੇ ਇਸ ਮਾਰਕੀਟ ਦੇ ਵਿੱਚ ਬੰਦੇ ਆ ਜਿਨ੍ਹਾਂ ਦੀ ਰੋਜ਼ੀ ਰੋਟੀ ਰੁਜ਼ਗਾਰ ਇਹਨਾਂ ਚੀਜ਼ਾਂ ਨਾਲ ਜੁੜਿਆ ਹੋਇਆ, ਉਹ ਫਿਰ ਡਾਟਾ ਇੱਦਾਂ ਪ੍ਰਜੈਂਟ ਕਰਦੇ ਆ। ਜਿਹੜੀ ਸਟੈਟਿਸ਼ੀਅਨਸ ਨੇ ਉਹ ਕਲੀਅਰੈਂਸ ਰੇਟ ਦੇ ਹਿਸਾਬ ਨਾਲ ਚੱਲਦੇ ਆ, ਜਿਹੜੇ ਬੈਂਕ ਨੇ ਉਹ ਇਸ ਹਿਸਾਬ ਨਾਲ ਚੱਲਦੇ ਆ ਵੀ ਲੋਨ ਕਰਵਾਉਣ ਦੀ ਦਰ ਲੋਕਾਂ ਦੀ ਘੱਟ ਗਈ, ਇੱਕ ਵਾਰ ਘਟਾ ਕੇ ਥੋੜ੍ਹੀ ਜਿਹੀ 3-4 ਵਾਰ ਫਿਰ ਵਧਾ ਦਿਆਂਗੇ। ਘਟਾਉਣ ਨਾਲ ਕੀ ਆ, ਬੰਦਾ ਫਿਰ ਆ ਗਿਆ ਕੜੁੱਕੀ 'ਚ, ਅਤੇ ਜਦੋਂ ਇੱਕ ਵਾਰ ਕੜੁੱਕੀ 'ਚ ਫਸ ਗਿਆ ਲੋਨ ਹੋ ਗਿਆ, ਉਦੋਂ ਬਾਅਦ ਭਾਵੇਂ ਜਿੰਨਾ ਮਰਜ਼ੀ ਕਹਿ ਦਿਓ 3500 ਕਾਗਜ਼ ਦੇ ਕੇ ਤਾਂ ਲੋਨ ਹੁੰਦਾ। ਹੁਣ ਤੁਸੀਂ ਮੰਨ ਲਓ ਜੇ ਰੀਫਾਈਨੈਂਸ ਕਰਾਉਣਾ ਤੁਸੀਂ ਸੋਚ ਸਕਦੇ ਹੋ, ਜਿਹੜਾ ਛੱਡ ਖੜਾ 1-1.5% ਪਿੱਛੇ ਇੰਨਾ ਕੁਛ ਕਿੱਥੋਂ ਦੁਬਾਰਾ ਕਰਨਾ, ਹੈ ਨਾ, ਇਸ ਲਈ ਉਹ ਖੁੱਡੇ ਖੁੱਡੇ ਪਹਿਲਾਂ ਕਰ ਲੈਂਦੇ ਆ, ਬਾਅਦ 'ਚੋਂ ਲਾ ਲੈਂਦੇ ਆ ਕੁੰਡਾ।
3: ਅਤੇ ਜੇ ਦੂਜੀ ਵਾਰੀ ਹੋਇਆ ਇਹਨਾਂ ਦੇ ਤਾਂ ਵੀ ਬੰਦਾ ਡਰਿਆ ਹੁੰਦਾ ਨਾ, ਵੀ ਐਰ ਕੀ ਜੇ ਨਾ ਹੋਇਆ ਤਾਂ
4: ਆਹੋ ਆ, ਇਹ ਵਾਹਦ ਆਪਣੀ ਕੌਮ ਆ ਜਿਹੜੀ ਲੋਨ ਹੋਏ ਅਤੇ ਲੱਡੂ ਵੰਡਦੇ ਆ ਵੀ ਸਾਡੇ ਸਿਰ ਇੰਨਾ ਕਰਜ਼ਾ ਚੜ ਗਿਆ। ਕਹਿੰਦਾ ਤਰੱਕੀ ਦਾ ਤਾਂ ਜਨਾਬ ਇਹ ਆਲਮ ਆ, ਜਦ ਨੌਕਰੀ ਹੈ ਨਹੀਂ ਸੀ ਉਦੋਂ 40,000 ਦਾ ਕਰਜ਼ਾ ਸੀ, ਕਹਿੰਦਾ ਹੁਣ ਨੌਕਰੀ ਲੱਗੀਆਂ 4 ਲੱਖ ਦਾ ਹੋ ਗਿਆ।
3: ਉਹ ਤਾਂ ਹੈ ਨਾ ਕਿ ਤੁਸੀਂ ਹੁਣ ਉਤਾਰਨ ਜੋਗੇ ਹੋ ਗਏ,
4: ਪ੍ਰੋਡਕਟਿਵ ਲੋਨ ਹੈ ਨਾ ਭਾਜੀ, ਉਹ 4 ਲੱਖ ਦੇ ਤੁਹਾਨੂੰ 8 ਲੱਖ ਬਣਾ ਕੇ ਵੀ ਤਾਂ ਦੇਣਾ ਨਾ।
3: ਹਾਂਜੀ ਉਹ ਪ੍ਰੋਡਕਟਿਵ ਨਾਲੇ ਤੁਹਾਡੀ ਤੁਹਾਡਾ ਹੁਣ ਭਵਿੱਖ ਵੀ ਤਾਂ ਸਿਕਿਓਰ ਆ।
4: ਮੈਂ ਕਹਿੰਦਾ ਜਦੋਂ ਜੇ ਲੋਕਾਂ ਆਪਣੀਆਂ ਗੱਲਾਂ ਸੁਣਿਆ ਮੈਂ ਕੁੱਲੀਆਂ 'ਚ ਰਹਿਣ ਲੱਗ
3: ਜਾਣਾ। ਜਸਟ ਫੋਰ ਨੌਲੇਜ,
4: ਤੁਸੀਂ ਸੁਣਿਆ ਇੱਕ ਗਾਣਾ, ਹੁਣ ਸੁਣ ਇੱਕ ਹੋਰ ਗਾਣਾ। ਆਰਜੇ ਵੀ ਅੱਜ ਮੂਡ 'ਚ ਲੱਗਦੇ ਪੂਰੇ, ਹੈ ਨਾ, ਅਗਲੇ ਦਾ ਲੱਖ ਡਾਲਰ ਦਾ ਘਾਟਾ ਪੈ ਗਿਆ।
3: ਆਰਜੇ ਵੀ ਤੇ ਮਤਲਬ
4: ਬੰਦੇ ਹੀ ਆ,
3: ਅਸੀਂ ਵੀ ਤੇ ਤੁਸੀਂ ਆ,
4: ਆਪਾਂ ਕਿਹੜਾ ਕਹਿੰਦਾ ਦਰਖਤ ਤੇ ਰਹਿੰਦੇ ਆ, ਟਾਹਣੀ ਤੇ ਰਹਿੰਦੇ ਆ, ਅਸੀਂ ਵੀ ਘਰਾਂ 'ਚ ਹੀ ਰਹਿੰਦੇ ਹਾਂ। ਅੱਛਾ ਹਾਂਜੀ, ਤੁਸੀਂ ਗੱਲ ਤੋਰੀ ਸੀ ਆਕਸ਼ਨ ਦੀ ਕਲੀਅਰੈਂਸ ਰੇਟ ਤੋਂ
3: ਜੀ,
4: ਜਿਹੜਾ ਮੋਟਾ ਜਿਹਾ ਡਾਟਾ ਆਇਆ ਸਿਡਨੀ ਦੀ ਜਿਹੜੀ ਮਾਰਕੀਟ ਆ ਉਹ ਬਹੁਤ ਜ਼ਿਆਦਾ ਸੋਫਟ ਦਿਖਾ ਰਹੇ ਆ ਇਸ ਵੇਲੇ, 58% ਕਲੀਅਰੈਂਸ ਰੇਟ ਆ ਆਪਣੀ ਨੈਸ਼ਨਲ ਜਿਹੜੀ ਕਲੀਅਰੈਂਸ ਰੇਟ ਦੀ ਗੱਲ ਆ, ਉਹਦੇ 'ਚ ਫਿਰ ਐਡੀਲੇਡ ਵੀ ਆ ਜਾਂਦਾ, ਕਿਉਂਕਿ ਐਡੀਲੇਡ ਦੀ ਇਸ ਵੇਲੇ ਸਭ ਤੋਂ ਵੱਧ ਕਲੀਅਰੈਂਸ ਰੇਟ ਆ 72%, ਮਤਲਬ ਜਾਣੀ ਜੇ ਕੋਈ ਮਕਾਨ ਡਵੈਲਿੰਗ ਕੋਈ ਲੱਗੀ ਆ ਤਾਂ ਪਾਸ ਹੋ ਜੂਗੀ, ਮਤਲਬ ਉਹ ਵਿਕ ਜੂਗੀ,
3: ਓਕੇ,
4: ਉਹਨੂੰ ਐਡੀਲੇਡ ਕਹਿੰਦੇ। ਹਾਂਜੀ ਐਡੀਲੇਡ 'ਚ 72% ਚੱਲ ਰਿਹਾ ਕੰਮ। ਬ੍ਰਿਸਬੇਨ ਸਾਰ ਨੂੰ ਘੱਟ ਆ 45%, ਮੈਲਬਰਨ ਦਾ ਕਲੀਅਰੈਂਸ ਰੇਟ 60% ਆ, ਸਿਡਨੀ ਦਾ 56-57% ਆ, ਅਤੇ ਕੁੱਲ ਮਿਲਾ ਕੇ ਨੈਸ਼ਨਲ ਦਾ 58-59% ਹੋ ਜਾਂਦਾ। ਅਤੇ ਉਸ ਲਿਹਾਜ਼ ਨਾਲ ਜਿਹੜੀ ਓਪਨ ਹੋਮ ਦੀ ਅਟੈਂਡੈਂਸ ਆ ਹੁਣ ਇਸ ਵੇਲੇ 2.1 ਚੱਲ ਰਹੀ ਆ, ਅਤੇ 2 ਬੰਦੇ ਆਕਸ਼ਨ 'ਚ ਕੰਪੀਟੀਸ਼ਨ 'ਚ ਅੱਗੇ 3-3-4 ਜਾਣੇ ਵੀ ਇੱਕ ਟਾਈਮ 'ਤੇ ਆਕਸ਼ਨ ਦਿੰਦੇ ਹੁੰਦੇ ਸੀ, ਹੈ ਨਾ, ਜਦੋਂ ਬੋਲੀ ਲੱਗਦੀ ਆ, ਅਤੇ ਉਹ ਚੀਜ਼ਾਂ ਸਾਰੀਆਂ ਘੱਟ ਰਹੀਆਂ। ਪਿਛਲੇ ਸਾਲ ਉਹ 3.5 ਸੀ, ਉਸ ਢੰਗ ਨਾਲ ਫਿਰ ਇਹ ਦੇਖਦੇ ਆ ਬਈ ਕੋਈ ਜੇ ਪ੍ਰੋਪਰਟੀ ਲੱਗੀ ਆ ਮਾਰਕੀਟ ਦੇ ਵਿੱਚ ਕਿੰਨੇ ਕੁ ਲੋਕ ਆਉਂਦੇ ਆ, 20, 30, 40, 50, 60, 1 ਹਫ਼ਤੇ 'ਚ, 2 ਹਫ਼ਤੇ 'ਚ, 2.5 ਦਿਨਾਂ 'ਚ, ਹੈ ਨਾ, ਉਹ ਜਿਹੜਾ ਡਾਟਾ ਉਹਦਾ ਸਾਰੇ ਦਾ ਹੀ ਡਾਊਨਵਰਡ ਟ੍ਰੈਂਡ ਚੱਲ ਰਿਹਾ। ਜਿਹੜੇ ਮਰਜ਼ੀ ਡਾਟੇ ਨੂੰ ਚੱਕ ਲਓ, ਕਹਿੰਦੇ ਵੀ ਇਹ ਵੀ ਥੱਲੇ ਆ ਜੀ, ਇਹ ਵੀ ਥੱਲੇ ਆ। ਅਤੇ ਬਾਕੀ ਜਿਹੜੇ ਇਨਵੈਸਟਰ ਲੋਨ ਦੀ ਵੈਲਿਊ ਆ ਉਹ 41.5 ਬਿਲੀਅਨ ਡਾਲਰ ਦਿਖਾਉਂਦੇ ਆ, ਉਹ 3-4% ਕੁਆਟਰਲੀ ਘਟਿਆ। ਜਾਣੀ ਇਨਵੈਸਟਰ ਹੁਣ ਬੜੀ ਸਾਵਧਾਨੀ ਨਾਲ ਚੱਲ ਰਿਹਾ, ਕਿਉਂਕਿ ਜਿਹੜੀ ਸਰਕਾਰ ਨੇ 12 ਮਈ ਤੋਂ ਨਵੇਂ ਨਿਯਮ ਲਿਆਂਦੇ ਆ, ਤਬਦੀਲੀਆਂ ਕੀਤੀਆਂ, ਜਿਹੜਾ ਕੈਪੀਟਲ ਗੇਨਸ ਟੈਕਸ ਆ ਅਤੇ ਨੈਗੇਟਿਵ ਗੇਅਰਿੰਗ, ਇਹ ਦੋ ਵੱਡੇ ਸ਼ਬਦ ਨੇ ਜਿਹੜੇ ਅਕਸਰ ਵਰਤੇ ਜਾਂਦੇ ਆ। ਆਪਾਂ ਇਹਨਾਂ 'ਤੇ ਵੀ ਬਾਅਦ 'ਚੋਂ ਡਿਸਕਸ ਕਰਦੇ ਹਾਂ ਵੀ ਇਹ ਹੁੰਦੇ ਕੀ ਆ, ਪਰ ਉਹਦੇ ਨਾਲ ਆਮ ਲੋਕਾਂ ਦਾ, ਇਨਵੈਸਟਰਸ ਦਾ ਨੁਕਸਾਨ ਹੋਣਾ ਅਤੇ ਉਹਨਾਂ 'ਤੇ ਟੈਕਸ ਵੱਧ ਲੱਗਣਾ, ਜਾਂ ਵੱਧ ਲੱਗਣਾ ਕਹਿ ਲਓ ਜਾਂ ਇਹ ਕਹਿ ਲਓ ਜਿਹੜੀ ਟੈਕਸ ਵਿੱਚੋਂ ਉਹ ਬਚਤ ਕਰ ਲੈਂਦੇ ਸੀ ਖੇਸਵਾ ਕਰਕੇ, ਉਹ ਬਚਤ ਘੱਟ ਜਾਣੀ ਆ। ਉਹਦੇ ਕਰਕੇ ਫਿਰ ਮਾਰਕੀਟ 'ਚ ਅੱਗੇ ਹੁੰਦਾ ਸੀ ਨਾ ਵੀ ਕਹਿੰਦਾ ਯਾਰ ਹੁਣ ਤਾਂ ਕੋਈ ਇੱਦਾਂ ਦਾ ਕੰਮ ਕਰੀਏ, ਵਿਹਲੇ ਬਹਿ ਕੇ ਹੀ ਖਾਈਏ, ਆਪਣੇ ਤਾਂ ਘਰ ਦੇ ਕਹਿੰਦੇ ਚਪੇੜਾਂ ਹੀ ਆ, ਹੈ ਨਾ। ਸਿਆਣੇ ਲੋਕ ਕਹਿੰਦੇ ਆ ਵੀ ਪ੍ਰੋਪਰਟੀ 'ਚ ਇਨਵੈਸਟ ਕਰ ਲਓ, ਹੈ ਨਾ, ਜਿੰਨਾ ਕੋਲ 4 ਪੈਸੇ ਹੈਗੇ ਆ, ਅਤੇ ਉਹ ਮਤਲਬ ਸਾਲ ਦਾ ਚੱਲ ਸਾਈਡ 'ਤੇ ਯਾਰ, ਹੈ ਨਾ, $1,00,000 ਬਣ ਗਿਆ, ਪ੍ਰੋਪਰਟੀ ਲਈ ਸੀ ਇਨਵੈਸਟਮੈਂਟ, ਪ੍ਰੋਪਰਟੀ 1.5 ਲੱਖ ਛੱਡ ਗਈ, 50,000 ਛੱਡ ਗਈ, ਇੱਦਾਂ ਲੋਕ ਤੁਸੀਂ ਵੱਡੇ ਲੋਕ ਗੱਲਾਂ ਕਰਦੇ ਸੁਣੇ ਹੋਣੇ, ਹੈ ਨਾ। ਅਤੇ ਉਹ ਹੁਣ ਉਹਨਾਂ 'ਤੇ ਅਸਰ ਪਿਆ, ਉਹ ਹੁਣ 1,00,000 ਦਾ ਘੱਟ ਕੇ 50 ਰਹਿ ਜੂ, 50 ਦਾ ਘੱਟ ਕੇ 25 ਰਹਿ ਜੂ। ਉਹ ਕਹਿੰਦਾ ਫਿਰ ਐਡਾ ਤਾਮ ਝਾਮ ਕਰਕੇ ਕਈ ਲੋ ਡੋਕ 'ਤੇ ਲੋਨ ਚੱਕਦੇ ਆ। ਲੋ ਡੋਕ ਮਤਲਬ ਆਮਦਨ ਹੈ ਨਹੀਂ ਉਨੀ, ਕਾਗਜ਼ ਪੱਤਰ ਹੈ ਨਹੀਂ ਕੋਈ, ਇੱਧਰੋਂ ਉੱਧਰੋਂ ਖੇਸਵਾ ਕਰਕੇ ਪੈਸਿਵ ਇਨਕਮ ਪੈਸੇ ਪੂਏ ਚਾਰ ਬਣੀ ਜਾਂਦੇ ਕਿਸੇ ਪਾਸਿਓਂ। ਬੰਦਾ ਕਹਿੰਦਾ ਯਾਰ ਆ ਬੈਂਕ ਦੇ ਹਿਸਾਬ ਨਾਲ ਤਾਂ 5-6% 'ਤੇ ਹੋਣਾ ਨਹੀਂ, ਕਿਸੇ ਮਾੜੇ ਧੀੜੇ ਤੋਂ ਯਾਰ, ਸ਼ਾਹੂਕਾਰ ਤੋਂ, ਆੜ੍ਹਤੀਏ ਤੋਂ ਪੈਸੇ ਫੜ ਲਓ। ਉਹ ਫਿਰ ਆੜ੍ਹਤੀਆ ਉਹਨਾਂ ਨੂੰ ਲਾਉਂਦਾ 8% 'ਤੇ, 7% 'ਤੇ, ਕਿਉਂਕਿ ਬੰਦੇ ਨੂੰ ਹੁੰਦਾ ਵੀ $1,00,000 ਸਾਲ ਦਾ ਛੱਡ ਜਾਣਾ, ਵੀ ਜੇ 20,000 ਵੱਧ ਵੀ ਚਲੇ ਜਾਓ ਤਾਂ ਵੀ ਕੀ ਆ। ਉਹ ਇੱਦਾਂ ਦੇ ਜੋੜ ਤੋੜ ਚੱਲਦੇ ਆ, ਉਹ ਜੋੜ ਤੋੜ ਹੁਣ ਘਟੇ ਹੋਏ ਨੇ, ਘੱਟ ਜਾਣੇ ਨੇ, ਇੱਦਾਂ ਦੀਆਂ ਗੱਲਾਂ ਹੁਣ ਮਾਰਕੀਟ 'ਚ ਚੱਲ ਰਹੀਆਂ। ਸਰਕਾਰ ਦੀ ਮਨਸ਼ਾ ਇਹਦੇ 'ਚ ਇਹ ਦੱਸੀ ਜਾਂਦੀ ਆ, ਉਹ ਕਹਿੰਦੇ ਸੀ ਵੀ ਮਾਰਕੀਟ 'ਚ ਕਰੈਕਸ਼ਨ ਨਹੀਂ ਹੋਈ, ਇਹ ਕੋਈ ਜੇਗਰੇ ਵਾਲਾ ਹੀ ਕਰੂ, ਕਿਉਂਕਿ ਇਸ ਚੀਜ਼ ਦਾ ਫਾਇਦਾ ਹੋਊ ਇਵੈਂਚੁਅਲੀ ਲੌਂਗ ਰਨ 'ਚ 80% ਲੋਕਾਂ ਨੂੰ, 90% ਲੋਕਾਂ ਨੂੰ, ਜਾਂ ਜੋ ਵੀ ਆ। ਇਨਵੈਸਟਰ ਕਿੰਨੇ ਆ ਜੀ, ਉਹਨਾਂ ਨੇ ਇਹ ਜਚਾ ਦੇਣੀ ਹੈ ਗੱਲ ਵੀ ਇਨਵੈਸਟਰ ਵੱਧ ਤੋਂ ਵੱਧ 10% ਹੋਣਗੇ, 5% ਹੋਣਗੇ ਲੋਕ ਜਿਨ੍ਹਾਂ ਕੋਲ ਇੱਕ ਤੋਂ ਵੱਧ ਘਰ ਆ, ਅਤੇ ਬਾਹਲੇ ਲੋਕਾਂ ਕੋਲ ਮੰਨ ਲਓ 80-90% ਕੋਲ ਇੱਕੋ ਹੀ ਘਰ ਆ, ਅਤੇ ਜੇ ਉਹ ਇੱਕੋ ਹੀ ਘਰ ਦੀ ਕੀਮਤ ਜਿਹੜੀ ਹੈਗੀ ਆ ਸਹੀ ਹੋਵੇ, ਬੈਲੂਨਿੰਗ ਨਾ ਹੋਵੇ, ਤਾਂ ਉਹ ਫਸਟ ਹੋਮ ਬਾਇਰ ਨੂੰ ਘਰ ਲੈਣਾ ਸੌਖਾ, ਕਿਉਂਕਿ 1 ਮਿਲੀਅਨ ਦੀ ਪ੍ਰੋਪਰਟੀ ਜਿਹਨੂੰ 9 ਲੱਖ 'ਚ ਮਿਲਦੀ ਆ, ਉਹ ਬੰਦੇ ਕਹਿੰਦੇ ਠੀਕ ਆ ਚੱਲ ਜਿਹਨੇ ਨਵਾਂ ਲੈਣਾ, ਪਰ ਜਿਹਦਾ ਆਲਰੇਡੀ ਅੱਡੀਆਂ 'ਚ ਆ ਕੇ ਫਾਹਾ ਲਿਆ, 1 ਮਿਲੀਅਨ ਦਾ ਲਿਆ, ਉਹਦਾ ਵੀ 9 ਲੱਖ ਦਾ ਹੋ ਗਿਆ, ਹੁਣ ਕੀ ਕਰੀਏ। ਜਿਹੜੇ ਬੰਦੇ ਨੇ ਉਹ ਕਹਿੰਦਾ ਮੈਂ 9 ਲੱਖ ਵਾਲਾ, ਹੈ ਨਾ, ਪਹਿਲਾਂ ਹੀ ਮਿਲੀਅਨ 'ਚ ਲਈ ਫਿਰਦਾ, ਅਤੇ 1 ਲੱਖ ਸਰਕਾਰ ਨੇ ਘਟਾਤਾ, ਉੱਤੋਂ ਦੀ ਜਿਹੜਾ ਮੈਂ ਟੈਕਸ ਬਚਾਉਣਾ ਸੀ 50,000 ਉੱਥੋਂ ਗਿਆ, ਤਾਂ ਕੁੱਲ ਮਿਲਾ ਕੇ ਮੇਰੇ ਨਾਲ ਤਾਂ ਮਾੜੀ ਹੋਈ ਨਾ। ਉਹ ਫਿਰ ਇੱਦਾਂ ਚੀਕਾਂ ਮਾਰਦੇ ਆ। ਸੋ ਕੁੱਲ ਮਿਲਾ ਕੇ ਚੀਕ ਚਿਹਾੜਾ ਪਿਆ ਹੋਇਆ 12 ਮਈ ਤੋਂ ਬਾਅਦ, ਜਦ ਸਰਕਾਰ ਨੇ ਬਜਟ ਵਿੱਚ ਨੈਗੇਟਿਵ ਗੇਅਰਿੰਗ ਅਤੇ ਕੈਪੀਟਲ ਗੇਨ ਟੈਕਸ ਨਾਲ ਸੰਬੰਧਿਤ ਜਿਹੜੀਆਂ ਅਨਾਊਂਸਮੈਂਟਸ ਕੀਤੀਆਂ, ਅਤੇ ਉਹਦੇ ਨਾਲ ਹੁਣ ਰੌਲਾ ਇਹਦਾ ਵੀ ਆ ਵੀ ਰੈਂਟਲ ਮਾਰਕੀਟ ਮਹਿੰਗੀ ਹੋ ਜਾਣੀ ਹੈ। ਮੰਨ ਲਓ ਜੇ ਮੇਰੇ ਕੋਲ ਘਰ ਆ, ਹੈ ਨਾ, ਮੈਨੂੰ ਉਹ 'ਤੇ ਟੈਕਸ ਬਚੇ ਨਹੀਂ ਰਿਹਾ, ਮੇਰੀ ਬਚਤ ਹੋ ਨਹੀਂ ਰਹੀ, ਮੈਂ ਕਿੱਥੋਂ ਕੱਢਣਾ, ਮੈਂ ਰੈਂਟਰ ਤੋਂ
3: ਆ ਗਈਆਂ ਚਿੱਠੀਆਂ ਜੀ।
4: ਹਾਂਜੀ, $3,000 ਵਾਲਾ ਮੈਂ ਹੁਣ ਕਹੂੰਗਾ $3,500 'ਚ। ਉਹਨਾਂ ਨੇ ਫਿਰ ਕੀ ਕੀਤਾ, ਸਰਕਾਰ ਕਹਿੰਦੀ ਰੈਂਟਰ ਦੇ ਹੱਕ 'ਚ ਕਾਨੂੰਨ ਬਣਾ ਦਿਓ ਵੀ ਤੂੰ ਕੱਢ ਨਹੀਂ ਸਕਦਾ। ਉਹ ਕਹਿੰਦਾ ਫਿਰ ਮੈਂ ਕਰੂੰ ਬਿਹੜਾ ਪਟਾ ਦੂੰ, ਬਿਹੜਾ ਪਟਾ ਦੂੰ, ਕਹਿੰਦਾ ਹੁਣ ਤੁਸੀਂ ਨਿਕਲ ਕੇ ਦਿਖਾਇਓ ਘਰੋਂ। ਉੱਥੇ ਉਹ, ਹੈ ਨਾ, 4 ਢਿੱਡਲ ਜੇ ਬੈਠੇ ਆ ਬੀਰਾਂ ਖੋਲੀ, ਉਹ ਕਹਿੰਦੇ ਮਹੀਨਾ ਹੁਣ ਅਸੀਂ ਤੁਹਾਡਾ ਬਿਹੜਾ ਪੱਟੀ ਰੱਖਣਾ। ਸੋ ਕਹਿਣ ਦਾ ਮਤਲਬ, ਜਾਣੀ ਉਹਨਾਂ ਚੀਜ਼ਾਂ ਦੇ ਫਿਰ ਸਾਈਡ ਇਫੈਕਟ ਇੱਦਾਂ ਨਜ਼ਰ ਆਉਂਦੇ ਆ। ਹੁਣ ਗੱਲ ਕੋਈ ਵੀ ਨਹੀਂ ਹੁੰਦੀ ਕਈ ਵਾਰ, ਅਤੇ ਬੋਲਿਆਂ ਟੱਬਰ ਨੂੰ ਬੰਦਾ ਉਈ ਲੜੀ ਜਾਂਦਾ, ਉਹ ਬੰਦਾ ਬਲ, ਹੈ ਨਾ, ਬਲਦਾ ਨਾ ਹਲ ਵਾਵੇ, ਅਤੇ ਪੁਲਿਸ ਵਾਲਾ ਆਇਆ ਕਹਿੰਦਾ ਯਾਰ ਵੀ ਆਹ, ਹੈ ਨਾ, ਦਸੀ ਨਾਰੰਗਾਲ ਨੂੰ ਰਾਹ ਕਿੱਧਰ ਦੀ ਜਾਂਦਾ। ਉਹ ਕਹਿੰਦਾ, ਬੋਲਾ ਸੀ ਵਿਚਾਰੇ ਨੂੰ ਸੁਣਦਾ ਨਹੀਂ ਸੀ, ਉਹ ਕਹਿੰਦਾ ਮਾਈ ਬਾਪ ਮੈਨੂੰ ਕੀ ਪਤਾ ਬਲਦ ਚੋਰੀ ਦੇ ਆ, ਹੈ ਨਾ। ਪੁਲਿਸ ਵਾਲੇ ਨੇ 3-4 ਛੱਡੀਆਂ ਉਹਦੇ, ਹੈ ਨਾ। ਉਹ ਆ ਕੇ ਘਰੇ ਘਰ ਵਾਲੀ ਨੂੰ ਪੈ ਗਿਆ, ਕਹਿੰਦਾ ਸਹੁਰਿਆਂ ਦੇ ਬਲਦ ਨੇ, ਦਾਜ ਚ ਆਏ ਆ, ਹੈਗੇ ਚੋਰੀ ਦੇ, ਪੁਲਿਸ ਵਾਲੇ ਮੈਨੂੰ ਕੁੱਟੀ ਜਾਂਦੇ ਆ। ਉੱਧਰ ਉਹ ਵਿਚਾਰੀ, ਹੈ ਨਾ, ਉਹਨੂੰ ਵੀ ਨਹੀਂ ਸੁਣਦਾ, ਉਹ ਕਹਿੰਦੀ ਇਹ ਜਿਹੜੀਆਂ, ਹੈ ਨਾ, ਦਾਲ ਬਣਾਈ ਸੀ ਇਹ ਤੇਰੀ ਮਾਂ ਨੇ ਬਣਾਈ ਸੀ, ਹੈ ਨਾ, ਤੂੰ ਮੈਨੂੰ ਕਹਿੰਦਾ ਵੀ ਦਾਲ ਕੱਚੀ ਆ, ਹੈ ਨਾ, ਉਹਦੇ ਤਾਂ ਫੈਸ਼ਨ ਹੀ ਮੁੱਕਦੇ ਬੁੜੀ ਦੇ, ਉਹਨੂੰ ਜਾ, ਉਹਨੇ ਚੱਕ ਕੇ ਬੁੜੀ ਦੇ ਪੈਰਾਂ 'ਚ ਕੁੱਜਾ ਮਾਰਿਆ, ਹੈ ਨਾ। ਉੱਧਰ ਬਜ਼ੁਰਗ ਵਿਚਾਰੀ, ਉਹ ਵੀ ਕੰਨੋਂ ਘੱਟ ਸੁਣਦੀ, ਹੈ ਨਾ, ਅਤੇ ਉਹ ਦੁਖੀ ਹੋਈ, ਉਹ ਕਹਿੰਦੀ, ਹੈ ਨਾ, ਉਹ ਬਾਪੂ ਕੋ ਜਾ ਵੜੀ, ਬਾਪੂ ਉੱਥੇ ਵਿਚਾਰਾ ਬੈਠਾ ਬਾਣ ਵੱਟਦਾ, ਹੈ ਨਾ, ਅਤੇ ਕੋਲ ਉਹਦੇ ਕੋਲ ਪਾਣੀ ਦਾ ਹੁੰਦਾ ਨਾ, ਗੜਬੀ ਜਿਹੀ ਰੱਖੀ ਹੁੰਦੀ ਗਿੱਲਾ ਕਰ ਕਰ ਬੱਟੀ ਦਾ, ਉਹ ਅਤੇ ਉਹਨੂੰ ਕਹਿੰਦੇ ਵੀ, ਹੈ ਨਾ, ਵੀ ਗਲਤੀ, ਹੈ ਨਾ, ਤੇਰੀ ਆ, ਹੈ ਨਾ, ਬਈ ਕਸੂਰ ਤੇਰਾ ਵਾ, ਬਾਲਣ ਤੂੰ ਲਿਆਇਆ, ਦਾਲ, ਹੈ ਨਾ, ਤਾਂ ਮੱਚੀ ਆ। ਉਹਨੇ ਚੱਕ ਕੇ ਕੁੱਜਾ ਉਹਦੇ ਮਾਰਿਆ ਮੱਥੇ ਚ, ਕਹਿੰਦਾ ਜੇ ਪਤਲਾ ਬਾਲ ਬਟਾਉਣਾ ਤਾਂ ਕਿਸੇ ਹੋਰ ਨੂੰ ਕਰ ਲਓ। ਸੋ ਕੁੱਲ ਮਿਲਾ ਕੇ ਉਹ ਘਾਹ ਚਮਚੌਲਾ ਜਿਹਾ, ਕੌਣ ਜ਼ਿੰਮੇਵਾਰ ਆ, ਇਹ ਆ ਸਰਕਾਰ ਜ਼ਿੰਮੇਵਾਰ ਆ, ਇਨਵੈਸਟਰ ਜ਼ਿੰਮੇਵਾਰ ਆ, ਬੈਂਕ ਜ਼ਿੰਮੇਵਾਰ ਆ, ਇਸ ਵੇਲੇ ਹਨਾ ਮਾਰਕੀਟ ਦੇ ਵਿੱਚ ਇਸ ਕਿਸਮ ਦਾ ਸੈਂਟੀਮੈਂਟ ਆ ਜਿਹਨੂੰ ਵਰਡ ਯੂਜ਼ ਕਰਦੇ ਆ ਮਾਹਰ, ਅਨਸਰਟਨਟੀ।
3: ਸਭ ਕੋਲ ਮੋਲ ਹੈ,
4: ਹਾਂਜੀ, ਅਨਸਰਟਨਟੀ ਹੋਣ ਕਰਕੇ ਖਰੀਦਣ ਵਾਲੇ ਦਾ ਹੀਆ ਨਹੀਂ ਪੈ ਰਿਹਾ, ਕਿਉਂਕਿ ਉਹਨੂੰ ਇਹ ਲੱਗਦਾ ਬਈ ਮੈਂ ਕਿਤੇ ਮਹਿੰਗਾ ਨਾ ਲੈ ਲਵਾਂ ਅਤੇ ਕੱਲ੍ਹ ਨੂੰ ਮੈਨੂੰ ਇਹ 'ਚ ਓਨਾ ਪ੍ਰੋਫਿਟ ਜਾਂ ਲਾਭ ਨਹੀਂ ਹੋਣਾ, ਇਸ ਕਰਕੇ ਉਹ ਕਹਿੰਦਾ ਕਿਤੇ ਉਹ ਕੰਮ ਨਾ ਹੋਵੇ ਵੀ ਸਾਵਧਾਨੀ ਹਟੀ ਦੁਰਘਟਨਾ ਘਟੀ।
3: ਬੇਸਿਕਲੀ ਇੱਕ ਚੀਜ਼ ਜਿਹੜੀ ਹੈ ਨਾ ਉਹ ਤੁਹਾਨੂੰ ਤੰਗ ਕਰਦੀ ਹੈ ਜਦੋਂ ਕੋਈ ਕਿਸੇ ਚੀਜ਼ ਦੇ ਵਿੱਚ ਤੁਹਾਨੂੰ ਵਾਧਾ ਮਿਲਦਾ ਅਤੇ ਉਹ ਜਦੋਂ ਚੀਜ਼ ਵਾਪਸ ਆਪਣੀ ਔਕਾਤ 'ਚ ਆ ਰਹੀ ਹੁੰਦੀ ਹੈ ਨਾ ਅਤੇ ਉਹ ਤੁਹਾਨੂੰ ਘਾਟਾ ਪ੍ਰਤੀਤ ਹੁੰਦੀ ਹੈ। ਜਿੱਦਾਂ ਮੰਨ ਲਓ ਇੱਕ ਹੈ ਅਤੇ ਉਹ ਕੁੜੀ ਆ ਅਤੇ ਉਹਦਾ ਵਿਆਹ ਧਰਿਆ, ਉਹਨੇ ਮਹਿੰਦੀ ਮੂੰਹਦੀ ਲਾਈ, ਸੋਹਣਾ ਹੁਸਨ ਚੜ੍ਹਾ ਆ, ਪਰ ਹੁਣ ਉਹ ਮਹਿੰਦੀ ਫਿੱਕੀ ਪੈਣੀ ਆ, ਹੁਣ ਉਹ ਵਾਪਸ ਉਹਨੇ ਫਿਰ ਉਸੇ ਰੂਪ 'ਚ ਹੀ ਆਉਣਾ ਅਤੇ ਉਦੋਂ ਫਿਰ ਸਾਨੂੰ ਲੱਗਦਾ ਵਾ ਵੀ ਇਹ ਹੁਣ ਉਹ ਵਾਲਾ ਨਹੀਂ ਹੁਣ ਕੰਮ ਰਿਹਾ। ਮਾਰਕੀਟ ਦੇ ਵਿੱਚ ਇਹ ਚੀਜ਼ ਨਾ ਆਪਾਂ ਨੂੰ ਮੰਨ ਕੇ ਚੱਲਣਾ ਚਾਹੀਦਾ ਸੀ, ਜੋ ਕਿ ਆਪਾਂ ਕਦੀ ਨਹੀਂ ਮੰਨਦੇ ਜਾਂ ਫਿਰ ਜਿੱਦਾਂ ਦੇ ਸਾਨੂੰ ਅੰਕੜੇ ਦਿੱਤੇ ਜਾਂਦੇ ਆ ਉਸ ਹਿਸਾਬ ਦੇ ਨਾਲ ਸਾਨੂੰ ਮੰਨਣ ਹੀ ਨਹੀਂ ਦਿੱਤਾ ਜਾਂਦਾ ਵੀ ਇਹਨੇ ਫਿਰ ਵਾਪਸ ਉੱਥੇ ਹੀ ਆਉਣਾ। ਇਹ ਚੀਜ਼ਾਂ ਸ਼ਾਇਦ ਆਪਣੇ 'ਚ ਨਹੀਂ ਆ ਅਤੇ ਚੰਗੀ ਗੱਲ ਇਸ ਕਰਕੇ ਆ ਕਿਉਂਕਿ ਆਪਾਂ ਫਿਰ ਵੀ ਚਲੋ ਮਿਹਨਤ ਕਰਕੇ ਅਤੇ ਆਪਣੇ ਡਟੇ ਆ ਅਤੇ ਪਰ ਉਸ ਡਟੇ ਦੇ ਦਰਮਿਆਨ ਆਪਾਂ ਜੇ ਵੇਖੀਏ ਤਾਂ ਇਹ ਪ੍ਰੈਸ਼ਰ ਈਜ਼ ਕਦੋਂ ਹੋਇਆ ਸਾਡੇ ਤੋਂ? ਕਰੋਨਾ ਤੋਂ ਪਹਿਲਾਂ ਵੀ ਆਪਾਂ ਵੇਖਦੇ ਹਾਂ ਵੀ ਉਦੋਂ ਵੀ ਕੋਈ ਇੱਦਾਂ ਦੀਆਂ ਰਿਪੋਰਟਾਂ, ਉਦੋਂ ਵੀ ਰੌਲਾ ਰੱਪਾ ਆਪਾਂ ਸੁਣਦੇ ਆਏ। ਕਰੋਨਾ ਆਇਆ ਤਾਂ ਫਿਰ ਚਲੋ ਇੱਕ ਇਹਨੂੰ ਜਾਇਜ਼ ਇੱਕ ਰੀਜ਼ਨ ਮਿਲ ਗਿਆ ਵੀ ਵੇਖੋ ਜੀ ਸਾਡੇ ਹੱਥ 'ਤੇ ਕੁਛ ਨਹੀਂ, ਕਿਸੇ ਦੇ ਹੱਥ ਵੱਸ ਕੁਛ ਨਹੀਂ ਆ, ਇਹ ਤਾਂ ਮਹਾਂਮਾਰੀ ਆ ਨਾ, ਕੁਦਰਤੀ ਕਰੋਪੀ ਆ, ਕੁਛ ਵੀ ਕਿਸੇ ਨੇ ਕੁਛ
4: ਤੇਲ ਸਾਡੇ ਹੱਥ 'ਚ ਨਹੀਂ।
3: ਹਾਂ, ਉਸ ਤੋਂ ਬਾਅਦ ਫਿਰ ਹੁਣ ਆ ਲੜਾਈ ਆ ਗਈ ਜਾਂ ਉਸ ਤੋਂ ਪਹਿਲਾਂ ਵਿੱਚ ਯੂਕਰੇਨ ਰਸ਼ੀਆ ਦੀ ਵੀ ਆ ਗਈ। ਸੋ ਹੁਣ ਅੱਗੇ ਵੀ ਕੋਈ ਗਰੰਟੀ ਨਹੀਂ, ਬੰਦਾ ਇੱਕ ਆਸ 'ਤੇ ਤੁਰਿਆ ਫਿਰਦਾ ਵੀ ਕੋਈ ਨਹੀਂ ਚਲੋ ਹੁਣ ਗਾਂ ਆਪਾਂ ਉਸ ਢੰਗ ਦੇ ਨਾਲ ਆਪਾਂ ਵਰਤਾਂ ਕਰਾਂਗੇ ਅਤੇ ਗਾਂ ਵੀ ਕੋਈ ਗਰੰਟੀ ਨਹੀਂ। ਸੋ ਇਸ ਕਰਕੇ ਆਪਾਂ ਇਹ ਕਿਉਂ ਨਾ ਮੰਨ ਕੇ ਚੱਲੀਏ ਵੀ ਹਾਲਾਤ ਇੱਦਾਂ ਦੇ ਹੀ ਰਹਿਣੇ, ਉਹਦੇ ਮੁਤਾਬਿਕ ਆਪਣੀ ਰਣਨੀਤੀ ਬਣਾਈ ਹੈ।
4: ਠੀਕ,
3: ਇਹ ਬੜੀ ਔਖੀ ਚੀਜ਼ ਆ।
4: ਇਹ ਸਿਆਣੇ ਦਾ ਚਲੋ ਇਹ ਕਹਿ ਦਿੰਦੇ ਚਾਦਰ ਵੇਖ ਕੇ ਪੈਰ ਪਸਾਰਨਾ ਚਾਹੀਦਾ, ਪਰ ਉਹ ਬੰਦਾ ਕਹਿੰਦਾ ਕੋਈ ਨਹੀਂ ਗੋਡੇ ਜੇ ਮੋੜ ਕੇ ਪੈ ਜਾਣੇ, ਚਾਦਰ ਤਾਂ ਆਪਾਂ ਨੂੰ ਪਤਾ ਹੀ ਐਡੀ ਕਿ ਰਹਿਣੀ,
3: ਚਾਦਰ ਨੂੰ ਉੱਡੀ ਰਹਿਣੀ ਆ। ਨਹੀਂ, ਚਾਦਰ ਚਲੋ ਬੰਦਾ ਵਧਾ ਵੀ ਲੈਂਦਾ, ਹੋਰ ਵਧੇਰੇ ਵੀ ਕਰ ਲੈਂਦਾ, ਪਰ ਗੱਲ ਇਹ ਆ ਵੀ ਕਦੋਂ ਕ ਆਪਾਂ ਇੱਥੇ ਇੱਕ ਚੀਜ਼ ਦੇ ਉੱਤੇ ਤੇ ਹਮੇਸ਼ਾ ਗੱਲ ਕਰਦੇ ਹੁੰਦੇ ਹਾਂ ਅਤੇ ਇੱਕ ਚੀਜ਼ ਦੇ ਉੱਤੇ ਹਮੇਸ਼ਾ ਆਪਾਂ ਮਾਰ ਖਾਂਦੇ ਹਾਂ ਕਿ ਆਪਾਂ ਹਮੇਸ਼ਾ ਮੰਨ ਕੇ ਚੱਲਦੇ ਹਾਂ ਵੀ ਜਿੱਦਾਂ ਦੇ ਹੁਣ ਹਾਲਾਤ ਹੈ ਇੱਦਾਂ ਦੇ ਗਾਂਹ ਚੱਲਦੇ ਰਹਿਣੇ, ਜਿੱਦਾਂ ਦੀ ਹੁਣ ਕਮਾਈ ਇੱਦਾਂ ਹੀ ਗਾਂਹ ਚੱਲਦੀ ਰਹਿਣੀ ਆ, ਜਿੱਦਾਂ ਹੁਣ ਸੇਵਿੰਗ ਹੈ ਇੱਦਾਂ ਹੀ ਗਾਂਹ ਚੱਲਦੀ ਰਹਿਣੀ ਆ ਅਤੇ ਉਹ ਸੇਵਿੰਗ ਨੂੰ ਧਿਆਨ ਦੇ ਵਿੱਚ ਰੱਖਦੇ ਹਾਂ। ਉਹ ਗੱਲ ਜਿੱਦਾਂ ਤੁਸੀਂ ਦੱਸਿਆ ਵੀ ਚਾਰ ਦੇ ਮੁਕਾਬਲੇ ਹੁਣ ਅੱਠ ਲੋਨ ਹੋ ਗਿਆ ਅਤੇ ਉਹ ਜਦੋਂ ਅੱਠ ਲੋਨ ਹੋਇਆ ਤਾਂ ਉਹ ਐਵੇਂ ਥੋੜ੍ਹੀ ਹੋਇਆ ਵਾ, ਉਹ ਇਸ ਕਰਕੇ ਹੋਇਆ ਕਿਉਂਕਿ ਸਾਨੂੰ ਨੌਕਰੀ ਚੰਗੀ ਮਿਲ ਗਈ ਜਾਂ ਕਾਰੋਬਾਰ 'ਚੋਂ ਠੀਕ ਠਾਕ ਮੁਨਾਫਾ ਆਉਣ ਲੱਗ ਪਿਆ ਅਤੇ ਉਹ ਜਦੋਂ ਡਾਊਨ ਆਉਂਦਾ ਵਾ ਫਿਰ ਉਹ ਚੀਜ਼ ਹੈ। ਵੇਖੋ ਆਪਾਂ ਦੋਹਰਾ ਸਫ਼ਰ ਕਰਦੇ ਹਾਂ, ਇੱਕ ਤਾਂ ਨੌਕਰੀ ਅਤੇ ਕਾਰੋਬਾਰ ਦੇ ਪੱਖੋਂ ਆਪਾਂ ਸਫ਼ਰ ਕਰਦੇ ਹਾਂ, ਉੱਥੇ ਸਾਡੀ ਚਿੰਤਾ ਵੱਧਦੀ ਹੈ, ਪਰੇਸ਼ਾਨੀ ਉੱਥੇ ਤੰਗ ਕਰਦੀ ਹੈ ਅਤੇ ਦੂਸਰਾ ਫਿਰ ਉੱਧਰ ਖਰਚੇ ਨਹੀਂ ਮੇਨਟੇਨ ਹੁੰਦੇ, ਉਹ ਇੱਕ ਅਲੱਗ ਪਰੇਸ਼ਾਨੀ ਆ। ਸਾਨੂੰ ਲੱਗਦਾ ਵਾ ਵੀ ਇਹ ਦੋਵੇਂ ਇਕੱਠੀਆਂ ਹੀ ਨੇ, ਪਰ ਇਹ ਤੁਹਾਨੂੰ ਦੋਈ ਥਾਈਂ ਪਰੇਸ਼ਾਨ ਕਰ ਰਹੀਆਂ ਹੁੰਦੀਆਂ।
4: ਮੇਰਾ ਖਿਆਲ ਆਪਾਂ ਨੂੰ ਇਸ ਟੌਪਿਕ ਨਾਲੋਂ ਇੱਕ ਹੋਰ ਟੌਪਿਕ ਕਦੇ ਭਵਿੱਖ 'ਚ ਕਰਨਾ ਚਾਹੀਦਾ, ਬੰਦੇ ਦਾ ਮਨੀ ਨਾਲ ਕੀ ਰਿਲੇਸ਼ਨਸ਼ਿਪ ਹੋਣਾ ਚਾਹੀਦਾ। ਇਹ ਮੇਰਾ ਖਿਆਲ ਆ ਇਸ ਸਮੇਂ ਦਾ ਸਾਰਿਆਂ ਨਾਲੋਂ ਵੱਡਾ ਸਟ੍ਰੈਸ ਆ, ਦਿਮਾਗੀ ਬੋਝ ਆ। ਆਮਦਨ ਹੀਲੇ ਵਸੀਲੇ ਇਹ ਵਧਣ ਤਾਂ ਹੀ ਤੁਸੀਂ ਸੌਖੇ ਰਹਿ ਸਕਦੇ ਹੋ, ਜਾਂ ਤੁਸੀਂ ਜਿੰਨੇ ਹੈਗੇ ਆ ਉਹਦੇ ਵਿੱਚ ਵੀ ਖੁਸ਼ ਰਹਿ ਸਕਦੇ ਹੋ। ਇਹ ਸਾਰੀਆਂ ਚੀਜ਼ਾਂ ਡਿਸਕਸ਼ਨ ਮੰਗਦੀਆਂ ਅਤੇ ਅਕਲ ਪੱਖੋਂ ਨਹੀਂ ਇਹ ਮੰਗਦੀਆਂ। ਆਪਾਂ ਨੂੰ ਲੱਗਦਾ ਵੀ ਭਾਅ ਜੀ ਇਹ ਬੜੀ ਸਿਆਣੀ ਗੱਲ ਕੀਤੀ, ਸਿਆਣਾ ਸਿਉਣਾ ਸਭ ਰੈਲੇਟਿਵ ਆ, ਇਹ ਕੋਈ ਅਟਲ ਸੱਚ ਨਹੀਂ। ਜਿਹੜੀ ਗੱਲ ਆਪਾਂ ਕਹਿਤੀ, ਕਹਿਣ ਨੂੰ ਕਈ ਗੱਲਾਂ ਬੜੀਆਂ ਵਧੀਆ ਲੱਗਦੀਆਂ ਹੁੰਦੀਆਂ ਵੀ ਹਾਂ ਯਾਰ ਚਾਦਰ ਦੇਖ ਕੇ ਪੈਰ ਪਸਾਰਨਾ ਚਾਹੀਦਾ, ਉਸ ਹਿਸਾਬ ਨਾਲ ਤਾਂ ਮੈਂ ਘਰ ਹੀ ਨਾ ਲੈਂਦਾ ਆਪਦਾ, ਮੇਰੇ ਕੋਲ ਪੈਸੇ ਹੀ ਹੈ ਨਹੀਂ ਸੀਗੇ, ਹੈ ਨਾ। ਮੈਂ 10% ਡਾਊਨ ਪੇਮੈਂਟ ਦਿੱਤੀ, ਕਿਸ਼ਤਾਂ ਕਰਾਈਆਂ ਅਤੇ ਹੈ ਨਾ ਕਰ ਲਿਆ, ਉਸ ਹਿਸਾਬ ਨਾਲ ਤਾਂ ਉਹ ਫਾਰਮੂਲਾ ਹੀ ਫੇਲ ਆ। ਫਿਰ ਇਹਦਾ ਮਤਲਬ ਇਹ ਹੋ ਗਿਆ ਨਾ ਵੀ ਮੈਂ ਕਹਿਣ ਵਾਸਤੇ ਹੀ ਆ ਉਹ, ਅਤੇ ਅਸਲ ਮਾਨਿਆਂ 'ਚ ਤੁਹਾਨੂੰ ਪਰਤਾਇਆ ਹੀ ਨਹੀਂ। ਫਿਰ ਉਹ ਬੈਂਕ ਜਾਂ ਦੂਜੇ ਸਿਆਣੇ ਲੋਕ ਕੈਲਕੂਲੇਟਡ ਰਿਸਕ ਕਹਿਣਾ ਸ਼ੁਰੂ ਕਰ ਦਿੰਦੇ ਆ। ਪਰ ਇਹ ਸਾਰੀਆਂ ਚੀਜ਼ਾਂ ਤੁਹਾਡੇ ਸੁਤੇ ਸਿੱਧ ਜ਼ਿਹਨ 'ਚੋਂ ਉਦੋਂ ਹੀ ਨਿਕਲ ਸਕਦੀਆਂ ਜੇ ਤੁਹਾਡਾ ਪੈਸੇ ਨਾਲ ਮਨੀ ਨਾਲ ਰਿਲੇਸ਼ਨਸ਼ਿਪ ਤੁਹਾਨੂੰ ਪਤਾ ਮੇਰਾ ਕੀ ਆ। ਫਿਰ ਤੁਸੀਂ ਇਹੋ ਜਿਹੀਆਂ ਗੱਲਾਂ ਕਰਨ ਨੂੰ ਹਟ ਜਾਓਗੇ ਵੀ ਇਹ ਘੱਟ ਗਿਆ, ਵਿਆਜ ਵੱਧ ਗਿਆ, ਆਹ ਹੋ ਗਿਆ, ਲੁੱਟ ਲਏ, ਮਰ ਗਏ, ਇਨਵੈਸਟਮੈਂਟ ਪ੍ਰੋਪਰਟੀ ਲਈ ਸੀ ਜਿੰਨੇ ਦੀ ਗਈ ਸੀ ਓਨੇ ਹੀ ਵਾਪਸ ਮੁੜੇ, ਹੁਣ ਇੰਨਾ ਹੀ ਬੜਾ। ਇਹ ਸਾਰੀਆਂ ਚੀਜ਼ਾਂ ਉਦੋਂ ਹਰਟ ਕਰਦੀਆਂ ਜਦੋਂ ਤੁਸੀਂ ਖਲਾਰਾ ਬਹੁਤ ਜ਼ਿਆਦਾ ਪਾ ਲੈਂਦੇ ਹੋ। ਪਰ ਇਹ ਕਿਸੇ ਹੋਰ ਟੋਪਿਕ ਦੀਆਂ ਗੱਲਾਂ। ਆਪਣੀ ਟੋਪਿਕ ਅੱਜ ਇਹ ਆ ਵੀ ਇਸ ਵੇਲੇ ਰੀਅਲ ਅਸਟੇਟ ਦਾ ਕੀ ਹਾਲ ਆ, ਕੀ ਜੋ ਅਸੀਂ ਅਖਬਾਰਾਂ 'ਚ ਨਿਊਜ਼ ਵੈਬਸਾਈਟਸ 'ਤੇ ਪੜ੍ਹ ਰਹੇ ਹਾਂ, ਤੁਸੀਂ ਸਾਨੂੰ ਫੋਨ ਕਰਕੇ ਅੱਜ ਇਹ ਦੱਸਣਾ ਵੀ ਹਾਂ ਵਾਕਈ ਹਾਲਾਤ ਮਾੜੇ ਆ, ਜਾਂ ਸਾਨੂੰ ਲੱਗਦਾ ਵੀ ਅਸੀਂ ਦੋਨੋਂ ਜਾਣੇ ਪੜ੍ਹ ਪੜ੍ਹ ਕੇ ਖਬਰਾਂ ਸੁਣ ਸੁਣ ਕੇ ਬੋਲੇ ਜਿਹੇ ਹੋਏ ਪਏ ਹਾਂ। ਅਸਲ ਮਾਨਿਆਂ 'ਚ ਹੋ ਸਕਦਾ ਫੀਲਡ ਵਿੱਚ ਓਨਾ ਨਾ ਹੋਵੇ ਅਸਰ, ਉਹ ਫਿਰ ਸਾਨੂੰ ਸਾਡੇ ਸੁਣਨ ਵਾਲਿਆਂ ਤੋਂ ਪਤਾ ਲੱਗਦਾ ਵੀ ਨਹੀਂ ਦੇਖੋ ਮਾਰਕੀਟ 'ਚ ਹੈ ਤਾਂ ਹੈ ਇਹ, ਜਾਂ ਜਿਹਨੇ ਫਸਟ ਹੈਂਡ ਐਕਸਪੀਰੀਅੰਸ ਕੀ ਆ, ਹੋ ਸਕਦਾ ਕਿਸੇ ਨੇ ਘਰ ਵੇਚਣਾ ਲਾਇਆ ਹੋਵੇ, 4 ਮਹੀਨੇ ਹੋ ਗਏ ਹੁਣ ਘਰ ਨਾਲ ਨਿਕਲਿਆ ਹੋਵੇ, ਅਤੇ ਗੁਆਂਢੀਆਂ ਦਾ 3 ਮਹੀਨਿਆਂ 'ਚ ਮਹੀਨੇ 'ਚ ਨਿਕਲ ਗਿਆ ਸੀ, ਹੈ ਨਾ। ਇੱਦਾਂ ਦੀਆਂ ਆਪਾਂ ਨੂੰ ਰੀਅਲ ਲਾਈਫ ਐਗਜ਼ਾਮਪਲਸ ਆਪਾਂ ਅੱਜ ਆਪਣੇ ਸੁਣਨ ਵਾਲਿਆਂ ਤੋਂ ਵੀ ਸੁਣਨੀ ਆ, ਜਾਂ ਕੋਈ ਇਨਵੈਸਟਰ ਆ, ਇੱਕ ਘਰ ਆ, ਦੂਜਾ ਘਰ ਹੁਣ ਲੈਣ ਦੀ ਸੋਚ ਰਿਹਾ ਸੀ, ਉਹਨੇ ਪੈਸੇ ਹੋਲਡ ਰੱਖ ਲਏ, ਕੁਛ ਇੱਦਾਂ ਦੀਆਂ ਗੱਲਾਂ ਆਪਾਂ ਨੂੰ ਸੁਣਨ ਨੂੰ ਮਿਲ ਸਕਦੀਆਂ ਅੱਜ।
3: ਨਹੀਂ ਬਿਲਕੁਲ, ਆਪਣੇ ਆਪਣੇ ਤਰੀਕੇ ਹੁੰਦੇ ਆ ਜਿੱਦਾਂ ਆਪਾਂ ਮਾਰਕੀਟ ਨੂੰ ਵੇਖਦੇ ਹਾਂ ਵੀ ਹੁਣ ਮਾਰਕੀਟ ਕਿੱਧਰ ਜਾ ਰਹੀ ਆ, ਆਪਾਂ ਰਾਵਾਂ ਦੇ ਵਿੱਚ ਤੁਰੇ ਫਿਰਦੇ ਵੇਖਦੇ ਹਾਂ ਵੀਕਐਂਡ ਦੇ ਉੱਤੇ ਵੀ ਜ਼ਿਆਦਾਤਰ ਜਗ੍ਹਾ ਜਗ੍ਹਾ ਦੇ ਉੱਤੇ ਬੋਰਡ ਲੱਗੇ ਹੁੰਦੇ ਆ ਵੀ ਅੱਜ ਇੱਥੇ ਆਪਸ਼ਨ ਆ, ਸਾਨੂੰ ਦੂਰੋਂ ਨਿਗਾ ਜਿਹਾ ਸਾਈਨ ਮਿਲ ਜਾਂਦਾ ਵੀ ਤੀਰ ਜੇ ਵਾਲਾ ਵੀ ਇੱਧਰਲੇ ਪਾਸੇ ਨੂੰ ਘਰ ਓਪਨ ਆ, ਜਾਂ ਕੋਈ ਨਾ ਕੋਈ ਨੋਟੀਫਿਕੇਸ਼ਨ ਆ ਜਾਂਦੀ, ਜਾਂ ਜਿੱਥੇ ਤੁਸੀਂ ਪਹਿਲਾਂ ਭਲਿਆਂ ਵੇਲਿਆਂ 'ਚ ਕਿਤੇ ਜਾ ਕੇ ਘਰ ਘੁਰ ਵੇਖਣ ਗਏ ਹੋ ਜਦੋਂ ਤੁਸੀਂ ਲਿਆ ਸੀ, ਅਤੇ ਉਹਨਾਂ ਕੋਲ ਡਾਟਾਬੇਸ ਤੁਹਾਡਾ ਪਿਆ ਹੁੰਦਾ ਵਾ, ਉਹ ਤੁਹਾਨੂੰ ਕੁਛ ਨਾ ਕੁਛ ਭੇਜੀ ਪੁੱਜੀ ਜਾਂਦੇ। ਸੋ ਇਹ ਸਾਰੀਆਂ ਚੀਜ਼ਾਂ, ਜਾਂ ਫਿਰ ਤੁਹਾਡੇ ਆਸ ਪਾਸ ਜਦੋਂ ਤੁਸੀਂ ਮਹਿਫਲਾਂ 'ਚ ਬਹਿੰਦੇ ਹੋ ਤਾਂ ਉੱਥੇ ਵੀ ਕਨਵਰਸੇਸ਼ਨ ਇਹ ਹੁੰਦੀ ਆ, ਉੱਥੋਂ ਤੁਹਾਨੂੰ ਆਈਡੀਆ ਮਿਲਦਾ, ਫਿਰ ਅਖਬਾਰਾਂ 'ਤੇ ਚਲੋ ਨਾਲੇ ਕਰੀ ਦੀਆਂ। ਇੱਕ ਹੋਰ ਮੇਰਾ ਇੱਕ ਹੋਰ ਤਰੀਕਾ ਵਾ ਅੱਜ ਕੱਲ੍ਹ, ਮੈਨੂੰ ਉਹ ਵੀ ਬੜਾ ਵਾਜਬ ਜਿਹਾ ਲੱਗਦਾ, ਉੱਥੋਂ ਵੀ ਬੜੀ ਸਟੀਕ ਜਿਹੀ ਜਾਣਕਾਰੀ ਤੁਹਾਨੂੰ ਮਿਲ ਜਾਂਦੀ ਹੈ। ਜਦੋਂ ਰੀਅਲ ਸਟੇਟਾਂ ਵਾਲੇ ਬਹੁਤ ਜ਼ਿਆਦਾ ਟਿਕਟੋਕਾਂ ਜਿਹੀਆਂ ਪਾਉਣ ਲੱਗ ਪੈਣ ਨਾ, ਇਹਦਾ ਮਤਲਬ ਵੀ ਉਦੋਂ ਵੀ ਵਿਹਲੇ ਬੈਠੇ ਆ, ਕਿਉਂਕਿ ਇਹ ਵਿਹਲ ਦੀਆਂ ਚੀਜ਼ਾਂ ਨੇ ਨਾ ਇਹ। ਆਪਾਂ ਹੁਣ ਮੰਨ ਲਓ ਮੈਂ ਜੇ ਘਰੇ ਬੈਠਾ ਵਾਂ ਅਤੇ ਫਿਰ ਹੀ ਮੈਂ ਇਹ ਕੰਮ ਕਰੂੰ, ਨਹੀਂ ਤਾਂ ਬੰਦੇ ਕੋਲ ਵਿਹਲ ਹੀ ਨਹੀਂ ਮਿਲਦਾ, ਬੰਦਾ ਪ੍ਰੋਪਰਟੀ ਵਿਖਾਉਣ ਗਿਆ, ਲੈਣ ਗਿਆ, ਕੋਈ ਆਇਆ, ਕੋਈ ਦਿਸ, ਕੋਈ ਦੈਟ, ਵੀ ਇਹ ਕੰਮ ਬੜਾ ਸਟ੍ਰੈਸ ਵਾਲਾ, ਬੜੇ ਝਮੇਲੇ ਵਾਲਾ, ਅਤੇ ਉਹ ਉੱਥੋਂ ਵੀ ਤੁਹਾਨੂੰ ਇਹ ਆਈਡੀਆ ਮਿਲਦਾ ਵੀ ਹੁਣ ਥੋੜ੍ਹਾ ਜਿਹਾ ਮਾਰਕੀਟ ਦੇ ਵਿੱਚ
4: ਟਿਕਟੋਕ ਟਿਕੀ ਆ ਤੇ,
3: ਹਾਂ ਇਹ ਥੋੜ੍ਹਾ ਜਿਹਾ ਤਾਂ
4: ਉਦੋਂ ਟਿਕਾ ਵਾ,
3: ਹਿੱਲਿਆ
4: ਟਿਕਟੋਕ ਹਿੱਲੀ ਆ ਤੇ ਉਦੋਂ ਸਮਝ ਲਓ ਸਾਰਾ ਕੁਛ ਹਿੱਲਿਆ,
3: ਸਾਰਾ ਕੁਛ ਹੀ ਹਿੱਲਿਆ। ਸੋ ਖੈਰ ਤੁਸੀਂ ਇਸੇ ਵਿਸ਼ੇ ਦੇ ਉੱਤੇ ਸਾਂਝ ਪਾਇਓ, ਪਰ ਅਗਲੇ ਹਿੱਸੇ ਦੇ ਵਿੱਚ ਆ ਕੇ ਆਪਾਂ ਗੱਲਾਂ ਬਾਤਾਂ ਕਰਾਂਗੇ ਕਿ ਤੁਹਾਨੂੰ ਕੀ ਲੱਗਦਾ ਵਾ, ਤੁਸੀਂ ਕੀ ਇਹ ਬੋਝ ਮਹਿਸੂਸ ਕਰ ਰਹੇ ਹੋ, ਜੇ ਕਰ ਰਹੇ ਹੋ ਤੇ ਕਿਹੜੇ ਤਰੀਕੇ ਦੇ ਨਾਲ ਤੁਸੀਂ ਇਹਨੂੰ ਮੈਨੇਜ ਕਰ ਰਹੇ ਹੋ, ਉਹ ਵੀ ਜੇ ਤੁਸੀਂ ਠੀਕ ਲੱਗੇ ਤੇ ਜ਼ਰੂਰ ਸਾਂਝ ਪਾਇਓ। ਸੋ ਆਸ ਪਾਸ ਕੀ ਤੁਸੀਂ ਵੇਖਦੇ ਹੋ, ਕਿਉਂਕਿ ਕਈ ਵਾਰੀ ਹੁੰਦਾ ਵਾ ਵੀ ਸਾਡੇ ਯਾਰੀ ਦੋਸਤੀ ਦੇ ਵਿੱਚ ਕਈ ਬਿਲਕੁਲ ਹੀ ਐਜ ਤੇ ਚੱਲਦੇ ਆ, ਬਿਲਕੁਲ ਨੱਕੋ ਪਾਏ ਚੱਲਦੇ ਆ ਨਾ, ਮਾੜਾ ਜਿਹਾ ਇੱਧਰ ਹੋਏ ਗਏ, ਮਾੜਾ ਜਿਹਾ ਉੱਧਰ ਹੋਏ ਗਏ, ਸੋ ਉਹਨਾਂ ਤੋਂ ਵੀ ਤੁਹਾਨੂੰ ਪਤਾ ਲੱਗ ਜਾਂਦਾ, ਕਿਉਂਕਿ ਜਦੋਂ ਇੱਦਾਂ ਦੇ ਹਾਲਾਤ ਬਣਦੇ ਨੇ ਨਾ ਤੇ ਫਿਰ ਮਸਲਾ ਸਿਰਫ ਇੱਕ ਨਹੀਂ ਹੁੰਦਾ, ਫਿਰ ਤੇ ਆਹ ਜਿਹੜੀ ਸਫੋਕੇਸ਼ਨ ਇਹ ਤਾਂ ਹੁੰਦੀ ਆ, ਫਿਰ ਦੂਸਰੇ ਬੜੇ ਸਾਈਡ ਇਫੈਕਟ ਹੁੰਦੇ ਨੇ ਜਿਨ੍ਹਾਂ ਦੇ ਵਿੱਚੋਂ ਆਪਾਂ ਪਿਛਲੇ ਹਫ਼ਤੇ ਵੀ ਇੱਕ ਡਿਸਕਸ ਕੀਤਾ, ਫਿਰ ਤੁਹਾਡੇ ਪੈਸੇ ਮਰਨ ਦੇ ਵੀ ਬੜੇ ਚਾਂਸ ਹੋ ਜਾਂਦੇ। ਮੰਨ ਲਓ ਤੁਸੀਂ ਮਾਰਕੀਟ ਡਾਊਨ ਗਈ ਆ, ਤੁਸੀਂ ਉਧਾਰ ਸੁਧਾਰ ਕਿਸੇ ਨੂੰ ਦਿੱਤਾ ਵਾ ਅਤੇ ਅਗਲੇ ਦੀ ਵੀ ਵਾਹ ਨਹੀਂ ਰਹਿੰਦੀ ਅਤੇ ਤੁਹਾਨੂੰ ਵੀ ਲੋੜ ਪੈ ਜਾਂਦੀ ਹੈ। ਸੋ ਬੜੇ ਬੜਾ ਬੜਾ ਕੁਛ ਇਹਦੇ ਸਾਈਡ ਇਫੈਕਟ ਬਹੁਤ ਨੇ, ਰਿਲੇਸ਼ਨ ਬਹੁਤ ਖਰਾਬ ਹੁੰਦੇ ਨੇ ਸਟ੍ਰੈਸ ਦੇ ਕਰਕੇ, ਯਾਰੀਆਂ ਦੋਸਤੀਆਂ ਚਲੀ ਜਾਂਦੀਆਂ, ਹੈ ਨਾ।
4: ਕਹਿੰਦਾ ਇਹਨੇ ਮੈਨੂੰ ਫਸਾਤਾ, ਉਦੋਂ ਉਹ ਕਹਿੰਦਾ ਤੇਰਾ ਕੈਲਕੂਲੇਟਡ ਰਿਸਕ ਸੀ, ਤੈਨੂੰ ਕਿਹੜਾ ਨਾ ਪਤਾ ਸੀ, ਫਿਰ ਇਹੋ ਜਿਹੀਆਂ ਗੱਲਾਂ ਇੱਧਰੋਂ ਉੱਧਰੋਂ ਹੈ ਨਾ ਘੁੰਮ ਫਿਰ ਕੇ ਤੁਹਾਡੇ ਦਿਮਾਗ ਨੂੰ ਹਰਟ ਕਰਦੀਆਂ। ਪਰ ਕੋਈ ਨਹੀਂ, ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਅਤੇ ਜਦੋਂ ਮੁੜਾਂਗੇ ਤਾਂ ਉਹਨਾਂ ਲੋਕਾਂ ਲਈ ਜਿਨ੍ਹਾਂ ਲਈ ਇਹ ਸ਼ਬਦ ਨਵੇਂ ਆ, ਕੈਪੀਟਲ ਗੇਨਸ ਟੈਕਸ ਦੇ ਨਾਲ ਨੈਗੇਟਿਵ ਗੇਅਰਿੰਗ, ਉਹ ਵੀ ਥੋੜ੍ਹੀ ਬਹੁਤ ਐਕਸਪਲੇਨ ਕਰ ਦਾਂਗੇ। ਥੋੜ੍ਹਾ ਬਹੁਤਾ ਡਾਟਾ ਡਾਟਾ ਕਰਦੀ ਨਹੀਂ, ਮੈਂ ਆਪੇ ਡਾਟਾ ਹੋਈ ਡਾਟਾ ਵੀ ਸ਼ੇਅਰ ਕਰ ਲਾਂਗੇ
3: ਆ ਕੇ, ਅਤੇ ਫਿਰ ਆਪਾਂ ਕਰਦੇ ਹਾਂ ਗੱਲਬਾਤ। ਇੱਕ ਨਿੱਕੀ ਜਿਹੀ ਬ੍ਰੇਕ, ਰੇਡੀਓ ਹਾਂਜੀ 1674 AM।

0: ਰੇਡੀਓ ਹਾਂਜੀ 1674 ਐਮ ਗਾਣਾ ਤੁਸੀਂ ਸੁਣ ਰਹੇ ਸੀ ਦੇਬੀ ਮਖਸੂਸਪੁਰੀ ਜੀ ਦੀ ਆਵਾਜ਼ ਦੇ ਵਿੱਚ ਅਤੇ ਇਹਨਾਂ ਦੀ ਫਿਲਮ ਦੇ ਵਿੱਚੋਂ ਇਹ ਗਾਣਾ 40 ਦਿਨ ਫਿਲਮ ਦੀ ਪ੍ਰਮੋਸ਼ਨ ਦੇ ਲਈ ਆਸਟ੍ਰੇਲੀਆ ਦੇ ਵਿੱਚ ਆਏ ਨੇ ਅਤੇ ਅੱਜ ਦਿਨ ਖਾਸ ਕਿਉਂਕਿ ਅੱਜ ਦੇ ਦਿਨ ਇਹਨਾਂ ਦਾ ਜਨਮ ਦਿਨ ਵੀ ਆ ਹੈਪੀ ਬਰਥਡੇ ਟੂ ਯੂ ਵੀ ਅੱਜ ਇਹਨਾਂ
1: ਕੀ ਬਾਤ ਹੈ ਜੀ
0: ਅਤੇ ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ ਗੱਲਾਂ ਰੀਅਲ ਸਟੇਟ ਦੀਆਂ ਚੱਲ ਰਹੀਆਂ ਨੇ ਅਤੇ ਉਹਨਾਂ ਹੀ ਗੱਲਾਂ ਨੂੰ ਆਪਾਂ ਅੱਗੇ ਵਧਾਉਂਦੇ ਹਾਂ ਪਰ ਥੋੜ੍ਹੀ ਜਿਹੀ ਤੁਹਾਨੂੰ ਆਪਾਂ ਜਾਣਕਾਰੀ ਦੇ ਦਈਏ ਇੱਕ ਤਾਂ ਫਿਲਮ ਜਿਹੜੀ 40 ਦਿਨ ਤਿਆਰ ਬਾਅਦ ਤਿਆਰ ਪਰ ਉਸ ਤੋਂ ਪਹਿਲਾਂ ਫਿਲਮ ਇਸੇ ਹਫ਼ਤੇ ਓਏ ਭੋਲੇ ਓਏ 2 ਰਿਲੀਜ਼ ਹੋ ਜਾਣੀ ਆ ਸੋ ਇਸ ਫਿਲਮ ਨੂੰ ਤੁਸੀਂ ਲਾਗਲੇ ਸਿਨੇਮਾ ਘਰਾਂ ਦੇ ਵਿੱਚ ਜਾ ਕੇ ਵੇਖ ਸਕਦੇ ਹੋ ਕਿੱਥੇ ਕਿੱਥੇ ਤੁਹਾਡੇ ਲਾਗੇ ਲੱਗੀ ਆ ਉਹ ਤੁਸੀਂ ਆਪ ਆਪਣੇ ਲਾਗਲੇ ਸਿਨੇਮਾ ਘਰਾਂ ਦੇ ਵਿੱਚ ਸਰਚ ਮਾਰ ਲਿਓ ਸੋ ਇਸੇ ਸ਼ੁੱਕਰਵਾਰ ਨੂੰ ਇਹ ਫਿਲਮ ਰਿਲੀਜ਼ ਹੋ ਜਾਣੀ ਆ ਅਤੇ ਉਸ ਤੋਂ ਫਿਰ ਹਾਂ ਡੇਟ ਬਣ ਜਾਂਦੀ ਆ 12 ਜੂਨ ਨੂੰ ਅਤੇ ਜਿਹੜੀ 40 ਦਿਨ ਹੈ ਇਸ ਤੋਂ ਅਗਲੇ ਹਫ਼ਤੇ ਰਿਲੀਜ਼ ਹੋ ਜਾਣੀ ਹੈ ਇਹ ਹੋਣੀ ਆ 19 ਤਰੀਕ ਨੂੰ ਸੋ ਇਹ 2 ਫਿਲਮਾਂ ਨੇ ਅਤੇ ਉਸ ਤੋਂ ਬਾਅਦ ਜਿੱਦਾਂ ਜਿੱਦਾਂ ਹੁਣ ਲਗਭਗ ਹਰ ਹਫ਼ਤੇ ਫਿਲਮ ਆ ਰਹੀ ਆ ਅਤੇ ਆਉਣੀ ਆ ਅਤੇ ਇਸ ਮਹੀਨੇ ਦੇ ਵਿੱਚ ਵੀ ਜਿਹੜੀ ਇੱਕ ਹੋਰ ਫਿਲਮ ਰਿਲੀਜ਼ ਦੇ ਤਿਆਰ ਹੈ 26 ਤਰੀਕ ਨੂੰ ਉਹ ਆ ਕੈਰੀ ਔਨ ਜੱਟਾ ਇਸ ਟਾਈਮ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਹਾਰਡ ਵੇਖ ਰਹੇ ਹੋਵੋਗੇ ਇੱਕ ਵਾਰੀ ਫਿਰ ਤੋਂ ਪ੍ਰਮੋਸ਼ਨ ਦਾ ਅਤੇ ਇਹ ਸਾਰਾ ਕੁਛ ਇਸ ਕਰਕੇ ਕਿਉਂਕਿ ਫਿਲਮਾਂ ਹੁਣ ਬੈਕ ਟੂ ਬੈਕ ਬਹੁਤ ਸਾਰੀਆਂ ਅਤੇ ਚੜ੍ਹਦੀ ਕਲਾ ਜੇ ਤੁਸੀਂ ਨਹੀਂ ਵੇਖੀ ਤਾਂ ਹਲੇ ਸਿਨੇਮਾ ਘਰਾਂ ਦੇ ਵਿੱਚ ਇਹ ਫਿਲਮ ਲੱਗੀ ਆ ਅਤੇ ਜੇ ਤੁਸੀਂ ਰਾਹਤ ਫਤਿਹ ਅਲੀ ਖਾਨ ਸਾਹਿਬ ਦਾ ਸ਼ੋਅ ਵੇਖਣਾ ਤਾਂ ਸੋਲਡ ਆਊਟ ਪਈ ਹੋ ਚੁੱਕਾ ਜਿਨ੍ਹਾਂ ਨੇ ਟਿਕਟਾਂ ਲਈਆਂ ਨੇ ਉਹ ਤੁਸੀਂ ਕਰਿਓ ਇੰਜੋਏ ਅਤੇ ਫਿਲਮ ਜਿਹੜੀ ਅਲਫਾ ਆ ਉਹਦਾ ਪੋਸਟਪੋਨ ਹੋ ਗਿਆ ਜੀ ਆਲੀਆ ਭੱਟ ਵਾਲੀ ਇਹ ਹਾਲੇ ਨਵੀਂ ਡੇਟ ਆਊਗੀ ਅਤੇ ਫਿਰ ਤੁਹਾਡੇ ਨਾਲ ਸਾਂਝੀ ਕਰਾਂਗੇ ਅਤੇ ਆਪਾਂ ਵਾਪਸ ਗੇਅਰ ਪਾਉਂਦੇ ਹਾਂ ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ ਪ੍ਰੋਪਰਟੀ ਦੀਆਂ ਗੱਲਾਂ ਬਾਤਾਂ ਇਸ ਟਾਈਮ ਮਾਰਕੀਟ ਦੇ ਵਿੱਚ ਜੋ ਹਿਲ ਜੁਲ ਜੋ ਗੱਲਾਂ ਬਾਤਾਂ ਜੋ ਇੱਕ ਖੜੋਤ ਆਈ ਆ ਪ੍ਰੋਪਰਟੀ ਚਾਹੇ ਸਸਤੀ ਤਾਂ ਭਾਵੇਂ ਨਾ ਹੋਈ ਹੋਵੇ ਪਰ ਵਿਕ ਨਹੀਂ ਰਹੀ ਇਸ ਟਾਈਮ ਦੇ ਉੱਤੇ ਇਹ ਵੀ ਇੱਕ ਸਮੱਸਿਆ ਕਈਆਂ ਦੇ ਲਈ ਕਈਆਂ ਨੇ ਇਹ ਆਸਾਂ ਮਰੀਦਾਂ ਲਾਈਆਂ ਸੀ ਵੀ ਇੰਨੇ ਕੁ ਚਿਰ ਤੱਕ ਤਿਆਰ ਹੋ ਜਾਣਾ ਅਤੇ ਇੰਨੇ ਕੁ ਮਹੀਨਿਆਂ 'ਚ ਵਿਕ ਜਾਣਾ ਅਤੇ ਫਿਰ ਆਪਾਂ ਇਹੋ ਹੀ ਪੈਸੇ ਗਾਂਹ ਘੁੰਮਾ ਦੇਣੇ ਆ ਜਾਂ ਫਿਰ ਇੰਨੇ ਕੁ ਚਿਰ ਤੱਕ ਜਿਹੜੇ ਫੜੇ ਆ ਉਹ ਆਪਾਂ ਲਾ ਦੇਣੇ ਸਾਹ ਸੌਖਾ ਹੋ ਜਾਣਾ ਪਰ ਹੁਣ ਮਾਰਕੀਟ ਹੋ ਗਈ ਆ ਸਟੱਕ ਮੇਰੇ ਨਾਲ ਨੇ ਡਾਕਟਰ ਪ੍ਰੀਤਿੰਦਰ ਕਰੇਵਾਲ
1: ਜੀ ਬਹੁਤ ਮਿਹਰਬਾਨੀ ਰਣਜੋਤ ਅਤੇ ਹੁਣੇ ਹੁਣੇ ਜੁੜੇ ਸਰੋਤਿਆਂ ਨੂੰ ਜੀ ਐਨ ਨੂੰ ਆਖਦੇ ਹਾਂ ਵੈਸੇ ਤਾਂ ਆਪ ਨੇ ਆਣੀ ਲੋਕੀ ਮੱਤਾਂ ਨੂੰ ਅਸੀਂ ਵੀ ਸੁਣੀਆਂ ਸੁਣਾਈਆਂ ਮਾਹਰਾਂ ਦੇ ਕੋਈ ਨਾ ਕੋਈ ਰਿਪੋਰਟਾਂ ਪੜ੍ਹ ਕੇ ਅਤੇ ਉਹਨਾਂ ਚੀਜ਼ਾਂ ਤੋਂ ਆਪਣਾ ਮਨ ਬਣਾਉਂਦੇ ਹਾਂ ਅਤੇ ਪ੍ਰੋਗਰਾਮ ਦੇ ਅਗਲੇ ਹਿੱਸੇ 'ਚ ਅਸੀਂ ਤੁਹਾਨੂੰ ਵੀ ਪੁੱਛਣਾ ਕਿ ਰੀਅਲ ਅਸਟੇਟ ਮਾਰਕੀਟ ਦਾ ਕੀ ਵਾਕਈ ਇਹ ਹਾਲ ਆ ਬਾਕੀ ਇਹ ਵੀ ਆ ਨਾਲ ਕਿ ਪਲਕਾ ਭਰੋਸਾ ਨਹੀਂ ਸਮਾਨ ਸੌ ਬਰਸ ਕਾ ਬੰਦਾ ਜੋੜਦਾ ਹੀ ਰਹਿੰਦਾ ਤਮਾਮ ਉਮਰ
0: ਸਹੀ ਗੱਲ
1: ਅਤੇ ਉਹ ਆਪਾਂ ਕਿਸੇ ਦਿਨ ਟੌਪਿਕ ਫੇਰ ਰੱਖਾਂਗੇ ਪਰ ਨਾਲੋਂ ਨਾਲ ਜਿਹੜੀ ਮਿੱਥ ਬਣੀ ਹੋਈ ਆ ਵੀ ਖਬਨੀ ਇਹ ਜਿਹੜੇ ਪ੍ਰੋਪਰਟੀ ਵਾਲੇ ਜਿਹੜੇ ਟਾਈਕੂਨ ਨੇ ਬੜੇ ਅਮੀਰ ਲੋਕ ਨੇ ਜੀ ਉਹਨਾਂ ਨੂੰ ਹੀ ਫਰਕ ਪੈਣਾ ਜੀ ਇਹ ਆਮ ਲੋਕਾਂ ਨੂੰ ਕੋਈ ਫਰਕ ਨਹੀਂ ਪੈਣਾ ਉਸ ਸਿਲਸਿਲੇ 'ਚ ਮੈਂ ਕੁਛ ਡਾਟਾ ਕੱਢਿਆ ਜਿਹੜਾ ਮੈਂ ਦੱਸਣਾ ਜ਼ਰੂਰੀ ਸਮਝਦਾ ਅਤੇ ਕਾਰਨ ਉਹਦਾ ਇਹ ਆ ਕਿ ਜਿਹੜੇ ਆਪਣੇ ਆਮ ਲੋਕ ਨੇ
0: ਜੀ
1: ਅਸਰ ਉਹਨਾਂ 'ਤੇ ਹੀ ਪੈਣਾ
0: ਮਿਡਲ ਕਲਾਸ ਲੋਅਰ ਮਿਡਲ ਕਲਾਸ
1: ਹਾਂਜੀ ਉਹਦੇ ਵਿੱਚ ਮੋਟਾ ਜਿਹਾ ਡਾਟਾ ਜਿਹੜਾ ਆਪਾਂ ਟੈਕਸ ਆਫਿਸ ਤੋਂ ਲੈਂਦੇ ਹਾਂ ਉਹ ਦੱਸਦਾ ਵੀ ਜਿਹੜੀ ਇਹ ਮੰਮ ਐਂਡ ਡੈਡ ਵਾਲਾ ਇੱਕ ਸੈਗਮੈਂਟ ਬਣਦਾ 71% ਆਸਟ੍ਰੇਲੀਆ ਦੇ ਉਹ ਲੋਕ ਨੇ ਆਸਟ੍ਰੇਲੀਅਨ ਪ੍ਰੋਪਰਟੀ ਇਨਵੈਸਟਰ 70% ਕਹਿ ਲਓ ਜਾਣ ਸੌਖੀ ਆ
0: ਓਕੇ
1: ਜਿਨ੍ਹਾਂ ਕੋਲ ਸਿਰਫ ਇੱਕ ਇਨਵੈਸਟਮੈਂਟ ਪ੍ਰੋਪਰਟੀ ਆ ਅਤੇ ਆਮ ਲੋਕ ਨੇ
0: ਮਤਲਬ
1: ਮਾਂ ਬਾਪ
0: ਇੱਕ ਆਪਣਾ ਘਰ ਹੋ ਗਿਆ ਤੇ ਇੱਕ
1: ਇਨਵੈਸਟਮੈਂਟ ਪ੍ਰੋਪਰਟੀ ਉਹ 70% ਲੋਕ ਉਹਨਾਂ 'ਤੇ ਅਸਰ ਪੈਣਾ ਠੀਕ ਹੈ ਜੀ ਅਤੇ ਜਿਨ੍ਹਾਂ ਕੋਲ 2 ਪ੍ਰੋਪਰਟੀਆਂ ਇਨਵੈਸਟਮੈਂਟ ਪ੍ਰੋਪਰਟੀਆਂ 19% ਉਹ ਲੋਕ ਨੇ ਬਾਕੀ ਇੱਕ ਵੇਲਸ ਟਰਮ ਯੂਜ਼ ਕਰਦੇ ਆ ਵੀ ਜਿਹੜੇ ਵੱਡੇ ਹੈਗੇ ਮਗਰਮੱਛ ਕਹਿ ਲਓ ਵੇਲਸ ਤਾਂ ਕਾਹਦੀਆਂ ਨੇ ਹੈ ਨਾ ਉਹ ਆਸਟ੍ਰੇਲੀਆ ਦੀ ਟੋਟਲ 1% ਪਾਪੂਲੇਸ਼ਨ ਆ ਜਿਨ੍ਹਾਂ ਕੋਲ 6 ਜਾਂ 6 ਤੋਂ ਵੱਧ ਪ੍ਰੋਪਰਟੀਆਂ ਨੇ ਸੋ ਬਹੁਤ ਘੱਟ ਨੇ ਇਸ ਲਈ ਜੇ ਸਰਕਾਰ ਇਹ ਕਹਿੰਦੀ ਹੈ ਨਾ ਦੇਖੋ ਜੀ ਇਹ ਅਮੀਰਾਂ 'ਤੇ ਫਰਕ ਪੈਣਾ ਆਮ ਆਦਮੀ 'ਤੇ ਕੋਈ ਫਰਕ ਨਹੀਂ ਪੈਣਾ ਆਮ ਆਦਮੀ 71% ਮੰਮ ਐਂਡ ਡੈਡ ਆ ਜਿਹੜੇ ਜਿਨ੍ਹਾਂ ਨੇ ਆਪਣੀ ਪਿਛਲੇ 25-30-35 ਸਾਲ 'ਚ ਹਾਰਡ ਅਰਨਡ ਮਨੀ ਕਮਾ ਕੇ ਇੱਕ ਇਨਵੈਸਟਮੈਂਟ ਪ੍ਰੋਪਰਟੀ ਲਈ ਆ ਵੀ ਇਹਦੇ 'ਚੋਂ 4 ਪੈਸੇ ਬਚਣਗੇ ਅਤੇ ਸਾਨੂੰ ਬੁਢਾਪੇ ਵੇਲੇ ਸਾਡੀ ਜਾਨ ਸੌਖੀ ਹੋਊ ਕਿਉਂਕਿ ਆਹ ਵੀ ਸੁਪਰ ਡਿੱਬ ਗਿਆ ਉਹ ਵੀ ਸੁਪਰ ਡੁੱਬ ਗਿਆ ਸਾਡੀ ਜਾਨ ਉਸ ਪਾਸਿਓਂ ਕੁੜਿੱਕੀ 'ਚ ਫਸੀ ਹੋਈ ਆ ਬਾਕੀ ਸੁਪਰ ਹੁੰਦਾ ਵੀ ਕਿੰਨਾ ਵੱਧ ਤੋਂ ਵੱਧ ਕੀ $3-4-5 ਲੱਖ ਡਾਲਰ ਬੰਦਾ ਜੋੜ ਲਓ ਸੁਪਰ 'ਚ ਹੈ ਨਾ ਆਪਣੀ ਰਿਟਾਇਰਮੈਂਟ ਤੱਕ 65-67 ਸਾਲ ਦੀ ਉਮਰ ਤੋਂ ਬਾਅਦ ਜੇ ਤੁਹਾਡੇ ਕੋਲ 4-5 ਲੱਖ ਬਚਦਾ ਤਾਂ ਉਹ ਇਨਫ ਨਹੀਂ ਆ ਫਿਰ ਇਹ ਉਹ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਫਿਰ ਪ੍ਰੋਪਰਟੀਆਂ 'ਚ ਇਨਵੈਸਟ ਕਰਨ ਲਈ ਅਕਾਊਂਟੈਂਟ ਕਹਿ ਲਓ ਬ੍ਰੋਕਰਸ ਕਹਿ ਲਓ ਉਹ ਤੁਹਾਨੂੰ ਲਿਊਰ ਕਰਦੇ ਵੀ ਯਾਰ ਇਸ ਪਾਸੇ ਤੁਹਾਡੀ ਜਾਣ ਸੌਖੀ ਆ 2-3 ਪ੍ਰੋਪਰਟੀਆਂ ਜੇ ਤੁਹਾਡੀਆਂ ਹੋਈਆਂ ਬਾਅਦ 'ਚ ਉਹਨਾਂ ਨੂੰ 67 ਸਾਲ ਦੀ ਉਮਰ ਤੋਂ ਬਾਅਦ ਕੰਸੋਲੀਡੇਟ ਕਰਕੇ 3-4 ਦੀ 1 ਬਣਾ ਲਿਓ ਉਹਨਾਂ ਸਾਰਿਆਂ 'ਚ ਥੋੜ੍ਹੀ ਥੋੜ੍ਹੀ ਗਰੋਥ ਹੋ ਜੂਗੀ ਤਾਂ ਤੁਹਾਡੀਆਂ ਦੋ ਪ੍ਰੋਪਰਟੀਆਂ ਤਿੰਨ ਪ੍ਰੋਪਰਟੀਆਂ ਫ੍ਰੀ ਹੋ ਗਈਆਂ ਉਹਦਾ ਜਿਹੜਾ ਰੈਂਟ ਆਊ ਉਹਦੇ ਨਾਲ ਤੁਸੀਂ ਆਪਣਾ ਗੁਜ਼ਾਰਾ ਕਰੀ ਜਾਓ ਉਹ ਰੈਂਟ ਉਸ ਚੀਜ਼ ਨੂੰ ਕੰਪਨਸੇਟ ਕਰ ਦੂਗਾ ਜਦ ਤੁਹਾਡੀ ਤਨਖਾਹ ਰੁਕ ਜੂਗੀ ਹੈ ਨਾ ਇੱਦਾਂ ਦੀਆਂ ਮਤਲਬ ਸਾਦ ਮਰਾਦੀਆਂ ਜਿਹੀਆਂ ਢੰਗ ਤਰੀਕੇ ਆ ਪਰ ਚੱਕਰ ਇਹ ਆ ਹੁਣ ਜਿਹੜਾ ਕਈ ਵਾਰ ਬੰਦਾ ਕਹਿੰਦਾ ਵੀ ਤੂੰ ਭਰਾਵਾ ਕਹਿੰਦਾ ਖੜਕਾਉਣ ਨੂੰ ਭਾਲਦਾ ਮੇਰੇ ਕੋਲ ਲਾਉਣ ਨੂੰ ਹੈ ਨਹੀਂ ਉਹ ਬੰਟੇ ਖੇਡਦੇ ਹੁੰਦੇ ਆ ਨਾ ਅਤੇ ਉਹ ਹੈ ਨਾ ਉਹ ਕਹਿੰਦਾ ਤੂੰ ਖੜਕਾਉਣ ਨੂੰ ਭਾਲਦਾ ਮੇਰੇ ਕੋਲ ਲਾਉਣ ਨੂੰ ਹੈ ਨਹੀਂ ਮੇਰੇ ਕੋਲ ਤਾਂ ਇੱਕ ਮਹਿਲ ਹੋ ਸਪਨੂ ਕਾ ਇੱਕੋ ਹੀ ਘਰ ਜੁੜ ਜੇ ਅਤੇ ਫ੍ਰੀ ਹੋ ਜੇ ਤਾਂ ਬਹੁਤ ਆ ਇਹੋ ਜਿਹੀ ਬਹੁਤ ਸਾਰੇ ਲੋਕ ਨੇ ਹੋ ਸਕਦਾ ਉਹਨਾਂ ਨੂੰ ਇਹ ਗੱਲਾਂ ਭਾਰੀਆਂ ਭਾਰੀਆਂ ਲੱਗਣ ਵੀ ਛੱਡ ਆਪਣੇ 'ਤੇ ਕਿਹੜਾ ਇਸ ਚੀਜ਼ ਦਾ ਅਸਰ ਆ ਪਰ ਅਸਰ ਸਭ 'ਤੇ ਪੈਣਾ ਜੇ ਉਹਦੇ ਕੋਲ ਇੱਕ ਘਰ ਵੀ ਆ ਅਤੇ ਜੇ ਉਹ ਮਿਲੀਅਨ ਦਾ ਅਤੇ ਉਹਦੀ ਪ੍ਰੋਪਰਟੀ 'ਚੋਂ ਵੀ $1,00,000 ਘਟਣਾ ਜੇ 10% ਪ੍ਰੋਪਰਟੀ ਡੀਵੈਲਿਊ ਹੁੰਦੀ ਜਾਂ ਘੱਟਦੀ ਆ
0: ਹਾਂ ਪਰ ਜੇ ਨਹੀਂ ਵੀ ਆ ਘਰ ਉਹਦੇ ਕੋਲ ਤੇ ਉਹਦੇ ਤੇ ਵੀ ਅਸਰ ਆ ਕਿਉਂਕਿ ਉਹਨੇ ਰੈਂਟ ਤੇ ਰਹਿਣਾ ਤੇ ਰੈਂਟ ਵੀ ਤੇ ਮਹਿੰਗਾ ਹੋ ਰਿਹਾ ਉਹ ਵੀ ਤੇ ਨਾਲ ਪੈਰਲ ਚੱਲ ਰਿਹਾ
1: ਕਿਉਂਕਿ ਸਰਕਾਰ ਇਹਦਾ ਇੱਕ ਆਸਪੈਕਟ ਦੇਖ ਰਹੀ ਆ ਉਹ ਕਹਿੰਦੀ ਜੇ ਇੱਥੇ ਖਰੀਦਣਾ ਤੈਨੂੰ ਲੱਖ ਸਸਤਾ ਮਿਲਣਾ ਉਹ ਕਹਿੰਦੀ ਬਸ ਆਹ ਦੇਖੋ ਬਾਕੀ ਛੱਡ ਦਿਓ
0: ਹਾਂ ਬਾਕੀ ਛੱਡ ਦਿਓ ਹਲੇ ਕੋਈ ਗੱਲ ਨਹੀਂ ਉਹਨੇ ਚਿਰ ਨੂੰ ਤੁਸੀਂ ਵਾਧੂ ਤੁਸੀਂ ਬਚਾ ਲੈਣੇ ਜਿਹੜੇ ਹੁਣ ਤੁਸੀਂ ਲਾਉਣੇ ਆ ਤੇ ਖੈਰ ਤੁਸੀਂ ਵੀ ਆਪਣੇ ਵਿਚਾਰ ਦਿਓ ਨਾਲ ਅੰਕੜੇ ਤੇ ਆਪਾਂ ਤੁਹਾਡੇ ਨਾਲ ਸਾਂਝੇ ਕਰਦੇ ਰਹਾਂਗੇ ਡਾਟੇ ਕੀ ਕਹਿੰਦੇ ਨੇ ਉਹ ਸਾਂਝੇ ਕਰਦੇ ਰਹਾਂਗੇ ਬਹੁਤੀ ਵਾਰੀ ਆਪਾਂ ਇਹ ਵੇਖਦੇ ਹਾਂ ਵੀ ਇਹ ਜਿਹੜੇ ਡਾਟੇ ਨੇ ਇਹ ਬਾਕੀਆਂ 'ਤੇ ਲਾਗੂ ਹੁੰਦੇ ਨੇ ਆਪਣੇ ਬੰਦੇ ਥੋੜ੍ਹਾ ਹੋਰ ਹਿਸਾਬ ਨਾਲ ਚੱਲਦੇ ਨੇ ਆਪਾਂ ਗੁੰਜਾਇਸ਼ ਹੋਰ ਹਿਸਾਬ ਦੀ ਲੈ ਕੇ ਚੱਲਦੇ ਹਾਂ
1: ਆਪਣਾ ਮੋਟਾ ਜਿਹਾ ਹਿਸਾਬ ਹੁੰਦਾ ਉਹ ਅੱਗੇ ਪੰਜਾਬੀ 'ਚ ਕਹਿੰਦੇ ਹੁੰਦੇ ਨੇ ਜੱਟ ਕੀ ਤੇ ਹਿਸਾਬ ਕੀ
0: ਹਾਂ ਉਹ ਆਪਣਾ
1: ਉਹ ਜਟਕਾ ਜਿਹਾ ਸੌਦਾ ਤੇ ਮੋਟਾ ਜਿਹਾ ਦਿਮਾਗ ਉਹਦੇ 'ਚ ਫਾਇਦੇ ਵੀ ਹੁੰਦੇ ਆ ਨੁਕਸਾਨ ਵੀ ਹੁੰਦੇ ਆ ਜਿਹਦੇ ਨੁਕਸਾਨ ਹੁੰਦੇ ਆ ਉਹ ਚੁੱਪ ਕਰ ਜਾਂਦਾ ਕਿਸੇ ਨੂੰ ਦੱਸਦਾ ਨਹੀਂ ਜਿਹਦਾ ਫਾਇਦਾ ਹੁੰਦਾ ਉਹ ਗਰਾਜਾਂ 'ਚ ਪਾਟੀਆਂ ਮਾਰਦਾ ਉਹ ਫਿਰ ਦੂਜਿਆਂ ਦਾ ਨੁਕਸਾਨ ਆ
0: ਆਪਣੇ ਹਿਸਾਬ ਤੇ ਸਿੱਧਾ
1: ਇੱਦਾਂ ਫਿਰ ਨੈਗੇਟਿਵ ਗੇਅਰਿੰਗ ਕੈਪੀਟਲ ਗੇਨ ਟੈਕਸ ਇੱਦਾਂ ਐਕਟ ਕਰਦੇ ਆਪਾਂ ਕਾਲੀ ਕਾਲੀ ਜੇ ਕਹੋ ਤੇ ਆਪਾਂ ਕੈਪੀਟਲ ਗੇਨ ਟੈਕਸ ਤੇ ਐਕਸਪਲੇਨ ਕਰ ਦਈਏ ਜਾਂ ਫਿਰ ਜੇ ਕਾਲਰ ਵੀ ਲੈ ਲਈ
0: ਹਾਂਜੀ ਆਪਾਂ ਭਾਈ ਨੂੰ ਵਿਹਲੇ ਕਰ ਦਈਏ ਬ੍ਰੇਕ ਤੋਂ ਪਹਿਲਾਂ ਦੇ ਹੋਲਡ ਤੇ ਨੇ ਗਨੇਕ ਭਾਜੀ ਤੇ ਫਿਰ ਆਪਾਂ ਉਸ ਪਾਸੇ ਨੂੰ ਵੀ ਜਾਂਦੇ ਜੇ ਕੋਈ ਕਨਸੈਪਟ ਕਿਸੇ ਨੂੰ ਲੱਗ ਰਿਹਾ ਵੀ ਕੋਈ ਕਲੀਅਰ ਨਹੀਂ ਆ ਤੇ ਤੁਸੀਂ ਮੈਸੇਜ ਕਰਕੇ ਵੀ ਦੱਸ ਦਿਓ ਫਿਰ ਆਪਾਂ ਉਸ ਭਾਵ ਦੇ ਨਾਲ ਵੀ ਗੱਲ ਕਰ ਲਾਂਗੇ ਪਰ ਮੇਨ ਇਹ
1: ਤੁਸੀਂ ਸਰਪੰਚ ਹੈਗੇ
0: ਹਾਂ ਆਪਣੇ ਆਪਣਾ ਤਜਰਬਾ ਦੱਸੋ ਵੀ ਤੁਹਾਡਾ ਆਸ ਪਾਸ ਕੀ ਮਾਹੌਲ ਚੱਲ ਰਿਹਾ ਹਾਂਜੀ ਗੁਨੇਕ ਭਾਈ ਤੁਸੀਂ ਹੋਣੇ ਰਹੋ
1: ਘਟੀਆਂ ਹੋਈਆਂ ਪ੍ਰੋਪਰਟੀਆਂ ਲੈ ਲੋ ਹੁਣ ਜੇ ਲੈ ਹੁੰਦੀ ਆ ਹਨਾ ਹੱਥ ਉੱਤ ਪੈਂਦਾ ਪਾ
0: ਉਹ ਫਿਰ ਇਹ ਵੀ ਕਹਿੰਦੇ ਹੁੰਦੇ ਨਾ ਤੀਜਾ ਰਲਿਆ ਤੇ
1: ਗਲਿਆ
2: ਨਹੀਂ ਨਹੀਂ ਮੈਂ ਇੱਦਾਂ ਕਹਿੰਦਾ ਹੁੰਦਾ ਆਪ ਵੀ ਡੁੱਬੀ ਤੇ ਜਵਾਨ ਵੀ ਡੁੱਬੇ
1: ਤਾਂ ਹੀ ਨਹੀਂ ਭਾਜੀ ਤੁਹਾਡੇ ਨਾਲ ਬਿਜ਼ਨਸ ਕਰਨਾ
0: ਉਹ ਫਿਰ ਇੱਦਾਂ ਵੀ ਕਹਿੰਦੇ ਹੁੰਦੇ ਨਾ
2: ਕਰ ਲਓ
0: ਉਹ ਫਿਰ ਇੱਦਾਂ ਵੀ ਕਹਿੰਦੇ ਹੁੰਦੇ ਨਾ ਜਿਹੜਾ ਬਹਿ ਗਿਆ ਸਾਡੀ ਬਹਿਣੀ ਉਹਦੀ ਮਰਲਾ ਵੀ ਨਹੀਂ ਰਹਿਣੀ
1: ਮੈਂ ਕਹਿੰਦਾ ਜਿਹੜਾ ਬਹਿ ਗਿਆ ਸੋ ਰਹਿ ਗਿਆ ਵੀ ਆ ਇਸ ਲਈ ਤੁਹਾਡਾ ਫਿਰ ਆਈ ਪਰ ਆਈ ਜਾਓ ਨੁਕਸਾਨ ਜੇ ਰਲੇ ਹੁੰਦੇ ਹੁਣ ਨੂੰ ਆਪਾਂ ਹੁਣ ਨੂੰ ਕਲੋਨੀ ਘੱਟ ਦੇਣੀ ਸੀ ਕਿਲੇ ਦੇ ਸਾਹਮਣੇ
0: ਜਿੱਦਾਂ ਹੁੰਦਾ ਨੀ ਲੋਨ ਉਹਦਾ ਅਸੀਂ ਸੁਣਦੇ ਨੀ ਫੋਨ
1: ਹਾਂਜੀ ਕੀ ਕਹਿਣਾ ਚਾਹੁੰਦੇ ਹੋ
2: ਮੈਂ ਤਾਂ ਇਹੀ ਆਖਾਂਗਾ ਜੋ ਮੇਰਾ ਤਜਰਬਾ ਨਾ ਜੀ ਤੇ ਪ੍ਰੋਪਰਟੀ ਚ ਜਦੋਂ ਤੁਸੀਂ ਸੋਚ ਸਮਝ ਕੇ ਖਰੀਦਣ ਵੇਲੇ ਵਧੀਆ ਪ੍ਰੋਪਰਟੀ ਦੇਖ ਕੇ ਲੈਣੇ ਆ ਨਾ ਜੀ ਤੇ ਪ੍ਰੋਪਰਟੀ ਦੇ ਕੇ ਜਾਂਦੀ ਆ ਪਰ ਉਹਦੀ ਕੰਡੀਸ਼ਨ ਆ ਵੀ ਉਹ ਲੌਂਗ ਟਰਮ ਹੋਣੀ ਜ਼ਰੂਰੀ ਆ
0: ਮਤਲਬ ਤੁਸੀਂ ਉਹ ਚੀਜ਼ਾਂ ਪਹਿਲਾਂ ਧਿਆਨ ਚ ਰੱਖੋ
2: ਹਾਂਜੀ ਹਾਂਜੀ ਜੇ ਹੁਣ ਤੁਸੀਂ ਕਾਲੀ ਕਾਲੀ ਚ ਦੇਖੋ ਜੇ ਇਨਵੈਸਟਮੈਂਟ ਪ੍ਰੋਪਰਟੀ ਲੈਣੀ ਤਾਂ ਉਹਦੀ ਲੋਕੇਸ਼ਨ ਵਧੀਆ ਹੋਣੀ ਚਾਹੀਦੀ ਆ ਕੱਲ ਨੂੰ ਤੁਹਾਨੂੰ ਵੇਚਣੀ ਪਵੇ ਸੌਖੀ ਵਿਕ ਜਾ ਦੂਜੀ ਉਹ ਕਿਰਾਏ ਤੇ ਚਾੜੋ ਤਾਂ ਉਹਨੂੰ ਕਿਰਾਏ ਨੂੰ ਲੋਕੀ ਹਨਾ ਸਖਾਲਾ ਲੈ ਲੈਣ ਤੇ ਕਿਰਾਏ ਦਾ ਟਿਕਿਆ ਰਹੇ ਜਿਹੜੀ ਹੁਣ ਪ੍ਰੋਪਰਟੀ ਉੱਦਾਂ ਦੀ ਆ ਇਹ ਰਣਜੋਤ ਜੀ ਮੈਨੂੰ ਇੱਕੋ ਮੁੜ ਮੁੜ ਆਉਂਦੀ ਹੈ
0: ਹਾਂਜੀ ਹੁਣ ਵੇਖੋ ਹਾਂ
2: ਹੁਣ ਠੀਕ ਹੋ ਗਈ
0: ਹਾਂਜੀ
2: ਥੋੜੀ ਹੈਗੀ ਆ ਪਰ ਠੀਕ ਹੋ ਗਈ
0: ਜੀ
2: ਤੇ ਉਹ ਉਹ ਉਹ ਹੈਗਾ ਜੀ ਪ੍ਰੋਪਰਟੀ ਹਮੇਸ਼ਾ ਜੋ ਮੇਰਾ ਤਜਰਬਾ ਆ ਦੇ ਕੇ ਜਾਂਦੀ ਆ ਪਰ ਤੁਹਾਡੇ ਚ ਸਬਰ ਕਿੰਨਾ ਇਹ ਤੇ ਡਿਪੈਂਡ ਕਰਦਾ ਤੁਹਾਡੇ ਆਰਥਿਕ
0: ਸਬਰ ਤੇ ਭਾਜੀ ਫਿਰ ਤੁਹਾਡੀ ਪਿੱਛੋਂ ਹੋਲਡਿੰਗ ਪਾਵਰ ਤੇ ਡਿਪੈਂਡ ਕਰਦਾ ਨਾ ਮਤਲਬ ਤੁਸੀਂ ਜੇ ਪੂਰੇ ਪੂਰੇ ਉਹਨੇ ਕੀ ਆ ਉਹ ਲਾਤੇ ਆ ਤੇ ਉਸੇ ਤੇ ਡਿਪੈਂਡ ਕਰਦਾ ਨਹੀਂ ਤੇ ਸਬਰ ਕਿੱਥੋਂ ਆਊਗਾ
2: ਨਹੀਂ ਜੋਦੀ ਇੱਦਾਂ ਹੈ ਨਾ ਹੁਣ ਜੇ ਫਰਜ਼ ਕਰੋ ਕਿਸ਼ਤ ਦਾ ਮੈਥੋਂ ਆਪਣੇ ਜਿਹੜੇ ਘਰ ਚ ਰਹਿੰਦਾ ਉਹਦੀ ਔਖੀ ਦੇਈ ਜਾਂਦੀ ਦਿੱਤੀ ਜਾਂਦੀ ਤਾਂ ਮੈਂ ਦੋ ਇਨਵੈਸਟਮੈਂਟ ਪ੍ਰੋਪਰਟੀਆਂ ਇੱਕ ਹੋਰ ਫਸਾ ਲਈ ਉਹ ਵੀ ਜੋ ਅੱਜ ਕੱਲ ਮਾਰਕੀਟ ਚੱਲਦਾ ਸਾਡੇ ਭਾਈਚਾਰੇ ਚ ਇਸ ਚੀਜ਼ ਦੀ ਬਹੁਤਾਤ ਆ ਵੀ ਜਾਲੀ ਡਾਕੂਮੈਂਟੇਸ਼ਨ ਕਰਕੇ ਲੋਨ ਤੁਹਾਡਾ ਕਰਵਾ ਦਿੱਤਾ ਜਾਂਦਾ ਤੇ ਪਰ ਉਹ ਬਾਅਦ ਵਿੱਚ ਔਖਿਆ ਹੋਣ ਵਾਲੀ ਆ ਅੱਡੀਆਂ ਚੁੱਕ ਕੇ ਫਾਹ ਨਾ ਲਾਓ ਜੇ ਫਰਜ਼ ਕਰੋ ਹੁਣ ਤੁਹਾਡੇ ਕੋਲੇ ਪਹਿਲਾ ਘਰ ਜਿਹੜਾ ਉਹ ਲਾਗੇ ਛਾਗੇ ਕਿਤੇ ਫ੍ਰੀ ਦੇ ਲਾਗੇ ਪਹੁੰਚਿਆ ਆ, ਦੂਜਾ ਤੁਹਾਡਾ ਜਿਹੜਾ ਹੈਗਾ ਪੈਸੇ ਚਾਰ ਕੋਲ ਵੀ ਹੈਗੇ, ਤੁਹਾਡੀਆਂ ਜੋਬਾਂ ਸਿਕਿਓਰ ਨੇ, ਬੱਚੇ ਤੁਹਾਡੇ ਥੋੜੇ ਸਿਆਣੇ ਹੋ ਗਏ, ਹੱਥ ਪਾਉਣ ਲੱਗ ਪਏ, ਲੈ ਲਓ ਦੂਜੀ। ਥੋੜਾ ਬਹੁਤਾ ਜੇ ਲੋਨ ਚ ਕੋਈ, ਪਹਿਲੀ ਗੱਲ ਤਾਂ ਇਹ ਮੈਂ ਸਲਾਹ ਦਵਾਂਗਾ ਵੀ ਲੋਨ ਜਿਹੜੇ ਬੈਂਕਾਂ ਨੇ ਨੋਰਮ ਰੱਖੇ ਆ ਨਾ, ਜੇ ਸਹੀ ਢੰਗ ਨਾਲ ਤੁਸੀਂ ਕਰਾਉਂਦੇ ਹੋ ਨਾ, ਨੋਰਮ ਤੇ ਪੂਰੇ ਉਤਰਦੇ ਹੋ, ਬੜੇ ਸਟ੍ਰਿਕਟ ਆ, ਤੇ ਫੇਰ ਤੁਹਾਡੇ ਔਖਿਆ ਹੋਣ ਦੇ ਚਾਂਸਿਸ ਬਹੁਤ ਘੱਟ ਨੇ। ਤਾਂ ਜੇ ਤੁਸੀਂ ਡਾਕੂਮੈਂਟੇਸ਼ਨ ਉੱਤੇ ਥੱਲੇ ਕਰਕੇ ਲੋਨ ਲੈਂਦੇ ਆ, ਉਹਦੇ 'ਚ ਵੀ ਤਾਂ ਤੁਸੀਂ ਕਰੋ ਜਾਂ ਲਵੋ, ਜੇ ਵੈਸੇ ਤਾਂ ਜਾਇਜ਼ ਨਹੀਂ ਹੈਗਾ, ਪਰ ਉਹਦੇ 'ਚ ਇਹ ਆ ਵੀ ਤੁਸੀਂ ਇੱਦਾਂ ਹੋਵੇ ਵੀ ਤੁਹਾਡਾ ਜਿਹੜਾ ਫਰਕ ਆ ਨਾ ਥੋੜ੍ਹਾ ਹੋਵੇ। ਫਰਜ ਕਰੋ ਤੁਸੀਂ ਹੁਣ ਪਹਿਲਾ ਘਰ ਲੈਂਦੇ ਆ ਨਾ, $2,500 ਉਹਦਾ ਤੁਹਾਡਾ ਕਿਰਾਇਆ, ਤਾਂ ਤੁਹਾਡੀ ਕਿਸ਼ਤ ਹੋਣੀ 3,000, ਤੇ ਉੱਥੇ ਤੁਹਾਨੂੰ ਭਾਵੇਂ ਥੋੜ੍ਹਾ ਬਹੁਤਾ ਉੱਤੇ ਥੱਲੇ ਵੀ ਕਰ ਲਓ ਤਾਂ ਉਹ ਜਾਇਜ਼ ਆ, ਉਹ ਤੁਸੀਂ ਕਰ ਜਾਓਗੇ। ਬਾਕੀ ਜੇ ਤੁਸੀਂ ਹੁਣ ਫਰਜ ਕਰੋ ਬਈ ਪ੍ਰੋਪਰਟੀ ਲੈ ਲਈ, ਜਾਣੀ ਮੇਨ ਗੱਲ ਆ ਵੀ ਅੱਡੀਆਂ ਚੁੱਕ ਕੇ ਫਾਹ ਨਾ ਲਓ, ਤੇ ਖਬਰ ਤੁਹਾਡੇ ਕੋਲ ਹੈਗਾ। ਹੁਣ ਮੈਂ ਤੁਹਾਨੂੰ ਆਪਣੀ ਐਗਜ਼ਾਮਪਲ ਦਿੰਦਾ, ਮੈਂ 2012 ਚ ਪਹਿਲਾ ਘਰ ਲਿਆ, 3,333 ਦਾ ਲਿਆ ਪੁਰਾਣਾ ਘਰ, ਉਹਦੇ ਉਹਨੂੰ ਮੈਂ 2019 ਚ 7 ਦਾ ਵੇਚਿਆ, ਤੇ ਉਹ ਜਿਹੜਾ ਘਰ ਸੀ ਮੈਂ ਪਹਿਲਾਂ ਵੀ ਉਦੋਂ 20% ਤੇ ਹੁੰਦਾ ਸੀਗਾ, ਤੇ ਉਹ ਕੀਤਾ ਤੇ ਉਹ 2-3 ਸਾਲਾਂ ਚ ਮੇਰਾ ਲੋਨ ਵੀ ਹਲਕਾ ਹੋ ਗਿਆ। ਫੇਰ ਮੈਂ ਦੂਜਾ ਘਰ ਜਿਹੜਾ ਸੀ ਮੇਰੇ ਕੋਲ ਗੁੰਜਾਇਸ਼ ਦੇ ਸੀ, ਮੈਂ ਬਣਾਇਆ, ਉਹ ਮੇਰਾ 6 ਚ ਬਣਿਆ, ਹਾਂਜੀ, ਤੇ ਉਹ ਮੈਂ ਜਾ ਕੇ 21 ਚ ਆਹ ਪਿਛਲੇ ਮੰਦੇ ਚ ਵੇਚਿਆ, ਜਿਹਦਾ ਮੈਨੂੰ 13.5 ਮਿਲਦਾ, ਫੇਰ ਵੀ ਮੈਂ 12 ਦਾ ਵੇਚਿਆ, ਤੇ ਉਹਦੇ ਚ ਵੀ ਮੈਨੂੰ ਤਾਂ ਉੱਥੋਂ ਬਹੁਤ ਵਧੀਆ ਗਰੋਥ ਮਿਲੀ ਆ, ਤੇ ਮੈਂ ਤਾਂ ਕਹਾਂਗਾ। ਪਰ ਉਹ ਇੰਨਾ ਜ਼ਰੂਰ ਸੀ ਵੀ ਮੇਰੇ ਚ ਹੋਲਡਿੰਗ ਸੀਗੀ, ਤੇ ਮੈਂ ਕੋਈ ਬਹੁਤਾ ਇੱਦਾਂ ਨੀ ਸੀ ਸਾਹ ਲਿਆ ਵੀ ਹਾਏ ਮੇਰੀ ਹੁਣ ਜਾਨ ਨਿਕਲਦੀ ਜਾਂਦੀ ਆ। ਮਸਲਾ ਇਹ ਆ ਵੀ ਤੁਸੀਂ ਕਿੰਨਾ ਹੋਲਡ ਕਰ ਸਕਦੇ ਆ, ਲੌਂਗ ਟਰਮ ਲਈ ਪ੍ਰੋਪਰਟੀ ਨੂੰ ਲਵੋ, ਫੇਰ ਕੋਈ ਮਾੜਾ ਨੀ ਹੈਗੀ ਪ੍ਰੋਪਰਟੀ। ਤੇ ਜੇ ਤੁਸੀਂ ਸ਼ੋਰਟ ਟਰਮ ਲਈ ਲੈ ਲਓ ਯਾਰ, 6-6 ਮਹੀਨਿਆਂ ਚ ਜਾਂ ਤੁਸੀਂ ਲੋਨ ਪੁੱਠੇ ਸਿੱਧੇ ਢੰਗਾਂ ਨਾਲ ਕਰਾ ਕੇ ਲਾਉਣੀ, ਫੇਰ ਤਕਰੀਬਨ ਪ੍ਰੋਪਰਟੀਆਂ ਲੈ ਕੇ ਗਈਆਂ, ਦੇ ਕੇ ਕਿਸੇ ਨੂੰ ਘੱਟੇ ਹੀ ਗਈਆਂ।
0: ਹੁਣ ਦਾ ਭਾਜੀ ਜਿਹੜਾ ਮਾਹੌਲ ਚੱਲ ਰਿਹਾ ਇਹ ਤੇ ਹੋ ਗਿਆ ਨਾ ਵੀ ਚਲੋ ਆਪਾਂ ਭਾਵੇਂ ਮੰਦੀ ਹੋਵੇ ਭਾਵੇਂ ਨਾ ਹੋਵੇ, ਇਹ ਤੇ ਉਹ ਵਾਲੇ ਥੰਮ ਰੂਲਸ ਹੋ ਗਏ ਨਾ ਜਿਹੜੇ ਸਾਨੂੰ ਫੋਲੋ ਜ਼ਰੂਰ ਕਰਨੇ ਚਾਹੀਦੇ ਆ। ਹੁਣ ਇਸ ਮੌਕੇ ਦੇ ਉੱਤੇ ਜੋ ਹਾਲਾਤ ਨੇ, ਤੁਹਾਨੂੰ ਲੱਗਦਾ ਵੀ ਮਾਰਕੀਟ ਦੇ ਵਿੱਚ ਕੋਈ ਵੱਡਾ ਕੋਈ ਫੇਰ ਬਦਲ ਹੋਇਆ, ਜਾਂ ਫਿਰ ਇਹ ਰੌਲਾ ਹੀ ਆ, ਜਾਂ ਫਿਰ ਇਹ ਆ ਵੀ ਇਹ ਸਾਡੇ ਤੋਂ ਪਰੇ ਪਰੇ ਦਾ ਰੌਲਾ ਵਾ, ਕਿਉਂਕਿ ਕਈ ਬੰਦੇ ਜਿਹੜੇ ਉਹ ਛੇਤੀ ਹੱਥ ਖਿੱਚ ਜਾਂਦੇ?
2: ਨਹੀਂ ਰੋਜ ਜੀ, ਹੁਣ ਮੈਂ ਤੁਹਾਨੂੰ ਦੱਸਦਾ ਵੀ ਜਿਹੜਾ ਮੈਂ ਜਿੱਥੇ ਮੈਂ ਰਹਿੰਦਾ ਸੀ ਮੈਂ ਉੱਦਾਂ ਨੀ ਸੀ, ਮੈਂ ਫਾਰਮ ਕਰਕੇ ਇੱਧਰ ਮੂਵ ਹੋਣਾ ਸੀ, ਉਹ ਮੈਂ ਘਰ ਵੇਚਿਆ, ਮੈਨੂੰ ਆਫ ਮਾਰਕੀਟ 13.5 ਮਿਲਦਾ ਸੀ, ਤੇ ਫੇਰ ਮੈਨੂੰ ਮੈਂ ਉਹਨੂੰ ਮਾਰਕੀਟ ਚ ਪਾਇਆ ਤਾਂ ਮੇਰਾ 11 ਤੋਂ ਤਾਂ ਨੀ ਗਿਆ, 11.5 ਤੋਂ ਤਾਂ ਨੀ ਗਿਆ, ਫੇਰ ਮੈਂ ਚਲੋ ਉਹ ਕੋਈ ਗੁੱਡ ਲੱਕ ਸੀ ਪ੍ਰੋਪਰਟੀ ਇੰਨੇ ਦੀ ਸੀਗੀ, ਤੇ ਉਹ ਮੇਰਾ 12 ਦਾ ਵਿਕ ਗਿਆ, ਤੇ ਹੁਣ ਅੱਜ ਦੀ ਰੇਟ ਚ ਮੈਂ ਕਹਾਂ ਤਾਂ ਉਹ ਜਾਣੀ ਪ੍ਰੋਪਰਟੀ ਚ ਗਿਰਾਵਟ ਹੈਗੀ ਆ। ਔਰ ਜਿਹੜੀ ਇੱਕ ਤਾਂ ਜਿਹੜੀ ਸੀਗੀ ਨਾ ਰਾਤੋ ਰਾਤ ਹੀ ਫੇਕ ਜੀ ਚਾੜੀ ਉਹ ਸੀਗੀ ਏਜੰਟਾਂ ਨੇ, ਜਾਂ ਓਦਾਂ ਅਸੀਂ ਚੱਕ ਲਓ ਵਾਲੀ ਉਹ ਕਰੈਕ ਪਹਿਲਾਂ ਨਿਕਲ ਗਈ ਹਵਾ, ਦੂਜੀ ਕਰੈਕਸ਼ਨ ਵੀ ਹੋਈ ਆ ਘੱਟੋ ਘੱਟ। ਮੈਂ ਜੇ ਮੈਂ ਸੋਚਦਾ ਵੀ 1,000,000 ਦੀ ਪ੍ਰੋਪਰਟੀ ਮਗਰ 60-70,000 ਕਰੈਕਸ਼ਨ ਹੋਈ ਆ, ਤੇ ਹੁਣ ਜੋ ਹਾਲਾਤ ਨੇ, ਹੁਣ ਅੱਗੇ ਤਾਂ ਇੱਦਾਂ ਸੀਗਾ ਤੇ ਜਦੋਂ ਕੋਰੋਨੇ ਦਾ ਟਾਈਮ ਸੀਗਾ ਪ੍ਰੋਪਰਟੀ ਲਿਸਟ ਹੀ ਨਹੀਂ ਸੀ ਹੁੰਦੀ, ਆਫ ਮਾਰਕੀਟ ਹੀ ਬੋਲੀ ਹੋ ਜਾਂਦੀ ਸੀ ਉਹਦੀ, ਤੇ ਹੁਣ ਏਦਾਂ ਆ ਵੀ ਪ੍ਰੋਪਰਟੀਆਂ 6-6 ਮਹੀਨੇ ਦੀਆਂ ਮਾਰਕੀਟ ਚ ਪਈਆਂ ਆ, ਤੇ ਉਹ ਵਿਕਣ ਨੀ ਡਈਆਂ, ਤੇ ਮਤਲਬ ਤਾਂ ਵੀ ਉਹ ਕਿਉਂ ਪਈਆਂ ਆ, ਉਹ ਕਰੈਕਸ਼ਨ ਹੋ ਰਹੀ ਆ ਉਹਨਾਂ ਦੀ। ਤੁਹਾਡੇ ਕੋਲ ਜਦੋਂ ਮਾਰਕੀਟ ਚ ਜ਼ਿਆਦਾ ਚੋਇਸ ਆ ਜਾਂਦੀ ਆ, ਤੇ ਉਦੋਂ ਫਿਰ ਤੁਸੀਂ ਇੱਕ ਤਾਂ ਪ੍ਰੋਪਰਟੀ ਸਹੀ ਲੈਂਦੇ ਆ, ਤੇ ਇੱਕ ਜਿਹੜੀ ਹੈਗੀ ਆ ਉਹ ਤੁਹਾਡਾ
0: ਸਹੀ ਗੱਲ ਆ।
2: ਜੇਕਰ ਇਹ ਨਾ ਆਉਂਦੀ ਤਾਂ ਖਾਸ ਕਰ ਸਾਡੇ ਭਾਈਚਾਰੇ ਦਾ ਤਾਂ ਏਦਾਂ ਦੇ ਹਾਲਾਤ ਹੋ ਗਏ ਸੀ, ਜਿਹਦੇ 'ਚ ਹਿੰਮਤ ਸੀਗੀ, ਜਿਹਦੇ 'ਚ ਨਹੀਂ ਵੀ ਸੀਗੀ, ਉਹ ਵੀ ਕਹਿੰਦਾ ਹੈਗਾ ਵੀ ਲੈ ਵੀ ਤੂੰ ਘਰ ਵਾਲੀਆਂ ਕਹਿਣ ਲੱਗ ਪਏ ਤੂੰ ਕਾਹਦਾ ਬੰਦਾ ਹੈ, ਉਹ ਫਲਾਨੀ ਮੇਰੀ ਢੇਲੀ ਨੇ 3 ਲੈ ਲਿਆ, ਉਹ ਵੀ ਏਜ ਕੇਅਰ ਕਰਦੀ ਆ, ਤਾਂ ਘਰ ਵਾਲਾ ਵੀ ਟਰੱਕ ਚਲਾਉਂਦਾ, ਤੂੰ ਵੀ ਟਰੱਕ ਚਲਾਉਣਾ, ਮੈਂ ਵੀ ਏਜ ਕੇਅਰ ਕਰਦੀ ਆ, ਤੂੰ ਇੱਕ ਵੀ ਨੀ ਲਈ ਜਾਂ 2 ਨੀ ਲਈਆਂ ਹਾਂਜੀ। ਤੇ ਉਹ ਖਾਸ ਕਰ ਇਹਦੇ ਵਿੱਚ ਜੇ ਜੋ ਮੈਂ ਮਹਿਸੂਸ ਕਰਦਾ ਆ ਸਾਡੇ ਇੱਧਰ ਤਾਂ ਮੇਰਾ ਤਜਰਬਾ ਘੱਟ ਆ, ਸਾਊਥ ਈਸਟ ਲੰਬਾ ਸਮਾਂ ਹੀ ਕਰੈਨ ਬਨ ਰਹੇ ਆ, ਉੱਧਰ ਸਾਡਾ ਭਾਈਚਾਰਾ ਖਾਸ ਕਰ ਕਰੈਨ ਬਨ ਕਲਾਈਡ ਚ ਏਦਾਂ ਬੜਾ ਠਗਿਆ ਪਿਆ, ਉਹਨਾਂ ਨੂੰ ਕਈ ਵਾਰੀ ਫਸਿਆ ਫਿਰ ਬੜੇ ਘੱਟ ਚ ਪ੍ਰਾਪਰਟੀਆਂ ਵਿਕਣੀਆਂ ਪਈਆਂ, ਔਰ ਉਹਨਾਂ ਨੇ ਕਈ ਕੁਛ ਪਵਾ ਕੇ ਤਾਂ ਪ੍ਰਾਪਰਟੀਆਂ ਕੱਢੀਆਂ ਗਲੋਂ ਲਾਈਆਂ।
1: ਜਾਣੀ ਮਾਰਕੀਟ ਦਾ ਜੇ ਦਿਮਾਗ ਹਿੱਲਿਆ ਹੋਵੇ ਤਾਂ ਉਹਦੇ ਤੇ ਫਿਰ ਬਿਜਲੀ ਦੇ ਝਟਕੇ ਲਵਾਉਣੇ ਪੈਂਦੇ।
2: ਹਾਂਜੀ।

0: ਆ ਜਿਹਦੇ ਫਾਈਨੈਂਸ ਸਹੀ ਆ, ਉਹ ਜੇ ਅੱਜ ਦੀ ਮਾਰਕੀਟ ਚ ਹੁਣ ਪ੍ਰੋਪਰਟੀ ਲਓ
1: ਤੇ
0: ਉਹ ਕਮਾ ਕੇ ਜਾਊਗਾ। ਪਰ ਮਸਲਾ ਇਹ ਆ ਵੀ ਭਾਈ ਭਲਿਆ ਇਦੋਂ ਵੀ ਥੱਲੇ ਨੂੰ ਕੰਮ ਜਾ ਸਕਦਾ, ਥੋੜਾ ਜਾ ਦੇਖ ਲਓ। ਤੇ ਪਰ ਇਹ ਆ ਭਾਈ ਫੇਰ ਹੋਲਡਿੰਗ ਵਾਲੀ ਜਿਹੜੇ ਜਿਹੜੇ ਮੰਦੀ ਮਾਰਕੀਟ ਚ ਤੁਸੀਂ ਲੈਂਦੇ ਆ ਨਾ, ਫੇਰ ਤੁਸੀਂ ਲੌਂਗ ਟਰਮ ਹੋਲਡ ਕਰ ਸਕਦੇ ਤਾਂ ਬਿਗ ਪ੍ਰੋਫਿਟ ਆਉਂਦਾ
2: ਜੀ। ਉਹ ਹੀ ਲਵੇ ਜਿੰਨੇ ਕੋਈ 5-7 ਸਾਲ ਹੋਲਡ ਕਰ ਲੈਣੀ ਆ। ਇੱਕ ਜਿਹੜਾ ਸ਼ਬਦ ਆ ਨਾ, ਥੈਂਕ ਯੂ ਭਾਜੀ, ਥੈਂਕ ਯੂ।
0: ਇੱਕ ਨਹੀਂ ਰਿਓ ਜੀ, ਇੱਕ ਤੁਹਾਨੂੰ ਹੋਰ ਛੋਟੀ ਜਿਹੀ ਗੱਲ ਦੱਸਦਾ, ਚਲੋ ਸੋਰੀ। ਤੇ ਹੁਣ ਸਾਡੇ ਭਾਈਚਾਰੇ ਦਾ ਬਹੁਤਾ ਕੰਮ ਹੈਗਾ ਆ, ਖਾਸ ਕਰ ਆਪਣੇ ਭਾਈਚਾਰੇ ਦਾ, ਦੇਖੋ ਦੇਖੀ ਵਾਲਾ, ਦੇਖੋ ਦੇਖੀ ਵਾਲਾ ਆ ਵੀ ਅਸੀਂ ਇੱਕ ਇਹ ਨੀ ਦੇਖਦੇ ਵੀ ਇਹਦਾ ਫਾਇਦਾ ਕੀ ਆ, ਇਹਦੀ ਲੋੜ ਕੀ ਆ। ਅਸੀਂ ਦੇਖੋ ਹੁਣ ਇੱਥੇ ਸਾਡੇ ਪੰਜਾਬੀ ਅੱਜ ਤੋਂ 4-5 ਸਾਲ ਫਾਰਮਾਂ ਨੂੰ ਇੰਨੇ ਕੁ ਚੱਲੇ ਸੀ ਨਾ, ਤੇ ਲੋਕਾਂ ਨੇ ਗਰਾਜਾਂ ਚ ਬਹਿ ਕੇ ਜਿੱਦਾਂ ਗਰਿਆਲ ਸਾਹਿਬ ਕਹਿੰਦੇ ਆ ਮੀਟਿੰਗਾਂ ਕੀਤੀਆਂ ਤੇ ਫਾਰਮ ਖਰੀਦੇ ਤੇ ਲੈ ਕੇ ਸੁੱਟ ਦੇਣਾ, ਕਿਸ਼ਤ ਦੇਈ ਜਾ, ਅਸੀਂ ਟੈਕਸੀ ਚਲਾਈ ਜਾਣੀ, ਟਰੱਕ ਚਲਾਈ ਜਾਣੀ, ਕਿਸ਼ਤਾਂ ਭਰ ਜਾਣੀਆਂ 5 ਸਾਲੀ, ਉਹ ਫਿਰ ਸਾਡੇ ਪੈਸੇ ਵੱਧ ਜਾਣੇ ਆ ਤੇ ਅਸੀਂ ਉਹ ਪੈਸੇ ਕਮਾ ਲੈਣੇ ਆ, ਇੰਨੇ ਇੰਨੇ ਵੰਡ ਲੈਣੇ ਆ, ਤਾਂ ਇੱਦਾਂ ਹੋਈਆਂ ਤਾਂ ਉੱਦਾਂ ਹੋਈਆਂ ਨਾ। ਤੇ ਖਾਸ ਕਰ ਇੱਧਰ ਸ਼ੈਫਟਨ ਦੇ ਏਰੀਏ ਚ ਬੜੇ ਇੱਦਾਂ ਲੋਕਾਂ ਫਾਰਮ ਖਰੀਦੇ, ਪਰ ਹੋਇਆ ਕੀ ਵੀ ਉਹ ਭਾਈ ਵਾਲੀਆਂ ਬਹੁਤਿਆਂ ਦੀਆਂ ਜਿਹੜੀਆਂ ਸੀ ਸਾਲ 6 ਮਹੀਨੇ ਚ ਟੁੱਟ ਗਈਆਂ, ਤੇ ਉਹਨਾਂ ਨੇ ਫਿਰ ਪੱਲਿਓਂ ਪੈਸੇ ਪਾ ਪਾ ਫਾਰਮ ਕੱਢੇ। ਪਰ ਜਿਹੜੇ ਬੰਦੇ ਰੱਖ ਗਏ ਅੱਜ ਫਾਰਮ ਲੱਭਦੇ ਨੀ। ਅੱਜ ਜੇ ਇਸ ਪ੍ਰੋਪਰਟੀ ਚ ਤੁਸੀਂ ਹੁਣ ਫਾਰਮਿੰਗ ਦਾ ਕਹੋ ਤੇ ਇੱਧਰ ਬੂਮ ਆ, ਉੱਧਰ ਡਾਊਨ ਆ।
2: ਸੋ ਹੌਸਲਾ ਜਿਹੜਾ ਉਹ ਚੀਜ਼ ਮਤਲਬ ਹੋਲਡਿੰਗ ਪਾਵਰ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਬੰਦਾ ਲੈ ਲੇ ਤੇ ਫਿਰ ਥੋੜਾ ਜਿਹਾ ਸਬਰ ਵੀ ਰੱਖੇ,
0: ਸਬਰ ਰੱਖੇ। ਪ੍ਰੋਪਰਟੀ ਜੇ ਤੁਸੀਂ ਲੌਂਗ ਟਰਮ ਲਈ ਇਨਵੈਸਟਮੈਂਟ ਕਰਦੇ ਆ, ਚਾਹੇ ਪ੍ਰਿੰਸੀਪਲ ਆ ਚਾਹੇ ਕੁਛ ਆ, ਉਹ ਦੇ ਕੇ ਜਾਂਦੀ, ਕਦੇ ਨੀ ਗੁਆਉਂਦੀ। ਪਰ ਉਹਦੇ ਵਿੱਚ ਇਹੀ, ਹਾਂ ਇਹਦੇ ਸ਼ੋਰਟ ਟਰਮ ਚ ਇਹ ਆ, ਜਿੱਦਾਂ ਹੁਣ ਕਰੋਨੇ ਚ ਕਈ ਲੋਕਾਂ ਨੇ ਚੱਕੀਆਂ, ਤੇ ਹੁਣ ਮੈਂ ਸੀ ਤੇ ਉਹ ਚਲੋ ਮੇਰੀਆਂ ਤਾਂ ਪਹਿਲੀਆਂ ਸੀ, ਮੈਂ ਉਦੋਂ ਕੱਢ ਗਿਆ ਤੇ ਉਦੋਂ ਇੱਧਰ ਫਾਰਮ ਬੰਦੇ ਸੀ, ਮੈਂ ਫਾਰਮ ਚ ਪਾ ਗਿਆ, ਮੈਨੂੰ ਚਲੋ ਉਧਰੋਂ ਵੀ ਠੀਕ ਰਹਿ ਗਿਆ, ਇਧਰੋਂ ਵੀ ਠੀਕ ਰਹਿ ਗਿਆ, ਹਨਾ। ਤੇ ਬਟ ਹੁਣ ਇਹ ਆ ਵੀ ਬਹੁਤੇ ਜਾਣੇ ਜਿਹੜੇ ਹੈਗੇ ਆ ਉਹ ਇੱਦਾਂ ਹੀ ਆ, ਕਈਆਂ ਨੇ ਇਹ ਵੀ ਸਿਆਣਫਾਂ ਵੀ ਕੀਤੀਆਂ ਭਾਈ, ਪਲੋਟ ਬੁੱਕ ਕੀਤੇ, ਉਹਨਾਂ ਚੋਂ 50,000 ਲੱਖ ਵਧਾ ਕੇ ਉਹ ਜਦ ਤੱਕ ਟਾਈਟਲ ਹੋਇਆ ਉਦੋਂ ਤੱਕ ਹੀ ਉਹ ਸੇਲ ਕਰ ਗਿਆ, ਉੱਦਾਂ ਵੀ ਲੋਕੀ ਪੈਸੇ ਜਿਹੜੇ ਸਿਆਣਫ ਵਾਲੇ ਸੀ, ਜਾਂ ਤਾਂ ਫਿਰ ਉਦੋਂ ਬਾਹਲਾ ਲਾਲਚ ਨਹੀਂ ਕੀਤਾ, ਜਿਹਨਾਂ ਨੇ ਤੱਤਾ ਜੋ ਆਇਆ ਚੱਕ ਕੇ ਤਾਂ ਲਾਂਭੇ ਕੀਤਾ,
1: ਅੱਧੇ ਸੰਤਰੇ ਲਾਏ ਹੋਏ, ਅੱਧੇ ਅੰਗੂਰ ਆ, ਕਦੇ ਅੰਗੂਰ ਦਾ ਭਾਅ ਠੀਕ ਲਾ ਜਾਂਦਾ, ਕਦੇ ਸੰਤਰਿਆਂ ਦਾ,
2: ਥੋੜਾ ਮਨ
1: ਮਿਕਸ ਬੈਗ ਜਿਹਾ ਹੈ ਨਾ ਹੈਗਾ।
0: ਡਾਈਵਰਸੀਫਿਕੇਸ਼ਨ ਜਿਹੜੀ ਆ ਨਾ ਜੀ, ਫਾਰਮਿੰਗ ਚ ਜਾਂ ਤੁਸੀਂ ਕਿਸੇ ਵੀ ਚੀਜ਼ ਚ ਡਾਈਵਰਸੀਫਿਕੇਸ਼ਨ ਜਿਹੜੀ ਆ ਨਾ ਜੀ, ਉਹ ਬਹੁਤ ਵਧੀਆ ਆ। ਹੁਣ ਅੱਜ ਦੀ ਉਸ ਸਾਲ ਪਹਿਲਾਂ ਜਿਹੜਾ ਸੀ ਵਾਈਨ ਗਰੇਪ ਵਾਲੇ ਰਾਜੇ ਸੀ, ਕੋਈ ਮਿਹਨਤ ਨਹੀਂ ਸੀ ਕਰਨੀ ਪੈਂਦੀ ਤੇ ਪੈਸੇ ਬੱਝੇ ਆਉਂਦੇ ਸੀ ਸੋਹਣੇ ਹੀ। ਸਕੌਟ ਮੋਰਿਸਨ ਸਾਹਿਬ ਦਾ ਇੱਕ ਬਿਆਨ ਆਇਆ ਤੇ ਉਹ ਤੁਹਾਨੂੰ ਪਤਾ, ਹੁਣ ਇਸ ਵੇਲੇ ਲੋਕਾਂ ਕੋਲ ਜਿਹਨਾਂ ਕੋਲ ਵਾਈਨਰੀਆਂ ਲੱਗੀਆਂ ਆ, ਬਹੁਤਿਆਂ ਕੋਲ ਪੱਟਣ ਨੂੰ ਪੈਸੇ ਹੈ ਨੀ, ਤੋੜਨੇ ਤਾਂ ਕੀ ਆ, ਉਹ ਕਹਿੰਦੇ ਪੱਟ ਦਈਏ, ਪੱਟ ਕੇ ਇੱਥੇ ਕੋਈ ਕਣਕ ਜਾ ਕੇ ਹੋਰ ਫਸਲ ਬੀਜ ਲਈਏ, ਉਹਦੇ ਜੋਗੇ ਪੈਸੇ ਹੈ ਨੀ ਲੋਕਾਂ ਕੋਲ, ਲੋਕ ਖਿੱਲ ਗਏ।
1: ਪਰ ਇੱਥੇ ਫਿਰ ਉਹ ਗੱਲ ਆ ਜਾਂਦੀ ਵੀ ਜਿਹੜੇ ਕਮਾ ਗਏ ਪਹਿਲਾਂ, ਫਿਰ ਇੱਥੇ ਉਹ ਆ ਜਾਂਦਾ
0: ਜੇ ਨਾ, ਹਾਂ ਜੇ ਨਾ ਲੋਕਾਂ ਦੇ ਕੋਲ ਵਾਈਨਰੀ ਨਾਲ ਐਪਲ ਆ, ਕਣਕ ਆ, ਸੰਤਰਾ ਆ, ਜਾਂ ਪੀਅਰ ਆ। ਅੱਜ ਤੋਂ 2 ਸਾਲ ਪਹਿਲਾਂ ਪੀਅਰ ਨੂੰ ਕੋਈ ਨੀ ਸੀ ਪੁੱਛਦਾ, ਉਹ ਵੱਡੇ ਪੀਅਰ ਫਾਰਮਾਂ ਨੇ ਪੀਅਰ ਪੱਟ ਦਿੱਤੇ, ਹੁਣ ਪੀਅਰ ਵਾਲਾ ਸਾਰਿਆਂ ਦਾ ਰਾਜਾ,
2: ਥੋੜੇ ਰਹਿ ਗਏ ਤੇ ਉਹਨਾਂ ਦੀ ਡਿਮਾਂਡ ਵੱਧ ਗਈ। ਸੋ ਇਹ ਸਾਰੀਆਂ ਚੀਜ਼ਾਂ ਧਿਆਨ ਦੇ ਵਿੱਚ ਰੱਖਣੀਆਂ ਬਹੁਤ ਜ਼ਰੂਰੀ।
0: ਆਸਟ੍ਰੇਲੀਅਨ ਮਾਰਕੀਟ ਛੋਟੀ ਆ, ਇੱਥੇ ਨਾ ਬਾਹਲੀ ਪਾਪੂਲੇਸ਼ਨ ਨਹੀਂ ਹੈਗੀ, ਥੋੜੀ ਜਿਹੀ ਚੀਜ਼ ਵੱਧ ਆ ਜਾਵੇ ਤਾਂ ਮੰਦਾ ਪੈ ਜਾਂਦਾ, ਤੇ ਥੋੜੀ ਜਿਹੀ ਘੱਟ ਜਾਏ
2: ਅਗਲੇ ਸਾਲ ਮੁੜ ਕੇ ਕੋਈ ਬੀਜਦਾ ਨੀ ਆ, ਜਿਹੜੇ ਬੀਜਦੇ ਉਹਨਾਂ ਦੀ ਚਾਂਦੀ ਹੋ ਜਾਂਦੀ। ਸੋ ਏਦਾਂ ਮਟਰ ਹਨਾ, ਆਪਣੇ ਵੀ ਤੇ ਏਦਾਂ ਹੀ ਹੁੰਦਾ, ਇੱਕ ਵਾਰੀ ਮਟਰ ਰੁਲਦੇ ਫਿਰਦੇ ਆ, ਅਗਲੀ ਵਾਰੀ ਮੁੜ ਕੇ ਲੱਭਦੇ ਨੀ ਹੁੰਦੇ।
0: ਜੀ ਜੀ, ਥੋੜਾ ਜਿਹਾ ਨਾ ਇੱਕ ਚੀਜ਼ ਜ਼ਰੂਰ ਹੈਗੀ ਆ ਵੀ ਜੇ ਤੁਸੀਂ ਜਿੱਧਰ ਨੂੰ ਬਾਕੀ ਲਾਣਾ ਤੁਰਿਆ ਜਾਂਦਾ ਨਾ, ਤਾਂ ਜੇ ਸੋਚ ਸਮਝ ਕੇ ਉਹ ਤੋਂ ਉਲਟ ਨੂੰ ਤੁਰਦੇ ਆ ਤਾਂ ਸ਼ਾਇਦ ਤੁਸੀਂ ਖੱਟ ਜਾਂਦੇ ਆ। ਪਰ ਉਹ ਵੀ ਸੋਚ ਸਮਝ ਕੇ, ਇਹ ਨਹੀਂ ਹੋਣਾ ਚਾਹੀਦਾ ਵੀ ਹਾਂ ਬਈ ਪ੍ਰੀਤਿੰਦਰ ਗਰੇਵਾਲ ਤੇ ਰਣਜੋਤ ਸਿੰਘ ਜੀ ਤੁਰੇ ਆ ਪਰ ਮੈਲਟਨ ਵੱਲ ਨੂੰ ਤਾਂ ਮੈਂ ਜਾਣਾ ਹੀ ਏਅਰਪੋਰਟ ਵੱਲ ਨੂੰ।
1: ਮੈਂ ਕਿਹਾ ਕਿਤੇ ਮਿਲੀਅਨ ਮੁਲੀਅਨ ਦੀ

0: ਐਗਜ਼ਾਮਪਲ ਦਿਉ ਵੀ ਉਹਨਾਂ ਨੇ 5 million ਦੀ ਪ੍ਰੋਪਰਟੀ ਸੈਟਲ ਕੀਤੀ ਆ, ਮੈਂ ਦਸ ਦੀ ਕਰਨੀ ਆ, ਮੈਂ ਜੇ ਕਰੋ ਸਾਨੂੰ ਸੁਣਨ ਨੂੰ ਤਾਂ ਚੰਗਾ ਲੱਗੇ।
1: ਮੈਂ ਸੋਚਿਆ ਸੀ ਵੀ ਇਹ ਕਹਿਣਗੇ ਵੀ ਜਿੱਦਾਂ ਮਤਲਬ ਇਹ ਬਹੁਤ ਸੋਹਣੀਆਂ ਗੱਲਾਂ ਕਰ ਰਹੇ ਆ ਤੇ ਅਸੀਂ ਵੀ ਸ਼ਾਇਦ ਬਹਿ ਕੇ ਕਰ ਲੈਣੀ, ਪਰ ਇੱਦਾਂ ਦੀ ਕੋਈ ਐਗਜ਼ਾਮਪਲ, ਪਰ ਇਹ ਹੋਰ ਹੀ ਪਾਸੇ ਲੈ ਗਏ ਮੈਲਟ ਫਲਿਪ ਕਰਾਈਏ ਨਾ। ਇੱਕ ਜਿਹੜਾ ਤੁਸੀਂ, ਮੈਂ ਇਹ ਗੱਲ ਕਹਿਣ ਲੱਗਾ ਹਾਂ ਪ੍ਰੋਪਰਟੀ ਦੀ ਵਾਪਸ, ਇੱਕ ਜਿਹੜਾ ਇਹ ਫਲਿਪ ਸ਼ਬਦ ਆ ਨਾ ਇਹ ਬੜਾ ਲੈ ਪੈਂਦਾ, ਇਹ ਜਿਹੜਾ ਕਹਿ ਦਿੰਦੇ ਨਾ ਨਾਲ ਵੀ ਆਹ ਤੁਸੀਂ ਲੈ ਲਓ ਆਪਾਂ ਨਾਲ ਦੀ ਨਾਲ ਹੀ ਫਲਿਪ ਕਰਾ ਦੇਣੀ ਆ, ਤੇ ਇਹ ਇਹ ਇਹ ਬੜਿਆਂ ਨੂੰ ਇਸ ਚੀਜ਼ ਨੇ ਮਾਰਿਆ,
2: ਚੱਕਰ
0: ਇਹ ਆ ਨਾ।
1: ਵੇਖੋ ਭਰਮਾਰ ਬਹੁਤ ਹੈ, ਹੁਣ ਹਰ ਇੱਕ ਨੇ ਆਪਣੀ ਰੋਟੀ ਕਮਾਉਣੀ। ਵੇਖੋ ਜਦੋਂ ਆਪਾਂ ਆਪਣੇ ਕਿੱਤੇ ਬਾਰੇ ਸੋਚੀਏ ਤੇ ਉਦੋਂ ਬੰਦਾ ਆਪਣਾ ਮੁਨਾਫਾ ਹੀ ਸੋਚਦਾ, ਸੋ ਇਹਦੇ ਵਿੱਚ ਆਪਾਂ ਪਹਿਲੀ ਚੰਗੀ ਗੱਲ ਤੇ ਚਲੋ ਇਹ ਆ, ਮੈਨੂੰ ਸੋਹਣੀ ਲੱਗਦੀ ਵੀ ਆਪਣੇ ਭਾਈਚਾਰੇ ਦੇ ਇੰਨੇ ਚਿਹਰੇ ਹੁਣ ਦੇਖਦੇ ਆ ਬਾਈ। ਇੱਕ ਸਮਾਂ ਸੀ ਜਦੋਂ ਆਪਾਂ ਆਏ ਨਾ ਸਟੂਡੈਂਟ, ਉਦੋਂ ਘਰ ਲੈਣਾ ਹੁੰਦਾ ਸੀ ਤੇ ਉਦੋਂ ਸ਼ਾਇਦ ਅਰਦਾਸਾਂ ਹੀ ਕਰੀਦੀਆਂ ਸੀ ਯਾਰ ਆਪਣਾ ਕੋਈ ਬੰਦਾ ਹੋਵੇ ਉਹਦੇ ਨਾਲ ਗੱਲ ਹੀ ਕਰ ਲਈਏ ਪੰਜਾਬੀ ਚ, ਕੋਈ ਘਰ ਹੀ ਦਵਾ ਦੇ।
0: ਰੇਸਿਜ਼ਮ ਉਦੋਂ ਬਹੁਤ ਸੀ, ਦਿੰਦੇ ਨਹੀਂ ਸੀ,
1: ਨਹੀਂ ਦਿੰਦੇ,
0: ਉਹਨਾਂ ਨੂੰ ਪਤਾ ਸੀ ਵੀ ਇਹਨਾਂ ਨੇ 5-7 ਬੰਦਿਆਂ ਨੇ ਇਕੱਠੇ ਹੋ ਕੇ ਰਹਿਣਾ ਤੇ ਆ ਜੀ ਇੰਡੀਅਨ ਕਰੀ ਆ ਜੀ, ਸਮੈਲ ਹੋ ਗਈ ਜੀ, ਆਹ ਹੋ ਗਿਆ ਜੀ, ਆਹ ਹੋ ਗਿਆ, ਇੱਦਾਂ ਦੀਆਂ ਨਾ ਕੁਛ ਕੁ ਸਟੀਰੀਓਟਾਈਪਿੰਗ ਹੋਈ ਹੋਈ ਸੀ ਕਮਿਊਨਿਟੀ ਦੀ।
1: ਸੋ ਇਸ ਇੱਕ ਪੱਖੋਂ ਤੇ ਬਹੁਤ ਵਧੀਆ ਵੀ ਆ, ਪਰ ਉਹੀ ਆ ਵੀ ਜਦੋਂ ਫਿਰ ਜਿੰਨਾ ਜ਼ਿਆਦਾ ਕੰਪੀਟੀਸ਼ਨ ਵੱਧਦਾ ਭਰਮਾਰ ਆ ਉਹਨਾਂ, ਫਿਰ ਉਹਦਾ ਨੁਕਸਾਨ ਵੀ ਹੋਣਾ।
0: ਬਾਕੀ ਮੈਂ ਦੇਖੋ ਦੇਖੀ ਵਾਲੀ ਗੱਲ ਇਹ ਵੀ ਸੁਣਦਾ,
1: ਥੈਂਕ ਯੂ ਭਾਜੀ, ਥੈਂਕ ਯੂ,
2: ਥੈਂਕ ਯੂ,
1: ਸਤਿ ਸ਼੍ਰੀ ਅਕਾਲ, ਥੈਂਕ ਯੂ, ਤੁਹਾਡਾ ਵਿਚਾਰ ਇੰਨੇ ਸੁਣੇ।
0: ਨਹੀਂ ਉਹਨਾਂ ਨੇ ਕਿਉਂਕਿ ਨਾ ਸਾਰਾ ਕੁਛ ਹੀ ਜਿਵੇਂ ਖਲਾਰਾ ਜਿਹਾ ਪਿਆ ਹੁੰਦਾ ਖੁੱਡੇ ਖੁੱਡੇ ਕਰਕੇ ਹੈ ਨਾ, ਗੱਲਾਂ ਜਿਹੜੀਆਂ ਕੀਤੀਆਂ ਉਹ ਸਾਰੀਆਂ ਆਪਣੇ ਭਾਈਚਾਰੇ ਦੇ ਮੱਦੇਨਜ਼ਰ ਇਰਦ ਗਿਰਦ ਰੱਖੀਆਂ ਤੇ ਉਹ ਸਾਰੇ ਸ਼ਬਦ ਸਾਨੂੰ ਸਮਝ ਆਉਂਦੀ ਵੀ ਹਾਂ ਇੱਦਾਂ ਹੋਇਆ ਵਾ ਜਾਂ ਹੋ ਰਿਹਾ ਜਾਂ ਹੋ ਸਕਦਾ।
1: ਸੋ ਹੈ ਹੀ ਇਹੋ
0: ਜਿਹੜੀ ਭੇਡ ਚਾਲ ਦੀ ਗੱਲ ਕੀਤੀ ਆ ਹਨਾ, ਉਹ ਸਹੀ ਆ। ਅਸੀਂ ਭਾਵੇਂ ਸੋਸ਼ਲ ਮੀਡੀਆ ਤੇ ਇੱਕ ਕੋਈ ਪਾਰਟੀ ਹੋਵੇ ਨਾ, ਉਹਦੇ ਸਮਰਥਕਾਂ ਨੂੰ ਥੱਲੇ ਭਾਵੇਂ ਲਿਖੀ ਜਾਏ ਉਹ ਭੇਡੋ, ਤੁਹਾਡਾ ਕੁਛ ਨਹੀਂ ਹੋ ਸਕਦਾ। ਆਪ ਅਸੀਂ ਕਿਸੇ ਹੋਰ ਰੂਪ ਚ ਭੇਡਾਂ ਬਣੇ ਹੁੰਦੇ ਹਾਂ ਵੀ ਉਹਨੂੰ 4 ਪੈਸੇ ਬਣ ਗਏ ਤੇ ਮੈਨੂੰ ਵੀ ਬਣਨ।
1: ਹਾਂ, ਕਿਸੇ ਨੂੰ ਨਜ਼ਰ ਆ ਰਹੀ ਹੁੰਦੀ ਆ, ਕੋਈ ਕਿਸੇ ਨੂੰ ਨਜ਼ਰ ਆ ਰਹੀ ਹੁੰਦੀ ਆ। ਸਿਮਨ ਜੀ ਕਹਿੰਦੇ ਨੇ ਕਿ ਇੱਕ ਗੱਲ ਤੇ ਪੱਕੀ, ਕਹਿੰਦੇ ਮੈਲਬਨ ਦੇ ਵਿੱਚ ਹੁਣ ਜਿੰਨੇ ਰੀਅਲ ਸਟੇਟ ਦਾ ਕੰਮ ਆ ਉਸਦਾ ਹੀ ਕਾਮਯਾਬ ਆ ਜਿਸ ਨੂੰ ਸੋਸ਼ਲ ਮੀਡੀਆ ਦੇ ਉੱਤੇ ਮਨੋਰੰਜਨ ਲੋਕਾਂ ਦਾ ਕਰਨਾ ਆਉਂਦਾ ਤੇ ਉਹਨੂੰ ਜਿਹਨੂੰ ਹਿਸਾਬ ਤਾਬ ਹੈ। ਕਹਿੰਦਾ ਇੱਕ ਸੋਹਣੀ ਜੀ ਬੀਬੀ ਫੱਬ ਕੇ ਇੰਨੇ ਸੋਹਣੇ ਤਰੀਕੇ ਦੇ ਨਾਲ ਪ੍ਰੋਪਰਟੀਜ਼ ਬਾਰੇ ਦੱਸਦੀ ਆ ਕਿ ਮੈਂ ਹਰ ਰੋਜ਼ ਉਸਦੇ ਪੇਜ ਦੇ ਉੱਤੇ ਜਾ ਕੇ 1-2 ਰੀਲਾਂ ਜ਼ਰੂਰ ਦੇਖਦੀ ਹਾਂ ਅਤੇ ਜਦਕਿ ਨਾ ਮੈਂ ਕੁਛ ਖਰੀਦਣਾ ਅਤੇ ਨਾ ਮੈਂ ਹਲੇ ਵੇਚਣਾ। ਆਮ ਬੰਦੇ ਉਹਦੀ ਮਾਰ ਤੋਂ ਭਲਾ ਕਿੱਥੇ ਬਚਦੇ ਹੋਣ।
0: ਇਹਨਾਂ ਨੂੰ ਉਹ ਗੱਲਾਂ ਚੰਗੀਆਂ ਲੱਗਦੀਆਂ ਨਾ, ਇੱਥੇ ਬੈਠ ਕੇ ਤੁਸੀਂ ਹਸਬੈਂਡ ਵਾਈਫ ਨੇ ਆਹ ਪੀ ਲੈਣਾ, ਇੱਥੇ ਤੁਸੀਂ ਚਾਹ ਪੀ ਲੈਣੀ ਆ, ਸਾਹਮਣੇ ਤੁਹਾਡੇ ਗਰਾਊਂਡ ਆ, ਤੁਹਾਡੇ ਆਹ ਵਾ ਹੈ ਨਾ, ਦੇਖੋ ਕਿੰਨਾ ਸੋਹਣਾ ਵਿਊ ਆ।
1: ਇਹ ਇੰਨੀ ਗਰੋਥ ਇਸ ਘਰ ਦੀ ਹੋ ਗਈ ਹੈ, ਇਹ ਪਿਛਲੇ ਸਾਲ ਇੰਨੇ ਦਾ ਸੀ ਹੁਣ ਇੰਨੇ ਦਾ ਹੋ ਗਿਆ। ਅਤੇ ਕਹਿੰਦੇ ਵੀ ਆਮ ਬੰਦਾ ਕਿੱਥੇ ਬਚਦਾ ਹੋਊਗਾ, ਉੱਤੋਂ ਕਹਿੰਦੇ ਕਿ ਘਰ ਦੇ ਪੁਰਾਣੇ ਗੀਤ ਲਾ ਲਾ ਕੇ ਵੇਚਦੀਆਂ ਨੇ, ਕੁੱਲ ਮਿਲਾ ਕੇ ਕਮੀ ਕੋਈ ਨਹੀਂ। ਮੇਰੇ ਇੱਕ ਰਿਸ਼ਤੇਦਾਰ ਤਾਂ ਇੰਡੀਆ ਤੋਂ ਬੈਠਾ ਉਹਦੀਆਂ ਰੀਲਾਂ 'ਤੇ ਲਾਈਕ ਛੱਡੀ ਜਾਂਦਾ ਅਤੇ ਇੱਕ ਵਾਰ ਤਾਂ ਕਹਿੰਦੇ ਕਿ ਮੇਰਾ ਜੀ ਕਰਿਆ ਉਹਦੀ ਘਰਵਾਲੀ ਨੂੰ ਫੋਨ ਲਾ ਕੇ ਪੁੱਛ ਲਵਾਂ ਕਿ ਭੈਣ ਜੀ ਜਿਹੜੇ ਹਿਸਾਬ ਦੇ ਨਾਲ ਵੀਰ ਜੀ ਆਸਟ੍ਰੇਲੀਆ ਦੇ ਰੀਅਲ ਸਟੇਟ ਵਿੱਚ ਇੰਟਰਸਟਿਡ ਨੇ, ਕਿਤੇ ਤੁਸੀਂ ਸਾਰਾ ਕੁਛ ਵੇਚ ਵੱਟ ਕੇ ਆਸਟ੍ਰੇਲੀਆ 'ਤੇ ਨਹੀਂ ਆਉਣ ਦਾ ਵਿਚਾਰ। ਨੌਲੇਜ ਰੱਖਦੇ, ਨੌਲੇਜ ਭੈਣ ਜੀ, ਨੌਲੇਜ ਹੈ। ਅਤੇ ਟਾਈਗਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਆਸ ਕਰਦੇ ਹਾਂ ਕਿ ਸਭ ਤੁਸੀਂ ਵਧੀਆ ਹੋ ਗਏ, ਚੜ੍ਹਦੀ ਕਲਾ 'ਚ ਹੋ ਗਏ ਅਤੇ ਕੱਲ੍ਹ ਦਾ ਡਿਨਰ ਵਾਜ ਸਾਂਬਰ ਵੜਾ ਮਸਾਲਾ ਡੋਸਾ ਚਿਕਨ ਵਿਦ ਪਰਾਂਠਾ ਤੇ ਫਰਾਈਡ ਰਾਈਸ ਹੈ। ਮਤਲਬ ਆਹ ਜਿਹੜੀਆਂ ਚੀਜ਼ਾਂ ਨਾ,
0: ਹੁਣ ਗੱਲੀ ਬਾਤ ਇਨਵੈਸਟਮੈਂਟ ਪ੍ਰੋਪਰਟੀ ਲੈਣੀ ਆ ਤਾਂ ਇਹ ਵੀ ਨਹੀਂ ਜਾਣ ਦਿੰਦੇ,
1: ਆਹ ਨਹੀਂ ਨਾ ਚੀਜ਼ਾਂ ਖਲੋਣ ਦਿੰਦੀਆਂ ਵੀ ਇਹੋ ਜਿਹਾ ਮਤਲਬ
0: ਹੋਵੇ ਸਿਸਟਮ ਜਿਹਾ ਕੋਈ ਬਣੇਗਾ ਨਾ।
1: ਥੈਂਕ ਯੂ ਜੀ। ਤੇ
0: ਮਿੱਠੇ 'ਚ ਕੀ ਦੱਸਿਆ?
1: ਹਾਂਜੀ, ਨਹੀਂ ਮਿੱਠੇ 'ਚ ਨਹੀਂ ਕੁਛ, ਮਿੱਠਾ ਅੱਜ ਕੱਲ੍ਹ ਥੋੜ੍ਹਾ ਅਵੋਇਡ ਕਰ ਰਹੇ ਨੇ। ਜਸਕਿਰੀ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਅਸੀਂ ਕਹਿੰਦੇ ਰਹਿਜੋ ਰਿਫੰਡ ਕਰਵਾ ਲਈ ਆ, ਫੋਰਮ ਭਰਤਾ ਤੇ ਕੱਲ੍ਹ ਰਿਫੰਡ ਆ ਵੀ ਗਿਆ।
0: ਮਿਊਜ਼ਿਕ ਜਿਹਾ ਰੱਖੀਏ ਇੱਦਾਂ ਨਾ ਕੋਈ,
1: ਹਾਂ ਉਹ ਕੜੁੱਪ। ਅਤੇ ਕਹਿੰਦੇ ਦੋਵੇਂ ਵੀਰ ਜੀ ਨੂੰ ਸਤਿ ਸ਼੍ਰੀ ਅਕਾਲ, ਹਰ ਬੁੱਧਵਾਰ ਬਹੁਤ ਵਧੀਆ ਗੱਲਬਾਤ ਹੁੰਦੀ ਹੈ ਅਤੇ ਮੈਨੂੰ ਉਡੀਕ ਵੀ ਰਹਿੰਦੀ ਹੈ ਅਤੇ ਪ੍ਰਾਪਰਟੀ ਮਾਰਕੀਟ ਵਿੱਚ ਸਾਡੇ ਪਿੰਡ ਧੰਦ ਪਿੱਟੀਆਂ ਦੇ ਲਾਣੇ ਵਾਂਗ ਕਦੇ ਸ਼ਾਂਤ ਹੀ ਨਹੀਂ, ਸ਼ਾਂਤ ਹੁੰਦੀ ਹੀ ਨਹੀਂ ਆ, ਹਾਂ ਕਿੱਥੋਂ ਹੋਣੀ ਆ। ਪਰਥ ਕਹਿੰਦੇ ਕਿ ਸੀਮਸ ਵੈਰੀ ਸਲੋ ਐਜ਼ ਵੈਲ ਫਰੋਮ ਲਾਸਟ 2 weeks। ਅੱਛਾ, ਪਰਥ ਤੇ ਸਭ ਤੋਂ ਤੇਜ਼ ਹੀ ਸਗੋਂ
0: ਪਹਿਲਾਂ ਤੇਜ਼ ਸੀ
1: ਅਤੇ ਹੁਣ ਤਾਂ ਹੌਲੀ ਹੌਲੀ ਚਲੋ ਸਲੋ ਹੋਣਾ ਹੀ ਆ। ਹਰਤਾ ਮਨਜੀਤ ਸਿੰਘ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਸਿਡਨੀ ਤੋਂ ਸਾਂਝਾ ਪਾਉਂਦੇ ਨੇ ਅਤੇ ਵਧੀਆ ਕਹਿੰਦੇ ਕਿ ਸੁਨੇਹਾ ਤੇ ਰਕੇਸ਼ ਕੁਮਾਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਤੇ ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣ, ਸਭ ਖੁਸ਼ ਤੰਦਰੁਸਤ ਚੜ੍ਹਦੀ ਕਲਾ 'ਚ ਰਹਿਣ, ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ, ਮਨੋਕਾਮਨਾ ਪੂਰੀਆਂ ਹੋਣ ਤੇ ਪੰਜਾਬ ਤੋਂ ਇਸ ਟਾਈਮ ਗੱਲ ਕਰ ਰਹੇ ਨੇ। ਅਨਮੋਲ ਸੰਧੂ ਜੀ ਕਹਿੰਦੇ ਨੇ ਕਿ ਥੈਂਕ ਯੂ, ਧੰਨਵਾਦ ਜੀ ਤੁਹਾਡਾ। ਇਹ ਆਪਾਂ ਇੱਕ ਬ੍ਰੇਕ ਲੈ ਕੇ ਤੇ ਵਾਪਸੀ ਕਰਦੇ ਹਾਂ, ਜਿਹੜੇ ਸਾਡੇ ਨਾਲ ਹੋਲਤੇ ਨੇ ਆ ਕੇ ਭਾਈ ਗੱਲ ਕਰਦੇ ਹਾਂ।

0: ਰਹੀ ਹੈ ਪੰਜਾਬ ਦੀ ਇੱਕ ਸੱਚੀ ਕਹਾਣੀ ਤੇ ਆਧਾਰਿਤ ਫਿਲਮ ਚੜ੍ਹਦੀ ਕਲਾ ਦਿਲ ਨੂੰ ਛੂ ਜਾਣ ਵਾਲੀ ਅਤੇ ਰੂਹ ਨੂੰ ਹਿਲਾ ਦੇਣ ਵਾਲੀ ਫਿਲਮ ਹੈ ਚੜ੍ਹਦੀ ਕਲਾ
1: ਦੇਖੋ ਸੱਚ ਬਤਾ ਦੋ
2: ਮੈਂ ਝੂਠ ਨਹੀਂ ਬੋਲ ਰਹੀ ਮੈਨੂੰ ਸੱਚੀ ਕੁਛ ਨਹੀਂ ਪਤਾ
0: ਸਟਾਰਿੰਗ ਐਮੀ ਵਿਰਕ ਰੂਪੀ ਗਿੱਲ ਅਤੇ ਹਿੰਮਤ ਸੰਧੂ ਪੰਜਾਬੀ ਫਿਲਮ ਚੜ੍ਹਦੀ ਕਲਾ ਰਿਲੀਜ਼ ਹੋਵੇਗੀ 29 ਮਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ
3: अपनी टोयटा चूज करन ले जो ने एक दहाके तो वेरबी टोयटा दे नाल
4: बेस्ट डील लई कॉल करो 0431-465-186 ते 212-216 ओल्ड जी लॉन्ग रोड हॉपर्स क्रॉसिंग वेरबी टोयटा द स्मार्ट चॉइस
5: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ
6: ਉਹ ਜੋ ਹੁਕਮ ਮੇਰੀ ਸਰਕਾਰ
5: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
6: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ
5: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ
6: ਆਹੋ ਜੀ ਆਹੋ
5: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸ ਤੰਚ ਵਿੱਚ ਵੀ ਤੁਹਾਡੀ ਸੇਵਾ ਵਿੱਚ
7: ਹਰ ਕਦਮ ਤੁਹਾਡੇ ਨਾਲ ਵੀਵਾ ਇਮੀਗ੍ਰੇਸ਼ਨ ਹਰਪਾਲ ਬਾਜਵਾ ਜੀ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਕੋਈ ਵੀ ਕਿਸੇ ਕਿਸਮ ਦੀ ਤੁਹਾਨੂੰ ਕੋਈ ਪ੍ਰੋਬਲਮ ਇਮੀਗ੍ਰੇਸ਼ਨ 'ਚ ਆ ਰਹੀ ਆ ਅਤੇ ਇਹ ਐਡ ਤੋਂ ਬਾਅਦ ਆਪਾਂ ਹੁਣ ਅੱਗੇ ਵੱਧਦੇ ਹਾਂ ਇਸ ਹਫ਼ਤੇ ਫਿਲਮ ਰਿਲੀਜ਼ ਹੋ ਜਾਣੀ ਓਏ ਭੋਲੇ ਓਏ 2 ਸ਼ੁੱਕਰਵਾਰ ਦੇ ਦਿਨ ਅਤੇ 40 ਦਿਨ ਫਿਰ ਉਸ ਤੋਂ ਅਗਲੇ ਹਫ਼ਤੇ 19 ਤਰੀਕ ਨੂੰ ਰਿਲੀਜ਼ ਹੋ ਜਾਣੀ ਹੈ ਅਤੇ ਇਸੇ ਤਰ੍ਹਾਂ ਦੇ ਨਾਲ ਚੱਲ ਸੋ ਚੱਲ ਸਾਡਾ ਤੁਹਾਡਾ ਮਨੋਰੰਜਨ ਲਗਾਤਾਰ ਜਾਰੀ ਕਿਉਂਕਿ ਇਸ ਬੋਝ ਦੇ ਮਹਿਸੂਸ ਕਰਨ ਦਾ ਸਮਾਂ ਜਿਹੜਾ ਵਾ ਉਹ ਸਾਨੂੰ ਇੱਦਾਂ ਦੀਆਂ ਮਨੋਰੰਜਨ ਵਾਲੀਆਂ ਚੀਜ਼ਾਂ ਥੋੜ੍ਹਾ ਹਲਕਾ ਫੀਲ ਕਰਾਉਂਦੀਆਂ ਜਾਂ ਆਪਾਂ ਫਿਰ ਇੱਦਾਂ ਸੋਚਦੇ ਹਾਂ ਵੀ ਅਸੀਂ ਤਾਂ ਬੋਝ ਲਈ ਫਿਰਨੇ ਯਾਰ ਪਰਿਵਾਰ ਨੂੰ ਤਾਂ ਥੋੜ੍ਹਾ ਜਿਹਾ ਆਪਾਂ ਹੈ ਨਾ ਮਹਿਸੂਸ ਕਰਾਈਏ ਪਰਿਵਾਰ ਨੂੰ ਤਾਂ ਥੋੜ੍ਹਾ ਜਿਹਾ ਰਿਲੈਕਸ ਫੀਲ ਕਰਾਈਏ ਪਰ ਇੱਕ ਸਮਾਂ ਇੱਦਾਂ ਦਾ ਹੁੰਦਾ ਬਾਕੀ ਪਰਿਵਾਰ ਜਿਹੜਾ ਉਹ ਕਰ ਰਿਹਾ ਹੁੰਦਾ ਵਾ ਉੱਥੇ ਇੰਜੋਏ ਪਰ ਤੁਹਾਡੇ 12 ਉਦੋਂ ਦੇ ਉੱਦਾਂ ਹੀ ਵੱਜੇ ਹੁੰਦੇ ਲੱਗੇ ਪਰ ਹੌਲੀ ਹੌਲੀ ਪਰਿਵਾਰ ਨੂੰ ਵੀ ਇਹ ਮਹਿਸੂਸ ਹੋਣ ਲੱਗ ਪੈਂਦਾ ਵੀ ਆਪਾਂ ਇਕੱਲੇ ਇੰਜੋਏ ਕਰ ਰਹੇ ਹਾਂ ਇਹ ਤਾਂ ਇੰਜੋਏ ਨਹੀਂ ਕਰ ਰਿਹਾ ਹੌਲੀ ਹੌਲੀ ਅਗਲੀਆਂ ਸਟੇਜਾਂ ਆਈ ਜਾਂਦੀਆਂ ਨਾ ਆਉਣ ਸਾਰਾ ਪਰਿਵਾਰ ਸੋਹਣਾ ਹੱਸਦਾ ਖੇਡਦਾ ਰਹੇ ਇੱਕੋ ਸਾਹ ਸ਼ਾਕ 'ਤੇ ਬੈਠਾ ਰਹੇ ਹੱਸਦਾ ਖੇਡਦਾ ਰਹੇ ਅਤੇ ਇਹਦੇ ਨਾਲ ਦੀ ਸੋਹਣੀ ਕੋਈ ਗੱਲ ਨਹੀਂ ਆ ਅਤੇ ਉਹ ਕਿੱਦਾਂ ਰਹਿ ਸਕਦੇ ਆ ਉਹ ਆਪਣੀ ਸਿਆਣਪ ਦੇ ਨਾਲ ਅਤੇ ਆਓ ਹੁਣ ਆਖਰੀ ਪੜਾਅ ਦੇ ਵਿੱਚ ਆਪਾਂ ਤੁਹਾਡੇ ਵੀ ਵਿਚਾਰ ਲੈਂਦੇ ਮੇਰੇ ਨਾਲ ਨੇ ਡਾਕਟਰ ਪ੍ਰੀਤਿੰਦਰ ਗਰੇਵਾਲ
8: ਜੀ ਬਹੁਤ ਮਿਹਰਬਾਨੀ ਰਣਜੋਤ ਤੁਸੀਂ ਗੱਲ ਜਿਹੜੀ ਮੇਰੇ ਦਿਲ ਦੇ ਕਰੀਬ ਸੀ ਉਹ ਕਰਤੀ ਉਹਦਾ ਕਾਰਨ ਆ ਕਿਉਂਕਿ ਦਿਮਾਗ 'ਚ ਖਲਾਰਾ ਬਹੁਤ ਪਿਆ ਹੁੰਦਾ ਉਹ ਖਲਾਰਾ ਰੀਅਲ ਸਟੇਟ ਦਾ ਹੋ ਸਕਦਾ ਬਿਜ਼ਨਸ ਨਾਲ ਰਿਲੇਟਡ ਹੋ ਸਕਦਾ ਹੁਣ ਮੰਨ ਲਓ ਸਾਰਾ ਪਰਿਵਾਰ ਮਾਊਂਟ ਬੁੱਲਰ 'ਚ ਗਿਆ ਤੁਹਾਡਾ ਮੂੰਹ ਉਤਰਿਆ ਹੋਇਆ ਸਾਰੇ ਇੰਜੋਏ ਕਰ ਰਿਹਾ ਅਤੇ ਉਹ ਟੱਬਰ ਦਾ ਵੀ ਕਈ ਵਾਰ ਹੈ ਨਾ ਮੂੰਹ ਉਤਰ ਜਾਂਦਾ ਵੀ ਯਾਰ ਇਹਨੂੰ ਕੀ ਹੋਇਆ ਚੰਗਾ ਭਲਾ ਸਾਰਾ ਪਰਿਵਾਰ ਹੱਸਦਾ ਖੇਡਦਾ ਤੈਨੂੰ ਕੀ ਤਕਲੀਫ ਆ ਸਾਨੂੰ ਕੋਡਸ ਵਿੱਚ ਕਰਨਾ ਬੜਾ ਔਖਾ ਲੱਗਦਾ ਹਿਊਮਨ ਬ੍ਰੇਨ ਨੂੰ ਜੇ ਮੈਂ ਕੰਮ ਕਾਰ ਕਿਸੇ ਨਾਲ ਖਿੱਚ ਕੇ ਆਇਆ ਲੜ ਕੇ ਆਇਆ ਜਦ ਮੈਂ ਘਰੇ ਪੜਦਾ ਮੇਰੇ ਤੋਂ ਛੇਤੀ ਕੀਤੇ ਮੰਨ ਲਓ ਕੋਡਸ ਵਿੱਚ ਨਹੀਂ ਹੁੰਦਾ ਹੁਣ ਮੈਂ ਘਰ ਵਾਲੇ ਫਰੇਮ 'ਚ ਆ ਗਿਆ ਤਾਂ ਮੈਨੂੰ ਘਰ ਵਾਲਾ ਫਰੇਮ ਅਪਣਾ ਲੈਣਾ ਚਾਹੀਦਾ ਦਿਮਾਗ ਉੱਦਾਂ ਨਹੀਂ ਕਰਦਾ ਦਿਮਾਗ ਉਹ ਤੁਹਾਡਾ ਭਾਰ ਬੋਝ ਚੱਕੀ ਰੱਖਦਾ ਉਹ ਤੁਹਾਡੀ ਸਿਆਣਪ ਆ ਜਿਹੜਾ ਤੁਸੀਂ ਐਂਡਲਾ ਲਫਜ਼ ਵਰਤਿਆ ਨਾ ਵੀ ਤੁਸੀਂ ਉਹ ਕੋਰਟਸ ਵਿੱਚ ਕਿੰਨੀ ਛੇਤੀ ਕਰ ਲੈਂਦੇ ਹੋ ਮੰਨ ਲਓ ਹੁਣ ਬੱਚੇ ਨੂੰ ਤੁਸੀਂ ਕ੍ਰਿਕਟ ਖੇਡਦੇ ਹੋ ਬੋਲ ਕਰਾਉਣ ਲੱਗੇ ਹੋ ਉੱਧਰ ਫੋਨ 'ਤੇ ਲੱਗੇ ਹੋਏ ਹੋ ਅੱਛਾ ਇੰਨੇ ਪ੍ਰੋਪਰਟੀ ਹੋ ਗਈ ਫਲਾਨਾ ਹੋ ਗਿਆ ਧਮਕਾਨਾ ਹੋ ਗਿਆ ਉਹ ਬੱਚੇ ਦਾ ਤੁਸੀਂ ਮੂੰਹ ਦੇਖਿਓ ਫਿਰ ਹੈ ਨਾ ਖੇਡਣ ਵੇਲੇ ਖੇਡਣਾ ਹੱਸਣ ਵੇਲੇ ਹੱਸਣਾ ਹੈ ਨਾ ਰੋਣ ਵੇਲੇ ਰੋਣਾ ਨਵਤੇਜ ਭਾਰਤੀ ਉਹਨਾਂ ਦਾ ਉਹ ਹੈ ਨਹੀਂ ਕਵਿਤਾ ਦਾ ਬੰਦ ਹੈ ਨਾ ਵੀ ਰੱਬਾ ਮੈਂ ਇੰਨਾ ਸਿਆਣਾ ਕਦੇ ਵੀ ਨਾ ਹੋਵਾਂ ਕਿ ਹੱਸਣ ਵੇਲੇ ਸੋਚ ਕੇ ਹੱਸਾਂ ਰੋਵਣ ਵੇਲੇ ਸੋਚ ਕੇ ਰੋਵਾਂ ਇਹ ਅਵਸਥਾ ਵੱਲ ਨੂੰ ਤੁਰਨਾ ਆਪਾਂ ਸਾਰਿਆਂ ਨੇ ਤਾਂ ਸੌਖੇ ਹੋਣਾ ਉੱਦਾਂ ਸੌਖੇ ਨਹੀਂ ਹੋਣਾ ਵੀ ਜਿੱਦਣ ਦੋ ਘਰ ਲੈ ਲਏ ਤਿੰਨ ਘਰ ਲੈ ਲਏ ਮਹਿੰਗੀ ਗੱਡੀ ਲੈ ਲਈ ਬੱਚੇ ਪ੍ਰਾਈਵੇਟ ਸਕੂਲ ਪੜ੍ਹਦੇ ਆ ਵੀ ਠੀਕ ਆ ਉਹ ਵੀ ਠੀਕ ਆ ਨਾ ਇੱਦਾਂ ਸੌਖੇ ਨਹੀਂ ਹੋਇਆ ਜਾਂਦਾ ਹੁੰਦਾ
7: ਸੌਖੇ ਹੋਣ ਦੇ ਲਈ ਪਹਿਲਾਂ ਸੌਖੇ ਵੇਲਿਆਂ ਦੇ ਵਿੱਚ ਤੁਹਾਨੂੰ ਪਲੈਨਿੰਗ ਕਰਨੀ ਪੈਂਦੀ ਹੈ ਸੋ ਔਖੇ ਹੋ ਕੇ ਸੌਖੇ ਵੇਲੇ ਜਿਹੜੇ ਸੋਚਣਾ ਬੜੇ ਔਖੇ ਹੋ ਜਾਂਦੇ ਆ ਅਤੇ ਸਾਡੇ ਨਾਲ ਕੋਲਰ ਨੇ ਆਪਾਂ ਇਹਨਾਂ ਨੂੰ ਵਿਹਲੇ ਕਰ ਦਈਏ ਅਤੇ ਫਿਰ ਆਪਾਂ ਆਪਣੀ ਗੱਲਬਾਤ ਜਾਰੀ ਰੱਖਦੇ ਹਾਂ 165 ਤੁਸੀਂ ਆਉਂਦੇ ਰਹੋ ਜੀ
8: ਹਾਂਜੀ ਮਾਫ਼ੀ ਬਈ ਤੁਹਾਡੇ ਸੀ ਬੜੀ ਦੇਰ ਤੋਂ ਹੈ ਨਾ ਸੀਗੇ
7: ਮੈਨੂੰ ਲੱਗਦਾ ਉਹ ਦੂਜੇ ਨੇ ਜਿਹੜੇ ਬੜੇ ਚਿਰ ਤੋਂ ਹੀ ਚਲੋ ਖੈਰ ਮਾਫ਼ੀ ਉਹਨਾਂ ਤੋਂ ਵੀ ਮਾਫ਼ੀ ਜੀ ਮੈਨੂੰ ਥੋੜ੍ਹਾ ਜਿਹਾ ਲੱਗਦਾ ਭੁਲੇਖਾ ਪਿਆ ਹਾਂਜੀ ਵੀਰ ਜੀ ਕੀ ਨਾਂ ਤੁਹਾਡਾ
9: ਬਲਵੰਤ ਸਿੰਘ ਜੀ
7: ਜੀ ਬਲਵੰਤ ਜੀ ਕੀ ਕਹਿਣਾ ਚਾਹੋਗੇ ਕੀ ਲੱਗਦਾ ਬਾਕੀ ਭਾਰ ਪਿਆ ਵਾ ਮਾਰਕੀਟ ਸ਼ੇਕ ਹੋਈ ਆ ਜਾਂ ਫਿਰ ਉਹ ਪਹਿਲਾਂ ਵਾਂਗੂ ਰੌਲੇ ਰੱਪੇ ਚ ਹੀ ਆ?
1: ਮੈਂ
7: ਮਹਿਸੂਸ ਹੀ ਨੀ ਕੀਤਾ ਜੀ, ਮਤਲਬ ਤੁਸੀਂ ਹੈਗੇ ਹੋ ਇਸ ਗੇਮ
1: ਚ
8: ਤਾਂ ਨੀ ਮਹਿਸੂਸ ਰਹਿ ਕੇ
7: ਵੀ ਨੀ ਕੀਤਾ ਜਾਂ ਫਿਰ ਤੁਸੀਂ ਹੈ ਹੀ ਨੀ ਇਸ ਪਾਸੇ ਨੂੰ? ਚੀਜ਼ਾਂ ਜਿੰਨੀਆਂ ਬਣਦਾ ਸਰਦਾ ਉਸ ਹਿਸਾਬ ਨਾਲ ਇਨਵੈਸਟਮੈਂਟ ਕਰਦੇ ਹੋਗੇ ਤਾਂ?
1: ਹਾਂਜੀ ਹਾਂਜੀ ਹਾਂਜੀ ਹਾਂਜੀ, ਕਿਉਂਕਿ ਮੈਂ ਜੋ ਘਰ ਬਣਾਉਣ ਲੱਗਾ 2 ਸਾਲ ਪਹਿਲਾਂ ਹੀ ਉਹ ਜਗ੍ਹਾ ਨੂੰ ਚੂਜ਼ ਕਰ ਰਿਹਾ, ਮੈਂ ਇੱਥੇ ਘਰ ਬਣਾਊਂਗਾ ਵੀ ਇੱਥੇ ਸਾਰੀਆਂ ਸਹੂਲਤਾਂ ਨੇੜੇ ਆ, ਵੀ ਕੱਲ ਨੂੰ ਜੇ ਮਾਰਕੀਟ ਅਪ ਹੁੰਦੀ ਤੇ ਮਹਿੰਗਾ ਵੀ ਹੋਊਗਾ,
7: ਕਹਾਣੀ ਆਸ ਪਾਸ ਕੀ ਮਹਿਸੂਸ ਕਰਦੇ ਹੋ?
1: ਹਜੇ ਤੱਕ ਤੇ ਸਾਰੇ ਠੀਕ ਆ, ਕਿਉਂਕਿ ਸਾਰੇ ਦੀਆਂ ਪ੍ਰੋਪਰਟੀਆਂ ਪਿਛਲੇ 3-4 ਸਾਲਾਂ ਡਬਲ ਹੀ ਹੋਈਆਂ,
8: ਤੁਹਾਡਾ ਏਰੀਆ ਕਿਹੜਾ?
1: ਬੜੀ ਖੁਸ਼ੀ ਮਨਾ ਰਹੇ ਆ। ਹਾਂਜੀ,
8: ਕਿਹੜੇ ਏਰੀਆ ਚ ਰਹਿੰਦੇ ਹੋ ਤੁਸੀਂ?
1: ਉਹ ਜਿੱਥੇ ਤੜਕੇ ਲਾਈਦੇ।
7: ਨਹੀਂ, ਥੋੜਾ ਕਲੀਅਰ ਕਲੀਅਰ ਦੱਸ ਦਿਓ, ਗੋਲ ਮੋਲ ਨਹੀਂ ਗੱਲਾਂ ਸਾਨੂੰ ਸਮਝ ਆਉਂਦੀਆਂ। ਆਹੋ, ਇੱਥੇ ਜਿੰਨਾ ਵੱਡਾ ਸ਼ਹਿਰ ਓਨੀ ਜਿੰਨੀ ਵੱਡਾ ਸਿਰ ਓਨੀ ਵੱਡੀ ਸਿਰ ਪੀੜ, ਵੱਡੇ ਸ਼ਹਿਰਾਂ ਦੇ ਵਿੱਚ ਤੇ ਫਿਰ ਇਹ ਚਿੰਤਾ ਰਹਿਣੀ ਰਹਿਣੀ ਆ। ਸੋ ਇਹ ਵੀ ਗੱਲ ਹੈਗੀ ਆ ਵੀ ਆਪਾਂ ਜਦੋਂ ਥੋੜੇ ਜਿਹੇ ਰਿਲੈਕਸ ਮਾਹੌਲ 'ਚ ਆ ਤੇ ਉੱਥੇ ਸ਼ਾਇਦ ਇਹ ਚੀਜ਼ਾਂ ਘੱਟ ਅਸਰ ਕਰਦੀਆਂ। ਇੱਕ ਦੌੜ ਵੀ ਹੈ ਨਾ ਸ਼ਾਇਦ ਤੁਹਾਡੇ, ਇੰਨੀ ਦੌੜ ਨਹੀਂ ਹੋਊਗੀ ਕਿ ਹੈਗੀ ਆ ਤੁਹਾਡੇ ਉੱਥੇ ਵੀ ਇੱਦਾਂ ਹੀ ਆ ਸਿਸਟਮ ਇੱਕ ਦੂਸਰੇ ਤੋਂ ਬਾਅਦ ਬਹੁਤ
1: ਜੀ ਕਰਦੇ ਸਾਰੇ ਇੱਥੇ, ਕਿਉਂਕਿ ਮੇਰਾ ਇੱਕ ਬਿਜ਼ਨਸ 2 ਹੋ ਜਾਣ, ਮੇਰਾ ਇੱਕ ਘਰ 2 ਹੋ ਜਾਣ।
7: ਮਿਹਨਤ ਛੱਡਣੀ ਨਹੀਂ,
1: ਹਾਂ ਖੁਸ਼ੀ ਜੀ ਨਾ ਮਨਾਓ, ਮੇਰਾ ਘਰ ਡਬਲ ਹੋ ਗਿਆ ਬਸ ਰਿਲੈਕਸ ਹੋ ਗਿਆ, ਨਾ ਉਹ ਘਟੂਗਾ ਵੀ ਕੱਲ ਨੂੰ ਜੇ ਲੱਖ ਤਾਂ ਚੜ ਗਿਆ ਤਾਂ ਕੋਈ ਨੀ, ਜੇ ਥੱਲੇ ਆ ਗਿਆ ਤਾਂ ਕੋਈ ਨੀ, ਤੁਸੀਂ ਆਪਦੀ ਚਾਲ ਚੱਲੀ ਚੱਲੋ।
7: ਠੀਕ ਹੈ, ਇਹੋ ਜ਼ਿੰਦਗੀ ਆ,
1: ਤਦ ਤੁਸੀਂ ਵੀ ਨਹੀਂ ਹੋਗੇ,
7: ਇਹੋ ਇਹੋ ਲਾਈਫ ਹੈ। ਇੱਕ
8: ਤਾਂ ਬਹਿ ਗਏ ਪਹਿਲਾਂ ਕਰਨੇਕ ਭਾਜੀ ਵੀ ਕਹਿੰਦੇ ਸੀ ਵੀ ਹਨਾ ਚਾਦਰ ਵੇਖ ਕੇ ਪੈਰ ਪਸਾਰਨਾ, ਹੋਲਡਿੰਗ ਪਾਵਰ ਤੇ ਉਹ ਸਾਰੀਆਂ ਗੱਲਾਂ, ਚੰਡੀਗੜ੍ਹ ਢਹਿ ਜੂ, ਪਿੰਡਾਂ ਜੋਗਾ ਰਹਿ ਜੂ, ਪਿੰਡੀ ਢਹਿ ਜੂ ਤਾਂ ਪਿੱਛੇ ਕੀ ਰਹਿ ਜੂ। ਸੋ ਕੁੱਲ ਮਿਲਾ ਕੇ ਫਿਰ ਆ ਇਹਨਾਂ ਵਾਲੀ ਅਪਰੋਚ ਬਲਵੰਤ ਹੋਣਾ ਵਾਲੀ ਵੀ ਠੀਕ ਆ, ਸਹਿੰਦਾ ਸਹਿੰਦਾ ਜਿਹਾ ਕੰਮ ਰੱਖਿਆ ਹੋਵੇ।
7: ਥੈਂਕ ਯੂ ਬਲਵੰਤ ਜੀ, ਥੈਂਕ ਯੂ ਜੀ, ਥੈਂਕ ਯੂ। ਅਤੇ ਇੱਕ ਸਾਡੇ ਨਾਲ ਹੋਰ ਸੀਗਾ ਕੋਲਰ, ਮੈਨੂੰ ਨਾ ਨੰਬਰ ਤੁਹਾਡਾ ਚੇਤਾ ਭੁੱਲ ਗਿਆ, ਅਤੇ ਤੁਸੀਂ ਲੈਂਡਲਾਈਨ 'ਤੇ ਕਰ ਰਹੇ ਸੀ ਤੁਸੀਂ ਕੋਲ, ਮੇਰੇ ਮੈਂ ਨੰਬਰ ਤੁਹਾਡਾ ਵੇਖਣਾ ਭੁੱਲ ਗਿਆ, ਵੇਖਣ ਦੇ ਲਈ ਮੈਨੂੰ ਹੁਣ ਕੱਟਣਾ ਪੈਣਾ, ਤੁਸੀਂ ਹੈਲੋ ਕਰੋ ਅਤੇ ਫਿਰ ਮੈਂ ਪਛਾਣ ਜੂੰਗਾ। ਹੈਲੋ ਹੈਲੋ, ਚਲੋ ਮੈਂ ਦੁਬਾਰਾ ਤੁਸੀਂ ਕਰ ਲਿਓ, ਗਲਤੀ ਮੇਰੀ ਆ ਅਤੇ ਮੈਂ ਉਹਦੇ ਲਈ ਮਾਫੀ ਚਾਹੁੰਦਾ, ਕਾਫੀ ਦੇਰ ਤੋਂ ਤੁਸੀਂ ਹੋਲਤੇ ਹੋ, ਪਰ ਇਹ ਆ ਕਿ ਮੈਂ ਨੰਬਰ ਨਹੀਂ ਤੁਹਾਡਾ ਨੋਟ ਕਰ ਪਾਇਆ, ਫਿਰ ਦੁਬਾਰਾ ਕਰ ਲਿਓ ਤੁਸੀਂ, 295 ਤੁਸੀਂ ਆਉਣੇ ਰਹੋ ਜੀ।
9: ਸਤਿ ਸ਼੍ਰੀ ਅਕਾਲ ਭਾਜੀ, ਗੁਰਜੀਤ ਸਿੰਘ ਬੋਲ ਰਿਹਾ ਜੀ।
7: ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਦੱਸਿਆ ਜੀ? ਗੁਰਜੀਤ ਸਿੰਘ।
9: ਹਾਂਜੀ, ਗੁਰਜੀਤ ਸਿੰਘ
7: ਜੀ। ਗੁਰਜੀਤ ਜੀ, ਕੀ ਹਾਲ? ਠੀਕ ਠਾਕ ਹੋ?
9: ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਗਰੇਵਾ ਸਾਹਿਬ।
8: ਹਾਂਜੀ, ਰੰਧਾਵਾ ਸਾਹਿਬ, ਕੀ ਹਾਲ ਚਾਲ?
9: ਠੀਕ ਠਾਕ ਜੀ, ਵਧੀਆ ਵਧੀਆ ਜੀ, ਤੁਸੀਂ ਸੁਣਾਓ?
8: ਸੁੱਖ ਵਸਦੀ ਨਗਰੀ।
9: ਹਾਂਜੀ ਹਾਂਜੀ, ਸੁੱਖ ਵਸਦੀ ਜੀ।
8: ਪਾਈ ਹੋਈ ਲੰਬੀ ਲੰਬੇ ਰਾਹੀਂ ਕਿ ਨੇੜੇ ਨੇੜੇ ਹੀ ਹੋ?
9: ਨਹੀਂ ਨਹੀਂ, ਨੇੜੇ ਨੇੜੇ ਹੀ ਆ, ਲੋਕਲ ਹੀ ਆ।
8: ਠੀਕ ਹੈ ਠੀਕ ਹੈ।
9: ਬਹੁਤ ਗੱਲ ਟੋਪਿਕ ਤੁਹਾਡਾ ਪਾਈ ਸੁਣਦੇ ਆ ਸਿਰਫ ਦਾ ਹੀ, ਤੇ ਇਹਦੇ ਵਿੱਚ ਇਹ ਆ ਵੀ ਜਿੰਨੀ ਕਿ ਚਲੋ ਸਾਨੂੰ ਹਰੇਕ ਦੀ ਆਪੋ ਆਪਣੀ ਉਹ ਹਨਾ ਜੀ ਮਤ ਬੁੱਧੀ ਆ, ਪਰ ਮੈਨੂੰ ਲੱਗਦਾ ਵੀ ਚਲੋ ਇਹ ਇਹ ਸਮੱਸਿਆ ਤੇ ਹੈਗੀ ਆ, ਇਹ ਹਰ ਕੋਈ ਫੇਸ ਕਰ ਰਿਹਾ, ਭਾਵੇਂ ਕੋਈ ਦੱਸੇ ਜਾਂ ਨਾ ਦੱਸੇ, ਜਿਹੜਾ ਕੋਈ ਭਾਵੇਂ 2 ਪ੍ਰੋਪਰਟੀਆਂ 1 ਪ੍ਰੋਪਰਟੀ ਜੇ ਜਿਹਦੇ ਕੋਲ 3 ਜਾਂ 4, ਹਰੇਕ ਨੂੰ ਜਿੰਨਾ ਜਿੰਨਾ ਉਹਦੀ ਚਾਦਰ ਆ ਓਨਾ ਹੀ ਉਹਨੂੰ ਪੈਰ ਪਸਾਰਨੇ ਔਖੇ ਹੋਣ ਡੇ ਹੁਣ। ਪਰ ਗੱਲ ਇਹ ਆ ਵੀ ਹੁਣ ਇਹਦੇ ਵਿੱਚ ਪੈਨਿਕ ਨਹੀਂ ਆਪਣਾ ਹੋਣਾ ਚਾਹੀਦਾ ਮੇਰੇ ਖਿਆਲ 'ਚ, ਜੋ ਵੀ ਸਿਚੁਏਸ਼ਨ ਆ ਤੇ ਇਹਦੇ 'ਚੋਂ ਨਿਕਲਣਾ ਵੀ, ਕਿਉਂਕਿ ਜਿਹੜੀਆਂ ਪੋਲਿਸੀਆਂ ਮੇਰੇ ਖਿਆਲ 'ਚ, ਕਿਉਂਕਿ ਆਪਾਂ ਸਾਰਿਆਂ ਨੂੰ 20-21 ਸਾਲ ਦਾ ਇਸਦਾ ਐਕਸਪੀਰੀਅੰਸ ਹੈਗਾ ਹੀ ਆ, 2005-06 ਵਾਲਿਆਂ ਨੂੰ ਤਾਂ ਜਿਹੜੇ ਆਪਾਂ ਆਏ ਹੋਏ 5-6 ਦੇ, ਤੇ ਇਹ ਗਵਰਨਮੈਂਟ ਦੀਆਂ ਪੋਲਿਸੀਆਂ ਜੀ, ਦੇਖੋ ਉਹਨਾਂ ਨੂੰ ਵੀ ਉਹਨਾਂ ਹੀ ਨੁਕਸਾਨ ਆ। ਅਗਰ ਮੰਨ ਲਓ ਜੇ ਹੁਣ ਆਪਾਂ ਤੁਸੀਂ ਉਹਨੇ ਦੱਸਿਆ ਕਲੀਅਰੈਂਸ ਰੇਟ ਜਿਹੜੇ ਆਕਸ਼ਨ ਦੇ ਥੱਲੇ ਆ ਰਹੇ ਆ, ਤੇ ਉਹਦੇ ਵਿੱਚ ਜੇ ਜਿੰਨਾ ਪ੍ਰੋਪਰਟੀ ਸਲੋ ਵਿਕ ਰਹੀ ਆ ਓਨੀ ਹੀ ਉੱਥੇ ਮੰਨ ਲਓ ਸਟੇਟ ਦੀ ਸਟੈਂਪ ਡਿਊਟੀ ਵੀ ਤੇ ਫਰਕ ਪੈ ਰਿਹਾ, ਜਿੰਨੇ ਘਰ ਜਲਦੀ ਤੇਜ਼ ਵਿਕਦੇ ਆ ਮਾਰਕੀਟ ਦੇ ਵਿੱਚ ਆਉਂਦੇ ਆ, ਪੈਸੇ ਦਾ ਫਲੋ ਵੀ ਤੇ ਭਾਜੀ ਘੱਟ ਰਿਹਾ ਨਾ ਉਹਦੇ ਨਾਲ, ਤੇ ਉਹਨੂੰ ਹਾਂਜੀ ਰੈਵਨਿਊ ਹਾਂ ਕਿੰਨਾ ਕੁ ਚਿਰ ਤੱਕ ਉਹ ਵੀ ਹੋਲਡ ਕਰ ਸਕਦੇ ਆ, ਉਹਨਾਂ ਲਈ ਵੀ ਔਖਾ। ਪਰ ਇਹ ਆ ਵੀ ਚਲੋ ਸਿਚੁਏਸ਼ਨ ਸਾਈਨ ਵੇਵ ਹੈ ਜੀ, ਹਨਾ ਜੀ, ਹੁਣ ਜੇ ਆਪਾਂ ਬਿਲਕੁਲ ਥੱਲੇ ਆ ਸਾਈਨ ਦੇ ਉਹਦੇ ਸਾਈਨ ਵੇਵ ਦੇ, ਤੇ ਹੁਣ ਉੱਪਰ ਆਉਣਾ ਟਾਈਮ ਲੱਗੂਗਾ, ਕਿਉਂਕਿ ਮੇਰੇ ਖਿਆਲ ਦੇ ਵਿੱਚ ਦੋ ਤਿੰਨ ਰਿਸੈਸ਼ਨ ਆਪਾਂ ਟਾਈਮ ਦੇਖੇ ਵੀ ਹੋਏ ਆ, ਮੇਰੇ ਖਿਆਲ ਚ ਇੱਕ ਦਿਨ 9 ਚ ਵੇਖਿਆ ਸੀ, 12-13 ਚ ਵੇਖਿਆ ਸੀ, ਤੇ ਹਰ ਵਾਰੀ ਹੀ ਚਲੋ ਹੁਣ ਆਪਾਂ ਨੂੰ ਤਾਂ ਜ਼ਿਆਦਾ ਫੀਲ ਤਾਂ ਹੋ ਰਿਹਾ ਬਿਕੋਜ਼ ਉਸ ਟਾਈਮ ਤੇ ਹਰ ਇੱਕ ਦੀ ਸਟਾਰਟਿੰਗ ਸੀਗੀ ਜਿਹੜੇ ਪਹਿਲੇ ਆਏ ਸੀਗੇ
7: ਉਦੋਂ ਘਰ ਨਹੀਂ ਲਏ ਬਹੁਤਿਆਂ ਨੇ।
9: ਹਾਂ ਹਾਂ ਹਾਂਜੀ ਭਾਜੀ ਘਰ ਨਹੀਂ ਸੀ ਲਾਇਆ ਕਿਉਂਕਿ ਆਪਣਾ ਲੱਕ ਦੇਖਾ ਨਹੀਂ ਸੀ ਹੈਗਾ ਇਹਨਾਂ ਗੱਲਾਂ ਨਾਲ, ਸਿਰਫ ਇੱਕੋ ਹੀ ਸੀ ਵੀ ਪੀ ਆਰ ਹੋ ਰਹੇ ਆ ਤੇ ਜਾਂ ਆਪਾਂ ਅਜੇ ਇੱਥੇ ਰਹਿ ਰਹੇ ਹਾਂ, ਜਾਂ ਜਿਵੇਂ ਇੱਧਰ ਅਸੀਂ ਇੱਧਰ ਸਾਊਥ ਈਸਟ ਦੀ ਗੱਲ ਕਰੀਏ ਤੇ ਅਸੀਂ ਕਲੇਟ ਨਾਲੋਂ ਤੁਰ ਤੁਰ ਕੇ ਇੱਧਰ ਤੁਰੇ ਆਉਣੇ ਹਾਂ ਸਾਊਥ ਈਸਟ ਗਾਂ ਕਲਾਇਡ ਲਿਨਬਰਗ ਵਾਲੇ ਪਾਸੇ, ਤੇ ਉਹ ਹੁਣ ਜਿਵੇਂ ਉਹ ਕਿਉਂਕਿ ਉਦੋਂ ਹਰੇਕ ਬੰਦੇ ਲਈ ਇੱਕੋ ਚਾਹਤ ਸੀ ਵੀ ਮੇਰੀ ਪਹਿਲੀ ਪੀ ਆਰ ਆ ਜਾਂ ਮੈਂ ਘਰ ਲੈਣਾ, ਉਦੋਂ ਆਹ ਗੱਲਾਂ ਵੱਲ ਆਪਣਾ ਧਿਆਨ ਹੀ ਨਹੀਂ ਸੀ ਆਉਂਦਾ, ਤੇ ਉਹ ਫਿਰ ਜਿਵੇਂ ਜਿਵੇਂ ਹੁਣ ਆਪਾਂ ਮੰਨ ਲਓ ਇੰਟਰਸਟ ਰੇਟ ਦੀ ਗੱਲ ਇੱਥੇ ਆਪਾਂ ਬੈਂਕ ਦੇ ਵਿਆਜ ਦਰਾਂ ਜਦੋਂ ਵੱਧਦੀਆਂ ਘੱਟਦੀਆਂ ਕਿੰਨਾ ਆਪਣਾ ਧਿਆਨ ਹੁੰਦਾ, ਤੇ ਜੇ ਉਹ ਤਾਂ ਹੀ ਹੋਣ ਲੱਗਿਆ ਵੀ ਜਦੋਂ ਆਪਣਾ ਇੱਧਰ ਸਾਰੇ ਆਪਣੀ ਕਿਉਂਕਿ ਹੁਣ ਮੂਵਮੈਂਟ ਜ਼ਿਆਦਾ ਆ, ਆਪਣੇ ਲੋਕ ਆਪਾਂ ਨੂੰ ਜ਼ਿਆਦਾ ਦੀਦੇ ਆ, ਹੁਣ ਆ ਜਿਵੇਂ ਪੰਜਾਬੀ ਰੇਡੀਓ ਜੀ ਆਪਣਾ, ਹਨਾ ਹੁਣ ਇਹਨੂੰ ਸੁਣਨ ਵਾਲੇ ਵੀ ਪੰਜਾਬੀ ਨੇ ਤੇ ਤੁਹਾਨੂੰ ਕਾਲ ਕਰਨ ਵਾਲੇ ਪੰਜਾਬੀ ਨੇ, ਤੇ ਇਸ ਕਰਕੇ ਸਾਡਾ ਐਕਸਪੈਕਟ ਸਾਡੇ ਨਾਲ ਹੀ ਬਣਿਆ ਹੋਇਆ
8: ਕੋਹੋਰਟ ਜਿਹੜਾ ਆਪਣਾ। ਹਾਂਜੀ
9: ਹਾਂ, ਤੁਹਾਨੂੰ ਸਭ ਨੂੰ ਤਾਂ ਲੱਗ ਰਿਹਾ ਵੀ, ਪਰ ਇਹ ਵੀ ਚਲੋ ਪੈਨਿਕ ਹੈਗਾ ਜੀ, ਜੇ ਹੁਣ ਆਪਾਂ ਮੈਂ ਸਾਡੇ ਇਸ ਏਰੀਏ ਦੀ ਗੱਲ ਕਰਾਂ ਤੇ ਸਾਡੇ ਵਾਲਾ ਪੋਸਟ ਕੋਡ ਜਾਂ ਗਰੇਵਾ ਸਾਹਿਬ ਵਾਲਾ 3975 ਇਹਦੇ ਵਿੱਚ ਹੀ ਜੀ ਹੁਣ ਮਤਲਬ ਪ੍ਰੋਪਰਟੀ ਸਲੋ ਰੁਕ ਕੇ ਵਿਕ ਰਹੀ ਹੈ ਜੀ, ਜਿਹੜੀ ਪ੍ਰੋਪਰਟੀ ਲਿੰਡਸਟ ਏਰੀਏ ਦੇ ਵਿੱਚ 15 ਦਿਨ ਨਿਕਲ ਜਾਂਦੀ ਸੀ, 20 ਦਿਨ ਚ ਨਿਕਲ ਆਇਆ ਸੀ, ਹੁਣ 1.5 ਮਹੀਨਾ ਪ੍ਰੋਪਰਟੀ ਖੜਦੀ ਹੈ ਜੀ, 2-2 ਮਹੀਨੇ ਖੜਦੀ ਹੈ ਜੀ, ਉਹਦਾ
8: ਅਸਰ ਤਾਂ ਹੈ,
9: ਇੰਪੈਕਟ ਅਸਰ ਤੇ ਹੈਗਾ ਜੀ, ਪਰ ਇਹ ਆ ਵੀ ਚਲੋ ਇਹਦੇ ਵਿੱਚ ਪੈਨਿਕ ਹੋ ਕੇ ਆਪਾਂ ਇੱਕਦਮ, ਕਿਉਂਕਿ ਆਪਾਂ ਬਹੁਤ ਹਾਰਡ ਕੋਰ ਆਪਣੀ ਇਨਕਮ ਹੈ ਜਿਹਦੇ ਨਾਲ ਆਪਾਂ ਇਨਵੈਸਟ ਕਰਦੇ ਹਾਂ, ਇੱਕਦਮ ਇਹਨੂੰ ਪੈਨਿਕ ਨਹੀਂ ਮੇਰੇ ਖਿਆਲ ਚ ਲੈਣਾ ਚਾਹੀਦਾ, ਚਲੋ ਇਹ ਆ ਵੀ ਟਾਈਮ ਦੇ ਨਾਲ ਸਲੋਲੀ ਸਲੋਲੀ। ਹੁਣ ਇੱਕ ਚੀਜ਼ ਹੋਰ ਦੇਖੀ ਨਾ, ਜਿੱਦਣ ਡੀਜ਼ਲ ਦੇ ਰੇਟ ਵਧੇ ਸੀ ਇੱਕਦਮ ਇੱਥੇ ਫਿਊਲ ਪ੍ਰਾਈਸ ਅਪ ਹੋਏ ਜਾਂ ਹੋਰ ਆਪਾਂ ਦੇਖ ਰਹੇ ਇੰਪੈਕਟ ਪਿਆ ਮਿਡਲ ਕ੍ਰਾਈਸ ਜੋ ਵੀ ਉੱਥੇ ਚੱਲ ਰਿਹਾ ਸੀਗਾ ਵੀ ਆਪਣੇ ਜਦੋਂ ਵਾਰ ਚੱਲ ਰਹੀ ਉੱਥੇ, ਉਹਨੂੰ ਹੌਲੀ ਹੌਲੀ ਆਪਾਂ ਨੂੰ ਅਬਜ਼ਰਵ ਕਰਨਾ ਸਿੱਖ ਗਏ, ਆਹ 2-3 ਮਹੀਨੇ ਵੀ ਜਦੋਂ ਆਪਾਂ ਗੱਲ ਨਹੀਂ ਕਰਦੇ ਇਵਨ, ਨਹੀਂ ਤੇ ਰੋਜ਼ ਇਹੀ ਹੁੰਦਾ ਸੀ ਅੱਜ ਇਰਾਨ ਨੇ ਕੀ ਕੀਤਾ, ਅੱਜ ਯੂਐਸ ਨੇ
8: ਡੀਜ਼ਲ ਮਹਿੰਗਾ ਹੋ ਗਿਆ
9: ਸਟੇਟਮੈਂਟ ਆਈ, ਉਹਨਾਂ ਨੂੰ ਆਪਾਂ ਉਹ ਇਹ ਬੰਦੇ ਦੇ ਵਿੱਚ ਮੇਰੇ ਖਿਆਲ ਅਬਜ਼ਰਵ ਕਰਨ ਦੀ ਇੱਕ ਸ਼ਮਤਾ ਹੁੰਦੀ ਹੈ, ਉਹਨੂੰ ਜਦੋਂ ਆਪਾਂ ਇਹਨੂੰ ਯੂਜ਼ ਟੂ ਹੋ ਜਾਂਦੇ ਆ ਫਿਰ ਸਲੋਲੀ ਸਲੋਲੀ ਜਦੋਂ ਹੁਣ ਉਹ ਚੀਜ਼ਾਂ ਸਹੀ ਹੋਣ ਲੱਗ ਜਾਂਦੀਆਂ ਫਿਰ ਆਪਾਂ ਨੂੰ ਉਵੇਂ ਹੀ ਉਹਨੂੰ ਆਪਾਂ ਫੀਲ ਕਰ ਜਾਂਦੇ ਵੀ ਚਲੋ ਠੀਕ ਹੈ ਆਲ ਗੁੱਡ ਆ, ਤੇ ਮੇਰੇ ਖਿਆਲ ਚ ਇੰਪੈਕਟ ਹੈਗਾ ਜੀ, ਸਹਿ ਰਹੇ ਆ ਸਾਰੇ ਸਹਿੰਦੇ ਪਏ ਆ, ਸਭ ਨੂੰ ਲੱਗ ਰਿਹਾ ਕਿਉਂਕਿ ਜਿੰਨੇ ਵੀ ਪੈਸਾ ਇਨਵੈਸਟ ਕੀਤਾ ਜਾਂ ਜਿਹਦੀਆਂ ਵੀ 2 ਪ੍ਰੋਪਰਟੀਆਂ 3 ਆ ਜਾਂ ਕੋਈ ਰੈਂਟ ਤੇ ਦਿੱਤੀ ਆ ਜਾਂ ਕੋਈ ਰੈਂਟ ਤੇ ਰਹਿ ਵੀ ਰਿਹਾ ਉਹ ਵੀ ਫੀਲ ਕਰ ਰਿਹਾ ਕਿਉਂਕਿ ਉਹਦਾ ਵੀ ਰੈਂਟ ਵੱਧ ਰਿਹਾ, ਤੇ ਪਰ ਟਾਈਮ ਹੈ ਜੀ ਹੁਣ ਇਹ ਟਾਈਮ ਤੇ ਜਿਹੜਾ 2026 ਵਾਲਾ ਉਸ 27 ਵੀ ਐਵੇਂ ਲੰਘੇ, ਤੇ ਪਰ ਬਾਕੀ ਚੜ੍ਹਦੀ ਕਲਾ ਵਾਲੀ ਕੌਮ ਹੈ ਜੀ, ਆਪਾਂ ਨੂੰ ਪਰਵਾਹ ਨੀ, ਸਭ ਨੇ ਟਾਈਮ ਲੰਘ ਜਾਣਾ ਜੀ, ਰੇਡੀਓ ਸੁਣਦੇ ਸੁਣਦੇ ਵੇਖੋ 28 ਵੀ ਆ ਜਾਣਾ
7: ਜੀ, ਬਿਲਕੁਲ ਥੈਂਕ ਯੂ ਤੁਹਾਡਾ,
8: ਚਲੋ ਗ੍ਰੇਟ ਥੈਂਕ ਯੂ, ਇਸ ਦ ਨਿਊ ਵਾਈਟ
7: ਸਾਂਝ ਪਾਈ ਤੁਸੀਂ, ਥੈਂਕ ਯੂ। ਇਹ ਇੱਕ ਨਾ ਥੋੜ੍ਹੀ ਜਿਹੀ ਸਮੱਸਿਆ ਆਪਣੇ ਹੋਰ ਵੀ ਹੈਗੀ ਆ, ਆਪਾਂ 2 ਤਰ੍ਹਾਂ ਦੇ ਸਨੈਰੀਓ ਆ, ਇੱਕ ਤੇ ਆਪਾਂ ਇਹ ਡਿਸਕਸ ਕਰ ਰਹੇ ਹਾਂ ਵੀ ਜਿਹੜੇ ਬੰਦੇ ਹੁਣ ਬੋਝ ਮਹਿਸੂਸ ਕਰ ਰਹੇ ਆ ਜਿਨ੍ਹਾਂ ਨੂੰ ਪਤਾ ਵਾ ਵੀ ਕਪੈਸਿਟੀ ਨਹੀਂ, ਹੁਣ ਵੈਲ ਮੈਨੇਜ ਕਰਨਾ ਆਪਾਂ ਜਿਹੜੀ ਇੱਕ ਸਿਚੁਏਸ਼ਨ ਹੁੰਦੀ ਆ ਵੀ ਹੁਣ ਪੈ ਗਈ ਆ ਸਿਰ 'ਤੇ, ਹੁਣ ਆਪਾਂ ਇਹਨੂੰ ਮੈਨੇਜ ਕਿੱਦਾਂ ਕਰਨਾ। ਦੂਸਰੇ ਉਹ ਆ ਜਿਨ੍ਹਾਂ ਨੂੰ ਨਾਲ ਦੀ ਨਾਲ ਵੀ ਸਲਾਹਾਂ ਜਾਂ ਇਹ ਚੱਲ ਰਿਹਾ ਵਾ ਮਨ ਦੇ ਵਿੱਚ ਕਿ ਆਪਾਂ ਹੁਣ ਮਾਰਕੀਟ ਜੇਕਰ ਡਾਊਨ ਆਉਂਦੀ ਆ ਤੇ ਉਦੋਂ ਆਪਾਂ ਉਹਨੂੰ ਪੈਸੇ ਨੂੰ ਆਪਾਂ ਸਾਡੇ ਕੋਲ ਹੈਗੇ ਆ ਤੇ ਆਪਾਂ ਇਨਵੈਸਟ ਕਰ ਲਈਏ ਆਪਾਂ ਕਿਤੇ ਨਾ ਕਿਤੇ, ਤੇ ਉਹਦੇ ਵਿੱਚ ਵੀ ਚਲੋ ਜੇ ਹੈਗੇ ਵਾਲਾ ਤੇ ਉਹ ਫਿਰ ਵੀ ਚਲੋ ਠੀਕ ਹੈ ਸਨੈਰੀਓ, ਪਰ ਆਪਣੀ ਜ਼ਿਆਦਾ ਜਿਹੜੀ ਸਮੱਸਿਆ ਜਾਂ ਜ਼ਿਆਦਾ ਘੁੰਡੀ ਉੱਥੇ ਫਸਦੀ ਹੈ ਵੀ ਆਪਾਂ ਫਿਰ ਵੀ ਉੱਥੇ ਕਦਮ ਇਹ ਸੋਚ ਕੇ ਨਹੀਂ ਰੋਕ ਰਹੇ ਹੁੰਦੇ ਵੀ ਜੇ ਇੱਧਰੋਂ ਉੱਧਰੋਂ ਚੁੱਕ ਚੁਕਾ ਕੇ ਵੀ ਆਪਾਂ ਔਖੇ ਸੌਖੇ ਹੋ ਕੇ ਅਤੇ ਆਪਾਂ ਇਸ ਮੌਕੇ ਲੈ ਲਈਏ ਸ਼ਾਇਦ ਸਾਨੂੰ ਸਸਤਾ ਮਿਲ ਜੇ ਅਤੇ ਫਿਰ ਆਪਾਂ ਅੱਗੇ ਚੱਲ ਕੇ ਅਤੇ ਉਹਨੂੰ ਮਹਿੰਗਾ ਵੇਚ ਲਾਂਗੇ, ਉਹ ਵਾਲੀ ਜਿਹੜੀ ਸਿਚੁਏਸ਼ਨ ਹੈ ਉਹ ਤੁਹਾਨੂੰ ਅੱਗੇ ਚੱਲ ਕੇ ਹੋਰ ਵੀ ਜ਼ਿਆਦਾ ਹਾਲੇ ਤੰਗ ਪਰੇਸ਼ਾਨ ਕਰੂਗੀ। ਚਲੋ ਇੱਕ ਤਾਂ ਆ ਵੀ ਜੋ ਕੁਛ ਹੋ ਗਿਆ ਉਸ ਹਿਸਾਬ ਦੇ ਨਾਲ ਤੁਸੀਂ ਇਹ ਵੇਖੋ ਵੀ ਆਪਾਂ ਮੈਨੇਜ ਕਰ ਲਈਏ ਉਹਨੂੰ, ਅਤੇ ਜੇ ਕਿਤੇ ਮੰਨ ਲਓ ਕੋਈ ਮਾੜੀ ਮੋਟੀ ਕੋਈ ਟਾਣੀ ਕਿਤੇ ਉਹ ਨੀਵੀਂ ਆ ਤਾਂ ਫਿਰ ਤੁਸੀਂ ਤੁਹਾਡੇ ਕੋਲ ਪਏ ਆ ਇਨਵੈਸਟਮੈਂਟ ਲਈ ਤਾਂ ਫਿਰ ਤੁਸੀਂ ਕਰ ਲਏ, ਪਰ ਜੇ ਤੁਹਾਨੂੰ ਇਹ ਲੱਗ ਰਿਹਾ ਵਾ ਵੀ ਔਖੇ ਸੌਖੇ ਹੋ ਕੇ ਜਿੱਦਾਂ ਮਰਜ਼ੀ ਆਪਾਂ ਲੋਨ ਲਾਂਜਿਆ ਕਰਾ ਕੇ ਅਤੇ ਸਸਤੀ ਮਿਲ ਰਹੀ ਥੋੜ੍ਹੀ ਤੇ ਫਿਰ ਆਪਾਂ ਉਹਨੂੰ ਕਰ ਲਈਏ, ਉਹ ਫਿਰ ਅੱਗੇ ਚੱਲ ਕੇ ਹੋਰ ਸਫ਼ਰ ਬੰਦਾ ਕਰਦਾ।
8: ਮੈਂ ਤਾਂ ਕਿਉਂਕਿ ਹੁਣ ਐਜ਼ ਏ ਮਾਈਗ੍ਰੇਸ਼ਨ ਏਜੰਟ ਹਾਂ, ਕਿਉਂਕਿ ਸਾਡੇ ਕੋਲ ਲੋਕਾਂ ਦੇ ਫਾਈਨੈਂਸ਼ੀਅਲਸ ਵੀ ਆਉਂਦੇ, ਇਹ ਦੇਖਦਾ ਵੀ ਅੱਗੇ ਲੋਕਾਂ ਦੇ ਅਕਾਊਂਟਾਂ 'ਚ ਨਾ 10-10, 15-15 ਹਜ਼ਾਰ ਰਣਜੋਤ ਮਸਾਂ ਹੁੰਦਾ ਸੀ ਪੈਸਾ
7: ਜੀ।
8: ਹੁਣ ਮੈਂ ਅਕਸਰ ਦੇਖਦਾ ਲੋਕਾਂ ਨੇ ਆਫਸੈਟ ਅਕਾਊਂਟਾਂ 'ਚ 2 ਲੱਖ, 1.5 ਲੱਖ, 3 ਲੱਖ, ਉਹਦੇ ਤੋਂ ਇਨਡਾਇਰੈਕਟਲੀ ਅੰਦਾਜ਼ਾ ਇਹ ਤਾਂ ਹੋ ਜਾਂਦਾ ਵੀ ਲੋਕ ਹੁਣ ਪੈਸੇ ਨੂੰ ਅਨਸਰਟਨ ਟਾਈਮ 'ਚ ਹੋਲਡ ਕਰਕੇ ਰੱਖਦੇ ਆ,
7: ਰੱਖਦੇ ਆ।
8: ਉਹ ਮਤਲਬ ਹੁਣ ਉਹ ਕੋਹਾਰਟ ਹੋਰ ਹੋ ਸਕਦਾ ਹਨਾ, ਜਾਂ ਜਿਹੜੇ ਬੰਦੇ ਵਿਜ਼ਟਰ ਵੀਜ਼ੇ ਲਾਉਂਦੇ ਆ ਜਾਂ ਕਰਦੇ ਆ, ਅਪਲਾਈ ਕਰਦੇ ਆ ਹਨਾ,
7: ਉਹ ਇਦਾਂ ਨਾ ਕੋਈ ਲੋਕਾਂ ਨੇ ਕਹਿਣਾ ਇਹ ਵੇਖ ਲੈਂਦੇ ਸਾਡਾ ਕੋਲ,
8: ਆਹੋ ਉਹਨਾਂ ਨੇ ਆਪ ਹੀ ਭੇਜਿਆ ਵੀ ਇਹ ਲਾ ਦਿਓ ਨਾਲ।
7: ਅਸਲ 'ਚ ਇਹ ਆ ਨਾ ਕਿ ਉਹ ਇਹ ਉਹ ਵੀ ਬੰਦੇ ਨੇ ਜਿਹਨੇ ਜਿਨ੍ਹਾਂ ਨੇ ਇਹ ਕਰਵਾ ਤੇ ਲਿਆ ਲੋਨ, ਪਰ ਉਸ ਤੋਂ ਬਾਅਦ ਫਿਰ ਉਹ ਹੱਲੇ ਉਹ ਨਹੀਂ ਕਰ ਰਹੇ, ਗਾਂ ਖਰਚ ਨਹੀਂ ਰਹੇ ਵੀ
8: ਆਪਾਂ ਰੇਨੀ ਡੇਜ਼ ਲਈ। ਹਰੇਕ ਬੰਦੇ ਦੀਆਂ ਅੱਗੇ ਸੇਵਿੰਗਸ 10-15 ਹਜ਼ਾਰ ਡਾਲਰ ਦੀਆਂ ਹੁੰਦੀਆਂ ਸੀ, ਹੁਣ ਉਹ ਰੇਨੀ ਡੇਜ਼ ਲਈ ਬੰਦਾ ਸੇਵਿੰਗ ਰੱਖਦਾ 1-1.5 ਲੱਖ ਡਾਲਰ ਦੀ, ਵੀ ਇਹਨੂੰ ਇੱਕ ਪਾਸੇ ਕਰਕੇ ਰੱਖ ਦਿਓ ਵੀ ਹੈ ਹੀ ਨਹੀਂ ਆਮ ਤੌਰ 'ਤੇ। ਮੈਂ ਵੇਖਦਾ ਬਹੁਤ ਸਾਰੇ ਲੋਕ ਕਹਿੰਦੇ ਆ ਵੀ ਇੰਨਾ ਪੈਸਾ ਇਕੱਠਾ ਕਰਨ ਤੱਕ ਉਮਰ ਲੱਗ ਜੂਗੀ, ਉਹੋ ਜਿਹੇ ਲੋਕ ਵੀ ਹੈਗੇ ਆ, ਜਦੋਂ ਚਲਾਈ ਚੱਲਦੀ ਰਹੇ ਤਾਂ ਬਹੁਤ ਆ,
7: ਜਦੋਂ ਲੋੜ ਹੋਊਗੀ ਇਹ ਆਪਾਂ ਉਦੋਂ ਵਰਤ ਲਾਂਗੇ, ਨਹੀਂ ਤਾਂ ਫਿਰ ਇਹ ਪਏ ਆ।
8: ਸਾਡੇ ਦਾਦੇ ਨੇ ਆਪਣੀ ਜੇਬ ਬਟੂਏ ਦੇ ਕੰਦਲੀ ਜੇਬ ਹੁੰਦੀ ਆ ਨਾ, ਉਹਦੇ 'ਚ 100 ਰੁਪਈਏ ਦਾ ਨੋਟ ਰੱਖਿਆ ਹੁੰਦਾ ਸੀ, ਉਹ ਕਹਿੰਦਾ ਸੀ ਵੀ ਹੈ ਨੀ ਗਾ,
7: ਇਹ ਸੋਚੋ ਵੀ ਹੈ ਹੀ ਨਹੀਂ,
8: ਹਾਂ ਇਹ ਹੈ ਨਹੀਂ ਗਾ,
7: ਸਾਰੇ ਬਜ਼ੁਰਗਾਂ ਦਾ ਹੁੰਦਾ ਸੀ ਪਹਿਲਾਂ।
8: ਤੇ ਉਹ ਹੁਣ ਚਲੋ ਆਪਾਂ 50 ਕੁ ਡਾਲਰ ਰੱਖ ਲਈਦੇ ਆ ਆਪਣੀ ਉਸ ਹਿਸਾਬ ਨਾਲ ਹੈਗੀ ਵਿਰਤੀ, ਪਰ ਕਹਿਣ ਦਾ ਮਤਲਬ ਇਹ ਆ ਵੀ ਉਹ ਹਨਾ ਔਖੇ ਵੇਲੇ ਲਈ ਉਹ ਪੈਸੇ ਰੱਖੇ ਹੁੰਦੇ ਆ, ਉਹ ਸਾਨੂੰ ਸਿੱਖਿਆ ਮਿਲੀ ਆ ਜਾਂ ਸਮਝ ਮਿਲੀ ਆ ਜਾਂ ਸੋਝੀ ਮਿਲੀ ਆ, ਉਹ ਕਿੰਨੇ ਕਾ ਉਹ ਹਰੇਕ ਪਰਿਵਾਰ ਦੇ ਹਿਸਾਬ ਨਾਲ ਆਪੋ ਆਪਣੇ ਹਿਸਾਬ ਨਾਲ ਉਹ ਵੱਖੋ ਵੱਖਰੇ ਹੋ ਸਕਦੇ,
7: ਉਹ ਕਿੰਨੇ ਕਿਆ ਉਹ ਚਾਹੀਦੇ ਆ ਉਹ ਵੇਲੇ ਕੁ ਵੇਲੇ ਦੀ ਜਿਹੜੀ ਸਾਨੂੰ ਐਟਲੀਸਟ ਆਪਾਂ ਇੰਨਾ ਕੁ ਐਵਰੇਜ ਜੀ ਕੱਢੀ ਹੋਵੇ ਵੀ ਸਾਡੇ ਦੁੱਖ ਸੁੱਖ ਦੇ ਲਈ ਸਾਡੇ ਕੋਲ ਹੈਗੀ ਆ ਜਮਾਂ ਪੂੰਜੀ ਰਾਦਰ ਦੈਨ ਕੇ ਬਾਅਦ
8: ਮਾਰੀ ਟਮਾਰੀ ਆ, 6 ਮਹੀਨੇ ਨੌਕਰੀ ਨਹੀਂ ਮਿਲਦੀ ਨਵੀਂ, ਨਵਾਂ ਬਿਜ਼ਨਸ ਨਹੀਂ ਚੱਲਦਾ, ਤਾਂ ਨਾ ਉਹ ਕਿਤੋਂ ਨਾ ਕਿਤੋਂ ਤੁਹਾਡੇ ਘਰ ਦੀਆਂ ਕਿਸ਼ਤਾਂ ਖਰਚੇ ਚੱਲੀ ਜਾਣ,
7: ਰੁਕਣ ਨਾ। ਆਪਾਂ ਇਹ ਆ ਵੀ ਉਹਦੇ ਵਿੱਚ ਕਿਸੇ ਦੇ ਉਹ ਕਹਿੰਦੇ ਹੁੰਦੇ ਵੀ ਕਿਸੇ ਦੇ ਸਾਹਮਣੇ ਹੱਥ ਨਾ ਤੁਹਾਨੂੰ ਅੱਡਣੇ ਪੈਣ।
8: ਅਰਦਾਸ ਕਈ ਇਹ ਵੀ ਕਰਦੇ ਵੀ ਰੱਬਾ ਮੇਰਾ ਹਮੇਸ਼ਾ ਜ਼ਿੰਦਗੀ 'ਚ ਤਮਾਮ ਉਮਰ ਗਿਵਿੰਗ ਹੈਂਡ ਹੀ ਰਹੇ, ਹੈ ਨਾ, ਵੀ ਮੈਂ ਕਿਸੇ ਦੀ ਧਿਰ ਬਣਾ, ਜ਼ਰੀਆ ਬਣਾ, ਕਿਸੇ ਤੋਂ ਮੰਗਣੇ ਨਾ ਪੈਣ। ਚਲੋ ਲੋੜ ਪੈਣ 'ਤੇ ਮੰਗ ਵੀ ਲੈ ਕੋਈ, ਆਪਾਂ ਉਹਨੂੰ ਵੀ ਨਹੀਂ ਇੱਦਾਂ ਲੈਂਦੇ, ਪਰ ਆਮ ਤੌਰ 'ਤੇ ਇਸ ਕਿਸਮ ਦੀ ਅਰਦਾਸ ਹਰ ਬੰਦੇ ਦੇ ਮਨ 'ਚ ਚੱਲਦੀ ਹੋ ਰਹਿੰਦੀ ਆ।
7: ਇਹ ਸਮੱਸਿਆ ਜਿਹੜੀ ਆ ਉਹ ਹਮੇਸ਼ਾ ਰਹਿਣੀ ਆ, ਕਿਉਂਕਿ ਆਪਾਂ ਇੱਥੇ ਸਿਰਫ ਪ੍ਰੋਪਰਟੀ ਦੀ ਨਹੀਂ ਗੱਲ ਕਰ ਰਹੇ, ਤੁਸੀਂ ਇਸ ਚੀਜ਼ ਨੂੰ ਇੱਦਾਂ ਵੀ ਕਈ ਜਣੇ ਲੈ ਲੈਂਦੇ ਆ ਵੀ ਚਲੋ ਕੋਈ ਗੱਲ ਨਹੀਂ, ਜਿੱਥੇ ਇੰਨੇ ਦਿੰਦੇ ਹਾਂ ਉੱਥੇ ਕੋਈ 100 ਵੱਧ ਅਸੀਂ ਹੋਰ ਕੰਮ ਕਰ ਲਾਂਗੇ। ਬੇਸਿਕਲੀ ਸਮੱਸਿਆ ਉੱਥੇ ਨਹੀਂ, ਸਮੱਸਿਆ ਸ਼ੁਰੂ ਹੁੰਦੀ ਆ ਜਦੋਂ ਇਹਨਾਂ ਚੀਜ਼ਾਂ ਦਾ ਤੁਹਾਡੇ ਰਿਸ਼ਤਿਆਂ ਦੇ ਉੱਤੇ, ਤੁਹਾਡੇ ਪਰਿਵਾਰ ਦੇ ਉੱਤੇ, ਤੁਹਾਡੀ ਜੇਬ ਦੇ ਉੱਤੇ, ਤੁਹਾਡੇ ਦਿਮਾਗ ਦੇ ਉੱਤੇ ਬੋਝ ਪੈਣਾ ਸ਼ੁਰੂ
8: ਹੋਇਆ, ਹਾਸਿਆਂ ਤੇ ਜਿੱਥੇ ਬਲੌਕ ਸ਼ੁਰੂ ਕੀਤਾ ਸੀ ਐਡ ਤੋਂ ਬਾਅਦ,
7: ਹੌਲੀ ਹੌਲੀ ਆਪਾਂ ਇਹ ਮਹਿਸੂਸ ਕਰਦੇ ਹਾਂ, ਅਸੀਂ ਆਪਣੇ 'ਤੇ ਵੀ ਇਹ ਚੀਜ਼ਾਂ ਮਹਿਸੂਸ ਕਰਦੇ ਹਾਂ, ਬਹੁਤਾ ਭਾਰ ਕਦੋਂ ਇੱਦਾਂ ਦਾ ਪਾ ਲਈਏ ਤੇ ਤੁਹਾਡੇ ਹਾਸੇ ਹੌਲੀ ਹੌਲੀ ਖੁੱਸਣੇ ਸ਼ੁਰੂ ਹੋ ਜਾਂਦੇ ਆ।
8: ਜ਼ਿੰਦਗੀ ਜੇ ਵੇਲ ਦਿੰਦੀ ਦੋਸਤੋ, ਆਪਣੇ ਕੋ ਬਹਿ ਕੇ ਮੈਂ ਚੀਕਾਂ ਮਾਰਦਾ।
7: ਹਾਂ,
8: ਆਪਣੇ ਕੋਲ ਪਹਿਲਾਂ ਤਾਂ ਬਹਿਣਾ ਹੀ ਸਿੱਖੀਏ, ਤੇ ਉਹਦੇ ਚੋਂ ਚੀਕ ਨਾ ਨਿਕਲੇ ਬਸ,
7: ਉਹਦੇ ਚੋਂ ਫਿਰ ਨਹੀਂ ਮਤਲਬ ਔਖਾ ਹੋ ਜਾਂਦਾ, ਇਹ ਨਾ ਹੋਵੇ ਫਿਰ। 875 ਤੁਸੀਂ ਆਉਂਦੇ ਰਹੋ ਜੀ, ਲਾਸਟ ਕਾਲਰ ਹੋਣਗੇ ਸਾਡੇ 875।
8: ਫੋਨ ਦੇ ਨੇੜੇ ਹੋ ਜਾਓ ਜੀ, ਹਾਂਜੀ,
1: ਪਤਾ ਨਹੀਂ ਕੀ
7: ਤੁਸੀਂ ਨਾ ਜੇ ਸਪੀਕਰ ਲਾਇਆ ਵਾ ਮੰਨ ਲਓ, ਤੇ ਜਾਂ ਫਿਰ ਹੈੱਡਫੋਨ ਲਾਏ ਆ ਤੇ ਉਹ ਲਾ ਦੋ, ਤੇ ਸਿੱਧਾ ਫੋਨ ਲਾ ਲਓ ਕੰਨ ਨੂੰ, ਤੇ ਫਿਰ ਇਹ ਸਮੱਸਿਆ ਹੋ ਜਾਣੀ।
8: ਫੋਨ ਨਾਲ ਗੱਲ ਕਰੋ ਵੀ ਆਪਣਾ ਬਣਾ ਲੈ ਹਾਣੀ।
7: ਹਾਂਜੀ, ਇਹਨੂੰ ਪਹਿਲਾਂ ਤੁਸੀਂ
1: ਹੈਲੋ, ਹਾਂਜੀ, ਤੇ ਉਹ ਚੱਕਰ ਇਹ ਆ ਵੀ ਮੈਂ ਫਸਟ ਟਾਈਮ ਬਾਇਰ, ਮੈਂ ਘਰ ਲਿਆ ਹੁਣ
7: ਜੀ,
1: ਤੇ ਮੈਂ ਤੇ ਮੈਨੂੰ ਤੇ ਜਿਵੇਂ ਹੌਸਲਾ ਜਿਹਾ ਮਿਲਦਾ ਤੁਹਾਡੀਆਂ ਗੱਲਾਂ ਤੋਂ, ਤੇ
7: ਆਵਾਜ਼ ਨਾ ਭਾਈ ਆ ਰਹੀ ਆ ਪ੍ਰੋਬਲਮ ਤੁਹਾਡੀ, ਜਾਂ ਤਾਂ ਤੁਸੀਂ ਰੇਂਜ ਦੀ ਪ੍ਰੋਬਲਮ ਆ ਜਾਂ ਤੁਸੀਂ ਹਿੱਲ ਜੁੱਲ ਕਰ ਰਹੇ ਹੋ ਗੱਲਬਾਤ ਕਰਦੇ ਆ, ਤੇ ਦੁਬਾਰਾ ਤੁਸੀਂ ਕਰਿਓ।
8: ਜ਼ਿੰਦਗੀ 'ਚ ਪ੍ਰੋਬਲਮ ਆ ਦੋ, ਰੇਂਜ ਦੀ ਜਾਂ ਰੇਂਜ ਰੋਵਰ ਦੀ।
7: ਹਾਂ, ਰੇਂਜ ਰੋਵਰ ਦੀ ਤਾਂ ਜ਼ਿਆਦਾ ਹੈ। ਆ ਰੇਂਜ ਦੀ ਤਾਂ ਚਲੋ ਫਿਰ ਵੀ ਬੰਦਾ ਇੱਧਰੋਂ ਕੱਟਦਾ ਤੇ ਉੱਧਰ ਲਾ
8: ਲੈਂਦਾ,
7: ਕਿਸ਼ਤਾਂ ਤੇ ਪ੍ਰੋਬਲਮ ਹੈ। ਸੋ ਚਲੋ ਮੈਨੂੰ ਇਹ ਵੀ ਗੱਲ ਇਹਨਾਂ ਦੀ ਵਧੀਆ ਲੱਗੀ, ਕਹਿੰਦੇ ਵੀ ਤੁਹਾਡੀਆਂ ਗੱਲਾਂ ਤੋਂ ਮੈਨੂੰ ਹੌਸਲਾ ਮਿਲਦਾ, ਅਤੇ ਮੈਨੂੰ ਤਾਂ ਇਹ ਲੱਗ ਰਿਹਾ ਵੀ ਸਾਡੀਆਂ ਗੱਲਾਂ ਤੋਂ ਇਹੋ ਜਿਹੀਆਂ ਗੱਲਾਂ ਤੋਂ ਤਾਂ ਬੋਝ ਹੀ ਮਿਲਦਾ ਬੰਦੇ ਨੂੰ ਵੀ ਹਾਏ ਪਤਾ ਨਹੀਂ ਕੀ ਹੋ ਜਾਣਾ। ਪਰ ਉਹੀ ਆ ਕਿ ਇੱਕ ਚੀਜ਼ ਜਿਹੜੀ ਸੋਹਣੀ ਆ ਜਾਂ ਇਹ ਆਪਾਂ ਜ਼ਰੂਰ ਡਿਸਕਸ ਕਰਾਂਗੇ ਇਸ ਆਖਰੀ ਪੜਾਅ ਦੇ ਵਿੱਚ ਕਿ ਜਦੋਂ ਵੀ ਕੋਈ ਜ਼ਿੰਦਗੀ 'ਚ ਜਿੱਦਾਂ ਕਹਿੰਦੇ ਤੁਹਾਡਾ ਹਮੇਸ਼ਾ ਸੁੱਖ ਨਹੀਂ ਰਹਿੰਦਾ, ਹਮੇਸ਼ਾ ਦੁੱਖ ਨਹੀਂ ਰਹਿੰਦਾ, ਅਤੇ ਜਦੋਂ ਦੁੱਖ ਹੁੰਦਾ ਅਤੇ ਉਸ ਤੋਂ ਬਾਅਦ ਦੀ ਜਿਹੜੀ ਨਿੱਕੀ ਜਿਹੀ ਖੁਸ਼ੀ ਉਹ ਵੀ ਤੁਹਾਨੂੰ ਬਹੁਤ ਵਧੀਆ ਲੱਗਦੀ। ਇਸੇ ਤਰ੍ਹਾਂ ਦੇ ਨਾਲ ਆ ਵੀ ਜਿਹੜੇ ਤੁਹਾਡੇ 'ਤੇ ਬੋਝ ਨੇ ਜਦੋਂ ਅੱਗੇ ਚੱਲ ਕੇ ਇਹ ਥੋੜ੍ਹੇ ਜਿਹੇ ਈਜ਼ ਹੋਏ ਉਦੋਂ ਤੁਹਾਨੂੰ ਜ਼ਿਆਦਾ ਸਵਾਦ ਆਉਣਾ। ਪਰ ਇਹ ਆ ਵੀ ਜੇ ਸਾਡੇ 'ਚ ਮਾਦਾ ਹੀ ਨਹੀਂ ਆ, ਹੁਣ ਅਲੱਗ ਅਲੱਗ ਤਰ੍ਹਾਂ ਦੀ ਨਾ ਬੰਦੇ ਦੀ ਸੋਚ ਆ, ਅਲੱਗ ਅਲੱਗ ਤਰ੍ਹਾਂ ਦਾ ਭਾਰ ਬੰਦਾ ਚੱਲ ਲੈਂਦਾ। ਕਈ ਮੈਂ ਵੇਖਿਆ ਉਹਨਾਂ ਨੂੰ ਕੋਈ ਪਰਵਾਹ ਨਹੀਂ ਹੁੰਦੀ, ਉਹਨਾਂ ਦੇ ਇੱਦਾਂ ਦਾ ਬੇਸ ਉਹਨਾਂ ਦਾ ਸਟਰੋਂਗ ਹੁੰਦਾ, ਉਹ ਕਹਿੰਦੇ ਆ ਵੀ ਕੋਈ ਨਹੀਂ ਚੱਲ ਲਾਂਗੇ ਆਪਾਂ, ਉਹ ਮੈਨੇਜ ਕਰੀ ਜਾਂਦੇ
8: ਚੱਲਦਾ।
7: ਹਾਂ ਕਈ ਹੁੰਦੇ ਵੀ ਉਹਨਾਂ ਕੋਲ ਸਾਰਾ ਕੁਛ ਹੁੰਦਾ, ਉਹ ਸਿਰਫ ਇੱਦਾਂ ਦੀਆਂ ਖਬਰਾਂ ਸੁਣ ਕੇ ਹੀ ਭੱਜ ਜਾਂਦੇ ਆ ਵੀ ਹਾਏ ਇੱਦਾਂ ਦੀਆਂ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ, ਉਹਨਾਂ ਨੇ ਉੱਥੇ ਆਪਣਾ ਹੱਥ ਘੁੱਟ ਲੈਣਾ। ਖਬਰਾਂ ਤਾਂ ਇੱਦਾਂ ਦੀਆਂ ਆਉਂਦੀਆਂ ਰਹਿਣੀਆਂ, ਸਾਰਾ ਕੁਛ ਇਹ ਚੱਲਦਾ ਰਹਿਣਾ। ਹੁੰਦਾ ਇਹ ਆ ਵੀ ਉਹ ਫਿਰ ਕਦੀ ਵੀ ਇਨਵੈਸਟ ਨਹੀਂ ਕਰ ਪਾਉਂਦੇ, ਕਦੀ ਵੀ ਅੱਗੇ ਗਰੋ ਹੀ ਨਹੀਂ ਕਰ ਪਾਉਂਦੇ। ਸੇਫ ਸੇਫ ਸੇਫ, ਟੂ ਮੱਚ ਸੇਫ ਵੀ ਨਹੀਂ, ਟੂ ਮੱਚ ਰਿਸਕ ਵੀ ਨਹੀਂ, ਤੁਸੀਂ ਆਪਣੇ ਸੁਭਾਅ ਦੇ ਮੁਤਾਬਕ ਚੱਲੋ ਅਤੇ ਮਾਰ ਘੱਟ ਖਾਂਦੇ ਹੋ।
8: ਗੁਰਨੇਕ ਭਾਅ ਜੀ ਨੇ ਹੈ ਨਾ ਸੌਖਾ ਤਰਸਾ ਸਿਰੇ 'ਤੇ ਗੰਢ ਦੱਸੀ, ਗੁਰਜੀਤ ਰੰਧਾਵਾ ਹੋਣਾ ਨੇ ਆਹੀ ਗੱਲ ਜਿਹੜੀ ਹੈ ਨਾ ਆਪਾਂ ਥੋੜ੍ਹੀ ਸੰਖੇਪ 'ਚ ਉਹਦੀ ਪ੍ਰਸੰਗ ਸਹਿਤ ਵਿਆਖਿਆ ਕੀਤੀ ਹੈ, ਪੈਨਿਕ ਹੈ ਨਾ ਜਿਹੜਾ ਤੁਸੀਂ ਹੁਣ ਕਿਹਾ ਨਾ ਵੀ ਕਈ ਲੋਕ ਹੁੰਦੇ ਆ ਜਿਹੜੇ ਬਿਨਾਂ ਗੱਲ ਤੋਂ ਹੀ ਪੈਨਿਕ ਕਰ ਜਾਂਦੇ ਆ। ਉਹ ਕਹਿੰਦੇ ਸੀ ਵੀ ਉਹਨੇ ਅਨਸਰਟਨ ਟਾਈਮ ਦਾ ਮਤਲਬ ਇਹ ਹੁੰਦਾ ਪੈਨਿਕ ਘਟਾ ਦਿਉ ਆਪਣਾ, ਉਈ ਬਿਨਾਂ ਗੱਲ ਤੋਂ ਤੜਫੀ ਜਾਣਾ ਹੈ ਨਾ ਉਹਦਾ ਵੀ ਸਵਾਦ ਨਹੀਂ ਕੋਈ,
7: ਉਹਦੇ 'ਚ ਕੋਈ ਨੁਕਸਾਨ ਹੀ ਨਿਕਲਣਾ, ਉਹਦੇ 'ਚ ਕੋਈ ਫਾਇਦਾ ਨਹੀਂ ਤੁਹਾਡਾ ਨਿਕਲਣਾ। ਸੋ ਹੈ ਤਾਂ ਹੈ ਆਸ ਪਾਸ, ਵੇਖੋ ਇਸ ਚੀਜ਼ ਤੋਂ ਆਪਾਂ ਭੱਜ ਨਹੀਂ ਸਕਦੇ। ਆਸ ਪਾਸ ਜੋ ਚੱਲ ਰਿਹਾ ਉਹ ਚੱਲ ਰਿਹਾ, ਪ੍ਰੋਪਰਟੀ ਦੇ ਵਿੱਚ ਇਕੱਲਾ ਆਸਟ੍ਰੇਲੀਆ ਦੇ ਵਿੱਚ ਹੀ ਨਹੀਂ ਰੌਲਾ, ਤੁਸੀਂ ਦੁਨੀਆ ਭਰ ਦੇ ਵਿੱਚ ਇਹ ਰੌਲਾ ਵੇਖੋਗੇ। ਕੱਲ੍ਹ ਕੈਨੇਡਾ ਦੀ ਗੱਲ ਕਿ ਪਰਸੋਂ ਦੇ ਦਿਨ ਖਬਰ ਲੱਗੀ ਸੀ, ਉੱਥੇ ਇੱਥੋਂ ਤੋਂ ਵੀ ਬੁਰੇ ਹਾਲਾਤ ਨੇ।
8: ਹਾਂ, ਇਹਨੂੰ ਆਪਾਂ ਇੱਦਾਂ ਲੈ ਸਕਦੇ ਹਾਂ ਵੀ ਜੇ ਰੀਅਲ ਅਸਟੇਟ ਮਾਰਕੀਟ ਨਾ ਅੱਡਾ ਲਾਇਆ, ਅੱਡਾ ਹੈ ਨਾ ਤੁਹਾਨੂੰ ਪਤਾ ਹੀ ਆ, ਹੋਲੀ ਵੀ ਖੇਲੇ ਔਰ ਰੰਗ ਵੀ ਹਾਸਲ ਨਾ ਹੋ ਜੇ ਮੁਮਕਿਨ ਨਹੀਂ। ਜੇ ਹੁਣ ਹੋਲੀ ਖੇਡਦੇ ਆ ਮਾੜੇ ਮੋਟੇ ਚਿੱਟੇ ਪੈਂਦੇ ਆ, ਪੈਣਗੇ ਓਕੇ,
7: ਕਿਉਂਕਿ ਜਿਹੜਾ ਵੱਡਾ ਇਨਵੈਸਟਰ ਹੈ ਜਦੋਂ ਉਹ ਮਾਰਕੀਟ 'ਚੋਂ ਪੈਸੇ ਖਿੱਚਦਾ ਨਾ ਤਾਂ ਉਹਦਾ ਅਸਰ ਪੈਂਦਾ ਵਾ ਥੱਲੇ ਤੱਕ। ਮੈਂ ਕਹਿੰਦਾ ਸਾਡੀ ਤਾਂ ਕੋਈ ਹੈ ਹੀ ਨਹੀਂ ਨਾ, ਕੋਈ ਆਪਾਂ ਜਿਹੜੇ ਇਸ ਟਾਈਮ ਗੱਲਾਂ ਕਰ ਰਹੇ ਹਾਂ ਜਾਂ ਜਿਹੜੇ ਸੁਣ ਰਹੇ ਆ, ਸਾਡੇ ਖਰੀਦਣ ਨਾ ਖਰੀਦਣ ਨਾਲ ਤੁਸੀਂ ਭਾਵੇਂ ਇੱਕ ਦੀ ਥਾਂ 'ਤੇ ਦੋ ਲੈ ਲਓ, ਇੰਨੇ ਕੁ ਦੇ ਨਾਲ ਕੀ ਫਰਕ ਪੈਂਦਾ ਮਾਰਕੀਟ? ਸਾਡੇ ਨਾਲ ਤਾਂ ਸਿੱਧੇ ਮੂੰਹ ਰੀਅਲ ਸਟੇਟ ਵਾਲੇ ਗੱਲ ਨਹੀਂ ਕਰਦੇ, ਉਹਨਾਂ ਨੂੰ ਪਤਾ ਵਾ ਵੀ ਇਹਨਾਂ ਨੇ ਉਸ ਹਿਸਾਬ ਦੇ ਨਾਲ ਪਤਾ ਨਹੀਂ ਅੱਜ ਲਿਆ ਤੇ ਫਿਰ ਦਹੀਂ ਸਾਲੀ ਨਹੀਂ ਆਉਣਾ।
8: ਮੈਂ ਉਦਾਹਰਨਾ ਵੀ ਇਹ ਜੀਆਂ ਕਹਿੰਦਾ ਸਹਿਆ ਸਹਿਆ ਮਾਸ ਖਾਣਾ, ਕਹਿੰਦਾ ਆਪ ਤਾਂ ਬਚੇ ਥੋੜਾ।
7: ਸੋ ਜਦੋਂ ਵੱਡੇ ਬੰਦੇ ਵੱਡੇ ਧਨਾੜ ਜਦੋਂ ਖਿੱਚਦੇ ਮਾਰਕੀਟ ਚੋਂ ਪੈਸਾ, ਜੋ ਕਿ ਇਸ ਟਾਈਮ ਤੇ ਖਿੱਚਿਆ ਵਾ, ਕੱਲੀ ਪ੍ਰੋਪਰਟੀ ਕੀ ਸ਼ੇਅਰ ਮਾਰਕੀਟ ਹਿੱਲੀ ਪਈ ਆ,
8: ਸੁਪਰੈਨੋਵੇਸ਼ਨ ਹਿੱਲੀ ਪਈ
7: ਆ, ਸਾਰਾ ਕੁਛ ਹੀ ਡਾਵਾਂਡੋਲ ਆ। ਸੋ ਉਹਨਾਂ ਹਾਲਾਤਾਂ ਦੇ ਵਿੱਚ ਬਿਹਤਰ ਇਹ ਆ ਵੀ ਵੇਟ ਐਂਡ ਵਾਚ, ਜਿੰਨਾ ਚਿਰ ਤੱਕ ਸਟੇਬਿਲਿਟੀ ਨਹੀਂ ਹੁੰਦੀ। ਸੋ ਉਸ ਸਟੇਬਿਲਿਟੀ ਤੱਕ ਅਸੀਂ ਆਪਣੇ ਆਪ ਦੇ ਲਈ ਕੁਛ
8: ਬਫਰ ਜਿਹੜੇ ਆਪਾਂ ਰੱਖੇ ਆ, ਹਾਂ, ਰੇਨੀ ਡੇਜ਼ ਲਈ ਸੇਵਿੰਗ ਰੱਖੀ ਆ, ਉਹ ਫਿਰ ਮੇਰਾ ਮਨ ਡੋਲੇ ਮੇਰਾ ਤਨ ਡੋਲੇ ਘੱਟ ਜਾਂਦਾ।
7: ਅਤੇ ਆਸਟ੍ਰੇਲੀਆ ਫਿਰ ਵੀ ਕਹੀਏ ਵੀ ਬੜਾ ਚੰਗਾ ਜੇ, ਆਸਟ੍ਰੇਲੀਆ ਦੇ ਵਿੱਚ ਬਹੁਤ ਅਸਰ ਘੱਟ ਹੁੰਦਾ ਇਹਨਾਂ ਚੀਜ਼ਾਂ ਦਾ। ਅਮਰੀਕਾ ਦੇ ਵਿੱਚ ਬੁਰੇ ਹਾਲਾਤ ਨੇ ਇਸ ਟਾਈਮ ਦੇ ਉੱਤੇ, ਸੋ
8: ਕੈਨੇਡਾ 'ਚ ਪ੍ਰੋਪਰਟੀ ਬਹੁਤ ਧੜਾਮ ਦੜੇ ਡਿੱਗੀ,
7: ਬਹੁਤ ਇਸ ਟਾਈਮ ਦੇ ਉੱਤੇ ਔਖਾ ਵਾ ਦੁਨੀਆ ਭਰ ਦੇ ਵਿੱਚ ਇਹ ਸਮੱਸਿਆ। ਅਤੇ ਪਰ ਆਸਟ੍ਰੇਲੀਆ ਦੇ ਵਿੱਚ ਫਿਰ ਵੀ ਉਹਦੇ ਮੁਕਾਬਲੇ ਤੁਸੀਂ ਕਹੋ ਵੀ ਜੇ ਕੰਪੇਅਰ ਕਰੀਏ ਤਾਂ ਬਿਲਕੁਲ ਮਾੜੀ ਜੀ ਨਾ ਮਾਤਰ ਜਿਹਾ ਇੱਧਰ ਨੂੰ ਅੱਗ ਪਹੁੰਚੀ, ਉਹ ਵੱਖਰੀ ਗੱਲ ਹੈ ਵੀ ਆਪਾਂ ਇਸ ਟਾਈਮ ਦੇ ਉੱਤੇ ਹੁਣ ਗਲੋਬਲ ਵਰਲਡ ਦੀ ਗੱਲ ਕਰਦੇ ਹਾਂ। ਗਲੋਬਲ ਦੇ ਵਿੱਚ ਫਿਰ ਜਦੋਂ ਇੱਕ ਥਾਂ 'ਤੇ ਕੁਛ ਹੁੰਦਾ ਤਾਂ ਦੂਸਰੀ ਥਾਂ 'ਤੇ ਤਾਂ ਹੋਰ ਨਹੀਂ ਕੁਛ, ਤਾਂ ਖਬਰਾਂ ਰਾਹੀਂ ਤਾਂ ਉਹ ਪਹੁੰਚ ਹੀ ਜਾਂਦਾ ਨਾ। ਸੋ ਆਪਾਂ ਐਵੇਂ ਉਸੀ ਨੂੰ
8: ਆਪਣਾ ਕੰਮ ਉਹ ਆ ਨਾ, ਪੈਨਿਕ ਵਾਲਾ ਜਿਹੜਾ ਰੰਧਾਵਾ ਸਾਹਿਬ ਆ ਜੀ, ਉਹ ਪਿੰਡ ਦਾ ਲਾਲਾ ਸੀ, ਦਿਲ ਹੈ ਨਹੀਂ ਸੀ ਵਿਚਾਰੇ ਦਾ, ਇੰਨਾ ਕੁ ਦਿਲ ਸੀ ਚਿੜੀ ਦੇ ਬੱਚੇ ਜਿਹੜਾ, ਕਹਿੰਦਾ ਬਈ ਗੋਲੀ ਚੱਲੀ ਆ, ਲੱਗੀ ਤਾਂ ਨਹੀਂ ਕਿਸੇ ਦੇ, ਉਹ ਕਹਿੰਦਾ ਜੀ ਮੇਰੇ ਨਹੀਂ, ਤੇਰੇ ਕਾਕਾ, ਕਹਿੰਦਾ ਜੀ ਮੇਰੇ ਵੀ ਲੱਗੀ, ਕਹਿੰਦਾ ਜੀ ਬਾਈ ਕਿਸੇ ਦੇ ਨਹੀਂ ਲੱਗੀ, ਫਿਰ ਮੇਰੇ ਤਾਂ ਜ਼ਰੂਰ ਲੱਗੀ,
7: ਕਿਸੇ ਦਿਨ ਹੋਈ ਫਿਰ ਮੇਰੇ ਤੇ,
8: ਮੇਰੇ ਤੇ ਕਿਸੇ ਦਿਨ ਲੱਗੀ ਭਾਈ, ਮੇਰੇ ਤਾਂ ਫਿਰ ਜ਼ਰੂਰ ਲੱਗੀ ਹੈ, ਗੋਲੀ ਬੱਚੀ ਜ਼ਰੂਰ, ਧੜੰਮ ਹੋਇਆ ਮੈਂ ਖੜਕਾ ਚੁਣਿਆ।
7: ਅਤੇ ਬਾਕੀ ਦੇਖੋ ਪਾਪਾ ਜਾਂਦੇ ਜਾਂਦੇ ਭਾਈ ਆਪਾਂ ਇਹ ਚੀਜ਼ ਕਹਿ ਸਕਦੇ ਹਾਂ ਵੀ ਜਿਹੜੀ ਚੀਜ਼ ਬਹੁਤ ਜ਼ਿਆਦਾ ਡਾਊਨ ਜੀ ਵੀ ਰੌਲਾ ਜਿਹਾ ਪੈ ਰਿਹਾ ਉਹਨੂੰ ਲੈ ਕੇ ਵੀ ਬਹੁਤਾ ਨਾ ਬੰਦਾ ਡਾਊਨ ਜਾਵੇ। ਜਿਹੜੀ ਬਹੁਤ ਜ਼ਿਆਦਾ ਹਾਈਲਾਈਟਿਡ ਹੈ ਜਿੱਦਾਂ ਪਿਛਲੇ ਦਿਨੀ ਦੁਬਈ ਸੀ, ਅਤੇ ਉਹਦੇ 'ਤੇ ਵੀ ਬੰਦਾ ਸ਼ੱਕ ਪ੍ਰਗਟਾ ਲਏ
8: ਜੀ
7: ਵੀ ਆਹ ਯਾਰ ਇੰਨਾ, ਜਿੱਦਾਂ ਹੁਣ ਪਿੱਛੇ ਜੇ ਆਪਣੀ ਇੱਕ ਟਰੈਵਲ ਏਜੰਸੀ ਭੱਜੀ ਆ ਇਹ ਵੀ ਜੀ, ਅਤੇ ਉਹਦੇ ਬਾਰੇ ਮੇਰੀ ਕੁਛ ਮਾਹਰਾਂ ਨਾਲ ਗੱਲ ਹੋ ਰਹੀ ਅਤੇ ਉਹ ਕਹਿੰਦੇ ਵੀ ਯਾਰ ਜਦੋਂ ਮੰਨ ਲਓ ਹੜੋ ਜਿਹੜਾ ਚਾਈਨਾ ਦਾ ਟ੍ਰਿਪ ਵੇਚ ਰਹੇ ਸੀ 2000 ਦਾ ਤੇ ਤੁਸੀਂ ਕਹਿ ਰਹੇ ਹੋ ਵੀ ਇਹਨੇ ਦਾ ਤੁਸੀਂ ਟ੍ਰਿਪ ਖਰੀਦ ਲਿਆ ਤੁਸੀਂ, ਸੋ ਜਦੋਂ ਤੁਹਾਨੂੰ ਮਾਰਕੀਟ ਦੇ ਵਿੱਚ ਕੋਈ ਚੀਜ਼ ਲੱਗੇ ਵੀ ਇੱਕ ਵਾਜਬ ਜਿਹਾ ਡਿਸਕਾਊਂਟ ਆ, ਚਲੋ ਤੁਸੀਂ ਥੋੜ੍ਹੀ ਸਸਤੀ ਦੇ ਰਿਹਾ ਤੇ ਉਹ ਹੋ ਸਕਦਾ ਵਾ ਵੀ ਉਹਨੇ ਕੋਈ ਸਪੈਸ਼ਲ ਆਫਰ ਲਾਈ ਹੈ,
8: ਪਰ ਜਦੋਂ ਜੇ ਡੁਬਈ ਸਸਤਾ ਲੱਗ ਰਿਹਾ ਤੁਹਾਨੂੰ ਇਹਦਾ ਮਤਲਬ ਤੁਹਾਡੀ ਕਿਰਪਾ ਰੁਕੀ ਹੋਈ ਹੈ,
7: ਬਸ
8: ਤੁਹਾਨੂੰ ਇਹ ਜਚਾਇਆ ਜਾਂਦਾ
7: ਤੇ ਬਹੁਤ ਜ਼ਿਆਦਾ ਜਦੋਂ ਰੌਲਾ ਰੱਪਾ ਕਿਸੇ ਚੀਜ਼ ਦਾ ਪੈਂਦਾ ਫਿਰ ਉਹਦੇ 'ਤੇ ਵੀ ਥੋੜ੍ਹਾ ਜਿਹਾ ਸਾਨੂੰ ਵੇਚ
8: ਆਪਣਾ
7: ਵਿਚਾਰ ਵਟਾਂਦਰਾ ਕਰ ਲੈਣਾ ਚਾਹੀਦਾ,
8: ਕਾਲੀ ਤੁਰਿਆਂ ਸੱਪ ਦੀ ਖੁੱਡ ਤੇ ਪੈਰ ਧਰਿਆ ਜਾਂਦਾ।
7: ਹਾਂ ਤੇ ਜਦੋਂ ਇਦਾਂ ਦੇ ਹਾਲਾਤ ਆਉਂਦੇ ਨੇ ਉਦੋਂ ਸਾਨੂੰ ਥੋੜਾ ਜਿਹਾ ਸਬਰ ਕਰਕੇ
8: ਉਹ ਵੇਲੇ ਨਹੀਂ ਰਹੇ ਵੀ ਅਸੀਂ ਆਂਢ ਗੁਆਂਢ ਨੂੰ ਤੇ ਘਰਦਿਆਂ ਨੂੰ ਹਨਾ ਲਾਸਟ ਮਿੰਟ ਤੇ ਦੱਸੀਏ ਵੀ ਮੇਰਾ ਹੁਣ ਵੀਜ਼ਾ ਲੱਗ ਗਿਆ ਵੀ ਮੈਂ ਉੱਥੇ ਜਾ ਕੇ ਹੀ ਦੱਸੂਗਾ, ਹੋ ਸਕਦਾ ਤੁਹਾਡਾ ਵੀਜ਼ਾ ਨਕਲੀ ਹੋਵੇ, ਇਸ ਲਈ ਆਲੇ ਦੁਆਲਿਓ ਭਾਈ ਪੁੱਛ ਲਿਆ ਕਰੋ, ਦੱਸ ਲਿਆ ਕਰੋ, ਕਿਸੇ ਕੋਲ ਪ੍ਰੋਪਰਟੀ 'ਚ ਐਕਸਪਰਟ ਓਪੀਨੀਅਨ ਆ, ਕਿਸੇ ਨੇ 20-30 ਸਾਲਾਂ 'ਚ ਇਹੀ ਖੇਸਵਾ ਕੀਤਾ ਹਨਾ, ਮਿੱਟੀ ਖਾਧੀ ਮਿੱਟੀ ਵੇਚੀ, ਅਤੇ ਪੁੱਛਣ 'ਚ ਕੋਈ ਹਰਜ ਨਹੀਂ ਹੁੰਦਾ, ਕੋਈ ਛੋਟਾ ਨਹੀਂ ਹੋ ਜਾਂਦਾ, ਕੋਈ ਵੱਡਾ ਨਹੀਂ ਹੋ ਜਾਂਦਾ। ਮੇਰੇ ਜ਼ਿੰਦਗੀ ਦੇ ਤਜ਼ਰਬੇ ਤਾਂ ਕੁਛ ਇੱਦਾਂ ਦੇ ਹੀ ਆ ਵੀ ਮੈਂ ਜਦ ਕਦੇ ਵੀ ਕਿਸੇ ਤੋਂ ਸਲਾਹ ਲੈਣ ਦੀ ਕੋਸ਼ਿਸ਼ ਕੀਤੀ ਆ ਤਾਂ ਮੈਂ ਉਹਨਾਂ ਸਲਾਹਾਂ ਨੂੰ ਸਾਰੀਆਂ ਨੂੰ ਅੱਜ ਵੀ ਚੈਰਿਸ਼ ਕਰਦਾ, ਅਤੇ ਹਰੇਕ ਬੰਦੇ ਨੂੰ ਪਤਾ ਹੀ ਹੁੰਦਾ ਵੀ ਮੇਰੇ ਸਰਕਲ 'ਚ ਆਹ ਬੰਦਾ ਮੈਨੂੰ ਨੇਕ ਅਤੇ ਮੁਫੀਦ ਸਲਾਹ ਦੇ ਸਕਦਾ, ਅਤੇ ਉਸ ਚੀਜ਼ ਤੋਂ ਪਿੱਛੇ ਨਾ ਹਟਿਆ ਕਰੋ। ਸਲਾਹ ਲੈਣ ਨਾਲ ਕੋਈ ਛੋਟਾ ਨਹੀਂ ਹੁੰਦਾ, ਉਹ ਕੋਈ ਬਹੁਤ ਵੱਡਾ ਐਕਸਪਰਟ ਨਹੀਂ ਬਣ ਗਿਆ, ਕਿਉਂਕਿ ਲੋਕਾਂ ਦੇ ਰੀਅਲ ਲਾਈਫ ਤਜ਼ਰਬੇ ਹੁੰਦੇ ਆ। ਪਰ ਜੇ ਕੋਈ ਤੁਹਾਨੂੰ ਸੌਦਾ ਵੇਚੇ, 2-5 ਬਣਾ ਕੇ ਦੇਵੇ ਅਤੇ 5-10 ਬਣਾ ਕੇ ਦੇਵੇ ਚਿੱਟ ਫੰਡ ਸਕੀਮ ਵਾਂਗੂ ਹੈ ਨਾ, ਫਿਰ ਤੁਸੀਂ ਆਪਦਾ ਚੱਪਲਾਂ ਛੱਤ ਪਾ ਕੇ ਭੱਜ ਵੀ ਸਕਦੇ ਹੋ।
7: ਸੋ ਤੁਸੀਂ ਇਹ ਵੇਖੋ ਵੀ ਕਿਹੜਾ ਤੁਹਾਨੂੰ ਸਲਾਹ ਪਿੱਛੇ ਸਹੀ ਦਿੰਦਾ ਆਇਆ ਵਾ, ਕਿਹਦੇ ਨਾਲ ਤੁਹਾਨੂੰ ਫਾਇਦਾ ਹੋਇਆ, ਅਤੇ ਉਹਦੇ ਨਾਲ ਅੱਗੇ ਵੀ ਸਲਾਹ ਕਰ ਲੈਣ 'ਚ ਕੋਈ ਨੁਕਸਾਨ ਨਹੀਂ ਆ। ਹੁੰਦਾ ਇਹ ਆ ਵੀ ਜਦੋਂ ਸਾਡਾ ਸਟੇਟਸ ਚੇਂਜ ਹੁੰਦਾ ਵਾ, ਜਦੋਂ ਆਪਣੇ ਕੋਲ 4 ਪੈਸੇ ਵੱਧ ਆਉਂਦੇ ਆ, ਫਿਰ ਅਸੀਂ ਸੋਚਦੇ ਹਾਂ ਵੀ ਨਹੀਂ ਇਹ ਤਾਂ 100 ਵਾਲੀ ਸਲਾਹ ਤੱਕ ਵਾਲਾ ਹੀ, ਹੁਣ ਮੇਰੇ ਕੋਲ 200 ਆ, ਹੁਣ ਨਵੇਂ ਸਲਾਹਕਾਰ ਲੱਭੀਏ ਆਪਾਂ। ਸੋ ਉੱਥੇ ਆਪਾਂ ਸਲਾਹਾਂ ਨੂੰ ਵੀ ਪੈਸਿਆਂ ਦੇ ਨਾਲ ਚੇਂਜ ਕਰਦੇ ਹਾਂ, ਬੰਦੇ ਵੀ ਸਲਾਹਾਂ ਵਾਲੇ ਚੇਂਜ ਕਰਦੇ ਹਾਂ ਜਿੱਦਾਂ ਜਿੱਦਾਂ ਸਾਡਾ ਪੱਧਰ ਵੱਧਦਾ, ਅਤੇ ਉੱਥੇ ਹੀ ਫਿਰ ਬੰਦਾ ਨੁਕਸਾਨ ਖਾਂਦਾ।
8: ਕਿਸੇ ਦੀ ਸਲਾਹ ਪੈਸਿਆਂ ਮਾਫਕ ਵਧੀਆ ਹੋ ਸਕਦੀ, ਕਿਸੇ ਦੀ ਕੰਮ ਕਾਰੋਬਾਰ ਨਾਲ ਸੰਬੰਧਿਤ, ਕਿਸੇ ਦੀ ਸਿਹਤ ਸੰਭਾਲ ਸੰਬੰਧੀ ਸਲਾਹ, ਇਹ ਤੁਹਾਡੀ ਅਕਲ ਸਮਝ ਆ ਵੀ ਤੁਸੀਂ ਭਾਈ ਹੁਣ ਜੇ ਹੁਣ ਡਾਕਟਰ ਤੋਂ ਡਾਕਟਰ ਵਰਗੀ ਸਲਾਹ ਲਓ ਨਾ,
7: ਜਿਹੜਾ ਉਹਦਾ ਕੰਮ ਹੈ ਉਹਦੇ ਕੋਲ ਲਓ ਤੁਸੀਂ। ਇੱਕ ਕੁਇਕਲੀ ਭਾਈ ਕੈਪੀਟਲ ਗੇਨ ਆਪਾਂ,
8: ਹਾਂਜੀ ਉਹ ਜ਼ਰੂਰ ਆਪਾਂ, ਕਿਉਂਕਿ ਪਹਿਲਾਂ ਵੀ ਸੁਨੇਹਾ ਆਇਆ ਸੀ ਕਿਉਂਕਿ ਇਹ ਸ਼ਬਦ ਭਾਰੇ ਭਾਰੇ ਆ, CGT ਅਤੇ ਨੈਗੇਟਿਵ ਗੇਅਰਿੰਗ। ਸੋ ਜਿਹੜਾ ਕੈਪੀਟਲ ਗੇਨ ਟੈਕਸ ਆ ਜਿਹਦਾ ਅੱਜ ਕੱਲ੍ਹ ਰੌਲਾ ਪਿਆ, 50% ਵਾਲਾ 12 ਮਈ ਦੇ ਟੈਕਸ ਤੋਂ ਬਾਅਦ, ਮੰਨ ਲਓ ਆਪਾਂ ਉਦਾਹਰਣ ਦੇ ਕੇ ਸਮਝਾ ਦਿੰਦੇ ਹਾਂ, ਤੁਸੀਂ ਕੋਈ ਇਨਵੈਸਟਮੈਂਟ ਪ੍ਰੋਪਰਟੀ ਖਰੀਦੀ ਆ $600,000 ਦੀ ਅਤੇ ਉਹ ਵੇਚੀ ਆ ਤੁਸੀਂ $800,000 ਦੀ, ਤਾਂ ਤੁਹਾਡਾ ਪ੍ਰੋਫਿਟ ਜਾਂ ਕਹਿ ਲਓ ਉਹਦੀ ਕੈਪੀਟਲ ਵਿੱਚ ਕਿੰਨੀ ਗੇਨ ਹੋਈ ਆ, $200,000 ਦੀ ਹੋਈ ਆ। ਅਤੇ ਜੇ ਉਹੀ ਪ੍ਰੋਪਰਟੀ ਤੁਸੀਂ 12 ਮਹੀਨੇ ਤੋਂ ਵੱਧ ਹੋਲਡ ਕੀਤੀ ਆ, ਤਾਂ ਹੁਣ ਵਾਲਾ ਜਿਹੜਾ ਪਿਛਲਾ ਸਿਸਟਮ ਸੀ ਉਸ ਹਿਸਾਬ ਨਾਲ ਤੁਹਾਨੂੰ 50% ਡਿਸਕਾਊਂਟ ਮਿਲਦਾ, ਮਤਲਬ 2 ਲੱਖ ਦਾ ਕੈਪੀਟਲ ਗੇਨ ਸੀ ਤਾਂ 1 ਲੱਖ ਦਾ ਰਹਿ ਗਿਆ। ਉਹਦੇ ਨਾਲ ਤੁਹਾਡੇ 'ਤੇ ਜਿਹੜਾ ਟੈਕਸ ਲੱਗਣਾ ਉਹ $1,00,000 ਦੇ ਹਿਸਾਬ ਨਾਲ ਲੱਗਣਾ, $2,00,000 ਦੇ ਹਿਸਾਬ ਨਾਲ ਟੈਕਸ ਨਹੀਂ ਲੱਗਣਾ। ਮੰਨ ਲਓ $1,00,000 ਤੁਹਾਡੇ ਟੱਬਰ ਦੀ ਕਮਾਈ ਆ, $1,00,000 ਤੁਹਾਨੂੰ ਇੱਥੋਂ ਆਮਦਨ ਹੋਊਗੀ, ਤਾਂ 2 ਲੱਖ 'ਚ ਟੈਕਸ ਪੈਣਾ,
7: ਮੈਨੇਜ ਹੋ ਜਾਂਦਾ ਹੈ।
8: ਅਤੇ ਹੁਣ ਜਿਹੜਾ ਨਵਾਂ ਇੰਡੈਕਸੇਸ਼ਨ ਬੇਸਡ ਮਾਡਲ ਆ ਉਹਦੇ ਮੁਤਾਬਕ ਤੁਹਾਨੂੰ ਆਟੋਮੈਟਿਕਲੀ 50% ਡਿਸਕਾਊਂਟ ਨਹੀਂ ਮਿਲਣਾ, ਗਵਰਨਮੈਂਟ ਉਹਦੀ ਥਾਂ ਇਨਫਲੇਸ਼ਨ ਨੂੰ ਕੰਸਿਡਰ ਕਰੂਗੀ। ਮੰਨ ਲਓ ਪ੍ਰੋਪਰਟੀ ਖਰੀਦੀ $600,000 ਦੀ, ਇਨਫਲੇਸ਼ਨ ਦੇ ਹਿਸਾਬ ਨਾਲ ਗੌਰਮੈਂਟ ਕਹੂਗੀ ਭਾਈ $600,000 ਤੁਸੀਂ ਉਦੋਂ ਖਰੀਦੀ ਸੀ, ਉਹਦੀ ਐਡਜਸਟਡ ਵੈਲਿਊ ਮੰਨ ਲਓ $60,000 ਹੁਣ ਵਧੀ ਆ 4 ਸਾਲਾਂ 'ਚ, ਟੈਕਸ ਜਿਹੜੀ ਤੁਹਾਨੂੰ ਉਸ ਹਿਸਾਬ ਨਾਲ ਜਿਹੜਾ ਕੌਂਸਲ ਵੀ ਭੇਜਦੀ ਆ ਵੀ 660,000 ਦੇ ਹਿਸਾਬ ਨਾਲ ਆ, ਸੇਲ ਹੋਈ 8 ਲੱਖ ਦੀ, 8 ਲੱਖ 'ਚੋਂ 660,000 ਘਟੂਗਾ, ਨਾ ਕਿ ਤੁਹਾਨੂੰ $600,000 ਘਟੂਗਾ, ਤਾਂ $1,40,000 ਦਾ ਤੁਹਾਡਾ ਟੈਕਸੇਬਲ ਗੇਨ ਹੋਇਆ। ਸੋ ਜਿਹੜਾ ਟੈਕਸੇਬਲ ਆਮਦਨ ਜਿਹੜੀ ਬਣ ਗਈ ਉਹ $1,40,000 ਦੇ ਹਿਸਾਬ ਨਾਲ ਜਿਹੜੀ ਆ ਉਹ ਬਣਨੀ ਹੈ, ਨਾ ਕਿ $1,00,000 ਦੇ ਹਿਸਾਬ ਨਾਲ। ਤਾਂ ਉਸ ਲਿਹਾਜ਼ ਨਾਲ ਜਿਹੜੇ ਬੰਦੇ ਨੇ ਇਨਵੈਸਟਮੈਂਟ ਪ੍ਰੋਪਰਟੀ ਲਈ ਆ ਤਾਂ ਉਹਨੂੰ ਵੱਧ ਟੈਕਸ ਦੇਣਾ ਪਊਗਾ। ਕਿੱਥੇ ਪੁਰਾਣੇ ਸਿਸਟਮ ਦੇ ਹਿਸਾਬ ਨਾਲ $1,00,000 ਦੇਣਾ ਪੈਣਾ ਸੀ, ਹੁਣ ਨਵੇਂ ਹਿਸਾਬ ਨਾਲ $1,40,000 ਟੈਕਸ ਦੇਣਾ ਪੈਣਾ। ਤੁਹਾਡੀ ਟੈਕਸੇਬਲ ਇਨਕਮ ਇਨਫਲੇਸ਼ਨ ਦੇ ਹਿਸਾਬ ਨਾਲ ਗਵਰਨਮੈਂਟ ਐਡਜਸਟ ਕਰੂਗੀ। ਸੋ ਇਹ ਤਾਂ ਹੋ ਗਿਆ ਜੀ ਕੈਪੀਟਲ ਗੇਨਸ ਟੈਕਸ ਦਾ ਹਿਸਾਬ ਕਿਤਾਬ, ਪੁਰਾਣਾ ਸਿਸਟਮ ਕੀ ਸੀ ਨਵਾਂ ਸਿਸਟਮ ਕੀ ਆ। ਕਾਹਲੀ ਕਾਹਲੀ ਤੁਹਾਨੂੰ ਨੈਗੇਟਿਵ ਗੇਅਰਿੰਗ ਵੀ ਦੱਸ ਦਈਏ। ਮੰਨ ਲਓ ਕੋਈ ਤੁਹਾਡੀ ਇਨਵੈਸਟਮੈਂਟ ਪ੍ਰੋਪਰਟੀ ਲਈ ਆ ਅਤੇ ਉਹਦੀ ਰੈਂਟਲ ਇਨਕਮ ਆ $30,000, ਪਰ ਤੁਹਾਨੂੰ ਲੋਨ ਪੈ ਰਿਹਾ ਲੋ ਡੌਕ 'ਤੇ, ਕਹਿ ਲਾਂ ਮੈਂ ਲੋ ਡੌਕ 'ਤੇ ਤੁਸੀਂ ਲੋਨ ਕਰਾਇਆ ਸੀ ਅਤੇ $35,000 ਪੈ ਰਿਹਾ, ਅਤੇ ਕੌਂਸਲ ਰੇਟ ਆ, ਰਿਪੇਅਰ ਹੋ ਗਈ, ਏਜੰਟ ਦੀ ਫੀਸ ਹੋ ਗਈ $5,000, ਤਾਂ ਟੋਟਲ ਐਕਸਪੈਂਸ ਤੁਹਾਡੇ ਹੋ ਗਏ $40,000, ਅਤੇ ਰੈਂਟਲ ਇਨਕਮ ਆਈ $30,000, ਅਤੇ ਤੁਹਾਨੂੰ $10,000 ਦਾ ਐਕਚੁਅਲ 'ਚੋਂ ਮਕਾਨ ਰੱਖਣ ਕਰਕੇ ਨੁਕਸਾਨ ਹੋ ਰਿਹਾ, ਅਤੇ ਇਹ ਨੈਗੇਟਿਵ ਗੇਅਰਿੰਗ ਆ। ਇਹ ਤੁਸੀਂ ਆਪਣੀ ਟੈਕਸੇਬਲ ਇਨਕਮ ਜੇ ਲੱਖ ਡਾਲਰ ਸੀ ਹੁਣ ਉਹ ਲੱਖ ਨਹੀਂ ਰਹੀ 90,000 ਬਣ ਗਈ 10,000 ਤੁਹਾਡਾ ਇੱਥੇ ਹੈ ਨਾ ਐਡਜਸਟ ਹੋ ਜਾਂਦਾ ਅਤੇ ਉਸ ਹਿਸਾਬ ਨਾਲ ਇਹ ਨੈਗੇਟਿਵ ਗੇਅਰਿੰਗ 'ਤੇ ਵੀ ਹੁਣ ਅਸਰ ਪੈਣਾ ਸਰਕਾਰ ਉਹਨੂੰ ਵੀ ਹੁਣ ਜਿਹੜੀਆਂ ਐਗਜ਼ਿਸਟਿੰਗ ਪ੍ਰੋਪਰਟੀਜ਼ ਨੇ ਉਹਨਾਂ ਦੀ ਬਜਾਏ ਕਹਿ ਰਹੀ ਆ ਜਿਹੜੇ ਇਹ ਨਵੀਆਂ ਡਿਵੈਲਿੰਗਸ ਨਵੇਂ ਘਰ ਬਣ ਗਏ ਉਹਨਾਂ 'ਤੇ ਰੂਲ ਸਾਡੇ ਕੈਪੀਟਲ ਗੇਨ ਟੈਕਸ ਦੇ ਹਿਸਾਬ ਨਾਲ ਸੌਖੇ ਹੋਣਗੇ ਪੁਰਾਣੀਆਂ ਪ੍ਰੋਪਰਟੀਜ਼ ਨੇ ਜਿਹੜੀਆਂ ਉਹਨਾਂ 'ਚ ਹੈ ਨਾ ਤੁਹਾਨੂੰ ਇਨਵੈਸਟਰਾਂ ਨੂੰ ਨੁਕਸਾਨ ਹੋ ਸਕਦਾ
7: ਪਰ ਇਹਦੇ ਵਿੱਚ ਆਪਾਂ ਇੱਕ ਹੋਰ ਚੀਜ਼ ਧਿਆਨ ਨਾਲ ਵੇਖੀਏ ਅਤੇ ਜਦੋਂ ਇਹ ਆਇਆ ਅਤੇ ਉਸ ਤੋਂ ਬਾਅਦ ਫਿਰ ਇੱਕ ਜਿਹੜਾ ਅਗਲਾ ਹਫ਼ਤਾ ਹੈ ਉਸ ਹਫ਼ਤੇ ਦੇ ਵਿੱਚ ਜਦੋਂ ਕਈ ਅਖ਼ਬਾਰਾਂ ਨੇ ਜਾ ਕੇ ਅਤੇ ਕਈ ਸਟੋਰੀਆਂ ਕਵਰ ਕਰਨ ਦੀ ਕੋਸ਼ਿਸ਼ ਕੀਤੀ ਇਸ ਬਾਰੇ ਪ੍ਰੈਕਟੀਕਲੀ ਵੇਖਣ ਦੀ ਕੋਸ਼ਿਸ਼ ਕੀਤੀ ਅਤੇ ਉਹਦੇ ਵਿੱਚ ਜਿਹੜੀਆਂ ਦੋ ਵੱਡੀਆਂ ਸਟੋਰੀਆਂ ਲੱਗੀਆਂ ਸੀ ਮੈਂ ਹੈਰਾਨ ਹਾਂ ਵੀ ਉਹ ਦੋਵੇਂ ਭਾਰਤੀ ਸੀ ਅਤੇ ਉਹਨਾਂ ਦਾ ਇਹ ਕਹਿਣਾ ਹੈ ਵੀ ਕੰਗਰੈਚੁਲੇਸ਼ਨਸ ਹੈ ਚਾਬੀਆਂ ਫੜ ਕੇ ਵੀ ਆਹ ਆਪਾਂ ਪ੍ਰੋਪਰਟੀਆਂ ਲਈਆਂ ਨੇ ਅਤੇ ਸਾਡਾ ਸਫ਼ਰ ਇਸੇ ਤਰ੍ਹਾਂ ਦੇ ਨਾਲ ਜਾਰੀ ਰਹੂਗਾ ਅਸੀਂ ਇੰਨੀਆਂ ਲਈਆਂ ਅਤੇ ਇਹਦੇ 'ਚੋਂ ਸਾਨੂੰ ਲੱਗਦਾ ਆ ਵੀ ਆਪਾਂ ਹਾਲੇ ਵੀ ਸਹੀ ਟਰੈਕ ਦੇ ਉੱਤੇ ਹਾਂ ਸੋ ਇਸ ਤਰੀਕੇ ਦਾ ਵੀ ਇੱਕ
8: ਸੌਦਾ ਵੇਚਿਆ ਜਾਂਦਾ
7: ਹਾਂ ਨਾਲ ਦੀ ਨਾਲ ਸੌਦਾ
8: ਦੂਜੀ ਪ੍ਰਕਾਰ ਦਾ ਸੌਦਾ ਇਸ ਪ੍ਰਕਾਰ ਦਾ ਵੀ ਸੀ ਵੀ ਆਹ ਦੇਖੋ ਜੀ ਫਸਟ ਹੋਮ ਬਾਇਰ ਨੇ 5% ਡਿਪੋਜ਼ਿਟ ਦੇ ਕੇ ਦਿੱਤਾ ਲੱਖ ਡਾਲਰ ਇਹਨੇ ਰੈਨੋਵੇਸ਼ਨ 'ਤੇ ਲਾ ਤਾ ਟੋਟਲ ਹੁਣ ਜਿੰਨਾ ਪੈਸਾ ਲੱਗਿਆ ਉਨੇ ਦੀ ਇਹਦੀ ਪ੍ਰੋਪਰਟੀ ਘੱਟ ਗਈ ਲੱਖ ਡਾਲਰ ਦੀ ਇਹਦੇ ਪੱਲੇ ਕੱਖ ਨਹੀਂ ਹੋਣ
7: ਸੋ ਡਿਪੈਂਡ
8: ਆਸਪੈਕਟ ਹੈ
7: ਦੂਸਰੇ ਜਿਹੜਾ ਜਿਹੜਾ ਜਿਹੜੀਆਂ ਜਿਹੜੀਆਂ ਅਖ਼ਬਾਰਾਂ ਜਿਹਨੂੰ ਜਿਹਨੂੰ ਸਪੋਰਟ ਕਰਦੀਆਂ ਨੇ ਉਹਨਾਂ ਨੇ ਉਸ ਹਿਸਾਬ ਦੇ ਨਾਲ ਹਾਲੇ ਤੱਕ ਖੈੜਾ ਛੱਡਿਆ ਨਹੀਂ ਪਰ ਅਸੀਂ ਇਹ ਆ ਵੀ
8: ਗੱਲ ਅੱਜ ਡਾਟੇ ਤੋਂ ਸ਼ੁਰੂ ਹੋਈ ਸੀ ਤੁਹਾਨੂੰ ਦੱਸ ਰਿਹਾ ਵੀ ਨੈਰੇਟਿਵ ਕਿੱਦਾਂ ਸਿਰਜੇ ਜਾਂਦੇ
7: ਆ ਅਤੇ ਉਸ ਤੋਂ ਬਾਅਦ ਕੁਛ ਇੱਕ ਮੈਸੇਜ ਫਿਰ ਆਪਾਂ ਇਜਾਜ਼ਤ ਲੈਂਦੇ ਹਾਂ ਪ੍ਰਿੰਸਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਤਿ ਸ਼੍ਰੀ ਅਕਾਲ ਸਾਡੇ ਵੱਲੋਂ ਵੀ ਅਤੇ ਆਪਣਾ ਅੰਮ੍ਰਿਤ ਜੀ ਕਹਿੰਦੇ ਨੇ ਕਿ ਬਹੁਤ ਡਿਮਾਂਡ ਆ ਕਹਿੰਦੇ ਸ਼ੈਪਟਨ ਦੇ ਵਿੱਚ ਘਰ ਮਿਲਦੇ ਨੇ ਵੀਰ ਜੀ ਵੀਰ ਸਾਡੇ ਸ਼ੈਪਟਨ 'ਚ ਘਰ ਮਿਲਦੇ ਨੇ ਬਹੁਤ ਡਿਮਾਂਡ ਆ ਮਿਲਦੇ ਨਹੀਂ ਲਿਖਣਾ ਹੋਊਗਾ ਜਾਂ ਫਿਰ ਤੇ ਸ਼ਬਦ ਫਿਰ ਵੱਧ ਰਿਹਾ ਭਾਈਚਾਰਾ ਜਾ ਰਿਹਾ ਜਾਂ ਸਮਰ ਜੀ ਕਹਿੰਦੇ ਨੇ
8: ਫਿਰ NAI ਪਾਤੀ ਹੋਣੀ ਆ
7: ਹਾਂ ਹੋ ਜਾਂਦਾ ਫਿਰ ਕਾਲੀ ਕਾਲੀ ਚੱਲਦੇ ਚੱਲਦੇ ਵੀ ਕਈ ਵਾਰੀ ਮੈਸੇਜ ਕਰਦਾ ਬੰਦਾ ਅਤੇ ਕਹਿੰਦੇ ਨੇ ਕਿ ਕਮਰਸ਼ੀਅਲ ਵਹੀਕਲ ਜਿੱਦਾਂ ਕਿ ਉਬਰ DD ਦੀ ਵੀ ਮਿਲਦੀ ਆ ਰੀਬੇਟ ਨਹੀਂ ਕਮਰਸ਼ੀਅਲ ਵਹੀਕਲ ਦੇ ਉੱਤੇ ਨਹੀਂ ਮਿਲੂਗੀ ਤੁਹਾਨੂੰ ਇਹ ਤੁਹਾਡਾ ਆਪਣਾ ਨਿੱਜੀ ਵਾਹਨ ਦੇ ਉੱਤੇ ਮਿਲੂਗੀ ਤੁਹਾਨੂੰ ਉੜਨ ਤਸ਼ਤਰੀਆਂ ਤੁਹਾਡੀਆਂ ਆਪਣੀਆਂ ਹੋਣੀਆਂ ਚਾਹੀਦੀਆਂ ਅਤੇ ਕਮਰਸ਼ੀਅਲ ਹੈ ਜੇ
8: ਤਾਂ ਨਿੱਜੀ ਵਾਹਨ ਨੂੰ ਭਾਜੀ ਕਿਹਾ ਤੁਸੀਂ ਮਹਾਂਭਾਰਤ ਦੇਖਦੇ ਰਹੇ ਹਾਂ
7: ਉਹ ਸਾਡੇ 'ਤੇ ਉਹ ਚੀਜ਼ਾਂ ਹਾਵੀ ਨੇ ਹਲੇ ਤੱਕ
8: ਰਮਾਇਣ ਮਹਾਂਭਾਰਤ ਸਾਡੀਆਂ ਉਦਾਹਰਨਾਂ ਵੀ
7: ਵਾਯੂਯਾਨ ਅਤੇ ਤੁਸੀਂ ਵਧੇਰੇ ਕੋਈ ਜਾਣਕਾਰੀ ਲੈਣੀ ਆ ਅਤੇ ਆਪਾਂ ਇਹਦੇ ਉੱਤੇ ਵੀਡੀਓ ਵੀ ਬਣਾ ਕੇ ਪਾਈ ਸੀ ਕੀ ਲੈ ਸਕਦੇ ਹੋ ਕਿੱਦਾਂ ਲੈ ਸਕਦੇ ਹੋ ਤੁਸੀਂ ਜਾ ਕੇ ਤੇ ਵੇਖ ਸਕਦੇ ਹੋ ਅਤੇ ਕਹਿੰਦੇ ਮਾਮਾ ਜੀ ਅਤੇ ਰੇਡੀਓ ਹਾਂਜੀ ਦੇ ਸਰਤਾਜ ਨੇ ਵਾਹ ਜੀ ਵਾਹ ਮਜ਼ਾ ਆ ਜਾਂਦਾ ਵੈਡਨਸਡੇ ਨੂੰ ਅਤੇ ਗੱਲਾਂ ਬਹੁਤ ਵਧੀਆ ਹੁੰਦੀਆਂ ਨੇ ਅਤੇ ਲਵ ਯੂ ਤੇ ਧੰਨਵਾਦ ਜੀ ਅਤੇ ਹੁਣ ਆਪਾਂ ਲੈਂਦੇ ਹਾਂ ਤੁਹਾਡੇ ਕੋਲੋਂ ਇਜਾਜ਼ਤ ਇੰਨਾ ਕਹਿੰਦੇ ਹੋਏ ਕਿ ਸਾਡਾ ਕੋਈ ਮਸਲਾ ਇਹ ਨਹੀਂ ਆ ਵੀ ਤੁਹਾਨੂੰ ਬੋਝ ਦੇਣ ਦਾ ਅਸਲ 'ਚ ਅਸੀਂ ਆਪ ਬੋਝ ਲੈ ਕੇ ਬੈਠੇ ਹੁੰਦੇ ਅਤੇ ਅਸੀਂ ਤੁਹਾਡੇ ਨਾਲ ਵੀ ਸ਼ੇਅਰ ਕਰਦੇ ਹਾਂ ਜੋ ਸਾਨੂੰ ਅੱਗੋਂ ਪਤਾ ਲੱਗਦਾ ਜੋ ਮਾਹਰਾਂ ਦੇ ਨਾਲ ਗੱਲਾਂ ਬਾਤਾਂ ਕਰੀਦੀਆਂ ਕਿ ਆਪਾਂ ਵੱਧ ਤੋਂ ਵੱਧ ਇੱਕ ਦੂਸਰੇ ਦੇ ਨਾਲ ਜਾਣਕਾਰੀ ਆਪਾਂ ਸ਼ੇਅਰ ਕਰੀਏ ਤਾਂ ਕਿ ਸਾਨੂੰ ਇਹ ਅਹਿਸਾਸ ਐਟਲੀਸਟ ਰਹੇ ਕਿ ਆਪਾਂ ਸਾਰੇ ਇੱਕੋ ਤਕੜੀ ਦੇ ਇੱਕੋ ਪਲੜੇ ਦੇ ਵਿੱਚ ਹਾਂ ਕੋਈ ਕਿਸੇ ਕਿਸਮ ਦਾ ਕੋਈ ਉਹ ਨਹੀਂ ਵੀ ਤੁਸੀਂ ਇਕੱਲੇ ਹੀ ਬੋਝ ਮਹਿਸੂਸ ਕਰ ਰਹੇ ਹੋਗੇ ਪਰ ਇਸ ਬੋਝ ਦੇ ਵਿੱਚ ਮੈਨੇਜ ਕਿੱਦਾਂ ਕਰਨਾ ਇਹ ਜ਼ਰੂਰ ਖਿਆਲ ਰੱਖਿਓ
8: ਜੀ ਸਾਡਾ ਰੇਡੀਓ ਹਾਂਜੀ ਅਤੇ ਮਕਸਦ ਕਦੇ ਵੀ ਅਕਲ ਵੰਡਣਾ ਨਹੀਂ ਰਿਹਾ ਸਾਡਾ ਮਕਸਦ ਹਮੇਸ਼ਾ ਸਾਂਝ ਪਾਉਣ ਦਾ ਰਿਹਾ ਤਾਂ ਹੀ ਦੁਤਰਫਾ ਗੱਲਬਾਤ ਹੁੰਦੀ ਆ ਤਾਂ ਸਾਨੂੰ ਬੜਾ ਵਧੀਆ ਲੱਗਦਾ ਜੇ ਸਾਨੂੰ ਹੋਰ ਵੀ ਚੰਗਾ ਲੱਗੇ ਜੇ ਹੋਰ ਫੋਨ ਕਾਲਸ ਵੀ ਆਉਣ ਪਰ ਉਹਦੇ ਚਲੋ ਗੁੰਜਾਇਸ਼ ਹੋ ਜਾਂਦੀ ਹੈ ਕਿਸੇ ਨਾ ਕਿਸੇ ਢੰਗ ਨਾਲ ਕੁਛ ਕ੍ਰੀਏਟ ਕਰਨ ਦੀ ਤੁਹਾਡੇ ਨਾਲ ਸਾਂਝਾਂ ਪਾਉਣ ਦੀ ਤੁਹਾਡੇ ਦਿਲ ਦਿਮਾਗ ਬਾਰੇ ਜਾਣਨ ਦੀ ਅਤੇ ਅਸੀਂ ਫਿਰ ਉਸ ਗੱਲਬਾਤ 'ਚੋਂ ਗੱਲਬਾਤ ਅੱਗੇ ਤੋਰਦੇ ਹਾਂ ਕੁਛ ਅਸੀਂ ਕੁਛ ਮਿਥਿਆ ਨਹੀਂ ਹੁੰਦਾ ਵੀ ਇਸ ਟੋਪਿਕ ਨੂੰ ਅਸੀਂ ਇਸ ਪਾਸੇ ਨੂੰ ਲੈ ਕੇ ਜਾਣਾ ਜਿਸ ਕਿਸਮ ਦਾ ਪ੍ਰਵਾਹ ਹੁੰਦਾ ਉਸ ਕਿਸਮ ਦਾ ਸਾਡਾ ਵਹਿਣ ਹੋ ਜਾਂਦਾ ਨਾ
7: ਬਿਲਕੁਲ ਅਤੇ
8: ਕਿਸੇ ਨੂੰ ਲਾ ਕੇ ਗੱਲ ਨਹੀਂ ਕਰਦੇ ਅਸੀਂ ਪਰ ਫਿਰ ਵੀ ਕਿਸੇ ਨੂੰ ਕੋਈ ਗੱਲ ਚੁੰਮੀ ਲੱਗੀ ਹੋਵੇ ਕਿਉਂਕਿ ਕਈ ਵਾਰ ਸਾਡੀਆਂ ਗੱਲਾਂ 'ਚੋਂ ਤੁਹਾਨੂੰ ਇੱਦਾਂ ਦੀ ਮਹਿਕ ਆ ਸਕਦੀ ਹੈ ਵੀ ਖਬਨੀ ਜਿਹੜੇ ਅਮੀਰ ਲੋਕ ਆ ਸਾਡੇ ਮਨ 'ਚ ਉਹਨਾਂ ਪ੍ਰਤੀ ਕੁਛ ਹੈਗਾ ਇੱਦਾਂ ਦੀ ਕੋਈ ਗੱਲ ਨਹੀਂ ਜੇ ਤੁਸੀਂ ਅਮੀਰ ਹੋ ਤੁਸੀਂ ਆਪਣੇ ਘਰ ਘੁੱਗੀ ਸੁੱਖ ਵਾਸਤੇ ਹੋ ਅਤੇ ਸਾਡੇ ਲਈ ਖੁਸ਼ੀ ਦੀ ਗੱਲ ਆ ਸਾਡੇ ਭਾਈਚਾਰੇ ਦੇ ਲੋਕ ਆ ਬਸ ਸਾਨੂੰ ਇਹ ਹੁੰਦਾ ਵੀ ਸਾਡੇ ਭਾਈਚਾਰੇ ਦੇ ਲੋਕ ਅਮੀਰ ਬਣਨ ਦੀ ਲਾਲਸਾ 'ਚ ਆਪਣਾ ਝੁੱਗਾ ਚੌੜ ਨਾ ਕਰਾਉਣ
7: ਹੈ ਇਸ ਪੱਖੋਂ ਕੋਈ ਚਿੰਤਾ ਨਹੀਂ ਕਿਉਂਕਿ ਆਪਣੇ ਆਪ ਨੂੰ ਕੋਈ ਵੀ ਅਮੀਰ ਕਹਿੰਦਾ ਨਹੀਂ ਆ ਉਹ ਸਾਨੂੰ ਲੱਗਦਾ ਵਾ ਵੀ ਫਲਾਣਾ ਅਮੀਰ ਆ
8: ਕਈ ਵਾਰ ਅਗਲੇ ਦਾ ਜ਼ੋਰ ਲੱਗਿਆ ਹੁੰਦਾ ਨਾ ਵੀ ਇਹ ਸਾਬਤ ਕਰਨ ਨੂੰ
7: ਉਹ ਜਿੱਥੇ ਜ਼ੋਰ ਲੱਗਾ ਹੁੰਦਾ ਉੱਥੇ ਉਹ ਅਮੀਰ ਹੀ ਹੁੰਦਾ ਵਾ ਪਰ ਇੱਦਾਂ ਜਦੋਂ ਆਪਾਂ ਗੱਲ ਕਰੀਏ ਤਾਂ ਉਦੋਂ ਫਿਰ ਉਹ ਸਾਰੇ
8: ਆਹੋ ਆਪਾਂ ਵੀ ਉਹਨੂੰ ਚਿਤਾਰ ਦੇਈਦਾ ਉਹ ਵਾਓ ਅੱਛਾ ਐਡਾ ਸੋਹਣਾ ਘਰ ਸਾਡਾ ਇੱਕ ਮਿੱਤਰ ਆ ਉਹ ਵਿਚਾਰੇ ਪਹਿਲਾਂ ਆਪ ਉਹ ਜਨਮਦਿਨ ਦੇ ਬੁਲਬਲੇ 'ਚ ਲਵਾ ਕੇ ਗਏ ਸਾਰੇ ਹੈ ਨਾ ਕਰਕੇ ਡੈਕੋਰੇਸ਼ਨ ਬਾਅਦ 'ਚੋਂ ਜਦੋਂ ਉਹਨਾਂ ਨੇ 3 ਵਜੇ ਆਉਣਾ ਸੀ ਵਾਹ ਉਹ ਕਿੰਨੀ ਸੋਹਣੀ ਡੈਕੋਰੇਸ਼ਨ ਹੋਈ ਮੈਂ ਤੁਸੀਂ ਆਪ ਹੀ ਕਰਾ ਕੇ ਗਏ ਭਰਾਵਾ
7: ਹਾਂ ਫਿਰ ਤੁਸੀਂ ਕਿਹਾ ਨਹੀਂ ਨਾ ਹੋਣਾ ਪਹਿਲਾਂ
8: ਅਸੀਂ ਉਸ ਜਰਨੀ ਦੇ ਸਾਥੀ ਹਾਂ
7: ਆਪ ਹੀ ਕਹਿਣੀ ਪੈਣੀ ਹੈ ਅਤੇ ਧੰਨਵਾਦ ਜੀ ਇੰਨਾ ਕਹਿੰਦੇ ਹੋਏ ਇਜਾਜ਼ਤ ਲੈਂਦੇ ਤੁਹਾਡੇ ਕੋਲੋਂ ਆਸ ਕਰਦੇ ਹਾਂ ਕਿ ਵਧੀਆ ਸੋਹਣਾ ਲੱਗਾ ਹੋਊਗਾ ਤੁਹਾਨੂੰ ਪ੍ਰੋਗਰਾਮ ਆਪਣੀ ਫੀਡਬੈਕ ਸਾਡੇ ਤੱਕ ਜ਼ਰੂਰ ਭੇਜਦੇ ਰਿਹਾ ਕਰੋ
8: ਅਤੇ ਦੁੱਖ ਸੁੱਖ ਵੀ ਸਾਂਝੇ ਕਰਦੇ ਰਿਹਾ
7: ਸਾਂਝੇ ਕਰਦੇ ਰਿਹਾ ਕਰੋ ਕੋਈ ਤੁਹਾਨੂੰ ਆਸ ਪਾਸ ਕੋਈ ਲੱਗੇ ਕਿ ਇਸ ਵਿਸ਼ੇ 'ਤੇ ਵੀ ਗੱਲਬਾਤ ਹੋਣੀ ਬਹੁਤ ਜ਼ਰੂਰੀ ਆ ਅਤੇ ਜ਼ਰੂਰੀ ਨਹੀਂ ਕਿ ਤੁਹਾਡਾ ਨਾਂ ਆਪਾਂ
8: ਬੋਲਾਂਗੇ
7: ਉਸ ਵਿਸ਼ੇ ਦੇ ਉੱਤੇ ਗੱਲ ਵੀ ਜ਼ਰੂਰ ਹੋ ਸਕਦੀ
8: ਦੁੱਖ ਵੰਡਿਆਂ ਘਟਦਾ ਸੁੱਖ ਵੰਡਿਆਂ ਵਗਦਾ
7: ਬਿਲਕੁਲ
8: ਵਧਣਾ ਚਾਹੀਦਾ ਅਤੇ ਇੱਦਾਂ ਹੀ ਹਾਸੇ ਆ ਜੀ
7: ਹਾਸੇ ਵੀ ਤੁਹਾਡੇ ਬਰਕਰਾਰ ਰਹਿਣੇ ਚਾਹੀਦੇ ਆ ਤਰੱਕੀਆਂ ਵੀ ਨਾਲ ਨਾਲ ਚੱਲਣੀਆਂ ਚਾਹੀਦੀਆਂ ਇੱਕ ਦੂਸਰੇ ਦਾ ਸਾਥ ਵੀ ਨਾਲ ਨਾਲ ਚੱਲਣਾ ਚਾਹੀਦਾ ਅਤੇ ਆਓ ਫਿਰ ਲੈਂਦੇ ਹਾਂ ਤੁਹਾਡੇ ਕੋਲੋਂ ਇਜਾਜ਼ਤ ਹੱਸਦੇ ਖੇਡਦੇ ਚੜ੍ਹਦੀ ਕਲਾ ਦੇ ਵਿੱਚ ਰਹੋ ਤੰਦਰੁਸਤ ਰਹੋ ਅਤੇ ਸੁਣਦੇ ਰਹੋ
8: ਰੇਡੀਓ ਹਾਂਜੀ
7: 1674 AM

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਪੇਸ ਪਸੰਦ ਹੈ।
1: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਯੋਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
3: Hi, this is Umang Kumar aur pyar se log mujhe okay kehte hain. Aap sun rahe hain Radio Hanji 1674 AM. Keep listening.

ਰੇਡੀਓ ਹਾਂਜੀ 1674 ਐਮ ਸਮਾਂ ਹੋ ਚੁੱਕਾ ਖਬਰਾਂ ਤੇ ਝਾਤ ਮਾਰਨ ਦਾ। ਅੱਜ 10 ਤਰੀਕ ਹੈ, ਜੂਨ ਦਾ ਮਹੀਨਾ 2026 ਬੁੱਧਵਾਰ ਦਾ ਦਿਨ। ਉਹ ਵੇਖਦੇ ਹਾਂ ਕਿਹੜੀਆਂ ਨੇ ਖਾਸ ਖਬਰਾਂ। ਸਭ ਤੋਂ ਪਹਿਲਾਂ ਅੰਤਰਰਾਸ਼ਟਰੀ ਖਬਰਾਂ ਤੋਂ ਸ਼ੁਰੂਆਤ ਕਰਦੇ ਹਾਂ। ਇਸ ਟਾਈਮ ਦੇ ਉੱਤੇ ਅਮਰੀਕਾ ਦਾ H-1B ਵੀਜ਼ਾ ਚਰਚਾ ਦੇ ਵਿੱਚ ਆ। ਸੋ ਇਸ ਵਜ੍ਹਾ ਦੇ ਕਰਕੇ ਪਹਿਲਾਂ ਵੀ ਕਾਫੀ ਜ਼ਿਆਦਾ ਚਰਚਾਵਾਂ ਛਿੜੀਆਂ ਸੀ ਅਤੇ ਹੁਣ ਫਿਰ ਦੁਬਾਰਾ ਤੋਂ ਜਦੋਂ ਇੱਕ ਫੈਸਲਾ ਰੱਦ ਕੀਤਾ ਗਿਆ ਉਸ ਤੋਂ ਬਾਅਦ ਫਿਰ ਦੁਬਾਰਾ ਤੋਂ ਇਹ ਚਰਚਾ ਦੇ ਵਿੱਚ ਕਾਫੀ ਚੱਲ ਰਿਹਾ ਵਾ। ਸੋ ਫੈਡਰਲ ਦੇ ਜੱਜ ਨੇ ਜਿਨ੍ਹਾਂ ਨੇ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਜਿਹੜਾ H-1B ਅਰਜ਼ੀਆਂ ਦੇ ਉੱਤੇ $1,00,000 ਦੀ ਫੀਸ ਲਾਉਣ ਦਾ ਫੈਸਲਾ ਸੀ ਉਹਨੂੰ ਗੈਰ ਕਾਨੂੰਨੀ ਦੱਸ ਕੇ ਰੱਦ ਕਰ ਦਿੱਤਾ। ਜੱਜ ਨੇ ਇਹ ਕਿਹਾ ਵਾ ਕਿ ਟਰੰਪ ਦੇ ਕੋਲ ਇਹ ਫੈਸਲਾ ਲਾਗੂ ਕਰਨ ਦੀ ਲੋੜੀਂਦੀ ਸੰਸਦੀ ਪ੍ਰਵਾਨਗੀ ਨਹੀਂ ਸੀ ਜਦੋਂ ਇਹ ਲਾਗੂ ਕੀਤਾ ਗਿਆ। ਸੋ ਉੱਧਰ ਵਾਈਟ ਹਾਊਸ ਦੇ ਜਿਹੜੇ ਤਰਜਮਾਨ ਨੇ ਉਹਨਾਂ ਨੇ ਇਸ਼ਾਰਾ ਕੀਤਾ ਕਿ ਇਸ ਫੈਸਲੇ ਨੂੰ ਅਪੀਲੀ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਜਾਊਗੀ। ਇਸੇ ਦੇ ਦਰਮਿਆਨ ਭਾਰਤੀ ਪ੍ਰਵਾਸੀ ਭਾਈਚਾਰਾ ਇਸ ਟਾਈਮ ਦੇ ਉੱਤੇ ਖੁਸ਼ ਆ ਕਿਉਂਕਿ ਕਾਫੀ ਵੱਡੀ ਗਿਣਤੀ ਦੇ ਵਿੱਚ ਭਾਰਤੀ ਭਾਈਚਾਰਾ ਵੀ ਇਸੇ ਵੀਜ਼ੇ ਦਾ ਇਸਤੇਮਾਲ ਕਰਦਾ ਸੀ ਜਾਂ ਫਿਰ ਇੱਦਾਂ ਕਹਿ ਲਈਏ ਕਿ ਜ਼ਿਆਦਾਤਰ ਇਹੋ ਹੀ ਵੀਜ਼ਾ ਜਿਹੜੇ ਆ ਉਹ ਲੋਕ ਇਸਤੇਮਾਲ ਕਰਦੇ ਸੀ ਉੱਥੇ ਜਾਣ ਦੇ ਲਈ, ਰਹਿਣ ਦੇ ਲਈ। ਭਾਰਤੀ ਭਾਈਚਾਰੇ ਦੇ ਨਾਲ ਨਾਲ ਰਿਪਬਲਿਕਾਂ ਦਾ ਰਿਪਬਲਿਕਨ ਪਾਰਟੀ ਦੇ ਜਿਹੜੇ ਸਮਰਥਕ ਨੇ ਉਹ ਫਿਰ ਅਮਰੀਕੀ ਜਿਹੜੇ ਕਾਨੂੰਨ ਸਾਜ਼ ਨੇ ਉਹ ਸਾਰੇ ਇਸ ਫੈਸਲੇ ਦਾ ਸਵਾਗਤ ਕਰ ਰਹੇ ਨੇ। ਸੋ H-1B ਪ੍ਰੋਗਰਾਮ ਅਮਰੀਕੀ ਵਰਕ ਵੀਜ਼ਿਆਂ ਦੇ ਮਗਰੋਂ ਸਭ ਤੋਂ ਵੱਧ ਮੰਗੇ ਜਾਣ ਵਾਲੇ ਵੀਜ਼ਿਆਂ ਦੇ ਵਿੱਚੋਂ ਇੱਕ ਹੈ। ਇਹ ਉਹ ਵੀਜ਼ਾ ਜਿਹੜਾ ਅਮਰੀਕੀ ਕੰਪਨੀਆਂ ਨੂੰ ਆਲਮੀ ਪੱਧਰ ਦੇ ਉੱਤੇ ਹੁਨਰਮੰਦ ਕਾਮਿਆਂ ਨੂੰ ਨਿਯੁਕਤ ਕਰਨ ਦੀ ਖੁੱਲ੍ਹ ਦਿੰਦਾ, ਯਾਨੀ ਕਿ ਬਾਹਰੋਂ ਤੁਸੀਂ ਸਿੱਖੇ ਸਿਖਾਏ ਪੜ੍ਹੇ ਪੜ੍ਹਾਏ ਲਿਆ ਕੇ ਕੰਮ ਹੈ ਉਹਨਾਂ ਨੂੰ ਆਪਣੀ ਕੰਪਨੀ ਦੇ ਵਿੱਚ ਕੰਮ ਕਰਵਾ ਸਕਦੇ ਹੋ। ਦੱਸ ਦੇ ਜੇ ਕਿ ਇਹ ਉਹੀ ਵੀਜ਼ਾ ਜਿਹਨੂੰ ਲੈ ਕੇ ਐਲਨ ਮਸਕ ਅਤੇ ਟਰੰਪ ਦੇ ਆਪਸ ਦੇ ਵਿੱਚ ਵੀ ਬਿਆਨ

ਵਾਰੀਆਂ ਜਿਹੜੀਆਂ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਰਹੀਆਂ ਸੀ। ਸੋ ਅਜਿਹੇ ਦੇ ਵਿੱਚ ਹੁਣ ਜੱਜ ਨੇ ਜਿਹੜਾ ਸੋਮਵਾਰ ਦੇ ਦਿਨ ਨੂੰ ਟਰੰਪ ਪ੍ਰਸ਼ਾਸਨ ਦੇ ਇਸ ਫੈਸਲੇ ਨੂੰ ਜਿਹੜਾ ਕਿ ਉੱਚ ਹੁਨਰਮੰਦ ਕਾਮਿਆਂ ਦੀ ਐਚ ਵਨ ਬੀ ਵੀਜ਼ਾ ਦੇ ਉੱਤੇ $100,000 ਦੀ ਫੀਸ ਸੀ ਉਹਨੂੰ ਰੱਦ ਕਰ ਦਿੱਤਾ। ਸੋ ਕੈਲੀਫੋਰਨੀਆ ਨੇ 19 ਹੋਰ ਰਾਜਾਂ ਦੇ ਸਮੇਤ ਇਹ ਫੈਸਲਾ ਲਿਆ ਸੀ। ਟਰੰਪ ਦੇ ਇਸ ਫੈਸਲੇ ਨੂੰ ਚੁਣੌਤੀ ਦਿੱਤੀ ਸੀ 19 ਰਾਜਾਂ ਨੇ, ਕੈਲੀਫੋਰਨੀਆ ਇਹਨਾਂ ਦੇ ਵਿੱਚੋਂ ਇੱਕ ਸੀ। ਸੋ ਕੁੱਲ ਮਿਲਾ ਕੇ 20 ਰਾਜ ਸੀ ਜਿਨ੍ਹਾਂ ਨੇ ਇਹ ਚੁਣੌਤੀ ਦਿੱਤੀ ਸੀ। ਸੋ ਹੁਣ ਇਸ ਟਾਈਮ ਦੇ ਉੱਤੇ ਕਾਫੀ ਚਰਚੇ ਜਿਹੜੇ ਇਸ ਕਰਕੇ ਵੀ ਨੇ ਕਿਉਂਕਿ ਟਰੰਪ ਦੇ ਜਿਹੜੇ ਲੈ ਗਏ ਫੈਸਲੇ ਨੇ ਉਹਨਾਂ ਦੇ ਵਿੱਚੋਂ ਕਈ ਇਸ ਟਾਈਮ ਦੇ ਉੱਤੇ ਇਸੇ ਤਰ੍ਹਾਂ ਦੇ ਨਾਲ ਲੋਕਾਂ ਦੇ ਹਿੱਤ ਦੇ ਵਿੱਚ ਆਉਣੇ ਸ਼ੁਰੂ ਹੋਏ ਨੇ। ਸੋ ਅਜਿਹੇ ਦੇ ਵਿੱਚ ਕੁਛ ਇੱਕ ਚੀਜ਼ਾਂ ਹੋਰ ਵੀ ਚਰਚਾ ਦਾ ਵਿਸ਼ਾ ਨੇ ਜਿਹਦੇ ਵਿੱਚ ਕਿ ਟਰੰਪ ਦਾ ਇਹ ਕਹਿਣਾ ਹੈ ਕਿ ਅਜਿਹੇ ਫੈਸਲਿਆਂ ਦੇ ਨਾਲ ਮੁਲਕ ਦਾ ਵੱਡਾ ਨੁਕਸਾਨ ਹੋਣ ਜਾ ਰਿਹਾ ਵਾ, ਯਾਨੀ ਕਿ ਆਪਣੇ ਉਹ ਇਸ ਫੈਸਲੇ ਦੇ ਉੱਤੇ ਬਿਲਕੁਲ ਪੂਰੀ ਤਰ੍ਹਾਂ ਦੇ ਨਾਲ ਡਟੇ ਨੇ। ਇਸ ਫੈਸਲੇ ਦੇ ਬਾਅਦ ਉਹਨਾਂ ਦਾ ਇਹ ਕਹਿਣਾ ਕਿ ਫੈਡਰਲ ਕੋਰਟ ਦੇ ਫੈਸਲਿਆਂ ਦੇ ਵਿੱਚ ਅਦਾਲਤ ਵੱਲੋਂ ਨੁਕਤਾਚੀਨੀ ਕੀਤੀ ਜਾ ਰਹੀ ਆ, ਅਜਿਹੀਆਂ ਕਾਰਵਾਈਆਂ ਦੇ ਨਾਲ ਮੁਲਕ ਨੂੰ ਕਾਫੀ ਵੱਡਾ ਨੁਕਸਾਨ ਹੋਊਗਾ ਅੱਗੇ ਚੱਲ ਕੇ। ਟਰੰਪ ਨੇ ਮੈਡੀਸਨ ਸਕੁਏਅਰ ਗਾਰਡਨ ਦੇ ਵਿੱਚ ਜਿਹੜਾ ਇਸੇ ਵੀਜ਼ੇ ਦੇ ਬਾਰੇ ਬੋਲਦਿਆਂ ਇਹ ਗੱਲ ਕਿਹਾ ਕਿ ਜੱਜ ਸੱਚਮੁੱਚ ਸਾਨੂੰ ਬਹੁਤ ਪਰੇਸ਼ਾਨ ਕਰ ਰਹੇ ਨੇ, ਸੱਚ ਦੇ ਵਿੱਚ ਇਹ ਕਾਫੀ ਅਜੀਬ ਜਿਹਾ ਫੈਸਲਾ ਮੈਨੂੰ ਲੱਗਾ ਜਿਹੜਾ ਜੱਜਾਂ ਵੱਲੋਂ ਕੀਤਾ ਗਿਆ ਵਾ, ਉਹ ਸਾਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਦੇ ਰਹੇ ਨੇ ਅਤੇ ਲਗਾਤਾਰ ਕਈ ਵਿਸ਼ਿਆਂ ਦੇ ਉੱਤੇ ਇਹ ਪਰੇਸ਼ਾਨੀ ਵੇਖਣ ਦੇ ਵਿੱਚ ਆ ਰਹੀ ਹੈ, ਸਾਡੇ ਦੇਸ਼ ਨੂੰ ਬੁਰੀ ਤਰ੍ਹਾਂ ਦੇ ਨਾਲ ਨੁਕਸਾਨ ਪਹੁੰਚਾ ਰਹੇ ਨੇ, ਯਾਨੀ ਇੱਕ ਤਰ੍ਹਾਂ ਦੇ ਨਾਲ ਉਹਨਾਂ ਨੇ ਨਿਆਂਪਾਲਿਕਾ ਦੇ ਉੱਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਨੇ। ਸੋ ਅਜਿਹੇ 'ਚ ਹੁਣ ਅੱਗੇ ਹੋਰ ਫੈਸਲਿਆਂ ਦਾ ਕੀ ਬਣਦਾ ਉਸ ਪਾਸੇ ਨੂੰ ਵੀ ਲੋਕਾਂ ਦਾ ਧਿਆਨ ਹੈ ਕਿਉਂਕਿ ਕਾਫੀ ਸਾਰੇ ਫੈਸਲੇ ਟਰੰਪ ਪ੍ਰਸ਼ਾਸਨ ਵੱਲੋਂ ਕੀਤੇ ਗਏ ਸੀ ਜਿਹੜੇ ਕਿ ਲੋਕਾਂ ਦੇ ਹਿੱਤ ਦੇ ਵਿੱਚ ਨਹੀਂ ਸੀ, ਜਿਹਦੇ ਤੋਂ ਕੋਈ ਵੱਡੀ ਗਿਣਤੀ ਯਾਨੀ ਕਿ ਅਮਰੀਕਾ ਦੀ ਬਹੁ ਗਿਣਤੀ ਪਰੇਸ਼ਾਨ ਸੀ। ਕੱਲ੍ਹ ਦੇ ਦਿਨ ਵੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ, ਫਿਲੀਪੀਨ ਤੋਂ ਸੀ ਖਬਰ ਜਿੱਥੇ ਭੂਚਾਲ ਆਇਆ ਸੀ, ਕਾਫੀ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋਈਆਂ ਵੱਡੀਆਂ ਵੱਡੀਆਂ ਇਮਾਰਤਾਂ, ਕਾਫੀ ਲੋਕ ਜਿਹੜੇ ਨੇ ਉਹ ਬੇਘਰ ਹੋਏ ਸੀ। ਹੁਣ ਇੱਕ ਰਿਪੋਰਟ ਹੁਣ ਤੱਕ ਦੀ ਜਿਹੜੀ ਆਈ ਆ ਉਹਦੇ ਵਿੱਚ 2500 ਦੇ ਕਰੀਬ ਘਰ ਅਤੇ 117 ਦੇ ਕਰੀਬ ਸਰਕਾਰੀ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ। ਵੀਡੀਓਜ਼ ਦੇ ਵਿੱਚ ਤੁਸੀਂ ਵੇਖਿਆ ਹੋਊਗਾ ਕਈ ਇਮਾਰਤਾਂ ਤਾਂ ਬੁਰੀ ਤਰ੍ਹਾਂ ਦੇ ਨਾਲ ਅੱਖਾਂ ਦੇ ਸਾਹਮਣੇ ਡਿੱਗਦੀਆਂ ਨਜ਼ਰ ਆਈਆਂ। ਸੋ ਭੂਚਾਲ ਦੇ ਕਾਰਨ 32,000 ਤੋਂ ਵੱਧ ਲੋਕ ਬੇਘਰ ਹੋਏ ਦੱਸੇ ਜਾ ਰਹੇ ਨੇ। ਫਿਲੀਪੀਨ ਦੇ ਵਿੱਚ ਇਹ ਕਾਫੀ ਜ਼ੋਰਦਾਰ ਭੂਚਾਲ ਸੀ, ਮ੍ਰਿਤਕਾਂ ਦੀ ਗਿਣਤੀ ਵੀ ਵੱਧ ਕੇ 37 ਦੇ ਉੱਤੇ ਪਹੁੰਚ ਗਈ ਹੈ। ਇਹਦੇ ਨਾਲ ਨਾਲ ਸੋਮਵਾਰ ਦੇ ਦਿਨ ਆਏ ਇਸ ਭੂਚਾਲ ਦੇ ਬਾਰੇ ਹੋਰ ਵੀ ਇਲਾਕਿਆਂ ਦੇ ਵਿੱਚੋਂ ਕਈ ਤਰ੍ਹਾਂ ਦੀ ਫੁਟੇਜ ਇਸ ਟਾਈਮ ਸਾਹਮਣੇ ਆ ਰਹੀ ਹੈ। ਦੱਸ ਦਈਏ ਕਿ ਇਸ ਭੂਚਾਲ ਦੀ ਤੀਬਰਤਾ 7.8 ਨਾਪੀ ਗਈ ਸੀ, ਜਿਸ ਤੋਂ ਬਾਅਦ ਕਿ ਕਾਫੀ ਤਬਾਹੀ ਵਾਲਾ ਮੰਜ਼ਰ ਵੇਖਿਆ ਗਿਆ ਸੀ। ਬਚਾਅ ਕਰਮੀ ਹਾਲੇ ਵੀ ਢਹਿ ਢੇਰੀ ਹੋਈ ਇਮਾਰਤਾਂ ਦੇ ਮਲਬੇ ਜਿਹੜੇ ਨੇ ਉਹ ਹਟਾ ਰਹੇ ਨੇ, ਉਹਨਾਂ ਦੇ ਵਿੱਚ ਫਸੇ ਲੋਕਾਂ ਨੂੰ ਕੱਢ ਰਹੇ ਨੇ। ਕਈ ਲੋਕ ਨੇ ਜਿਹੜੇ ਹਾਲੇ ਵੀ ਖਬਰ ਆਉਣ ਤੱਕ ਲਾਪਤਾ ਸੀ, ਉਹਨਾਂ ਦੀ ਭਾਲ ਇਸ ਮਲਬੇ ਦੇ ਹੇਠੋਂ ਕੀਤੀ ਜਾ ਰਹੀ ਹੈ। ਭੂਚਾਲ ਦਾ ਕੇਂਦਰ ਜਿਹੜਾ ਉਹ ਮਿੰਡਾਨਾਓ ਟਾਪੂ ਦੇ ਨੇੜੇ ਸਮੁੰਦਰ ਦੱਸਿਆ ਜਾ ਰਿਹਾ। ਭੂਚਾਲ ਦੇ ਕਾਰਨ ਲਗਭਗ 500 ਵਿਅਕਤੀ ਜ਼ਖਮੀ ਵੀ ਹੋਏ ਦੱਸੇ ਜਾ ਰਹੇ ਨੇ, ਜਿਨ੍ਹਾਂ ਦੇ ਵਿੱਚੋਂ ਕਈਆਂ ਦੀ ਹਾਲਤ ਕਾਫੀ ਗੰਭੀਰ ਹੈ। ਸੋ ਕਾਫੀ ਵੱਡੀ ਗਿਣਤੀ ਸਕੂਲੀ ਬੱਚਿਆਂ ਦੀ ਵੀ ਦੱਸੀ ਜਾ ਰਹੀ ਹੈ। ਗਰਮੀ ਦੀਆਂ ਛੁੱਟੀਆਂ ਤੋਂ ਬਾਅਦ ਪਹਿਲੇ ਦਿਨ ਉਹ ਹਾਲੇ ਸਕੂਲ ਦੇ ਵਿੱਚ ਆਏ ਸੀ, ਸੋ ਉਸੇ ਦੇ ਦਰਮਿਆਨ ਇਹ ਭੂਚਾਲ ਆ ਜਾਂਦਾ। ਸੋ ਇਹਦੇ ਭੂਚਾਲ ਦੇ ਆਉਣ ਦੇ ਕਰਕੇ ਹੁਣ ਕਾਫੀ ਲੋਕਾਂ ਦੇ ਵਿੱਚ ਹਾਲੇ ਤੱਕ ਵੀ ਖੌਫ ਵੇਖਿਆ ਜਾ ਸਕਦਾ। ਸਰਕਾਰੀ ਮੁਲਾਂਕਣ ਦੇ ਮੁਤਾਬਕ ਲਗਭਗ 2500 ਘਰ ਅਤੇ 17 ਇਮਾਰਤਾਂ ਜਿਹੜੀਆਂ ਨੁਕਸਾਨੀ ਗਈਆਂ ਨੇ, ਪਰ ਨਾਲ ਦੀ ਨਾਲ ਉਹਨਾਂ ਦਾ ਇਹ ਕਹਿਣਾ ਕਿ ਇਹ ਹਾਲੇ ਗਿਣਤੀ ਹੋਰ ਵੀ ਜ਼ਿਆਦਾ ਵੱਧ ਸਕਦੀ ਆ ਕਿਉਂਕਿ ਹੌਲੀ ਹੌਲੀ ਕਈ ਥਾਵਾਂ ਦੇ ਉੱਤੇ ਕਈ ਇੱਦਾਂ ਦੀਆਂ ਦਰਾੜਾਂ ਜਿਹੜੀਆਂ ਹਾਲੇ ਨੋਟਿਸੇਬਲ ਨਹੀਂ ਆ, ਹਾਲੇ ਲੋਕ ਸਦਮੇ ਦੇ ਵਿੱਚ ਨੇ। ਸੋ ਹੌਲੀ ਹੌਲੀ ਜਦੋਂ ਉਹ ਆਪਣੇ ਘਰਾਂ ਦੇ ਵਿੱਚ ਜਾਂ ਇਮਾਰਤਾਂ 'ਚ ਧਿਆਨ ਮਾਰਨਗੇ ਤਾਂ ਉਹਨਾਂ ਨੂੰ ਹੋਰ ਵੀ ਜ਼ਿਆਦਾ ਨੁਕਸਾਨ ਵੇਖਣ ਨੂੰ ਮਿਲ ਸਕਦਾ। ਸੋ ਅਜਿਹੇ ਦੇ ਵਿੱਚ ਇਹ ਕਿਹਾ ਗਿਆ ਕਿ ਜਿਹੜੇ ਇਲਾਕੇ ਦੇ ਵਿੱਚ ਇਹ ਘਟਨਾ ਵਾਪਰੀਆਂ ਨੇ ਉੱਥੇ ਥੋੜ੍ਹਾ ਜਿਹਾ ਖਿਆਲ ਰੱਖਿਆ ਜਾਵੇ, ਹੋ ਸਕਦਾ ਕਈ ਇਮਾਰਤਾਂ ਜਿਹੜੀਆਂ ਨੇ ਉਹ ਇਸ ਵਜ੍ਹਾ ਦੇ ਕਰਕੇ ਬਾਅਦ ਵਿੱਚ ਵੀ ਨੁਕਸਾਨ ਕਰਨ ਯਾਨੀ ਕਿ ਡਿੱਗ ਸਕਦੀਆਂ ਨੇ, ਚਾਂਸ ਬਣੇ ਰਹਿਣਗੇ। ਮਾਹਰਾਂ ਦੇ ਮੁਤਾਬਿਕ ਭੂਚਾਲ ਜਿਹੜਾ ਨੇ ਉਹ ਕੋਟਾ ਬਾਟੂ ਖੰਡਾਂ ਦੇ ਵਿੱਚ ਹਲਚਲ ਦੇ ਕਾਰਨ ਆਇਆ।
1976 ਤੋਂ ਬਾਅਦ ਇਸ ਖਿੱਤੇ ਦੇ ਵਿੱਚ ਆਇਆ ਸਭ ਤੋਂ ਵਧੇਰੇ ਸ਼ਕਤੀਸ਼ਾਲੀ ਭੂਚਾਲ ਦੱਸਿਆ ਗਿਆ। ਅਮਰੀਕਾ, ਫਰਾਂਸ, ਜਪਾਨ ਤੇ ਨਿਊਜ਼ੀਲੈਂਡ ਵਰਗੇ ਮੁਲਕਾਂ ਨੇ ਜਿਹੜਾ ਫਿਲੀਪੀਨ ਨੂੰ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਹਰ ਤਰ੍ਹਾਂ ਦੀ ਸੰਭਵ ਸਹਾਇਤਾ ਦੇਣ ਦਾ ਭਰੋਸਾ ਵੀ ਦਿੱਤਾ। ਸੋ ਅਜਿਹੇ ਦੇ ਵਿੱਚ ਲੋਕਾਂ ਦੇ ਅੱਗੇ ਅਪੀਲ ਵੀ ਕੀਤੀ ਗਈ ਹੈ ਪ੍ਰਸ਼ਾਸਨ ਦੇ ਵੱਲੋਂ ਕਿ ਭੂਚਾਲ ਦੇ ਹੋਰ ਝਟਕੇ ਵੀ ਆ ਸਕਦੇ ਨੇ, ਇਸ ਪ੍ਰਤੀ ਥੋੜ੍ਹਾ ਜਿਹਾ ਸੁਚੇਤ ਰਹਿਣ ਤਾਂ ਜ਼ਿਆਦਾ ਵਧੀਆ। ਇਧਰ ਅਗਲੀ ਖਬਰ ਅਫਗਾਨਿਸਤਾਨ ਦੇ ਨਾਲ ਸੰਬੰਧਿਤ ਹੈ ਪਰ ਆ ਭਾਰਤ ਦੇ ਵਿੱਚ ਹੋ ਰਹੀ ਹੈ। ਸੋ ਅਫਗਾਨਿਸਤਾਨ ਦੀ ਸਿਆਸਤ ਦੇ ਉੱਤੇ ਇੱਕ ਟੀਕਾ ਟਿੱਪਣੀ ਕੀਤੀ ਗਈ। ਭਾਰਤ ਦਾ ਇਹ ਕਹਿਣਾ ਹੈ ਕਿ ਸੰਯੁਕਤ ਰਾਸ਼ਟਰ ਦੀ ਜਿਹੜੀਆਂ ਮੌਜੂਦਾ ਪਾਬੰਦੀਆਂ ਨੇ ਇਸ ਸੰਬੰਧੀ ਪ੍ਰਣਾਲੀ ਨੂੰ ਅਫਗਾਨਿਸਤਾਨ ਦੀ ਬਦਲੀ ਹੋਈ ਜਿਹੜੀ ਸਿਆਸੀ ਹਕੀਕਤ ਆ ਉਹਨੂੰ ਧਿਆਨ ਦੇ ਵਿੱਚ ਜ਼ਰੂਰ ਰੱਖਣਾ ਚਾਹੀਦਾ। ਇਸ ਦੇ ਨਾਲ ਹੀ ਭਾਰਤ ਨੇ ਸਿਰਫ ਜਿਹੜਾ ਸਜ਼ਾ ਦੇ ਤਰੀਕੇ ਅਪਣਾਉਣ ਦੀ ਬਜਾਏ ਸਕਾਰਾਤਮਕ ਕਦਮਾਂ ਨੂੰ ਉਤਸ਼ਾਹਿਤ ਕਰਨ ਦੀ ਅਪੀਲ ਕੀਤੀ ਹੈ। ਸੰਯੁਕਤ ਰਾਸ਼ਟਰ ਦੇ ਵਿੱਚ ਭਾਰਤ ਦੇ 27 ਪ੍ਰਤੀਨਿਧ ਦੂਤ ਨੇ ਜਿਹੜੇ ਹਰੀਸ਼ ਪਰਵਤ ਨੇਤੀ ਸੋ ਉਹਨਾਂ ਦਾ ਇਹ ਕਹਿਣਾ ਕਿ ਅਸੀਂ ਸਕਾਰਾਤਮਕ ਕਦਮਾਂ ਨੂੰ ਉਤਸ਼ਾਹਿਤ ਕਰਨ ਦੇ ਉੱਤੇ ਜ਼ੋਰ ਇਸ ਵਾਰੀ ਦੇ ਰਹੇ ਹਾਂ। ਸੋ ਇਸ ਵਾਰ ਫਿਰ ਜ਼ੋਰ ਜਿਹੜਾ ਇਸੇ ਚੀਜ਼ ਦੇ ਉੱਤੇ ਹੀ ਦਿੰਦੇ ਹਾਂ। ਪਿਛਲੇ 5 ਸਾਲਾਂ ਦੇ ਵਿੱਚ ਅਫਗਾਨਿਸਤਾਨ ਦੀ ਸਿਆਸੀ ਹਕੀਕਤ ਕਾਫ਼ੀ ਬਦਲ ਚੁੱਕੀ ਹੈ ਅਤੇ ਸੰਯੁਕਤ ਰਾਸ਼ਟਰ ਦੀ ਮੌਜੂਦਾ ਪਾਬੰਦੀਆਂ ਸੰਬੰਧੀ ਜਿਹੜੀ ਪ੍ਰਣਾਲੀ ਆ ਉਹ ਇਸ ਗੱਲ ਦਾ ਜ਼ਰੂਰ ਧਿਆਨ ਰੱਖੇ। ਸੋ ਭਾਰਤ ਨੇ ਸੰਯੁਕਤ ਰਾਸ਼ਟਰ ਦੇ ਵਿੱਚ ਪਾਕਿਸਤਾਨ ਦੇ ਉੱਤੇ ਇੱਕ ਵਾਰੀ ਫਿਰ ਤਿੱਖਾ ਹਮਲਾ ਕੀਤਾ। ਉਹਨਾਂ ਦਾ ਕਹਿਣਾ ਕਿ ਉਸਦੇ ਵਪਾਰ ਅਤੇ ਆਵਾਜਾਈ ਜਿਹੜੀ ਅੱਤਵਾਦ ਅਤੇ ਅਫਗਾਨਿਸਤਾਨ ਦੇ ਵਿਰੁੱਧ ਕੀਤੇ ਗਏ ਫੌਜੀ ਹਮਲੇ ਜਿਨ੍ਹਾਂ ਦੇ ਵਿੱਚ ਕਿ ਹਵਾਈ ਹਮਲਿਆਂ ਦੀ ਖਾਸ ਤੌਰ ਉੱਤੇ ਗੱਲ ਕਰਦਿਆਂ ਸਖ਼ਤ ਨਿੰਦਿਆ ਅਤੇ ਨਿਖੇਧੀ ਕੀਤੀ ਆ ਭਾਰਤ ਨੇ। ਸੰਯੁਕਤ ਰਾਸ਼ਟਰ ਦੇ ਵਿੱਚ ਭਾਰਤ ਦੇ 27 ਪ੍ਰਤੀਨਿਧ ਦੂਤ ਨੇ ਜਿਹੜੇ ਮਿਸਟਰ ਹਰੀਸ਼ ਉਹਨਾਂ ਨੇ ਬੀਤੇ ਦਿਨ ਅਫਗਾਨਿਸਤਾਨ ਦੇ ਹਾਲਾਤ ਬਾਰੇ ਕੋਈ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੀ ਮੀਟਿੰਗ ਦੇ ਦਰਮਿਆਨ ਪਾਕਿਸਤਾਨ ਖਿਲਾਫ਼ ਇਹ ਤਿੱਖਾ ਬਿਆਨ ਦਿੱਤਾ ਸੀ।

ਇੱਧਰ ਇੱਕ ਹੋਰ ਖਬਰ ਜਿਹੜੀ ਸੋਮਾਲੀਆ ਦੇ ਨਾਲ ਵੀ ਜਾ ਕੇ ਜੁੜਦੀ ਹੈ ਇਸ ਟਾਈਮ ਦੇ ਉੱਤੇ, ਖੇਡ ਜਗਤ ਦੇ ਨਾਲ ਜੁੜਦੀ ਹੈ ਖਬਰ, ਕਾਫੀ ਚਰਚਾ ਦੇ ਵਿੱਚ ਹੈ। ਅਸਲ ਵਿੱਚ ਸੋਮਾਲੀਆ ਦੇ ਵਿਸ਼ਵ ਕੱਪ ਇੱਕ ਦੇ ਲਈ ਰੈਫਰੀ ਨੇ ਜਿਨ੍ਹਾਂ ਨੂੰ ਕਿ ਅਮਰੀਕਾ ਦੇ ਵਿੱਚ ਦਾਖਲ ਹੋਣ ਤੋਂ ਰੋਕਿਆ ਗਿਆ। ਅਸਲ ਵਿੱਚ ਇਹ ਇਕੱਲੇ ਨਹੀਂ, ਹੋਰ ਵੀ ਕਈ ਤਰ੍ਹਾਂ ਇੱਦਾਂ ਦੀਆਂ ਖਬਰਾਂ ਆ ਰਹੀਆਂ ਨੇ ਕਿ ਫੀਫਾ ਦੇ ਵਿੱਚ ਜਾਣ ਵਾਲੇ ਜਾਂ ਜਾਣ ਦੀ ਚਾਹ ਰੱਖਣ ਵਾਲੇ ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਵੀਜ਼ੇ ਨਹੀਂ ਮਿਲੇ, ਪਰ ਇਹ ਜ਼ਿਆਦਾ ਚਰਚਾ ਦਾ ਵਿਸ਼ਾ ਬਣਿਆ ਕਿਉਂਕਿ ਇੱਕ ਰੈਫਰੀ ਨੂੰ ਇਸ ਤਰੀਕੇ ਦੇ ਨਾਲ ਰੋਕਿਆ ਜਾਣਾ। ਸੋ ਫਿਲਹਾਲ ਦੱਸ ਦਈਏ ਕਿ ਕੱਲ੍ਹ ਦੇ ਦਿਨ ਤੋਂ ਸ਼ੁਰੂਆਤ ਜਿਹੜੀ ਆ ਹੋਣ ਜਾ ਰਹੀ ਆ ਫੀਫਾ ਦੀ। ਸੋ ਇਸ ਟਾਈਮ ਦੇ ਉੱਤੇ ਅਮਰੀਕਾ ਦੇ ਵਿੱਚ ਕਾਫੀ ਲੋਕ ਜਾਣ ਦੇ ਚਾਹਵਾਨ ਸੀ, ਤਿੰਨ ਦੇਸ਼ਾਂ ਦੇ ਵੱਲੋਂ ਰਲ ਕੇ ਇਹਦੀ ਮੇਜ਼ਬਾਨੀ ਕੀਤੀ ਜਾ ਰਹੀ ਆ। ਸੋਮਾਲੀਆ ਦਾ ਇੱਕ ਰੈਫਰੀ ਜਿਹਦਾ ਕਿ ਕਾਫੀ ਵੱਡਾ ਨਾਂ ਆ, ਕਹਿੰਦੇ ਨੇ ਕਿ ਵਿਸ਼ਵ ਕੱਪ ਦੇ ਵਿੱਚ ਇਹਨੂੰ ਚੁਣਿਆ ਗਿਆ ਸੀ। ਸੋ ਹੁਣ ਫਿਲਹਾਲ ਚਰਚੇ ਇਸ ਕਰਕੇ ਨੇ ਕਿਉਂਕਿ ਇਜਾਜ਼ਤ ਇਹਨੂੰ ਕਿਉਂ ਨਹੀਂ ਦਿੱਤੀ ਜਾ ਰਹੀ। ਸੋ ਬਾਅਦ ਵਿੱਚ ਫੀਫਾ ਦੇ ਵੱਲੋਂ ਟੂਰਨਾਮੈਂਟ ਤੋਂ ਇਹਨੂੰ ਬਾਹਰ ਵੀ ਕਰ ਦਿੱਤਾ ਗਿਆ। ਹੁਣ ਆਪਣੇ ਦੇਸ਼ ਦੇ ਲਈ ਇੱਕ ਨਵਾਂ ਇਤਿਹਾਸ ਰਚਨ ਦੇ ਜੋ ਕਿ ਬਿਲਕੁਲ ਨੇੜੇ ਸੀ, ਇਸ ਤਰੀਕੇ ਦੇ ਨਾਲ ਉਹਦੇ ਕੋਲੋਂ ਇਹ ਹੱਕ ਜਿਹੜਾ ਖੋਹ ਲਿਆ ਜਾਂਦਾ। ਕਾਫੀ ਅਖਬਾਰਾਂ ਇਸ ਚੀਜ਼ ਦੀ ਨਿਖੇਧੀ ਕਰ ਰਹੀਆਂ ਨੇ। ਉਮਾਰ ਆਟਨ ਨਾਂ ਆ ਇਸ ਰੈਫਰੀ ਦਾ। 2 ਮਹੀਨੇ ਪਹਿਲਾਂ ਐਲਾਨੀ ਗਈ ਜਿਹੜੀ ਫੀਫਾ ਦੀ ਅੰਤਿਮ ਸੂਚੀ ਸੀ ਉਹਦੇ ਵਿੱਚ ਇਹਨੇ ਜਗ੍ਹਾ ਜ਼ਰੂਰ ਬਣਾ ਲਈ ਸੀ ਐਜ਼ ਏ ਰੈਫਰੀ। ਵਿਸ਼ਵ ਕੱਪ ਦੇ ਵਿੱਚ ਮੈਚ ਖਿਡਾਉਣ ਵਾਲਾ ਸੋਮਾਲੀਆ ਦਾ ਪਹਿਲਾ ਰੈਫਰੀ ਇਹ ਬਣਨ ਵਾਲਾ ਸੀ, ਜਿਹੜਾ ਕਿ ਅਫਰੀਕਾ ਦੇ ਚੋਟੀ ਦੇ ਰੈਫਰੀਆਂ ਦੇ ਵਿੱਚੋਂ ਇੱਕ ਦੱਸਿਆ ਜਾ ਰਿਹਾ। ਅਤੇ ਅਫਰੀਕੀ ਫੁੱਟਬਾਲ ਜਿਹੜੀ ਸੰਸਥਾ ਉਹਦੇ ਵਿੱਚ 2025 ਦੇ ਵਿੱਚ ਮਹਾਂਦੀਪ ਦਾ ਸਰਵੋਤਮ ਰੈਫਰੀ ਪੁਰਸ਼ਾਂ ਦੀ ਕੈਟੇਗਰੀ ਦੇ ਵਿੱਚ ਇਹਨੂੰ ਚੁਣਿਆ ਗਿਆ ਸੀ। ਅਮਰੀਕਾ ਬਾਰਡਰ ਸੁਰੱਖਿਆ ਨੇ ਬਿਆਨ ਦੇ ਵਿੱਚ ਇਹ ਕਿਹਾ ਹੈ ਕਿ ਆਟਨ ਨੂੰ ਸ਼ਨੀਵਾਰ ਨੂੰ ਮਿਆਰੀ ਕੌਮਾਂਤਰੀ ਹਵਾਈ ਅੱਡੇ ਤੋਂ ਜਾਂਚ ਸੰਬੰਧੀ ਚਿੰਤਾਵਾਂ ਦੇ ਕਾਰਨ ਦਾਖਲੇ ਤੋਂ ਮਨ੍ਹਾ ਕਰ ਦਿੱਤਾ ਗਿਆ ਸੀ, ਹਾਲਾਂਕਿ ਉਹਨਾਂ ਨੇ ਇਸ ਬਾਰੇ ਕੋਈ ਖਾਸ ਵੇਰਵਾ ਨਹੀਂ ਦਿੱਤਾ। ਕੀਨੀਆ ਸਥਿਤ ਸੋਮਾਲੀਆ ਦਾ ਜੋ ਦੂਤਘਰ ਹੈ ਜਿਹਦੇ ਵਿੱਚ ਕਿ ਵੀਜ਼ਾ ਦਾ ਪ੍ਰੋਸੈਸ ਕੀਤਾ ਗਿਆ ਸੀ, ਉਹਨਾਂ ਦੇ ਮੁਤਾਬਕ ਆਟਨ ਨੂੰ ਪਿਛਲੇ ਹਫ਼ਤੇ ਹੀ ਅਮਰੀਕਾ ਜਾਣ ਦੇ ਲਈ ਵੀਜ਼ਾ ਜਾਰੀ ਕੀਤਾ ਗਿਆ ਸੀ। ਸੋ ਫੀਫਾ ਦੇ ਵੱਲੋਂ ਨਿਯੁਕਤ ਕੀਤੇ ਗਏ ਕਿਸੇ ਮੈਚ ਅਧਿਕਾਰੀ ਨੂੰ ਵਿਸ਼ਵ ਕੱਪ ਦੇ ਵਿੱਚ ਹਿੱਸਾ ਲੈਣ ਦੇ ਲਈ ਦੇਸ਼ ਦੇ ਵਿੱਚ ਦਾਖਲ ਹੋਣ ਤੋਂ ਰੋਕਣਾ ਇਹ ਕੋਈ ਆਮ ਘਟਨਾ ਨਹੀਂ ਹੈ। ਕਾਫੀ ਇਸ ਚੀਜ਼ ਨੂੰ ਲੈ ਕੇ ਵੀ ਚਿੰਤਾਵਾਂ ਜਤਾਈਆਂ ਜਾ ਰਹੀਆਂ ਨੇ ਕਿ ਇਹ ਕੋਈ ਛੋਟਾ ਮੋਟਾ ਟੂਰਨਾਮੈਂਟ ਨਹੀਂ ਸੀ, ਇਹ ਕੋਈ ਛੋਟੇ ਮੋਟੇ ਅਹੁਦੇ ਵਾਲਾ ਬੰਦਾ ਨਹੀਂ ਸੀ, ਅਤੇ ਜਿਹੜੇ ਤਰੀਕੇ ਦੇ ਨਾਲ ਇਹਨੂੰ ਰੋਕਿਆ ਗਿਆ ਉਹਦੇ ਪਿੱਛੇ ਕਾਰਨ ਵੀ ਹਾਲੇ ਤੱਕ ਕੁਛ ਬਹੁਤ ਵੱਡੇ ਜਾਂ ਸਪਸ਼ਟ ਨਹੀਂ ਦਿੱਤੇ ਗਏ। ਇਸ ਵਜ੍ਹਾ ਦੇ ਕਰਕੇ ਵੀ ਕਾਫੀ ਲੋਕਾਂ ਦੇ ਵਿੱਚ ਚਰਚਾ ਇਸ ਚੀਜ਼ ਦੀ ਚੱਲ ਰਹੀ ਹੈ। ਇੱਧਰ ਜੇ ਭਾਰਤ ਤੋਂ ਆ ਰਹੀਆਂ ਕੁਛ ਖਬਰਾਂ ਦੀ ਗੱਲ ਕਰੀਏ ਤੇ ਇਸ ਟਾਈਮ ਦੇ ਉੱਤੇ ਭਾਰਤ ਦੇ ਵਿੱਚ ਸਿਆਸਤ ਗਰਮਾਈ ਆ, ਖਾਸ ਤੌਰ ਦੇ ਉੱਤੇ ਪੱਛਮੀ ਬੰਗਾਲ ਦੇ ਵਿੱਚ। ਮਮਤਾ ਬੈਨਰਜੀ ਜਿਹੜੇ ਕਿ ਹਾਰ ਗਏ ਸਿਆਸਤ ਤੋਂ, ਸੱਤਾ ਤੋਂ ਜਦੋਂ ਹੀ ਬਾਹਰ ਹੋਏ, ਤੇ ਹੁਣ ਇਹਨਾਂ ਦੀ ਪਾਰਟੀ ਦੀਆਂ ਇਹਨਾਂ ਦੇ ਨਾਲ ਜਿਹੜੇ ਚਾਹੁਣ ਵਾਲੇ ਲੋਕ ਸੀ ਉਹਨਾਂ ਦੀਆਂ ਲਗਾਤਾਰ ਮੁਸ਼ਕਲਾਂ ਵੱਧ ਰਹੀਆਂ ਨੇ। ਹੁਣ ਖਬਰ ਇਹ ਆ ਰਹੀ ਹੈ ਕਿ ਮਮਤਾ ਬੈਨਰਜੀ ਦੀ ਰਿਹਾਇਸ਼ ਦੇ ਉੱਤੇ ਹੁਣ CID ਦੇ ਵੱਲੋਂ ਛਾਪਾ ਮਾਰਿਆ ਗਿਆ। ਸੋ ਕਾਫੀ ਇਸ ਟਾਈਮ ਦੇ ਉੱਤੇ ਚਰਚੇ ਚੱਲ ਰਹੇ ਨੇ ਕਿ ਕੀ BJP ਉੱਥੇ ਧੱਕਾ ਕਰ ਰਹੀ ਹੈ, ਜਾਂ ਫਿਰ ਇਹਨਾਂ ਦੇ ਪਿਛਲੇ ਕੁਛ ਰਿਕਾਰਡਾਂ ਦੇ ਵਿੱਚੋਂ ਕੁਛ ਇਹਨਾਂ ਨਿਕਲਿਆ। ਸੋ ਕਾਫੀ ਸਾਰੀਆਂ ਚੀਜ਼ਾਂ ਉਸ ਸਮੇਂ ਚਰਚਾ ਦੇ ਵਿੱਚ ਨੇ ਜਦੋਂ ਇਹ ਪਿਛਲੇ ਦਿਨੀ ਚੋਣ ਹਾਰ ਵੀ ਗਏ ਨੇ, ਸੱਤਾ 'ਚੋਂ ਬਾਹਰ ਨੇ, ਅਤੇ ਨਾਲ ਦੀ ਨਾਲ ਵਿਰੋਧੀ ਧਿਰਾਂ ਇਕੱਠੀਆਂ ਹੋ ਕੇ ਇੰਡੀਆ ਗੱਠਜੋੜ ਨੂੰ ਫਿਰ ਦੁਬਾਰਾ ਤੋਂ ਸੁਰਜੀਤ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ। ਸੋ ਉਸੇ ਦੇ ਦਰਮਿਆਨ ਇਹ ਵੀ ਇੱਕ ਖਬਰ ਆ ਜਾਂਦੀ ਹੈ ਕਿ ਭਾਰੀ ਪੁਲਿਸ ਫੋਰਸ ਜਿਹੜੀ ਆ ਉਹ ਇਹਨਾਂ ਦੇ ਘਰ ਤੱਕ ਪਹੁੰਚਦੀ ਹੈ। TMC ਦੇ ਵਿੱਚ ਜਾਰੀ ਅੰਦਰੂਨੀ ਸੰਕਟ ਇਸ ਟਾਈਮ ਦੇ ਉੱਤੇ ਜਾਕਰ ਜ਼ਾਹਰ ਹੈ। ਕਾਫੀ ਸਾਰੇ ਜਿਹੜੇ ਇਹਨਾਂ ਦੇ ਚਿਹਰੇ ਮੁਹਰੇ ਨੇ, ਕਾਫੀ ਜਿਹੜੇ ਅਹਿਮ ਇਹਨਾਂ ਦੇ ਲੀਡਰ ਸੀ ਉਹ ਦਫਾੜ ਹੋ ਚੁੱਕੇ ਨੇ। ਸੋ CID ਦੇ ਵੱਲੋਂ ਜਿਹੜਾ ਇਹ ਮਾਰਿਆ ਗਿਆ ਛਾਪਾ ਵਾ, ਸੋ ਇਹਦੇ ਵਿੱਚ ਹਾਲੇ ਕਾਫੀ ਸਾਰੀਆਂ ਖਬਰਾਂ ਆ ਰਹੀਆਂ ਨੇ, ਹਾਲਾਂਕਿ ਇਹਨਾਂ ਦੇ ਵੱਲੋਂ ਕੋਈ ਹਾਲੇ ਖੁੱਲ੍ਹ ਕੇ ਗੱਲਬਾਤ ਜਿਹੜੀ ਮੀਡੀਆ ਦੇ ਨਾਲ ਨਹੀਂ ਕੀਤੀ ਗਈ। ਸੋ ਇਸ ਕਾਰਵਾਈ ਦੇ ਦਰਮਿਆਨ ਵਿਧਾਇਕਾਂ ਨੇ ਕਥਿਤ ਜਾਲੀ ਦਸਤਾਵੇਜ਼ ਦਾ ਜਿਹੜਾ ਹਵਾਲਾ ਦਿੱਤਾ। ਉਹਨਾਂ ਦਾ ਕਹਿਣਾ ਕਿ ਇਸ ਮਾਮਲੇ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ, 2 ਘੰਟਿਆਂ ਤੱਕ ਇਹ ਜਾਂਚ ਜਾਰੀ ਰਹੀ ਦੱਸੀ ਜਾ ਰਹੀ ਹੈ। ਛਾਪੇ ਦੇ ਦਰਮਿਆਨ CID ਅਧਿਕਾਰੀਆਂ ਦੇ ਨਾਲ ਕਾਲੀਘਾਟ ਥਾਣੇ ਦੀ ਪੁਲਿਸ ਵੀ ਵੱਡੀ ਗਿਣਤੀ ਦੇ ਵਿੱਚ ਸ਼ਾਮਲ ਸੀ, ਅਤੇ ਜਿਹਦੇ ਵਿੱਚ ਕਿ ਮਹਿਲਾ ਕਰਮਚਾਰੀ ਵੀ ਜਿਹੜੇ ਫੋਟੋਆਂ ਦੇ ਵਿੱਚ ਦਿਖਾਈ ਦੇ ਰਹੇ ਨੇ। ਸੋ ਸ਼ੁਰੂ ਦੇ ਵਿੱਚ ਸੁਰੱਖਿਆ ਕਰਮਚਾਰੀ ਅਤੇ TMC ਆਗੂਆਂ ਦੀ ਟੀਮ ਨੂੰ ਅੰਦਰ ਜਾਣ ਤੋਂ ਰੋਕਿਆ ਜਾਂਦਾ, ਇਸੇ ਦੇ ਕਾਰਨ ਕਾਫੀ ਜਿਹੜੀ ਸਥਿਤੀ ਆ ਉਹ ਤਣਾਅਪੂਰਨ ਵੀ ਬਣੀ ਰਹਿੰਦੀ ਹੈ। ਪਰ ਬਾਅਦ ਵਿੱਚ ਵੱਡੀ ਗਿਣਤੀ ਪੁਲਿਸ ਜਿਹੜੀ ਆ ਉਹ ਜ਼ਬਰਦਸਤੀ ਇਹਨਾਂ ਦੇ ਜਿਹੜਾ
ਘਰ ਦੇ ਵਿੱਚ ਦਾਖਲ ਹੁੰਦੀ ਹੈ ਤੇ ਜਾਂਚ ਸ਼ੁਰੂ ਕਰ ਦਿੰਦੀ ਹੈ। ਜਾਣਕਾਰੀ ਇਹ ਮਿਲੀ ਆ ਕਿ ਵੱਖਰੀ ਟੀਮ ਨੇ ਅਭਿਸ਼ੇਕ ਬੈਨਰਜੀ ਦੇ ਜਿਹੜੇ ਕਮਾਕ ਸਟਰੀਟ ਸਥਿਤ ਦਫ਼ਤਰ ਆ ਉਹਦੇ ਉੱਤੇ ਵੀ ਛਾਪਾ ਮਾਰਿਆ ਵਾ। ਸੋ ਫਿਲਹਾਲ ਇਹ ਸਿਲਸਿਲਾ ਹਾਲੇ ਅੱਗੇ ਚੱਲਣ ਵਾਲਾ ਤੇ ਥੋੜ੍ਹਾ ਜਿਹਾ ਲੰਮਾ ਚੱਲਣ ਦੇ ਆਸਾਰ ਨੇ। ਸੋ ਫਿਲਹਾਲ ਇੱਕ ਗ੍ਰਿਫਤਾਰੀ ਦੀ ਵੀ ਖਬਰ ਹੈ ਜਿਹਦੇ ਵਿੱਚ ਕਿ TMC ਆਗੂ ਸਭਿਆਸਾਚੀ ਦੱਤਾ ਉਹਨਾਂ ਦੀ ਗ੍ਰਿਫਤਾਰੀ ਦੀ ਵੀ ਖਬਰ ਚਰਚਾ ਦੇ ਵਿੱਚ ਹੈ। ਦੱਸਦੇ ਜੇ ਇੱਕ ਤ੍ਰਿਣਮੂਲ ਕਾਂਗਰਸ ਦੇ ਆਗੂ ਨੇ ਸਭਿਆਸਾਚੀ ਦੱਤਾ ਸੋ ਉਹਨਾਂ ਦੀ ਗ੍ਰਿਫਤਾਰੀ ਜਿਹੜੀ ਆ ਉਹ ਕਹਿ ਰਹੇ ਨੇ ਕਿ ਜ਼ਿਲ੍ਹੇ ਦੇ ਵਿੱਚੋਂ ਜਬਰੀ ਵਸੂਲੀ ਅਤੇ ਅਪਰਾਧਿਕ ਧਮਕੀਆਂ ਦੇਣ ਦੇ ਦੋਸ਼ ਦੇ ਵਿੱਚ ਇਹ ਹੋਈ ਹੈ। ਅਦਾਲਤ ਦੇ ਵਿੱਚ ਉਹਨਾਂ ਨੇ 8 ਦਿਨਾਂ ਪੁਲਿਸ ਰਿਮਾਂਡ ਦਿੱਤਾ ਸੀ। ਸੋ ਪੁਲਿਸ ਦੇ ਅਨੁਸਾਰ ਇਹ ਗ੍ਰਿਫਤਾਰੀ ਇੱਕ ਵਪਾਰੀ ਦੀ ਸ਼ਿਕਾਇਤ ਦੇ ਉੱਤੇ ਕੀਤੀ ਗਈ ਹੈ। ਸ਼ਿਕਾਇਤ ਦੇ ਵਿੱਚ ਇਹ ਘਟਨਾ ਜਿਹੜੀ ਆ ਇਹ ਇਹਨੂੰ ਇੱਦਾਂ ਬਿਆਨ ਕੀਤਾ ਗਿਆ। ਵਪਾਰੀ ਦਾ ਇਹ ਦਾਅਵਾ ਦੱਸਿਆ ਜਾ ਰਿਹਾ ਕਿ ਦੱਤਾ ਨੇ 2018 ਦੇ ਵਿੱਚ ਉਹਨਾਂ ਤੋਂ 1 ਕਰੋੜ ਰੁਪਏ ਦੀ ਮੰਗ ਕੀਤੀ ਸੀ। ਸੋ ਫਿਲਹਾਲ ਇਹਨਾਂ ਹੀ ਖਬਰਾਂ ਦੇ ਉੱਤੇ ਹੋਰ ਵਧੇਰੇ ਜਾਣਕਾਰੀ ਜਿਹੜੀ ਆ ਉਹ ਅੱਗੇ ਆਪਾਂ ਭਾਰਤੀ ਖਬਰਾਂ ਵਾਲੇ ਸੈਕਸ਼ਨ ਦੇ ਵਿੱਚ ਲਵਾਂਗੇ। ਪਰ ਨਾਲ ਦੀ ਨਾਲ ਜੇਕਰ ਆਪਾਂ ਇਸ ਟਾਈਮ ਦੇ ਉੱਤੇ ਇੰਡੀਆ ਗੱਠਜੋੜ ਦੀ ਗੱਲ ਕਰੀਏ ਤੇ ਖਬਰ ਇਹ ਚਰਚਾ ਦੇ ਵਿੱਚ ਆ ਕਿ ਸੋਨੀਆ ਗਾਂਧੀ ਤੇ ਮਮਤਾ ਬੈਨਰਜੀ ਦੀ ਬੰਦ ਕਮਰਾ ਮੀਟਿੰਗ ਹੋਈ ਹੈ। ਸੋ ਇਹ ਲੱਗ ਰਿਹਾ ਕਿ ਕਾਫੀ ਵੱਡੇ ਪੱਧਰ ਦੇ ਉੱਤੇ ਕਾਫੀ ਸੀਰੀਅਸ ਲੈਵਲ ਦੇ ਉੱਤੇ ਇਸ ਟਾਈਮ ਮੀਟਿੰਗਾਂ ਚੱਲ ਰਹੀਆਂ ਨੇ। ਸੋ ਕੱਲ ਦੇ ਦਿਨ ਜਿਹੜੀ ਇਹ ਮੀਟਿੰਗ ਇਹਨਾਂ ਦੀ ਹੋਈ ਸੀ। ਸੋ ਫਿਲਹਾਲ ਸੂਤਰਾਂ ਦੇ ਹਵਾਲੇ ਦੇ ਨਾਲ ਕਈ ਤਰ੍ਹਾਂ ਦੀਆਂ ਖਬਰਾਂ ਇਸ ਟਾਈਮ ਚਰਚਾ ਦੇ ਵਿੱਚ ਨੇ। ਇਹ ਵੀ ਕਿਹਾ ਜਾ ਰਿਹਾ ਕਿ ਆਗੂਆਂ ਨੇ ਅੱਗੇ ਵਧਣ ਤੋਂ ਲੈ ਕੇ ਦੋਵਾਂ ਪਾਰਟੀਆਂ ਦੇ ਦਰਮਿਆਨ ਰਣਨੀਤੀ ਦੇ ਉੱਤੇ ਵੀ ਵਿਚਾਰ ਚਰਚਾ ਕੀਤੀ ਹੈ।

0: ਇੱਧਰ ਆਸਟ੍ਰੇਲੀਆ ਦੀਆਂ ਖਬਰਾਂ ਦੇ ਉੱਤੇ ਜੇ ਝਾਤੀ ਮਾਰੀਏ ਤੇ ਇਸ ਟਾਈਮ ਦੇ ਉੱਤੇ ਵਨ ਨੇਸ਼ਨ ਪਾਰਟੀ ਤੇ ਲੇਬਰ ਪਾਰਟੀ ਆਮੋ ਸਾਹਮਣੇ ਨਜ਼ਰ ਆ ਰਹੀਆਂ ਨੇ। ਇਸ ਟਾਈਮ ਦੇ ਉੱਤੇ ਪਲੀਨ ਹੈਨਸਨ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਨੇ, ਵਨ ਨੇਸ਼ਨ ਪਾਰਟੀ ਪੂਰੀ ਤਰ੍ਹਾਂ ਦੇ ਨਾਲ ਚਰਚਾ ਦੇ ਵਿੱਚ ਹੈ। ਪਲੀਨ ਹੈਨਸਨ ਪਾਰਟੀ ਦੇ ਵੱਲੋਂ ਹੁਣ ਇਹਨਾਂ ਦਾ ਯਾਨੀ ਕਿ ਲੇਬਰ ਪਾਰਟੀ ਦਾ ਜਿਹੜਾ $27 ਦਾ ਚੰਦੇ ਵਾਲੀ ਮੁਹਿੰਮ ਸੀ ਉਸੇ ਜਵਾਬ ਦੇ ਵਿੱਚ ਇੱਕ ਨਵੀਂ ਚਾਲ ਚੱਲੀ ਹੈ। ਲੇਬਰ ਪਾਰਟੀ ਦੇ ਸਮਰਥਕਾਂ ਨੇ ਵਨ ਨੇਸ਼ਨ ਪਾਰਟੀ ਨੂੰ ਰੋਕਣ ਦੇ ਲਈ ਜਿੱਥੇ $27 ਦਾਨ ਕਰਨ ਦੀ ਅਪੀਲ ਕੀਤੀ ਸੀ ਉਸੇ ਦੇ ਜਵਾਬ ਦੇ ਵਿੱਚ ਹੁਣ ਵਨ ਨੇਸ਼ਨ ਪਾਰਟੀ ਨੇ ਆਪਣੇ ਸਮਰਥਕਾਂ ਨੂੰ $29 ਦਾਨ ਕਰਨ ਦੀ ਅਪੀਲ ਕਰ ਦਿੱਤੀ। ਇਹਨੂੰ ਵਨ ਨੇਸ਼ਨ ਪਾਰਟੀ ਦਾ ਇੱਕ ਜਵਾਬੀ ਹਮਲਾ ਦੱਸਿਆ ਜਾ ਰਿਹਾ ਵਾ, ਫਾਇਰ ਦਾ ਲਾਇਰ ਇੱਦਾਂ ਕਰਕੇ ਇੱਕ ਮੁਹਿੰਮ ਦਾ ਨਾਂ ਦਿੱਤਾ ਗਿਆ ਵਾ। ਸੋ ਇਹਨਾਂ ਦੇ ਵੱਲੋਂ ਇਸ ਜਿਹੜੀ ਦਾਨ ਮੁਹਿੰਮ ਆ ਇਹਦੇ ਇਸ਼ਤਿਹਾਰਾਂ ਦੀ ਬਿਲਕੁਲ ਹੂ ਬਹੂ ਨਕਲ ਕਰਦਿਆਂ ਆਪਣਾ ਇੱਕ ਨਵਾਂ ਇਸ਼ਤਿਹਾਰ ਜਾਰੀ ਕਰ ਦਿੱਤਾ ਜਿਹਦਾ ਨਾਰਾ ਆ ਫਾਇਰ ਦਾ ਲਾਇਰ, ਯਾਨੀ ਕਿ ਝੂਠੇ ਨੂੰ ਬਾਹਰ ਕੱਢੋ, ਯਾਨੀ ਕਿ ਲੇਬਰ ਪਾਰਟੀ ਦੇ ਖਿਲਾਫ ਇਹ ਪ੍ਰਚਾਰ ਸ਼ਰੇਆਮ ਚੱਲ ਰਿਹਾ। ਅਤੇ ਆਪਾਂ ਇੱਦਾਂ ਕਹਿ ਲਈਏ ਕਿ ਹੁਣ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਉਹ ਖੁੱਲ੍ਹ ਕੇ ਇੱਕ ਦੂਸਰੇ ਦੇ ਸਾਹਮਣੇ ਨੇ, ਇੱਕ ਦੂਸਰੇ ਦੇ ਉੱਤੇ ਬਿਆਨਬਾਜ਼ੀਆਂ ਕਰ ਰਹੀਆਂ ਨੇ। ਪਾਰਟੀ ਇਸ ਫੰਡ ਦੀ ਵਰਤੋਂ ਜਿਹੜੀ ਉਹ ਬਿੱਲ ਬੋਰਡਾਂ, ਟੀ ਵੀ, ਰੇਡੀਓ ਇਸ਼ਤਿਹਾਰ ਦੇ ਲਈ ਕਰੇਗੀ, ਇਹ ਵੀ ਨਾਲ ਦੀ ਨਾਲ ਤਫਸੀਲ ਦਿੱਤੀ ਗਈ ਹੈ। ਸੋ ਇਸ ਮੁਹਿੰਮ ਨੂੰ ਖਾਸ ਤੌਰ ਦੇ ਉੱਤੇ ਲੇਬਰ ਪਾਰਟੀ ਦੇ ਕਬਜ਼ੇ ਵਾਲੀਆਂ ਸੀਟਾਂ ਨੂੰ ਨਿਸ਼ਾਨਾ ਜਿਹੜਾ ਉਹ ਬਣਾਉਣ ਦੇ ਲਈ ਕਿਹਾ ਜਾ ਰਿਹਾ, ਜਿਸ ਦੇ ਵਿੱਚ ਕਿ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਦਾ ਆਪਣਾ ਇਲਾਕਾ ਵੀ ਸ਼ਾਮਲ ਹੈ, ਗ੍ਰੈਂਡਲਰ। ਸੋ ਜੇਕਰ ਆਪਾਂ ਟੀਚੇ ਦੀ ਗੱਲ ਕਰੀਏ ਤਾਂ ਵਨ ਨੇਸ਼ਨ ਪਾਰਟੀ ਦਾ ਇਹ ਕਹਿਣਾ ਕਿ ਸਾਡਾ ਟੀਚਾ $1 million ਇਕੱਠਾ ਕਰਨ ਦਾ ਵਾ, ਜਿਸ ਦੀ ਪ੍ਰਗਤੀ ਜਿਹੜੀ ਆ ਉਹ ਵੈਬਸਾਈਟ ਦੇ ਉੱਤੇ ਲੋਕਾਂ ਦੇ ਨਾਲ ਸਾਂਝੀ ਕਰਦੇ ਰਹਿਣਗੇ। ਸੋ ਇੱਕ ਰੀਅਲ ਟਾਈਮ ਟਰੈਕਰ ਜਿਹੜਾ ਉਹ ਚੱਲਦਾ ਰਹੂਗਾ, ਉੱਥੇ ਜਾ ਕੇ ਤੁਸੀਂ ਵੇਖ ਸਕਦੇ ਹੋ ਕਿ ਕਿੰਨੇ ਕੁ ਪੈਸੇ ਇਕੱਠੇ ਹੋ ਚੁੱਕੇ ਨੇ। ਵਿਵਾਦ ਵੀ ਚੱਲ ਰਹੇ ਨੇ, ਇੱਕ ਦੂਸਰੇ ਦੇ ਉੱਤੇ ਦੋਸ਼ ਵੀ ਚੱਲ ਰਹੇ ਨੇ। ਸੋ ਇਸੇ ਦੇ ਦਰਮਿਆਨ ਥੋੜ੍ਹੀ ਜਿਹੀ ਇਸ ਪਾਸੇ ਵੀ ਝਾਤੀ ਮਾਰ ਲੈਂਦੇ ਹਾਂ। ਸੋ ਪਲੀਨ ਹੈਨਸਨ ਨੇ ਲੇਬਰ ਪਾਰਟੀ ਦੀ ਜਿਹੜੀ ਮੁਹਿੰਮ ਹੈ ਇਹਨੂੰ ਬਿਲਕੁਲ ਇੱਕ ਘਿਨਾਉਣੀ ਮੁਹਿੰਮ ਕਰਾਰ ਦਿੱਤਾ ਸੀ। ਵਨ ਨੇਸ਼ਨ ਪਾਰਟੀ ਨੇ ਪ੍ਰਧਾਨ ਮੰਤਰੀ ਦੇ ਕਈ ਮੁੱਦਿਆਂ ਨੂੰ ਜਿਹੜਾ ਝੂਠ ਦੱਸਿਆ, ਦੋਸ਼ ਲਾਇਆ ਕਿ ਇਹ ਬਹੁਤ ਗੱਲਾਂ ਦੇ ਵਿੱਚ ਝੂਠ ਬੋਲਦੇ ਨੇ, ਜਿਨ੍ਹਾਂ ਦੇ ਵਿੱਚ ਕਿ ਬਿਜਲੀ ਦੀਆਂ ਕੀਮਤਾਂ ਬਾਰੇ ਗੱਲ ਹੋਏਗੀ, ਟੈਕਸ ਕਟੌਤੀਆਂ ਬਾਰੇ ਗੱਲ ਹੋਗੀ, ਪਿਛਲੇ ਸਮੇਂ ਦੇ ਵਿੱਚ ਇੱਕ ਸਟੇਜ ਤੋਂ ਡਿੱਗਣ ਵਾਲੀ ਘਟਨਾ ਉਹਨੂੰ ਵੀ ਇਹਦੇ ਵਿੱਚ ਸ਼ਾਮਿਲ ਕਰ ਲਿਆ ਗਿਆ। ਪਰ ਇੱਧਰ ਜੇ ਆਪਾਂ ਲੇਬਰ ਪਾਰਟੀ ਦੀ ਪ੍ਰਤੀਕਿਰਿਆ ਦੱਸੀਏ ਤਾਂ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦਾ ਇਹ ਕਹਿਣਾ ਕਿ ਲੇਬਰ ਪਾਰਟੀ ਅਤੇ ਵਨ ਨੇਸ਼ਨ ਪਾਰਟੀ ਦੇ ਵਿੱਚ ਕੋਈ ਫਰਕ ਨਹੀਂ ਹੈ, ਮਾਫੀ ਚਾਹੁੰਦਾ, ਲਿਬਰਲ ਪਾਰਟੀ ਅਤੇ ਵਨ ਨੇਸ਼ਨ ਪਾਰਟੀ ਦੇ ਵਿੱਚ ਉਹਨਾਂ ਦਾ ਕਹਿਣਾ ਕਿ ਕੋਈ ਫਰਕ ਨਹੀਂ ਆ। ਇਹਨਾਂ ਦੋਵਾਂ ਨੂੰ ਸੱਜੇ ਪੱਖੀ ਪਾਰਟੀਆਂ ਜਿਹੜੀਆਂ ਨੇ ਉਹ ਦੱਸਿਆ ਜਾ ਰਿਹਾ। ਸੋ ਲੇਬਰ ਨੇ ਲੇਬਰ ਦੇ ਜਿਹੜੇ ਸੀਨੀਅਰ ਮੰਤਰੀ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਉਹ ਇਸ ਚੁਣੌਤੀ ਤੋਂ ਡਰਦੇ ਨਹੀਂ ਆ ਅਤੇ ਫੰਡ ਇਕੱਠਾ ਕਰਨਾ ਇੱਕ ਆਮ ਸਿਆਸੀ ਪ੍ਰਕਿਰਿਆ ਵਾ, ਇਹਦੇ ਵਿੱਚ ਉਹ ਕੁਛ ਗਲਤ ਨਹੀਂ ਕਰ ਰਹੇ। ਹੁਣ ਸਿਆਸੀ ਮਾਹੌਲ ਬਿਲਕੁਲ ਗਰਮਾ ਚੁੱਕਾ। ਹਾਲ ਹੀ ਦੇ ਵਿੱਚ ਜਾਰੀ ਹੋਏ ਇੱਕ ਨਿਊਜ਼ ਪੋਲ ਦੇ ਵਿੱਚ ਜਿੱਥੇ ਵਨ ਨੇਸ਼ਨ ਪਾਰਟੀ ਦੀ ਪ੍ਰਸਿੱਧੀ ਵਧੀ ਆ, ਜਿਸ ਦੇ ਵਿੱਚ ਕਿ ਲੇਬਰ ਪਾਰਟੀ ਨੂੰ ਵੀ ਇਹਨਾਂ ਨੇ ਪਿੱਛੇ ਛੱਡ ਦਿੱਤਾ ਸੀ, ਇੱਕ ਪੋਲ ਇੱਥੋਂ ਤੱਕ ਵੀ ਦਰਸਾ ਰਿਹਾ ਸੀ। ਸੋ ਮਾਰਾਂ ਦਾ ਇਹ ਮੰਨਣਾ ਕਿ ਆਸਟ੍ਰੇਲੀਆ ਦੀ ਸਿਆਸਤ ਦੇ ਵਿੱਚ ਦੋ ਪੱਖੀ ਪ੍ਰਣਾਲੀ ਯਾਨੀ ਕਿ 2-ਪਾਰਟੀ ਸਿਸਟਮ ਦੇ ਵਿੱਚ ਬਦਲਾਅ ਵੇਖਣ ਨੂੰ ਮਿਲ ਰਿਹਾ, ਜਿੱਥੇ ਕਿ ਛੋਟੀਆਂ ਪਾਰਟੀਆਂ ਦਾ ਪ੍ਰਭਾਵ ਲਗਾਤਾਰ ਵੱਧ ਰਿਹਾ ਵਾ। ਸੋ ਇਸ ਟਾਈਮ ਦੇ ਉੱਤੇ ਚਾਹੇ ਖਬਰਾਂ ਤੱਕ ਹੀ ਸੀਮਿਤ ਹੋਵੇ ਪਰ ਚਾਰ ਚੁਫੇਰੇ ਇਸ ਟਾਈਮ ਦੇ ਉੱਤੇ ਵਨ ਨੇਸ਼ਨ ਪਾਰਟੀ ਦਾ ਉਭਾਰ ਜ਼ਰੂਰ ਦਿਖਾਈ ਦੇ ਰਿਹਾ। ਹਾਲਾਂਕਿ ਹਾਲੇ ਤੱਕ ਕੁਛ ਸਰਵੇਜ਼ ਦੇ ਉੱਤੇ ਸੀਮਿਤ ਹੈ, ਜਿਹਦੇ ਵਿੱਚ ਕਿ ਕੁਛ ਸੀਮਿਤ ਲੋਕਾਂ ਦੇ ਕੋਲੋਂ ਪੁੱਛੇ ਗਏ ਸਵਾਲਾਂ ਦੇ ਬਿਹਾਫ ਦੇ ਉੱਤੇ ਇਹ ਪਰਸੈਂਟੇਜ ਕੱਢੀ ਜਾਂਦੀ ਹੈ। ਹਕੀਕਤ ਕੀ ਹੈ ਇਹ ਹਾਲੇ ਆਉਣ ਵਾਲਾ ਸਮਾਂ ਦੱਸੂ। ਇੱਧਰ ਅਗਲੀ ਖਬਰ ਦੀ ਗੱਲ ਕਰੀਏ ਤਾਂ ਈਜ਼ੀ ਮਾਰਟ ਇਸ ਟਾਈਮ ਬੰਦ ਕੀਤੇ ਜਾ ਰਹੇ ਨੇ ਲਗਾਤਾਰ, ਆਖਿਰਕਾਰ ਕੀ ਇਸ ਦੀ ਵਜ੍ਹਾ ਬਣੀ? ਪਿਛਲੇ 2 ਮਹੀਨਿਆਂ ਦੇ ਵਿੱਚ 11 ਈਜ਼ੀ ਮਾਰਟ ਸਟੋਰਾਂ ਨੂੰ ਬੰਦ ਕੀਤਾ ਗਿਆ, ਨਿਊ ਸਾਊਥ ਵੇਲ ਗੌਰਮੈਂਟ ਦੇ ਇਹ ਅੰਕੜੇ ਨੇ। ਸੋ ਨਜਾਇਜ਼ ਤੰਬਾਕੂ, ਵੇਪਿੰਗ, ਇਹ ਸਾਰੀ ਵਿਕਰੀ ਜਿਹੜੀ ਆ ਇਹ ਬੰਦ ਕਰਨ ਦੀ ਨਿਊ ਸਾਊਥ ਵੇਲ ਸਰਕਾਰ ਦੀ ਕੋਸ਼ਿਸ਼ ਸੀ। ਸੋ ਇਹ ਪਾਇਆ ਗਿਆ ਕਿ ਜਦੋਂ ਦੁਕਾਨਾਂ ਦੇ ਉੱਤੇ ਛਾਪੇਮਾਰੀ ਕੀਤੀ ਗਈ ਜਾਂ ਫਿਰ ਜਿਹੜੇ ਜਸੂਸੀ ਕੀਤੀ ਗਈ ਤਾਂ ਇਹ ਸਟੋਰ ਜਿਹੜੇ ਨੇ ਉਹ ਵੀ ਵੇਪਿੰਗ ਵੇਚ ਰਹੇ, ਯਾਨੀ ਕਿ ਗੈਰ ਕਾਨੂੰਨੀ ਤੰਬਾਕੂ ਜਿਹੜਾ ਵਾ ਉਹਦੇ ਸਮੇਤ ਵੇਪਿੰਗ ਦੇ ਉੱਤੇ ਲਗਾਤਾਰ ਜਿਹੜਾ ਇਸ਼ਤਿਹਾਰਬਾਜ਼ੀ ਦੇਣ ਤੋਂ ਬਾਅਦ ਵੀ, ਸਖ਼ਤ ਕਦਮ ਵਾਲੇ ਕਾਨੂੰਨ ਵੀ ਲੈ ਕੇ ਆਉਣ ਤੋਂ ਬਾਅਦ ਇਹਨਾਂ ਦੇ ਕੁਛ ਇੱਕ ਜਿਹੜੇ ਆਊਟਲੈਟ ਸੀ ਜਾਂ ਫਿਰ ਫਰੈਂਚਾਈਜ਼ੀਆਂ ਸੀ ਉਹਨਾਂ ਦੇ ਵੱਲੋਂ ਇਹ ਚੀਜ਼ਾਂ ਵੇਚੀਆਂ ਜਾ ਰਹੀਆਂ ਸੀ। ਹਾਲੇ ਕਾਰਵਾਈ ਜਿਹੜਾ ਡਿਪਾਰਟਮੈਂਟ ਦਾ ਕਹਿਣਾ ਕਿ ਹਾਲੇ ਲਗਾਤਾਰ ਜਾਰੀ ਹੈ। ਨਿਊ ਸਾਊਥ ਵੇਲ ਹੈਲਥ ਦੇ ਜਿਹੜੇ ਪਬਲਿਕ ਹੈਲਥ ਐਕਟ ਆ ਜਿਹਦੇ ਵਿੱਚ ਕਿ ਤੰਬਾਕੂ ਦੇ ਬਾਰੇ ਜਿਹੜੇ ਸਖ਼ਤ ਕਾਨੂੰਨ ਲਾਗੂ ਕੀਤੇ ਗਏ ਸੀ, ਸੋ ਉਹਦੀ ਉਲੰਘਣਾ ਦੇ ਸ਼ੱਕ ਦੇ ਵਿੱਚ ਇਹਨਾਂ ਸਟੋਰਾਂ ਨੂੰ 90 ਦਿਨਾਂ ਦੇ ਲਈ ਅਸਥਾਈ ਤੌਰ ਦੇ ਉੱਤੇ ਫਿਲਹਾਲ ਬੰਦ ਕਰਨ ਦੇ ਆਦੇਸ਼ ਦਿੱਤੇ ਨੇ। ਅੱਜ ਦੇ ਦਿਨ ਚੈਨਲ 7 ਦੇ ਹਵਾਲੇ ਦੇ ਨਾਲ ਵੀ ਕਾਫੀ ਖਬਰਾਂ ਜਿਹੜੀਆਂ ਨੇ ਇਸ ਵਿਸ਼ੇ ਦੇ ਉੱਤੇ ਛਪੀਆਂ ਨੇ। ਮੰਗਲਵਾਰ ਨੂੰ ਸਿਡਨੀ ਦੇ ਜਿਹੜੇ CBD ਖੇਤਰ ਹੈ ਉਹਦੇ ਵਿੱਚ 52 ਮਾਰਟਿਨ ਪਲੇਸ ਦੇ ਉੱਤੇ ਸਥਿਤ ਇੱਕ ਈਜ਼ੀ ਮਾਰਟ ਸਟੋਰ ਨੂੰ ਵੀ ਇਸੇ ਚੱਕਰ ਦੇ ਵਿੱਚ ਬੰਦ ਕਰ ਦਿੱਤਾ ਗਿਆ ਸੀ। ਇਹ ਇਸ ਸਿਲਸਿਲੇ ਦੇ ਵਿੱਚ ਸਭ ਤੋਂ ਹੁਣ ਤਾਜ਼ਾ ਕੇਸ ਸਾਹਮਣੇ ਆਇਆ ਵਾ। ਇਸ ਤੋਂ ਇਲਾਵਾ ਕੁਛ ਹੋਰ ਸਟੋਰਾਂ ਦੀ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਮਈ ਮਹੀਨੇ ਦੇ ਵਿੱਚ ਵੀ 254 ਜਾਰਜ ਸਟਰੀਟ ਦੇ ਉੱਤੇ ਜਿਹੜਾ ਇੱਕ ਈਜ਼ੀ ਮਾਰਟ ਸੀ ਨਜਾਇਜ਼ ਤੰਬਾਕੂ ਅਤੇ ਵੇਪਿੰਗ ਸਮਾਨ ਵੇਚਣ ਦੇ ਸ਼ੱਕ ਦੇ ਵਿੱਚ ਇਸ ਸਟੋਰ ਨੂੰ ਵੀ ਬੰਦ ਕੀਤਾ ਗਿਆ। ਉਸ ਤੋਂ ਬਾਅਦ ਜੇਕਰ ਆਪਾਂ ਈਜ਼ੀ ਮਾਰਟ ਦੇ ਪੱਖ ਦੀ ਗੱਲ ਕਰੀਏ ਤਾਂ ਉਹਨਾਂ ਦੇ ਜਿਹੜੇ ਮੁਖੀ ਨੇ ਉਹਨਾਂ ਨੇ ਸਪਸ਼ਟ ਕੀਤਾ ਕਿ ਕੰਪਨੀ ਕਿਸੇ ਵੀ ਤਰ੍ਹਾਂ ਦੇ ਗੈਰ ਕਾਨੂੰਨੀ ਉਤਪਾਦਾਂ ਦੀ ਵਿਕਰੀ ਦਾ ਸਮਰਥਨ ਨਹੀਂ ਕਰਦੀ। ਕੰਪਨੀ ਨੇ ਨੋਟਿਸ ਜਾਰੀ ਕਰਕੇ ਇਹ ਕਿਹਾ ਕਿ ਜਿਨ੍ਹਾਂ ਸਟੋਰਾਂ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਉਹ ਸੁਤੰਤਰ ਜਾਂ ਫਿਰ ਇੰਡੀਪੈਂਡੈਂਟ ਲਾਇਸੈਂਸੀ ਨੇ, ਸੋ ਉਹਨਾਂ ਦੇ ਦੁਆਰਾ ਇਹ ਚਲਾਏ ਜਾ ਰਹੇ ਨੇ। ਉਹਨਾਂ ਦੇ ਨਾਲ ਉਹ ਸਮਝੌਤਾ ਰੱਦ ਕਰ ਰਹੇ ਨੇ। ਉਹਨਾਂ ਨੂੰ ਨਹੀਂ ਸੀ ਪਤਾ ਕਿ ਉਹ ਇਸ ਤਰੀਕੇ ਦੇ ਨਾਲ ਉੱਥੇ ਗੈਰ ਕਾਨੂੰਨੀ ਸਮਾਨ ਯਾਨੀ ਕਿ ਵੇਪਿੰਗ ਵਗੈਰਾ ਵੇਚ ਰਹੇ ਨੇ। ਸਰਕਾਰ ਦੇ ਵੱਲੋਂ ਦੱਸ ਦਈਏ ਕਿ ਸਖ਼ਤੀ ਇਸ ਵਿਸ਼ੇ ਦੇ ਉੱਤੇ ਵਧਾਈ ਗਈ ਹੈ। ਨਵੰਬਰ 2025 ਦੇ ਵਿੱਚ ਲਾਗੂ ਹੋਇਆ ਸੀ ਕਾਨੂੰਨ। ਨਵੇਂ ਕਾਨੂੰਨ ਦੇ ਤਹਿਤ ਨਿਊ ਸਾਊਥ ਵੇਲ ਹੈਲਥ ਨੂੰ ਇਹ ਅਧਿਕਾਰ ਮਿਲੇ ਸਨ ਕਿ ਉਹ ਨਜਾਇਜ਼ ਤੰਬਾਕੂ ਜਾਂ ਫਿਰ ਵੇਪਿੰਗ ਵੇਚਣ ਵਾਲੇ ਜਿਹੜੇ ਸਟੋਰ ਨੇ ਉਹਨਾਂ ਨੂੰ ਤੁਰੰਤ 90 ਦਿਨਾਂ ਦੇ ਲਈ ਬੰਦ ਕਰ ਸਕਦੀ ਹੈ। ਬਾਕੀ ਇਹਨਾਂ 90 ਦਿਨਾਂ ਦੇ ਵਿੱਚ ਜੋ ਵੀ ਇਨਵੈਸਟੀਗੇਸ਼ਨ ਹੋਊਗੀ ਉਹਦੇ ਆਧਾਰ ਦੇ ਉੱਤੇ ਅਗਲੇ ਫੈਸਲੇ ਲੈ ਲਏ ਜਾਣਗੇ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਉੱਤੇ ਭਾਰੀ ਜੁਰਮਾਨੇ ਅਤੇ ਕੈਦ ਦੀ ਸਜ਼ਾ ਵੀ ਹੋ ਸਕਦੀ ਹੈ। ਸਰਕਾਰ ਦੇ ਵੱਲੋਂ ਇਹ ਚੇਤਾਵਨੀ ਦਿੱਤੀ ਗਈ ਸੀ ਕਿ ਉਹ ਮਕਾਨ ਮਾਲਕ ਉਹ ਲੈਂਡਲੋਰਡ ਜਿਹੜੇ ਨੇ ਉਹਨਾਂ ਦੇ ਉੱਤੇ ਵੀ ਨਿੱਜੀ ਨਜ਼ਰ ਰੱਖ ਰਹੇ ਨੇ ਜਿਨ੍ਹਾਂ ਦੇ ਉੱਤੇ ਕਿ ਸ਼ੱਕ ਆ, ਜਿਹੜੇ ਜਾਣ ਬੁੱਝ ਕੇ ਅਜਿਹੇ ਕਿਰਾਏਦਾਰਾਂ ਨੂੰ ਜਗ੍ਹਾ ਦਿੰਦੇ ਨੇ ਜਿਨ੍ਹਾਂ ਦੇ ਬਾਰੇ ਉਹਨਾਂ ਨੂੰ ਪਤਾ ਹੈ ਕਿ ਇਹ ਨਜਾਇਜ਼ ਕੰਮ ਦੇ ਲਈ ਵਰਤ ਰਹੇ ਨੇ, ਸਿਰਫ ਸ਼ਾਇਦ ਵੱਧ ਕਿਰਾਏ ਦੇ ਲਈ ਆਪਣੇ ਫਾਇਦੇ ਦੇ ਲਈ ਇਹ ਜੇਕਰ ਇੱਦਾਂ ਕਰ ਰਹੇ ਨੇ ਤਾਂ ਉਹਨਾਂ ਦੇ ਉੱਤੇ ਵੀ ਬੰਦ ਦੀ ਕਾਰਵਾਈ ਜ਼ਰੂਰ ਕੀਤੀ ਜਾਊਗੀ। ਨਵੰਬਰ 2025 ਤੋਂ ਲੈ ਕੇ ਹੁਣ ਤੱਕ ਸੂਬੇ ਦੇ ਵਿੱਚ ਲਗਭਗ 300 ਦੇ ਕਰੀਬ ਅਜਿਹੇ ਜਿਹੜੇ ਟੈਂਪਰੇਰੀ ਤੌਰ ਦੇ ਉੱਤੇ ਬੰਦ ਕੀਤੇ ਗਏ ਸਟੋਰ ਨੇ ਜਿਨ੍ਹਾਂ ਬਾਰੇ ਆਦੇਸ਼ ਜਾਰੀ ਕੀਤੇ ਜਾ ਚੁੱਕੇ ਨੇ ਕਿ ਸਰਕਾਰ ਨਜਾਇਜ਼ ਤੰਬਾਕੂ ਦੇ ਵਪਾਰ ਦੇ ਖਿਲਾਫ਼ ਸਖ਼ਤ ਨੀਤੀ ਅਪਣਾ ਰਹੀ ਆ। ਇਹ ਇਸ ਚੀਜ਼ ਤੋਂ ਸਪਸ਼ਟ ਦਿਖਾਈ ਦੇ ਰਿਹਾ ਵਾ। ਸੋ ਫਿਲਹਾਲ ਵੇਖਣ ਵਾਲਾ ਇਹ ਰਹੂਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਸਰਕਾਰ ਕਿੰਨੀ ਕੁ ਸਖ਼ਤੀ ਕਰਦੀ ਹੈ, ਕਿਉਂਕਿ ਲਗਾਤਾਰ ਲੋਕਾਂ ਦੇ ਵੱਲੋਂ ਨਵੰਬਰ 2025 ਤੋਂ ਬਾਅਦ ਇੱਦਾਂ ਦੇ ਵੀ ਵਿਚਾਰ ਆ ਰਹੇ ਸੀ ਕਿ ਇਹਨਾਂ ਦੇ ਵੱਲੋਂ ਸਿਰਫ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਛਾਪੇ ਗਏ, ਪਰ ਉਸ ਤੋਂ ਬਲਹਿਦਾ ਹੋਰ ਕੀਤਾ ਕੀ ਗਿਆ ਇਹ ਚੀਜ਼ ਕੁਛ ਖਾਸ ਸਮਝ ਨਹੀਂ ਸੀ ਆ ਰਹੀ। ਸੋ ਹੁਣ ਇਸੇ ਵਿਸ਼ੇ ਦੇ ਉੱਤੇ ਲੋਕ ਫਿਰ ਦੁਬਾਰਾ ਤੋਂ ਚਰਚਾ ਕਰ ਰਹੇ ਨੇ ਕਿ ਹਾਂ ਸਰਕਾਰ ਇਹ ਸਖ਼ਤੀ ਕਰ ਰਹੀ ਹੈ, ਪਰ ਕਈ ਇਸ ਨੂੰ ਸਿਰਫ ਥੋੜ੍ਹੇ ਸਮੇਂ ਦੇ ਲਈ ਇੱਕ ਲੋਕਾਂ ਨੂੰ ਭਰਮਾਉਣ ਵਾਲੀ ਕਾਰਵਾਈ ਜ਼ਰੂਰ ਦੱਸ ਰਹੇ ਨੇ, ਪਰ ਫਿਲਹਾਲ ਕਾਰਵਾਈ ਚੱਲ ਜ਼ਰੂਰ ਰਹੀ ਹੈ। ਜੇਕਰ ਕੋਈ ਆਸ ਪਾਸ ਇੱਦਾਂ ਦੀ ਕਾਰਵਾਈ ਤੁਸੀਂ ਵੀ ਵੇਖਦੇ ਹੋ ਜਾਂ ਫਿਰ ਨਜਾਇਜ਼ ਕਿਤੇ ਵਿਕਦਾ ਕੁਛ ਇੱਦਾਂ ਦਾ ਸਮਾਨ ਤਾਂ ਉਹਦੀ ਇਤਲਾਹ ਤੁਸੀਂ ਕ੍ਰਾਈਮ ਸਟੋਪਰਸ ਉੱਤੇ ਦੇ ਸਕਦੇ ਹੋ। ਅਗਲੀ ਖਬਰ ਅਰਥਚਾਰੇ ਦੇ ਨਾਲ ਸੰਬੰਧਿਤ ਹੈ। ਅਸਲ ਵਿੱਚ ਨਵੇਂ ਕੁਛ ਅੰਕੜੇ ਆਏ ਨੇ ਆਸਟ੍ਰੇਲੀਆ ਦੇ ਵਿੱਚ ਇਮੀਗ੍ਰੇਸ਼ਨ ਨੂੰ ਲੈ ਕੇ, ਜਿੱਥੇ ਇਸ ਟਾਈਮ ਦੇ ਉੱਤੇ ਸਿਆਸੀ ਮਾਹੌਲ ਕਾਫੀ ਜ਼ਿਆਦਾ ਭਖਿਆ ਵਾ, ਜਿੱਥੇ ਕਿ ਆਪਾਂ ਵਨ ਨੇਸ਼ਨ ਦੀ ਗੱਲ ਪਹਿਲਾਂ ਕਰਕੇ ਹਟੇ ਹਾਂ, ਜਿਨ੍ਹਾਂ ਦੇ ਵੱਲੋਂ ਲਗਾਤਾਰ ਇਸ ਚੀਜ਼ ਦੇ ਉੱਤੇ ਜ਼ੋਰ ਦਿੱਤਾ ਜਾ ਰਿਹਾ ਕਿ ਮਾਈਗ੍ਰੈਂਟਸ ਜਿਹੜੇ ਨੇ ਉਹਨਾਂ ਨੂੰ ਬੰਦ ਕਰ ਦੇਣਾ ਚਾਹੀਦਾ ਵਾ, ਇੱਥੋਂ ਦੇ ਜਿਹੜੇ ਲੋਕਲ ਲੋਕ ਨੇ ਉਹਨਾਂ ਨੂੰ ਨਾਲ ਹੋਰ ਜੋੜਨ ਦੀ ਉਹਨਾਂ ਦੀ ਲਗਾਤਾਰ ਕੋਸ਼ਿਸ਼ ਹੈ। ਇਸੇ ਸਿਆਸੀ ਬਹਿਸ ਦੇ ਦਰਮਿਆਨ ਜਿਹੜੇ ਸਰਕਾਰੀ ਅੰਕੜੇ ਨੇ ਇਹ ਕਾਫੀ ਦਿਲਚਸਪ ਨੇ, ਕਾਫੀ ਦਿਲਚਸਪ ਤਸਵੀਰ ਪੇਸ਼ ਕਰਦੇ ਨੇ। ਅੰਕੜਿਆਂ ਦੇ ਮੁਤਾਬਕ ਦੇਸ਼ ਦੀਆਂ ਕਈ ਅਹਿਮ ਸੇਵਾਵਾਂ ਨੇ ਜਿਹੜੇ ਕਿ ਵਿਦੇਸ਼ ਦੇ ਵਿੱਚ ਜੰਮੇ ਪਲੇ ਅਤੇ ਇੱਥੇ ਆ ਕੇ ਵਸੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਸਹਾਰੇ ਚੱਲ ਰਹੀਆਂ ਨੇ। ਗ੍ਰਹਿ ਮੰਤਰਾਲੇ ਦੇ ਅੰਕੜਿਆਂ ਦੇ ਅਨੁਸਾਰ ਆਸਟ੍ਰੇਲੀਆ ਦੇ ਵਿੱਚ 57% ਜਿਹੜੇ ਜਨਰਲ ਪ੍ਰੈਕਟੀਸ਼ਨਰ ਨੇ ਯਾਨੀ ਕਿ GP ਨੇ ਡਾਕਟਰ ਨੇ, 47% ਜਿਹੜੇ ਸਰਜਨ ਨੇ ਅਤੇ 43% ਜਿਹੜੀਆਂ ਨਰਸਿਸ ਨੇ ਉਹ ਵਿਦੇਸ਼ਾਂ ਦੇ ਵਿੱਚ ਜੰਮੀਆਂ ਨੇ। ਬਜ਼ੁਰਗਾਂ ਅਤੇ ਅਪਾਜਾਂ ਦੀ ਦੇਖਭਾਲ ਕਰਨ ਵਾਲੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਵਿੱਚ ਵੀ 40% ਪ੍ਰਵਾਸੀ ਭਾਈਚਾਰਾ ਵਾ। ਸਿਰਫ ਸਿਹਤ ਖੇਤਰਾਂ ਦੇ ਵਿੱਚ ਹੀ ਨਹੀਂ, ਉੱਧਰ ਜੇ ਆਪਾਂ ਕੰਸਟਰਕਸ਼ਨ ਦੇ ਵਿੱਚ ਵੀ ਵੇਖੀਏ ਤਾਂ ਪ੍ਰਵਾਸੀ ਮਜ਼ਦੂਰਾਂ ਦੇ ਉੱਤੇ ਕਾਫੀ ਹੱਦ ਤੱਕ ਨਿਰਭਰ ਕਰਦਾ। 37% ਜਿਹੜੇ ਪਲਾਸਟਰ ਦਾ ਕੰਮ ਕਰਨ ਵਾਲੇ ਨੇ, 28% ਜਿਹੜੇ ਬਿਲਡਿੰਗ ਲੇਬਰ ਇਹ ਵੀ ਸਾਰੇ ਜਿਹੜੇ ਵਿਦੇਸ਼ਾਂ ਦੇ ਵਿੱਚ ਜੰਮੇ ਨੇ, ਇੱਕ ਨਾ ਇੱਕ ਦਿਨ ਆਸਟ੍ਰੇਲੀਆ ਇਹ ਜੰਮ ਪਲ ਕੇ ਅਤੇ ਇੱਥੇ ਪਹੁੰਚੇ ਸੀ ਅਤੇ ਇੱਥੇ ਆ ਕੇ ਹੁਣ ਇੱਥੋਂ ਦੀ ਅਰਥ ਵਿਵਸਥਾ ਦੇ ਵਿੱਚ ਇਹ ਇੱਥੋਂ ਦੇ ਲੋਕਾਂ ਦੀ ਸੇਵਾ ਦੇ ਵਿੱਚ ਕੀ ਯੋਗਦਾਨ ਪਾ ਰਹੇ ਨੇ ਇਹ ਰਿਪੋਰਟ ਸਾਫ਼ ਦਿਖਾਈ ਦਿੰਦੀ ਹੈ। ਖੇਤੀਬਾੜੀ ਦੇ ਖੇਤਰ ਦੇ ਵਿੱਚ ਵੀ 52% ਜਿਹੜੇ ਮੁਲਾਜ਼ਮ ਨੇ ਉਹ ਪ੍ਰਵਾਸੀ ਪਿਛੋਕੜ ਦੇ ਨਾਲ ਹੀ ਸੰਬੰਧਿਤ ਨੇ। ਇਹ ਅੰਕੜੇ ਐਨ ਉਸ ਸਮੇਂ ਸਾਹਮਣੇ ਆਏ ਨੇ ਜਦੋਂ ਘਰਾਂ ਦੇ ਵਿੱਚ ਕਮੀ ਇਸ ਟਾਈਮ ਦੇ ਉੱਤੇ ਮਹਿਸੂਸ ਕੀਤੀ ਜਾ ਰਹੀ ਹੈ, ਵਾਧੇ ਕਿਰਾਏ ਜਿਹੜੇ ਲੋਕਾਂ ਨੂੰ ਸਤਾ ਰਹੇ ਨੇ ਅਤੇ ਆਵਾਸ ਨੂੰ ਜ਼ਿੰਮੇਵਾਰ ਇਸ ਚੀਜ਼ ਦੇ ਲਈ ਠਹਿਰਾਇਆ ਜਾ ਰਿਹਾ। ਖਾਸ ਤੌਰ ਦੇ ਉੱਤੇ ਜਿਹੜੀ ਵਨ ਨੇਸ਼ਨ ਪਾਰਟੀ ਇਸ ਚੀਜ਼ ਦੇ ਉੱਤੇ ਝੰਡਾ ਚੁੱਕ ਕੇ ਬੈਠੀ ਹੈ। ਹਾਲਾਂਕਿ ਮਾਹਰਾਂ ਦਾ ਇਹ ਕਹਿਣਾ ਹੈ ਕਿ ਆਸਟ੍ਰੇਲੀਆ ਪਹਿਲਾਂ ਹੀ ਹੁਨਰਮੰਦ ਕਰਮਚਾਰੀਆਂ ਦੀ ਘਾਟ ਦੇ ਨਾਲ ਜੂਝ ਰਿਹਾ ਅਤੇ ਨਿਰਮਾਣ ਖੇਤਰ ਦੇ ਵਿੱਚ ਅਗਲੇ ਕੁਛ ਸਾਲਾਂ ਦੇ ਵਿੱਚ ਲੱਖਾਂ ਵਾਧੂ ਕਰਮਚਾਰੀਆਂ ਦੀ ਲੋੜ ਹੋਊਗੀ। ਸੋ ਅਜਿਹੇ ਦੇ ਵਿੱਚ ਸਾਨੂੰ ਇੱਦਾਂ ਦੀਆਂ ਗੱਲਾਂ ਇੱਦਾਂ ਦੇ ਪ੍ਰਚਾਰ ਨਹੀਂ ਕਰਨੇ ਚਾਹੀਦੇ। ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ੀ ਨੇ ਇਹ ਕਿਹਾ ਕਿ ਪ੍ਰਵਾਸੀ ਮੁਲਕ ਦੀ ਰੀੜ੍ਹ ਦੀ ਹੱਡੀ ਨੇ ਅਤੇ ਆਵਾਸ ਦੇ ਬਿਨਾਂ ਆਸਟ੍ਰੇਲੀਆ ਦਾ ਗੁਜ਼ਾਰਾ ਨਹੀਂ ਆ, ਜੋ ਕਿ ਇੱਕ ਸੱਚ ਵੀ ਪ੍ਰਤੀਤ ਹੁੰਦਾ। ਪਰ ਨਾਲ ਦੀ ਨਾਲ ਇਸ ਟਾਈਮ ਦੇ ਉੱਤੇ ਸਿਆਸਤ ਪੂਰੀ ਗਰਮਾਈ ਹੈ, ਜਿਹਦੇ ਵਿੱਚ ਆਪਾਂ ਇਹ ਵੇਖ ਰਹੇ ਹਾਂ ਕਿ ਇਸੇ ਸਿਆਸਤ ਜਾਂ ਫਿਰ ਇੱਦਾਂ ਦੀਆਂ ਬਿਆਨਬਾਜ਼ੀਆਂ, ਮਾਈਗ੍ਰੇਸ਼ਨ ਦੇ ਉਲਟ ਬਿਆਨਬਾਜ਼ੀਆਂ ਇਹਦੇ ਉੱਤੇ ਰੋਟੀਆਂ ਸੇਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹਦਾ ਸ਼ੇਅਰ ਮਾਰਕੀਟ ਦੇ ਉੱਤੇ ਜੇ ਝਾਤੀ ਮਾਰੀਏ ਤਾਂ ਅੱਜ 10 June ਹੈ, ਇਹ XX200 ਆਸਟ੍ਰੇਲੀਆ ਦੀ ਜਿਹੜੀ ਸਟਾਕ ਮਾਰਕੀਟ ਹੈ ਉਹਦੇ ਰੁਝਾਨਾਂ ਦੇ ਉੱਤੇ ਵੀ ਇੱਕ ਝਾਤੀ ਮਾਰ ਲੈਂਦੇ ਹਾਂ ਕਿਉਂਕਿ ਕਾਫੀ ਇਹਨਾਂ ਦਿਨਾਂ ਦੇ ਵਿੱਚ ਊਚ ਨੀਚ ਚੱਲ ਰਹੀ ਹੈ। ਵਾਲ ਸਟਰੀਟ ਹਾਲਾਂਕਿ ਮਿਲੇ ਜੁਲੇ ਜਿਹੜਾ ਰਿਸਪੋਂਸ ਵੇਖਣ ਦੇ ਵਿੱਚ ਆਇਆ ਵਾ, ਚਾਹੇ ਉਹ ਐਨਰਜੀ ਹੋਵੇ ਚਾਹੇ ਉਹ ਗੋਲਡ ਦੇ ਵਿੱਚ ਆਪਾਂ ਵੇਖ ਰਹੇ ਹਾਂ, ਗਿਰਾਵਟ ਜਿਹੜੀ ਇਸ ਟਾਈਮ ਦੇ ਉੱਤੇ ਬਿਲਕੁਲ ਦਰਜ ਕੀਤੀ ਜਾ ਰਹੀ ਹੈ। ਪਰ XX200 ਦੇ ਵਿੱਚ ਮਾਮੂਲੀ ਵਾਧੇ ਦੀ ਜਿਹੜੀ ਉਹ ਉਮੀਦ ਜ਼ਰੂਰ ਅੱਜ ਲਾਈ ਜਾ ਰਹੀ ਸੀ। ਇਸੇ ਨੂੰ ਲੈ ਕੇ ਕੁਛ ਇੱਕ ਜਿਹੜੇ ਪੁਆਇੰਟ ਜ਼ਰੂਰ ਸਾਂਝੇ ਕੀਤੇ ਗਏ ਸੀ ਅੱਜ ਸਵੇਰ ਦੇ ਸਮੇਂ। ਪਿਛਲੇ ਦਿਨਾਂ ਦੇ ਵਿੱਚ ਮਾਰਕੀਟ ਦੇ ਵਿੱਚ ਕਾਫੀ ਜਿੱਥੇ ਆਪਾਂ ਵੇਖ ਰਹੇ ਹਾਂ ਕਿ ਹਿਲਜੁਲ ਸੀ, ਕਾਫੀ ਅਸਥਿਰਤਾ ਵੇਖੀ ਗਈ ਸੀ, ਲੋਕ ਡਰੇ ਸੀ ਇਨਵੈਸਟ ਕਰਨ ਤੋਂ। ਸੋ ਉੱਥੇ ਜਿਹੜੇ ਇਨਵੈਸਟਰ ਨੇ ਉਹ ਵਿਸ਼ਵ ਪੱਧਰੀ ਆਰਥਿਕ ਹਾਲਾਤਾਂ ਦੇ ਕਰਕੇ ਡਰੇ ਸੀ, ਵਿਆਜ ਦਰਾਂ ਨੂੰ ਲੈ ਕੇ ਡਰੇ ਸੀ, ਕਾਫੀ ਜ਼ਿਆਦਾ ਸਾਵਧਾਨੀ ਵਰਤ ਰਹੇ ਸੀ। ਉੱਥੇ ਇੱਕ ਆਸਟ੍ਰੇਲੀਆ ਦੇ ਵਿੱਚ ਜ਼ਰੂਰ ਰਾਹਤ ਦੀ ਖਬਰ ਆ, ਪਰ ਫਿਰ ਵੀ ਜਿਹੜੇ ਅੰਤਰਰਾਸ਼ਟਰੀ ਸਮੀਕਰਨ ਨੇ ਉਹ ਕਾਫੀ ਹੱਦ ਤੱਕ ਆਸਟ੍ਰੇਲੀਆ ਦੀ ਮਾਰਕੀਟ ਨੂੰ ਵੀ ਪ੍ਰਭਾਵਿਤ ਜ਼ਰੂਰ ਕਰ ਰਹੇ ਨੇ। ਮਾਈਨਿੰਗ ਅਤੇ ਊਰਜਾ ਖੇਤਰ ਦੇ ਵਿੱਚ ਫਿਲਹਾਲ ਗਿਰਾਵਟ ਦਾ ਦਬਾਅ ਉਸੇ ਤਰ੍ਹਾਂ ਦੇ ਨਾਲ ਬਣਿਆ ਵਾ। ਕੱਚੇ ਤੇਲ ਦੀਆਂ ਕੀਮਤਾਂ ਕਿਉਂਕਿ ਹਾਲੇ ਵੀ ਨਹੀਂ ਕਾਬੂ ਦੇ ਵਿੱਚ, ਜਾਂ ਫਿਰ ਹੋਰ ਧਾਂਤਾਂ ਦੀਆਂ ਕੀਮਤਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਵੀ ਨਰਮੀ ਇਸ ਟਾਈਮ ਦੇ ਉੱਤੇ ਵੇਖੀ ਜਾ ਸਕਦੀ ਹੈ। ਇਸ ਮਹੀਨੇ XX200 ਦੇ ਵਿੱਚ ਕੁਛ ਵੱਡੇ ਬਦਲਾਅ ਹੋਣ ਦੀ ਉਮੀਦ ਵੇਖੀ ਜਾ ਸਕਦੀ ਹੈ। 22 June 1926 ਤੋਂ ਪਹਿਲਾਂ ਇੰਡੈਕਸ ਦੇ ਵਿੱਚ 5 ਨਵੀਆਂ ਕੰਪਨੀਆਂ ਸ਼ਾਮਿਲ ਕੀਤੀਆਂ ਜਾਣਗੀਆਂ ਅਤੇ 5 ਕੰਪਨੀਆਂ ਨੂੰ ਬਾਹਰ ਵੀ ਕਰ ਦਿੱਤਾ ਜਾਊਗਾ। ਸੋ ਇਹ ਬਦਲਾਅ ਜਿਹੜਾ ਵਾ ਇਸ ਟਾਈਮ ਦੇ ਉੱਤੇ ਇੰਸਟੀਟਿਊਸ਼ਨਲ ਜਿਹੜੇ ਇਨਵੈਸਟਰ ਨੇ ਉਹਨਾਂ ਦੇ ਲਈ ਕਾਫੀ ਹੱਦ ਤੱਕ ਮਹੱਤਵਪੂਰਨ ਰਹਿ ਸਕਦਾ। ਸੋ ਕੁਛ ਇੱਕ ਜਿਹੜੇ ਮਾਹਰ ਨੇ ਉਹਨਾਂ ਦੇ ਵੱਲੋਂ ਨੁਕਤੇ ਕੁਛ ਦੱਸੇ ਗਏ ਨੇ, ਜਿਨ੍ਹਾਂ ਦੇ ਵਿੱਚ ਮਾਹਰਾਂ ਦਾ ਇਹ ਮੰਨਣਾ ਕਿ ਮਾਰਕੀਟ ਦੇ ਵਿੱਚ ਜਿਹੜਾ ਦਿਖਣ ਵਾਲਾ ਸੁਧਾਰ ਆ ਉਹ ਅਜੇ ਕਮਜ਼ੋਰ ਹੋ ਸਕਦਾ ਵਾ, ਅਜੇ ਉਹਦੇ ਉੱਤੇ ਬਹੁਤਾ ਟਰੱਸਟ ਨਹੀਂ ਕੀਤਾ ਜਾ ਸਕਦਾ। ਬਹੁਤ ਸਾਰੇ ਜਿਹੜੇ ਵਿਸ਼ਲੇਸ਼ਕ ਨੇ ਇਸ ਚੀਜ਼ ਨੂੰ ਇੱਕ ਓਵਰਸੋਲਡ ਬਾਊਂਸ ਦਾ ਨਾਂ ਦੇ ਰਹੇ ਨੇ। ਸੋ ਅਜੇ ਦੇ ਵਿੱਚ ਜਿੱਥੇ ਬਾਜ਼ਾਰ ਗਿਰਾਵਟ ਤੋਂ ਬਾਅਦ ਥੋੜ੍ਹਾ ਉੱਪਰ ਆਉਂਦਾ ਵਾ, ਪਰ ਅਜੇ ਦੇ ਵਿੱਚ ਸਥਿਰਤਾ ਹਜੇ ਆਉਣੀ ਬਾਕੀ ਹੁੰਦੀ ਹੈ। ਸੋ ਉਸ ਸਨੈਰੀਓ ਨੂੰ ਜਿਹੜਾ ਵਾ ਓਵਰਸੋਲਡ ਬਾਊਂਸ ਮੰਨਿਆ ਜਾਂਦਾ। ਸੋ ਅੱਜ ਦਾ ਦਿਨ ਯਾਨੀ ਕਿ 10 June ਇਸ ਟਾਈਮ ਦੇ ਉੱਤੇ ਬੋਰਸਾਈਟ ਲਿਮਿਟਡ ਨਾਮ ਦੀ ਇੱਕ ਨਵੀਂ ਕੰਪਨੀ ਜਿਹੜੀ ਆ ASX ਦੇ ਜਿਹੜੀ ਉਹ ਲਿਸਟ ਹੋਣ ਜਾ ਰਹੀ ਹੈ, ਜੋ ਕਿ ਰੱਖਿਆ ਅਤੇ ਸੁਰੱਖਿਆ ਤਕਨੋਲੋਜੀ ਦੇ ਖੇਤਰ ਦੇ ਵਿੱਚ ਕੰਮ ਕਰਦੀ ਆ। ਸੋ ਅੱਜ ਦਾ ਬਾਜ਼ਾਰ ਇੱਕ ਕਾਫੀ ਜ਼ਿਆਦਾ ਇੱਦਾਂ ਕਹਿ ਲਈ ਕਿ ਸਤਰਕ ਰਹਿਣ ਵਾਲਾ ਹੀ ਆ, ਹਾਲਾਂਕਿ ਥੋੜ੍ਹੇ ਜਿਹਾ ਫਿਰ ਦੱਸ ਦਈਏ ਕਿ ਵਾਧਾ ਜ਼ਰੂਰ ਵੇਖਿਆ ਜਾ ਰਿਹਾ। ਪਰ ਹਾਂ, ਅੰਤਰਰਾਸ਼ਟਰੀ ਪੱਧਰ ਦੇ ਉੱਤੇ ਇਹ ਗਿਰਾਵਟ ਜਾਂ ਫਿਰ ਇੱਦਾਂ ਕਹਿ ਲਈਏ ਕਿ ਅਸਥਿਰਤਾ ਉਸੇ ਤਰ੍ਹਾਂ ਦੇ ਨਾਲ ਜਾਰੀ ਹੈ। ਜਿਹੜੇ ਇਨਵੈਸਟਰ ਨੇ ਉਹ ਹਾਲੇ ਵੀ ਬੁਰੀ ਤਰ੍ਹਾਂ ਦੇ ਨਾਲ ਡਰੇ ਨੇ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਇੱਧਰ ਜੇ ਆਪਾਂ ਖੇਡ ਜਗਤ ਵੱਲ ਵੀ ਜਾਂਦੇ ਜਾਂਦੇ ਝਾਤੀ ਮਾਰ ਲਈਏ, ਅਤੇ ਖੇਡ ਜਗਤ ਦੇ ਵਿੱਚ ਕ੍ਰਿਕਟ ਵੱਲ ਨੂੰ ਚੱਲਦੇ ਹਾਂ, ਤੁਹਾਡੇ ਨਾਲ ਸੋਕਰ ਦੀ ਸਾਂਝ ਪਾ ਚੁੱਕੇ ਹਾਂ। ਵੀਜ਼ਿਆਂ ਦੇ ਵਿੱਚ ਜਿੱਥੇ ਪ੍ਰੋਬਲਮ ਆ ਰਹੀ ਆ ਉੱਥੇ ਜੇਕਰ ਆਪਾਂ ਗੱਲ ਕਰੀਏ, ਚੱਲ ਰਹੇ ਇਸ ਟਾਈਮ ਦੇ ਉੱਤੇ ਬੰਗਲਾਦੇਸ਼ ਅਤੇ ਆਸਟ੍ਰੇਲੀਆ ਦੇ ਹੁਣ ਇੱਕ ਟੂਰਨਾਮੈਂਟ ਦੀ, ਅਤੇ ਇੱਕ ਦਿਨ ਅੰਤਰਰਾਸ਼ਟਰੀ ਦੇ ਵਿੱਚ ਜਿਹੜਾ ਪਹਿਲਾ ਮੈਚ ਸੀ ਬੰਗਲਾਦੇਸ਼ ਨੇ ਆਸਟ੍ਰੇਲੀਆ ਨੂੰ ਹਰਾ ਦਿੱਤਾ ਵਾ। ਹਾਲਾਂਕਿ ਡੀਐਲਐਸ ਮੈਥਡ ਇਹਦੇ ਵਿੱਚ ਵਰਤਿਆ ਗਿਆ, ਸਿਆਸੀ ਦੌੜਾਂ ਦੇ ਨਾਲ ਬੰਗਲਾਦੇਸ਼ ਦਾ ਜਿਹੜਾ ਆਸਟ੍ਰੇਲੀਆ ਨੂੰ ਹਰਾਉਣਾ ਇਹ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਹੈ, ਕਿਉਂਕਿ ਇਹ ਦੱਸਦੇ ਨੇ ਕਿ 2005 ਤੋਂ ਪਹਿਲੀ ਵਾਰ ਹੋਇਆ ਵਾ। ਸੋ ਬੰਗਲਾਦੇਸ਼ ਦੀ ਟੀਮ ਜਿਹਨੇ ਕਿ ਪਾਕਿਸਤਾਨ ਦੇ ਖਿਲਾਫ ਵੀ ਕਾਫੀ ਸੋਹਣੀ ਕਾਰਗੁਜ਼ਾਰੀ ਕੀਤੀ ਸੀ, ਸੋ ਇਸ ਟਾਈਮ ਦੇ ਉੱਤੇ ਚਰਚੇ ਇਹ ਵੀ ਨੇ ਕਿ ਆਸਟ੍ਰੇਲੀਆ ਦੀ ਟੀਮ ਲਗਾਤਾਰ ਇੰਨਾ ਮਾੜਾ ਜਿਹੜਾ ਪ੍ਰਦਰਸ਼ਨ ਕਰ ਰਹੀ ਹੈ, ਚਾਹੇ ਉਹ ਪਾਕਿਸਤਾਨ ਦੇ ਖਿਲਾਫ ਹੋਵੇ ਚਾਹੇ ਉਹ ਬੰਗਲਾਦੇਸ਼ ਦੇ ਖਿਲਾਫ ਹੋਵੇ। ਸੋ ਅਜਿਹੇ ਦੇ ਵਿੱਚ ਹੁਣ ਚਿੰਤਾਵਾਂ ਸ਼ਾਇਦ ਆਸਟ੍ਰੇਲੀਆ ਦੀਆਂ ਵੀ ਇਸ ਸੰਬੰਧ ਦੇ ਵਿੱਚ ਕਾਫੀ ਵੱਧ ਚੁੱਕੀਆਂ ਨੇ। ਲੱਗ ਰਿਹਾ ਕਿ ਕੁਛ ਵੱਡੇ ਫੇਰ ਬਦਲ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦੇ ਨੇ, ਵਰਲਡ ਕੱਪ ਤੋਂ ਪਹਿਲਾਂ ਪਹਿਲਾਂ ਵੱਡੇ ਫੇਰ ਬਦਲ ਕੀਤੇ ਜਾ ਸਕਦੇ ਨੇ। ਇੱਧਰ ਇੱਕ ਹੋਰ ਸੀਰੀਜ਼ ਜਿਹੜੀ ਚਰਚਾ ਦੇ ਵਿੱਚ, ਜਿਹਦੇ ਵਿੱਚ ਕਿ ਭਾਰਤ ਦੀ ਏ ਟੀਮ ਅਤੇ ਸ਼੍ਰੀਲੰਕਾ ਦੀ ਏ ਟੀਮ ਖੇਡੀ ਸੀ, ਸੋ ਕਾਫੀ ਲਾਸਟ ਮੌਕੇ ਦੇ ਉੱਤੇ ਜਾ ਕੇ ਜਿਹੜੇ ਇੰਡੀਆ ਦੀ ਟੀਮ ਹਾਰਦੀ ਜਿੱਤੀ ਆ। ਸੋ ਇੰਡੀਆ ਏ ਦੀ ਟੀਮ ਖਾਸ ਤੌਰ ਦੇ ਉੱਤੇ ਚਰਚੇ ਇਸ ਟੀਮ ਦੇ ਇਸ ਕਰਕੇ ਵੀ ਰਹੇ ਕਿਉਂਕਿ ਜਿਹੜੇ ਵੈਭਵ ਸੂਰਿਆਵੰਸ਼ੀ ਸੀ ਉਹ ਇਸ ਮੈਚ ਦੇ ਵਿੱਚ ਖੇਡ ਰਹੇ ਸੀ, ਸੋ ਪ੍ਰਭ ਸਿਮਰਨ ਸਿੰਘ ਇਸ ਮੈਚ ਦੇ ਵਿੱਚ ਖੇਡ ਰਹੇ ਸੀ, ਪ੍ਰਿਆਂਸ਼ ਆਰੀਆ ਇਸ ਮੈਚ ਦੇ ਵਿੱਚ ਖੇਡ ਰਹੇ ਸੀ। ਸੋ ਲਗਭਗ ਕਾਫੀ ਨਾਂ ਜਿਹੜੇ ਕਿ ਆਪਾਂ ਆਈ ਪੀ ਐਲ ਦੇ ਵਿੱਚ ਵੇਖੇ ਖੇਡਦੇ ਉਹ ਨਾਂ ਇੱਥੇ ਆਪਾਂ ਖੇਡਦੇ ਵੇਖੇ ਨੇ, ਜਿਹਦੇ ਵਿੱਚ ਕਿ ਪ੍ਰਭ ਸਿਮਰਨ ਅਤੇ ਵੈਭਵ ਸੂਰਿਆਵੰਸ਼ੀ ਤਾਂ ਕੁਛ ਖਾਸ ਨਹੀਂ ਕਾਰਗੁਜ਼ਾਰੀ ਕਰ ਸਕੇ। ਹਾਂ, ਪ੍ਰਿਆਂਸ਼ ਆਰੀਆ ਨੇ ਜ਼ਰੂਰ 32 ਗੇਂਦਾਂ ਦੇ ਵਿੱਚ 32 ਦੌੜਾਂ ਬਣਾਈਆਂ ਅਤੇ ਉਸ ਤੋਂ ਬਾਅਦ ਫਿਰ ਇਹ ਰਨ ਆਊਟ ਹੋ ਜਾਂਦੇ ਨੇ, ਪਰ ਇਸ ਮੈਚ ਦੇ ਵਿੱਚ ਜਿਹੜੀ ਜ਼ਿਆਦਾ ਖਿੱਚ ਦਾ ਕੇਂਦਰ ਉਹ ਰਿਤੂ ਰਾਜ ਗਾਇਕਵਾੜ ਰਹੇ, ਜਿਹਨੇ ਕਿ 114 ਗੇਂਦਾਂ ਦੇ ਵਿੱਚ 101 ਦੌੜਾਂ ਬਣਾਈਆਂ, ਅਤੇ ਤਿਲਕ ਵਰਮਾ ਜਿਨ੍ਹਾਂ ਨੂੰ ਕਿ ਕਪਤਾਨੀ ਦਿੱਤੀ ਗਈ ਹੈ ਹੁਣ 97 ਗੇਂਦਾਂ ਦੇ ਵਿੱਚ 60 ਦੌੜਾਂ ਇਹਨਾਂ ਨੇ ਬਣਾਈਆਂ, ਆਯੂਸ਼ ਬਦੋਨੀ 18 ਗੇਂਦਾਂ ਦੇ ਵਿੱਚ 24, ਆਈ ਪੀ ਐਲ ਵਾਲਾ ਜਿਹੜਾ ਉਹ ਆਪਣਾ ਰੁੱਖ ਹੈ ਉਸੇ ਤਰ੍ਹਾਂ ਦੇ ਨਾਲ ਬਰਕਰਾਰ ਰੱਖਦਿਆਂ ਜਿਹੜੇ ਸ਼ੁਆਂਸ ਸ਼ੈਜ ਨੇ ਉਹਨੇ ਵੀ 14 ਗੇਂਦਾਂ ਦੇ ਵਿੱਚ 26 ਦੌੜਾਂ ਬਣਾਈਆਂ। ਸੋ 277 ਦੌੜਾਂ ਦਾ ਟੀਚਾ ਦਿੱਤਾ ਗਿਆ ਸੀ ਸ਼੍ਰੀਲੰਕਾ ਨੂੰ, ਜੋ ਕਿ ਲਗਭਗ ਕਾਫੀ ਕਰੀਬ ਲੈ ਗਏ ਸੀ। ਸੋ ਅਖੀਰ ਦੇ ਵਿੱਚ ਜਿਹੜਾ ਕਹਿ ਲਈਏ ਕਿ ਓਵਰ ਆ ਜਾਂ ਫਿਰ ਅਖੀਰ 'ਤੇ ਜਾ ਕੇ ਲਗਾਤਾਰ 3 ਵਿਕਟਾਂ ਇਕੱਠੀਆਂ ਡਿੱਗਣੀਆਂ, ਇਸ ਵਜ੍ਹਾ ਦੇ ਕਰਕੇ ਸ਼੍ਰੀਲੰਕਾ ਦੀ ਏ ਟੀਮ ਜਿਹੜੀ ਆ ਹਾਰ ਜਾਂਦੀ ਹੈ। ਸੋ ਫਿਲਹਾਲ ਖਬਰਾਂ ਦੇ ਵਿੱਚ ਇੰਨਾ ਹੀ, ਵਧੇਰੇ ਖਬਰਾਂ ਦੇ ਲਈ ਤੁਸੀਂ ਸਾਡੇ ਐਪਲੀਕੇਸ਼ਨ ਨੂੰ ਡਾਊਨਲੋਡ ਕਰ ਸਕਦੇ ਹੋ। ਵਧੇਰੇ ਖਬਰਾਂ ਦੇ ਨਾਲ ਸਾਂਝ, ਭਾਰਤੀ ਖਬਰਾਂ ਦੇ ਉੱਤੇ ਸਾਂਝ ਫਿਰ ਦੁਬਾਰਾ ਤੁਹਾਡੇ ਨਾਲ ਪਾਉਣ ਦੇ ਲਈ ਲਵਾਵਾਂਗੇ ਹਾਜ਼ਰੀ। ਰੇਡੀਓ ਹਾਂਜੀ 1674 ਆ
1: ਰਹੀ ਹੈ ਪੰਜਾਬ ਦੀ ਇੱਕ ਸੱਚੀ ਕਹਾਣੀ ਤੇ ਆਧਾਰਿਤ ਫਿਲਮ ਚੜ੍ਹਦੀ ਕਲਾ। ਦਿਲ ਨੂੰ ਛੂ ਜਾਣ ਵਾਲੀ ਅਤੇ ਰੂਹ ਨੂੰ ਹਿਲਾ ਦੇਣ ਵਾਲੀ ਫਿਲਮ ਹੈ ਚੜ੍ਹਦੀ ਕਲਾ।
2: ਦੇਖੋ ਸੱਚ ਬਤਾ ਦੋ।
3: ਮੈਂ ਝੂਠ ਨਹੀਂ ਬੋਲ ਰਹੀ, ਮੈਨੂੰ ਸੱਚੀ ਕੁਛ ਨਹੀਂ ਪਤਾ।
1: ਸਟਾਰਿੰਗ ਐਮੀ ਵਿਰਕ, ਰੂਪੀ ਗਿੱਲ ਅਤੇ ਹਿੰਮਤ ਸੰਧੂ। ਪੰਜਾਬੀ ਫਿਲਮ ਚੜ੍ਹਦੀ ਕਲਾ ਰਿਲੀਜ਼ ਹੋਵੇਗੀ 29 ਮਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
4: Hi man, I'm Saiko Mirbai from Manipur. I'm a Commonwealth champion, gold medalist. Sunte rahiye radio Hanji.
5: Bale bale bale.
4: Bale bale bale.
5: Thank you.

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਰਹੀ ਹੈ ਪੰਜਾਬ ਦੀ ਇੱਕ ਸੱਚੀ ਕਹਾਣੀ ਤੇ ਆਧਾਰਿਤ ਫਿਲਮ ਚੜ੍ਹਦੀ ਕਲਾ। ਦਿਲ ਨੂੰ ਛੂਹ ਜਾਣ ਵਾਲੀ ਅਤੇ ਰੂਹ ਨੂੰ ਹਿਲਾ ਦੇਣ ਵਾਲੀ ਫਿਲਮ ਹੈ ਚੜ੍ਹਦੀ ਕਲਾ।
1: ਦੇਖੋ ਸੱਚ ਬਤਾ ਦੋ।
2: ਮੈਂ ਝੂਠ ਨਹੀਂ ਬੋਲ ਰਹੀ, ਮੈਨੂੰ ਸੱਚੀ ਕੁਛ ਨਹੀਂ ਪਤਾ।
0: ਸਟਾਰਿੰਗ ਐਮੀ ਵਿਰਕ, ਰੂਪੀ ਗਿੱਲ ਅਤੇ ਹਿੰਮਤ ਸੰਧੂ। ਪੰਜਾਬੀ ਫਿਲਮ ਚੜ੍ਹਦੀ ਕਲਾ ਰਿਲੀਜ਼ ਹੋਵੇਗੀ 29 ਮਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
3: हाय, मैं हूं कपिल शर्मा और आप सुन रहे हैं रेडियो हांजी 1674 AM। और ये जिनको जिन्होंने रेडियो ये खोला है वो मेरे दोस्त हैं, बड़े अच्छे लोग हैं, बड़े अच्छे अच्छे गाने चलाएंगे। एक्चुअली मैं आपको बता दूं कि ये जो भी चलाएंगे बहुत अच्छा चलाएंगे और आपको बहुत मज़ा आएगा। सुनते रहिए रेडियो हांजी 1674 AM। थैंक यू।

0: ਹਾਂਜੀ
1: ਹਾਂਜੀ ਰੇਡੀਓ ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
2: ਉਹ ਜੋ ਹੁਕਮ ਮੇਰੀ ਸਰਕਾਰ।
1: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
1: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਰੇਡੀਓ ਹਾਂਜੀ 1674 ਐਮ ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ ਆ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ ਹਸਾਉਣ ਦਾ ਚੁਟਕਲੇ ਸੁਣਾਉਣ ਦਾ ਹੋ ਚੁੱਕਾ ਸਮਾਂ ਤੇ ਇਹ ਕੰਮ ਸਾਡੇ ਨਾਲ ਕਰਦੇ ਹੁੰਦੇ ਨੇ ਬੱਚੇ ਤੇ ਬੱਚਿਆਂ ਦੇ ਨਾਲ ਰਲ ਮਿਲ ਕੇ ਤੇ ਆਪਾਂ ਹੱਸਦੇ ਹਾਂ। ਮੈਂ ਵਾਅਦਾ ਕਰਦਾ ਕਿ ਜ਼ਰੂਰ ਜ਼ਰੂਰ ਜ਼ਰੂਰ ਆਪਾਂ ਹੱਸੂ ਤੇ ਜੇਕਰ ਤੁਸੀਂ ਵੀ ਵਾਅਦਾ ਕਰੋ ਤੇ ਫਿਰ ਰਲ ਮਿਲ ਕੇ ਹੱਸਿਆ ਜਾਊਗਾ। ਹੱਸਣਾ ਆਪਾਂ ਆਪਣੇ ਆਪ ਦੇ ਲਈ, ਆਪਣੀ ਤੰਦਰੁਸਤੀ ਦੇ ਲਈ, ਆਪਣੇ ਦਿਨ ਨੂੰ ਵਧੀਆ ਬਣਾਉਣ ਦੇ ਲਈ ਤੇ ਆਪਣੇ ਆਪ ਦੇ ਲਈ ਕੰਮ ਜੇ ਕਰਨਾ ਤੇ ਫਿਰ ਮਾੜਾ ਕੀ ਹੱਸਣ ਦੇ ਵਿੱਚ ਆਓ ਰਲ ਮਿਲ ਕੇ ਤੇ ਆਪਾਂ ਹੱਸਦੇ ਹਾਂ ਤੇ ਬੱਚਿਆਂ ਦੇ ਕੋਲੋਂ ਚੁਟਕਲੇ ਸੁਣਾਉਂਦੇ ਤੇ ਤੁਸੀਂ ਵੀ ਜੇਕਰ ਸੁਣਾਉਣੇ ਆ ਤਾਂ ਬੱਚਿਆਂ ਤੋਂ ਬਾਅਦ ਤੁਸੀਂ ਕਰ ਸਕਦੇ ਹੋ ਕਾਲ। ਫਿਲਹਾਲ ਆਪਾਂ ਸ਼ੁਰੂਆਤ ਕਰਦੇ ਹਾਂ, ਮੰਨਤ ਤੇ ਫਤਿਹ ਨੇ ਸਾਡੇ ਨਾਲ ਤੇ ਬਾਕੀਆਂ ਦੇ ਅੱਗੇ ਬੇਨਤੀ ਹੈ ਕਿ ਤੁਸੀਂ ਮਿਊਟ ਕਰ ਲਿਓ, ਜਿੱਦਾਂ ਜਿੱਦਾਂ ਤੁਹਾਡੀ ਵਾਰੀ ਆਊਗੀ ਉਦਾਂ ਉਦਾਂ ਤੁਸੀਂ ਆਵਾਜ਼ ਪੈਣ ਦੇ ਉੱਤੇ ਅਨਮਿਊਟ ਕਰਕੇ ਤੇ ਚੁਟਕਲਾ ਸੁਣਾਈ ਜਾਓ ਤੇ ਉਸ ਤੋਂ ਬਾਅਦ ਤੁਹਾਡੀ ਵਾਰੀ ਹੈ। ਮੰਨਤ ਫਤਿਹ ਤੁਸੀਂ ਆਉਂਦੇ ਰਹੋ।
1: ਸਤਿ ਸ੍ਰੀ ਅਕਾਲ ਅੰਕਲ ਜੀ।
0: ਸਤਿ ਸ੍ਰੀ ਅਕਾਲ ਮੰਨਤ ਜੀ, ਕੀ ਹਾਲ ਨੇ?
1: ਮੈਂ ਠੀਕ ਹਾਂ, ਤੁਸੀਂ ਠੀਕ ਹੋ?
0: ਹਾਂਜੀ ਮੈਂ ਵੀ ਠੀਕ ਹਾਂ। ਤੁਸੀਂ ਸੁਣਾਓ ਕਿੱਦਾਂ ਜਾ ਰਿਹਾ ਦਿਨ ਤੁਹਾਡਾ?
1: ਮੇਰਾ ਵਧੀਆ ਜਾ ਰਿਹਾ, ਪਰ ਮੈਨੂੰ ਜ਼ੁਕਾਮ ਹੋ ਗਿਆ ਸੀਗਾ ਕੱਲ।
0: ਓਹੋ, ਮੈਨੂੰ ਲੱਗਦਾ ਰੈਸਟ ਨਹੀਂ ਨਾ ਕੀਤੀ ਹੋਣੀ ਤਾਂ ਕਰਕੇ। ਤੁਸੀਂ ਸਫ਼ਰ ਕਰਕੇ ਆਏ ਨਾ, ਤੁਸੀਂ ਛੁੱਟੀਆਂ ਚ ਘੁੰਮਣ ਘੁੰਮਣ ਕਰਕੇ ਆਏ
1: ਤੇ ਹਲਕਾ ਹਲਕਾ ਪਹਿਲਾਂ ਸੀਗਾ ਤੇ ਫਿਰ ਹੁਣ ਮੈਨੂੰ ਲੱਗਦਾ ਕੰਮ ਵੱਧ ਗਿਆ, ਪਤਾ ਨਹੀਂ ਕਿਉਂ।
0: ਓਹੋ, ਚੱਲ ਕੋਈ ਗੱਲ ਨਹੀਂ, ਇਹਦੀ ਕਿਹੜੀ ਗੱਲ ਹੈ ਮਨ, ਤਾਂ ਮੈਨੂੰ ਤੇ ਹੋਇਆ ਰਹਿੰਦਾ ਵਾ, ਕੁਛ ਨਹੀਂ ਹੁੰਦਾ ਉਹਦੇ ਨਾਲ। ਐਡੀ ਕਿਹੜੀ ਗੱਲ ਆ। ਤੁਸੀਂ ਨਾ ਰੈਸਟ ਕਰਿਓ ਤੇ ਠੰਡ ਚ ਨਾ ਜਾਇਓ ਤੇ ਲੀੜੇ ਕੱਪੜੇ ਪਾ ਕੇ ਜਾਇਓ, ਠੰਡ ਚ ਜਾਓਗੇ ਤੇ ਆਪੇ ਠੀਕ ਹੋ ਜਾਣਾ, ਇਹਦੀ ਕਿਹੜੀ ਗੱਲ ਹੈ।
1: ਠੀਕ ਆ, ਪਰ ਪਾਪਾ ਹੁਣੀ ਤਾਂ ਸੋਚਦੇ ਆ ਕਿ ਜੁਲਾਈ ਦੇ ਪਹਿਲੇ ਹਫ਼ਤੇ ਸਨੋ ਹੀ ਆਣਾ ਵਾ ਤੇ ਮੈਨੂੰ ਉਲਟਾ ਜ਼ੁਕਾਮ ਹੋਇਆ ਪਿਆ ਵਾ।
0: ਤੋ ਹੱਲੇ ਤੇ 20 ਦਿਨ ਪਏ ਆ, ਉਦੋਂ ਤੱਕ ਤੇ ਤੁਸੀਂ ਠੀਕ ਹੋ ਜਾਣਾ ਪੂਰੇ, ਓਕੇ ਰਿਪੋਰਟ। ਤੁਹਾਨੂੰ ਪਤਾ ਜੇ ਤੂੰ ਪਹਿਲਾਂ ਪਹਿਲਾਂ ਜ਼ੁਕਾਮ ਹੋ ਜੇ ਨਾ ਤੇ ਜਦੋਂ ਇੱਕ ਵਾਰੀ ਹੋ ਕੇ ਠੀਕ ਹੋ ਜੇ ਤੇ ਬਾਅਦ 'ਚ ਫਿਰ ਬੜਾ ਮਜ਼ਾ ਆਉਂਦਾ ਬਰਫ਼ ਤੇ ਖੇਡਣ ਦਾ।
1: ਹਾਂਜੀ,
0: ਪਾਪਾ ਨੂੰ ਪਸੰਦ ਹੈ ਬਰਫ਼ ਕੇ ਤੁਹਾਨੂੰ?
1: ਇਹ ਤਾਂ ਮੈਨੂੰ ਤੇ ਫਤਿਹ ਨੂੰ ਸਭ ਤੋਂ ਵੱਧ ਪਸੰਦ ਆ।
0: ਆਹੋ, ਤੇ ਫਿਰ ਵਧੀਆ, ਪਾਪਾ ਨੇ ਤਾਂਹੀਓ ਫਿਰ ਪਲਾਨ ਬਣਾਇਆ।
1: ਅਸੀਂ ਨਾਲੇ ਪਾਪਾ ਤੇ ਵੀ ਬਦਲਾ ਲੈਣਾ, ਸਨੋ ਬੋਲਣਾ ਬਹੁਤ ਜ਼ੋਰ ਜ਼ੋਰ ਨਾਲ ਮਾਰਨੀ ਆ ਪਾਪਾ ਨੇ ਤੇ ਪਾਪਾ ਜੀ ਆਕੇ ਭਰ ਦੇਣੀ ਆ।
0: ਓਹ ਹੋ ਹੋ ਤੁਸੀਂ ਬੜੇ ਖਤਰਨਾਕ ਹੈ, ਪਾਪਾ ਨਾਲੇ ਤੁਹਾਨੂੰ ਲੈ ਕੇ ਚੱਲਿਆ ਤੇ ਨਾਲੇ ਤੁਸੀਂ ਸਨੋ ਬਾਲਾਂ ਮਾਰਨੀਆਂ ਹੈ।
1: ਓਕੇ ਓਕੇ, ਪਾਪਾ ਗੁੱਸਾ ਕਰਦੇ ਤੇ ਫੋਨ ਦੇਖਦੇ ਰਹਿੰਦੇ 24 ਘੰਟੇ।

0: ਫਿਰ ਪਾਪਾ ਇੰਡੀਅਨ ਡਰਾਮਾ ਹੀ ਦੇਖਦੇ ਰਹਿੰਦੇ ਤਾਂ ਕਰਕੇ
1: ਓਹੋ ਓਹੋ ਕੰਮ ਨੀ ਕਰਦੇ
0: ਹਨਾ ਨਾਲ ਅਸੀਂ ਗਾਜਰ ਵੀ ਲੈ ਕੇ ਆਉਣੀ ਆ
1: ਆਹਾਂ ਉਹ ਬਣਾਉਣ ਦੇ ਲਈ ਉਹ ਜਿਹੜਾ ਉਹ ਬੰਦਾ ਜਾ ਸਨੋਮੈਨ
0: ਹਾਂਜੀ ਸਨੋਮੈਨ ਹਾਂਜੀ
1: ਅੱਛਾ ਗਾਜਰ ਨਾ ਤੁਸੀਂ ਉਹ ਵਾਲੀ ਗਾਜਰ ਲੈ ਕੇ ਜਾਇਓ ਜਿਹਦੇ ਜਿਹਦੇ ਜਿਹਦੇ ਜਿਹਦੇ ਅੱਗੇ ਪੱਤੇ ਹੁੰਦੇ ਆ ਲੀਪਸ ਵਾਲੀ ਨਿੱਕੀ ਨਿੱਕੀ ਨਿੱਕੀ ਨਿੱਕੀ ਜੀ ਹੈਂ ਫਿਰ ਫੋਟੋ ਖਿੱਚ ਕੇ ਭੇਜੋ ਠੀਕ ਆ ਅਸੀਂ ਫੋਟੋਆਂ ਜੀ ਵੇਖ ਲਾਂਗੇ ਸਨੋਮੈਨ
0: ਠੀਕ ਆ
1: ਬੱਲੇ ਕੀ ਲਿਆਇਓ ਫਿਰ ਅੱਜ
0: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ
1: ਓਕੇ
0: ਪਿਤਾ ਜੀ ਉਦੋਂ ਉਹ ਜ਼ਮਾਨਾ ਸੀਗਾ ਜਦੋਂ ਮੈਂ 10 ਰੁਪਏ ਦੀ ਸਾਰੀ ਗਰੋਸਰੀ ਲਿਆਉਂਦਾ ਸੀਗਾ ਪੱਪੂ ਪਿਤਾ ਜੀ ਹੁਣ ਜ਼ਮਾਨਾ ਇਹ ਆ ਹੁਣ ਜ਼ਮਾਨਾ ਬਦਲ ਗਿਆ ਹੁਣ ਤਾਂ ਦੁਕਾਨਾਂ ਵਿੱਚ ਤਾਂ ਹਰ ਇੱਕ ਵਿੱਚ ਤਾਂ ਕੈਮਰੇ ਲੱਗੇ ਹੋਏ ਆ ਪਿਤਾ ਜੀ ਬੇਹੋਸ਼
1: ਪਰ ਇਹਦਾ ਕੀ ਮਤਲਬ ਹੈ ਅਮਨ ਤਾਂ ਉਹ ਕੀ ਕਰਨਾ ਚਾਹੁੰਦਾ ਸੀ
0: ਉਹਦੇ ਪਾਪਾ ਉਹਨੂੰ ਦੱਸਣਾ ਚਾਹੁੰਦੇ ਸੀਗੇ ਕਿ ਪਹਿਲਾਂ ਜ਼ਮਾਨਾ ਜਿਹੜਾ ਸੀਗਾ ਬਹੁਤ ਸਸਤੀਆਂ ਚੀਜ਼ਾਂ ਸੀਗੀਆਂ ਹੁਣ
1: ਮਹਿੰਗਾਈ ਹੋ ਗਈ ਹਨਾ ਪਰ ਉਹ ਕੀ ਸਮਝਿਆ
0: ਉਹਨੂੰ ਆਇਆ ਸੀਗਾ ਕਿ ਪਾਪਾ ਉਹੀ 10 ਡਾਲਰ ਦਾ ਬਿੱਲ ਰੱਖ ਕੇ ਫਿਰ ਚੋਰੀ ਕਰ ਲਿਆਉਂਦੇ
1: ਤੁਹਾਨੂੰ ਤੇ ਸਾਰੀ ਸਮਝਿਆ ਨੀ ਚੁਟਕਲੇ ਦੀ ਕੁੜੀਏ ਤੁਸੀਂ ਤੇ ਡੀ ਕੋਡ ਵੀ ਕਰ ਲੈਂਦੇ ਜੇ ਚੁਟਕਲੇ ਥੈਂਕ ਯੂ ਮਨਤ ਸਕੂਲ ਜਾ ਰਹੇ ਹੋ ਅੱਜ
0: ਥੈਂਕ ਯੂ ਫਤਿਹ ਨਵੀਂ ਗੱਲ ਕਰ ਲਓ
1: ਹਾਂਜੀ ਹਾਂਜੀ
0: ਸਤਿ ਸ਼੍ਰੀ ਅਕਾਲ ਅੰਕਲ ਜੀ ਨਾਲੇ ਕੋਈ ਵੀ ਨਹੀਂ ਜੀ
1: ਸਤਿ ਸ਼੍ਰੀ ਅਕਾਲ ਫਤਿਹ ਜੀ ਕੀ ਹਾਲ ਨੇ
0: ਮੈਂ ਵਧੀਆ ਤੇ ਕਿਵੇਂ ਹਾਂ
1: ਹਾਂਜੀ ਮੈਂ ਵੀ ਠੀਕ ਹਾਂ ਜਾ ਰਹੇ ਹੋ ਸਕੂਲ
0: ਹਾਂਜੀ ਹਜੇ ਨਹੀਂ ਪਰ ਅਸੀਂ ਗੁਰਦੁਆਰੇ ਸਾਹਿਬ ਦੇ ਬਾਹਰ ਖੜੇ ਹਾਂ ਹੁਣ
1: ਅੱਛਾ ਅੱਛਾ ਤੁਸੀਂ ਮੱਥਾ ਟੇਕ ਕੇ ਤੇ ਫਿਰ ਜਾਓਗੇ
0: ਹਾਂਜੀ
1: ਵੈਰੀ ਗੁੱਡ
0: ਪਾਪਾ ਵੈਸੇ ਬਹੁਤ ਕਾਇੰਡ ਨੇ ਪਾਪਾ ਵੱਧ ਪਿਆਰ ਕਰਦੇ ਆ ਨਾ ਕਿ ਇੰਡੀਅਨ ਡਰਾਮਾ ਪਾਪਾ ਪਹਿਲਾਂ ਬਹੁਤ ਦੇਖਦੇ ਪਰ ਹੁਣ ਤਾਂ ਨਹੀਂ ਦੇਖਦੇ
1: ਵਧੀਆ ਵਧੀਆ ਇੱਕ ਜਣਾ ਤੁਸੀਂ ਕਰ ਲਿਆ ਕਰੋ ਦੂਜਾ ਆ ਕੇ ਪੋਚੇ ਮਾਰ ਦਿਆ ਕਰੋ ਤੁਸੀਂ ਨਾ ਦੋਵੇਂ
0: ਮੈਂ ਤਾਂ ਮੰਮਾ ਤੇ ਪਾਪਾ ਦੇ ਦੋਹਾਂ ਦੇ ਮਾਰੂੰਗਾ
1: ਕੀ ਪੋਚੇ
0: ਸਨੋਬਾਲ
1: ਹੈ
0: ਹਾਂਜੀ
1: ਨਾ ਯਾਰ
0: ਦੀਦੀ ਕਹਿੰਦੀ ਦੀਦੀ ਮੈਨੂੰ ਕਹਿੰਦੀ ਰੂਡ ਮੰਨ ਰਿਹਾ ਬਹੁਤ
1: ਹਾਂ
0: ਹਾਂਜੀ
1: ਚੱਲ
0: ਕੋਈ ਸਮਝ ਲੈਣੇ ਦੀਦੀ ਨੂੰ ਭੋਲੇ ਭੋਲੇ ਕੋਈ ਨਹੀਂ ਗੇ
1: ਨਹੀਂ ਨਹੀਂ ਮੈਂ ਕਦੋਂ ਕਹਿੰਦਾ ਭੋਲੇ ਮੈਂ ਤਾਂ ਕਹਿੰਦਾ ਬੜੀ ਇੰਟੈਲੀਜੈਂਟ ਹੈ ਦੀਦੀ
0: ਇੰਟੈਲੀਜੈਂਟ ਤਾਂ ਮੈਥੋਂ ਘੱਟ ਨੇ ਮੈਨੂੰ ਪਤਾ ਹੀ ਦੀਦੀ ਕਲਾਸ ਚ ਟੱਕੇ ਨਹੀਂ ਦਿੰਦੇ
1: ਹਾਂ ਉਹ ਫਿਰ ਮਨੀਟਰ ਹੈ ਨਾ ਕਲਾਸ ਦੀ ਉਹ ਹੈਡ ਹੈ ਕਲਾਸ ਦੀ ਤਾਂ ਕਰਕੇ
0: ਜਿਹੜੇ ਬੈਠੇ ਹਿੱਲੀ ਜਾਂਦੇ ਹੁੰਦੇ ਆ ਪਰ ਦੀਦੀ ਕਲਾਸ ਚ ਪੇ ਅਟੈਂਸ਼ਨ ਤਾਂ ਕਰਦੇ ਨੇ ਪਰ ਦੀਦੀ ਦਿਨੋਂ ਚੈਨ ਨਾਲ ਬੈਠਣਾ ਇੰਨੀ ਵਧੀਆ ਲੱਗਦਾ ਦੀਦੀ ਐਂ ਹਿੱਲੀ ਜਾਂਦੇ ਮੈਂ ਵੀ ਐਂ ਕਰਦਾ
2: ਉਹ ਦੀਦੀ ਨਹੀਂ ਹਿੱਲਦੇ ਹੁੰਦੇ ਇੱਕ ਲੱਤ ਹਿੱਲਦੀ ਹੁੰਦੀ
1: ਪਰ ਇਹਨੂੰ ਮੈਂ ਫਾਈਨ ਪਾਉਣ ਲੱਗਾ ਹਾਂ ਇਹਨੇ ਸਤਿ ਸ਼੍ਰੀ ਅਕਾਲ ਨਹੀਂ ਬੁਲਾਈ ਇਹਨੂੰ ਪਤਾ ਨਹੀਂ ਲੱਗਾ ਲਾਗੇ ਕੌਣ ਬੈਠਾ ਮਾਮਾ ਜੀ ਨੇ ਟ੍ਰਿਕ ਕਰਤਾ ਨਾ ਤੈਨੂੰ ਫਿਰ ਪਤਾ ਨੀ ਨਾ ਲੱਗਾ
0: ਮੈਂ ਗੱਡੀ ਸੁਣ ਰੁਕੀ ਸੁਣਦੀ ਆ
1: ਗੱਡੀ ਦੀ ਆਵਾਜ਼ ਸੁਣਦੀ ਆ ਹੈ ਕੁੜਕੇ ਤੇ ਆਏ ਹੋ
2: ਠੁੱਕ ਠੁੱਕ ਕਰਦੇ ਪੀਟਰੀ ਇੰਜਣ ਤੇ
1: ਗੁੰਗੀਆਂ ਨੇ ਉਹ ਕਿੱਥੇ ਬੋਲਦੀਆਂ ਗੱਡੀਆਂ ਉਹਨਾਂ ਦੇ ਬ੍ਰੇਕ ਮਾਰਿਆ ਵੀ ਕਿਉਂ ਹੀ ਕਰਦੀਆਂ ਬਸ ਜਦੋਂ ਲਾਗੇ ਆਉਂਦੇ ਲਾਗੋਂ ਦੀ ਆਉਂਦੀਆਂ ਨਾ ਭਾਵੇਂ ਤੇਜ ਵੀ ਤੇ ਉਹ ਇੱਦਾਂ ਹੀ ਲੰਘਦੀਆਂ ਇੰਨਾ ਕੀ ਪਤਾ ਲੱਗਦਾ
0: ਸਾਡੀ ਗੱਡੀ ਤੋਂ ਵੀ ਵੱਧ ਵਧੀਆ
1: ਤੁਹਾਡੀ ਤੇ ਗੱਡੀ ਫਿਰ ਤੁਸੀਂ ਤੇ
2: ਸ਼ਾਨਦਾਰ ਜਾਨਦਾਰ ਆ
1: ਕਦੀ ਤੁਸੀਂ ਜਾਂਦੇ ਮੇਲਿਆਂ ਤੇ ਕਦੀ ਤੁਸੀਂ ਜਾਂਦੇ ਬਰਫਾਂ ਤੇ
0: ਗੱਡੀ ਕੋਲੇ ਗੱਡੀ ਕਰ ਦਿੰਦੇ ਆ ਨਾ ਹੁਣ ਲੱਗ ਜਾਂਦੀ ਆ
1: ਪਾਪਾ ਸਾਰੇ ਕੰਮ ਮੇਰੇ ਹਿਸਾਬ ਨਾਲ ਗਲਤੀ ਕਰਦੇ ਆ ਨਾ
0: ਨਹੀਂ ਪਾਪਾ ਸਾਰੇ ਕੰਮ ਸਹੀ ਕਰਦੇ ਆ
1: ਸਹੀ ਕਰਦੇ ਆ ਮੰਨਤ ਕਿਉਂ ਕਹਿੰਦੀ ਆ ਫਿਰ ਏਦਾਂ
0: ਦੋ ਭੈਣਾਂ ਛੱਡੀਆਂ ਜਾਂਦੀਆਂ ਪਰ ਕਦੇ ਨਾ ਮਿਲੀਆਂ ਦੋ ਭੈਣਾਂ
2: ਛੱਡੀਆਂ
0: ਜਾਂਦੀਆਂ
1: ਵਾਂਡੇ ਜਾਂਦੀਆਂ ਘੁੰਮਣ ਜਾਂਦੀਆਂ ਮੇਲੇ ਜਾਂਦੀਆਂ ਬਰਫ ਤੇ ਜਾਂਦੀਆਂ
2: ਪਤਾ ਤਾਂ ਓਕੇ
1: ਸ਼ੋਪਿੰਗ ਕਰਨ ਜਾਂਦੀਆਂ ਕਿੱਥੇ ਜਾਂਦੀਆਂ ਕਿੱਥੇ ਆ ਪਹਿਲਾਂ ਇਹ ਦੱਸੋ
0: ਇੱਕ ਦੂਜੇ ਕੋਲੇ ਨਹੀਂ
2: ਆਪਾਂ ਤਾਂ ਉਹ ਜਿਹੜਾ ਦੇਬੀ ਬਾਈ ਤੇ ਮਨਮੋਹਨ ਹੋਣਾ ਦਾ ਗਾਣਾ ਨੀ ਇੱਕੋ ਨਦੀ ਦੇ ਕਿਨਾਰੇ ਆਪਾਂ ਕਦੋਂ ਮਿਲਣਾ
1: ਨਹੀਂ ਤੂੰ ਜਾਣ ਕੇ ਨੀ ਆਉਣਾ ਸਾਥੋਂ ਆਇਆ ਨੀ
2: ਸਾਥੋਂ ਆਇਆ ਨਹੀਂ
1: ਪਰ ਇਹ ਵੇਖੋ ਜਿੰਨਾ ਚਿਰ ਸਾਨੂੰ ਪਤਾ ਨੀ ਲੱਗੂਗਾ ਵੀ ਭੈਣਾਂ ਕਿੱਥੇ ਜਾਂਦੀਆਂ ਉਹਨਾਂ ਚਿਰ ਸਾਨੂੰ ਕਿੱਦਾਂ ਬੁੱਝਿਆ
2: ਕੋਈ ਹਿੰਟ
1: ਜਗ੍ਹਾ ਜਗ੍ਹਾ ਜਾਂਦੀਆਂ ਤੇ ਮੁੱਛਾਂ ਹੋ ਸਕਦੀਆਂ ਮੁੱਛਾਂ
2: ਇਹ ਵੀ ਨੀ ਮਿਲਦੀਆਂ
1: ਹਾਂ ਕੱਛਾਂ ਨਹੀਂ ਉਂਗਲਾਂ ਤੇ ਪਰ ਪੰਜ ਭੈਣਾਂ ਹੁੰਦੀਆਂ
2: ਕਿੰਨੀਆਂ ਸਰੀਰ ਦੀਆਂ 206 ਅੱਡੀਆਂ ਹੁੰਦੀਆਂ ਤੁਸੀਂ ਵਾਢਾ ਹੀ ਧਰ ਲਿਆ ਅੱਜ ਨੀ 11-12 ਵਜੇ ਤੱਕ ਨਿਬੜਦਾ ਕੰਮ ਇਹ
1: ਦੋ ਦੋ ਉਂਗਲਾਂ ਨਹੀਂ ਟ੍ਰੇਨ
2: ਉਦੋਂ ਬਾਅਦ ਤਾਂ ਗੜਾ ਘੋੜਾ ਖੋਤਾ ਚਿੜੀ ਉੱਡਾਂ ਉੱਡ ਹੀ ਰਹੇ ਆ
1: ਟ੍ਰੇਨ ਦੀਆਂ ਪਟੜੀਆਂ
0: ਸਾਨੂੰ
1: ਥੋੜੀ
2: ਮਨਾ ਨੀ ਕੀਤਾ ਨਾ ਤੂੰ ਡਿਸਕਲੇਮਰ ਲਾਉਣਾ ਸੀ ਪਹਿਲਾਂ
1: ਤੁਸੀਂ ਪਹਿਲਾਂ ਦਿਆ ਕਰੋ ਡਿਸਕਲੇਮਰ ਅਸੀਂ ਤੇ
0: 1 month ਤੇ ਦੇਣੇ ਪੈਣੇ ਆ ਤੁਹਾਨੂੰ ਜਿਹੜੇ ਪੈਸੇ ਮੈਂ ਤੁਹਾਨੂੰ ਕਿਹਾ
1: ਸਾਡਾ ਤੇ ਯਾਰ ਆਰਬੀ ਵਾਲਾ ਕੰਮ ਆ ਜੋ ਆਉਂਦਾ ਅਸੀਂ ਨਾਲ ਦੀ ਨਾਲ ਗਾਂ ਤੋੜ ਦਿੰਨੇ ਆ
0: 1 month ਚ ਜਿਹੜੇ ਪੈਸੇ ਬੈਂਕ ਦੇ ਸਾਰੇ ਜਿਹੜੇ ਮੈਂ ਤੁਹਾਨੂੰ ਪਾਣ ਦਿੱਤੇ ਆ
1: ਓਹੋ ਚੱਲ ਠੀਕ ਆ ਕੱਲ ਧਿਆਨ ਰੱਖਾਂਗੇ ਆਪਾਂ ਥੈਂਕ ਯੂ
0: ਹੈਵ ਅ ਨਾਈਸ ਡੇ ਬਾਏ
1: ਥੈਂਕ ਯੂ ਇਹ ਸੀ ਸਾਡੇ ਨਾਲ ਫਤਿਹ ਗਜਿਲੀਅਨ ਤੇ ਹੁਣ ਨੈਕਸਟ ਸਾਡੇ ਨਾਲ ਤੇਗ ਤੇ ਉਸ ਤੋਂ ਬਾਅਦ ਫਿਰ 489 ਤੁਸੀਂ ਰੈਡੀ ਰਹੋ ਤੇਗ ਸਤਿ ਸ੍ਰੀ ਅਕਾਲ ਕੀ ਹਾਲ ਹੈ ਤੁਹਾਡਾ
0: ਸਤਿ ਸ੍ਰੀ ਅਕਾਲ ਅੰਕਲ ਜੀ
1: ਸਤਿ ਸ੍ਰੀ ਅਕਾਲ
2: ਤੇਗ ਕੀ ਹਾਲ ਚਾਲ
0: ਬਹੁਤ ਵਧੀਆ ਤੁਹਾਡਾ ਕੀ ਹਾਲ ਚਾਲ
1: ਹੈ ਸਾਡੇ ਵਧੀਆ ਅੱਜ ਠੰਡ ਹੈਗੀ ਕਿ ਅੱਜ ਧੁੱਪ ਚੜ ਗਈ
0: ਸਤਰੰਗੀ
1: ਪੀਂਗ ਦਿਸ ਗਈ ਆ
2: ਅੱਛਾ ਰੇਨਬੋ ਓਕੇ
1: ਅੱਛਾ ਸਤਰੰਗੀ ਪੀਂਗ ਕਿੱਥੋਂ ਦਿਖੀ ਆ
0: ਜਦੋਂ ਆਪਾਂ ਬ੍ਰੇਕਫਾਸਟ ਖਾਂਦੇ ਸੀ ਉਹਦੇ ਦਿਸੀ ਆ ਬਾਹਰੋਂ
1: ਤੁਹਾਡੇ ਪਿੱਛੇ ਕੋਈ ਬੋਲਦਾ ਕਿ ਹੋਰ ਕੋਈ ਬੱਚਾ ਬੋਲਦਾ ਹਾਂ ਤੁਹਾਡੇ ਕੋਲ ਕੋਈ ਨੀ ਬੋਲਦਾ ਹੈ ਨਾ ਤੇ ਬਾਕੀ ਜਿਹੜੇ ਲਾਈਨ ਤੇ ਨੇ ਵੀ ਬੇਨਤੀ ਆ ਵੀ ਤੁਸੀਂ ਮਿਊਟ ਤੇ ਕਰ ਲਓ ਤੁਹਾਡੀਆਂ ਆਵਾਜ਼ਾਂ ਵਿੱਚ ਆਉਂਦੀਆਂ ਤੇ ਨਹੀਂ ਤੇ ਫਿਰ ਮੈਨੂੰ ਡਰੋਪ ਕਰਨੀ ਪੈਣੀ ਤੁਹਾਡੀ ਕਾਲ ਫਿਰ ਦੁਬਾਰਾ ਨਹੀਂ ਤੇ ਲਾ ਲਿਓ ਜੇ ਤੇ ਹਾਂਜੀ ਅੱਛਾ ਕੀ ਫੈਕਟ ਪਤਾ ਪੁੱਤ
0: ਜਿਹੜੀ ਸਟਰੈਲੀ ਫੀਮ ਹੁੰਦੀ ਆ ਜਿਹੜੇ ਐਬਰੀਜਨਲ ਪੀਪਲ ਕਹਿੰਦੇ ਹੁੰਦੇ ਨੇ ਜਦੋਂ ਜਦੋਂ ਸਟਰੈਲੀ ਫੀਮ ਸਕਾਈ ਦੇ ਵਿੱਚ ਹੁੰਦੀ ਆ ਉਹ ਰੇਨਬੋ ਸਰਪੈਂਟ ਟ੍ਰੈਵਲ ਕਰਦੀ ਆ
1: ਜਦੋਂ ਜਦੋਂ ਸਤਰੰਗੀ ਪੀਂਗ
0: ਜਦੋਂ ਸਤਰੰਗੀ ਪੀਂ ਸਕਾਈ ਚ ਹੁੰਦੀ ਆ ਆਬਰੀਜਨਲ ਪੀਪਲ ਕਹਿੰਦੇ ਨੇ ਉਹ ਟ੍ਰੈਵਲ ਕਰਦੀ ਆ
1: ਅੱਛਾ ਟ੍ਰੈਵਲ ਕਰਦੀ ਆ
2: ਉਹ ਜਿਵੇਂ ਵੀ ਸਿਸਟਮ ਜਿਹਾ ਬਣਿਆ ਨਾ ਉਹਨਾਂ ਦਾ ਵੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ
1: ਅੱਛਾ
2: ਪਰ ਬੇਟੇ ਤੁਹਾਨੂੰ ਪਤਾ ਆਪਣਾ ਵੀ ਕਿੱਦਾਂ ਹੁੰਦਾ ਹਿਸਾਬ ਕਿਤਾਬ ਜਦੋਂ ਹਨਾ ਸਨਲਾਈਟ ਵਾਟਰ ਡਰੋਪਲੈਟਸ ਚੋਂ ਨਿਕਲਦੀ ਆ ਤਾਂ ਵਾਟਰ ਡਰੋਪਲੈਟਸ ਪ੍ਰਿਜ਼ਮ ਵਾਂਗੂ ਐਕਟ ਕਰਦੇ ਆ ਤਾਂ ਜਿਹੜੀ ਸ਼ੋਰਟੈਸਟ ਤੇ ਲੌਂਗੈਸਟ ਵੇਵ ਲੈਂਥ ਹੁੰਦੀ ਆ ਨਾ ਉਹਦੇ ਹਿਸਾਬ ਨਾਲ ਫਿਰ ਉਹ ਬਣਦੀ ਆ ਇਹਦੇ ਸੱਤ ਰੰਗ ਹੁੰਦੇ ਵਿਬ ਗਿਓਰ ਕਹਿੰਦੇ ਜਿਹਨੂੰ ਵਾਇਲਟ ਇੰਡੀਗੋ ਬਲੂ ਗ੍ਰੀਨ ਯੈਲੋ ਔਰੇਂਜ ਤੇ ਰੈੱਡ ਇਹਦੇ ਤਾਂ ਕਰਕੇ ਰੰਗ ਵੱਖੋ ਵੱਖਰੇ ਲੱਗਦੇ ਆ ਹੁੰਦੀ ਹੈ ਵਾਈਟ ਲਾਈਟ ਹੀ ਆ
1: ਤੁਹਾਨੂੰ ਪੜਾਇਆ ਸਕੂਲ ਉਹਨਾਂ
2: ਹਰੇ ਛੋਟੀ ਹੈ ਮੈਨੂੰ ਲੱਗਦਾ
1: ਓਕੇ ਗੁੱਡ ਫਿਰ ਤੇ ਤੁਸੀਂ ਬੜਾ ਕੁਝ ਜਾਣਦੇ ਹੋ ਕੀ ਸੁਣਾਓਗੇ ਫਿਰ
0: ਅੱਜ ਮੈਂ ਸੁਣਾਉਗੀ ਇੱਕ ਬਾਤ
1: ਬਾਤ ਓਕੇ
2: ਬਾਤ ਪਾਵਾਂ ਬਤੋਲੀ ਪਾਵਾਂ
0: ਡਬਕਰਬੀ ਬੱਕਰੀ ਡੱਬੀ ਓਰੀਸ਼ਾ ਚੱਲ ਮੇਰੀ ਬੱਕਰੀ
2: ਕੱਲ ਵਾਲੀ
0: ਹਲ ਆਲੇ ਤਾਂ
1: ਓ
2: ਛੋਟੇ ਹੁੰਦੇ ਮੇਰੇ ਵੀ ਦਾਦਾ ਦਾਦੀ ਪਾਉਂਦੇ ਹੁੰਦੇ ਸੀ
1: ਇਹ ਵਾਲੀ ਫਿਰ ਯਾਦ ਕਿ ਭੁੱਲ ਗਈ
2: ਥੋੜੀ ਥੋੜੀ ਯਾਦ ਆ
1: ਥੋੜੀ ਥੋੜੀ ਯਾਦ ਹੈ
2: ਮੰਜੇ ਤੇ ਬਹਿ ਕੇ ਪਾਉਂਦੇ ਹੁੰਦੇ ਸੀ
1: ਆਹਾਂ ਤੇ ਫਿਰ ਦੱਸੋਗੇ
2: ਹਜੇ ਯਾਦ ਨਹੀਂ ਆਇਆ
1: ਪੌਣੀ ਪੌਣੀ ਯਾਦ ਆ ਗਈ ਬੁੱਝਣੀ ਨਹੀਂ ਆਈ
2: ਜਿਵੇਂ ਦੁਣੀ ਦਾ ਪਹਾੜਾ ਨਹੀਂ ਹੁੰਦਾ ਟਿਊਨ ਜੀ ਤਾਂ ਚੇਤੇ ਆ
1: ਹਾਂ ਨਹੀਂ ਮੈਂ ਲੱਗਦਾ ਤਾਂ ਮੈਨੂੰ ਵੀ ਹੈਗਾ ਵੀ ਕੁਛ ਕੁਛ ਹੈਗਾ ਸੀ ਪਰ ਕੀ ਹੈਗਾ ਸੀ ਇਹ ਨਹੀਂ ਪਤਾ
2: ਚੱਲ ਮੇਰੀ
1: ਫਿਰ ਕੋਈ ਹਿੰਟ ਹੀ ਦੇ ਦਿਓ
0: ਉਹਦੇ ਟਾਈਮ ਦੇ ਵਿੱਚ ਫ੍ਰੈਂਡ ਹੁੰਦੇ ਸੀ ਬਾਅਦ ਉਹਦੇ ਨਾਲ
1: ਕੀ ਹੁੰਦੇ ਸੀ
0: ਓਲਡਨ ਟਾਈਮ ਦੇ ਵਿੱਚ ਬਾਹਰ ਪੈਂਦੇ ਹੁੰਦੇ ਸੀ ਉਹਦੇ ਨਾਲ
2: ਬਾਹਰ ਪੈਂਦੇ ਹੁੰਦੇ ਸੀ ਉਹਦੇ ਉੱਤੇ
1: ਅੱਛਾ ਬਾਹਰ ਪੈਂਦੇ ਹੁੰਦੇ ਮੰਜੀ ਹੋ ਗਈ ਫਿਰ
2: ਮੰਜੇ ਹੀ ਲੱਗਦੀ ਮੈਨੂੰ
1: ਅੱਛਾ
2: ਦੱਸਿਆ ਤਾਂ ਹੈ ਵੀ ਮੰਜੇ ਤੇ ਬਹਿ ਕੇ ਪਾਉਂਦੇ ਹੁੰਦੇ ਸੀ ਬਾਤ
1: ਓਕੇ ਅੱਛਾ ਉਹ ਤੁਸੀਂ ਆਂਸਰ ਹੀ ਦੱਸ ਰਹੇ
2: ਹੋਰ ਕੀ ਤਾਂ ਹੀ ਤਾਂ ਸੀ ਅੱਧ ਪਚੱਦਾ ਜਿਹਾ ਆਉਂਦਾ ਮੈਨੂੰ
1: ਓਕੇ ਓਕੇ ਅਸੀਂ ਬਸ ਸੋਤੇ ਸੁੱਤੇ ਹੀ ਸੁਣ ਗਏ ਥੈਂਕ ਯੂ ਤੇਗ
0: ਦੂਜਾ
1: ਕੀ ਕਿਹਾ ਸੀ
2: ਨਹੀਂ ਦੋਨੋਂ ਹੀ ਅੰਕਲ ਨੇ ਅੱਜ ਕੁਵੀਨ ਆਈ ਨੀ ਅੱਜ
1: ਅੱਛਾ ਕੁਵੀਨ ਕਿਹਾ ਸੀ ਪਹਿਲਾਂ
2: ਮੈਨੂੰ ਲੱਗਦਾ ਕੁਛ ਓਦਾਂ ਦਾ ਹੀ ਹੋਣਾ
1: ਪੁੱਤੋ ਹੈਗੇ ਅੰਕਲ ਹੀ ਉਹਦਾ ਨੱਕ ਬੰਦ ਹੋਇਆ ਮੇਰਾ
2: ਆ ਸਿਰ ਤੇ ਮੁਕਟ ਸਜਾ ਕੇ ਆਏ ਅੱਜ ਸਾਡਾ ਵੀ ਇਹੀ ਹੈ ਨਾ ਵੀ ਸਲਤਨਤ ਦਾ ਸੂਰਜ ਨਹੀਂ ਡੁੱਬਦਾ ਮੈਂ ਜੇ ਸੂਰਜ ਡੁੱਬਣ ਤੋਂ ਪਹਿਲਾਂ ਦੇ ਤੁਰੇ ਹੋਏ ਹਾਂ ਸੂਰਜ ਡੁੱਬਣ ਤੋਂ ਪਹਿਲਾਂ ਪਹਿਲਾਂ ਪਹੁੰਚਣਾ ਹੁੰਦਾ
1: ਐਡੀ ਰਾਇਆ
0: ਹਾਂਜੀ
1: ਤੇ ਕੀ ਸੁਣਾਉਂਗੀ ਅੱਜ ਅੰਬਰ
0: ਰੋਟੀ
1: ਖੋਲੀ ਦੀ ਫਿਰ
0: ਹਵੇ ਵਿੱਚ ਖੋਲਣੀ
1: ਹੈ ਹਵਾ ਵਿੱਚ ਖੋਲਣੀ ਸੁਣਨ ਵਾਲਿਆਂ ਨੂੰ ਲੱਗ ਜਾਂਦੀ ਹੁੰਦੀ ਸਮਝ ਦੱਸੋ ਭਾਈ ਲੱਗੀ ਆ ਤੇ
2: ਸਾਸੜ ਜੀ ਮਾਸਰੀ ਕਾ ਲੰਗੋ
1: ਹੈ ਆਹੋ ਆ ਸੁਣੀ
2: ਟਿਊਨ ਜੀ ਤੋਂ ਆਈਡੀਆ
1: ਆਇਆ ਸੁਣੀ ਤੇ ਆ ਵੀ ਹੋਣੀ ਨਿੱਕੇ ਹੁੰਦੇ ਤੁਸੀਂ ਬੋਲਣੀ ਬੋਲਣੀ ਹੈ ਸੁਣੀ ਤੇ ਵਾਹਵਾ ਰਹੀ ਆ ਪਰ ਇਹ ਆ ਵੀ ਭੁੱਲ ਜਾਂਦੀ ਆ ਫੇਰ ਨਾ ਤੁਸੀਂ ਹਿੰਟ ਦਿਓ ਸਾਨੂੰ ਕੋਈ ਅੱਛਾ ਇਹ ਫਿਰ ਸੀ ਓਲਣੀ ਮੋਲਣੀ ਤੇ ਦਰਾਂ ਵਿੱਚ ਖੋਲਣੀ ਹੈ ਇਹੋ ਹੀ ਅਸਲ ਬੁਝਾਰਤ ਆ ਇਹ।
2: ਕਈ ਵਾਰ ਉਹਦਾ ਜਵਾਬ ਪਤਾ ਹੋਵੇ ਬੁਝਾਰਤ ਬੁੱਝ ਲਈ ਦੀ ਆਪਾਂ।
1: ਤੁਸੀਂ ਜਵਾਬ ਦੱਸਿਆ ਕਰੋ ਤੇ ਇਹੀ ਬੁਝਾਰਤ ਦੱਸਿਆ ਕਰਾਂਗੇ। ਹੈ ਅੰਬਰ?
0: ਹਾਂਜੀ।
1: ਥੈਂਕ ਯੂ ਬੁੱਤੂ, ਥੈਂਕ ਯੂ, ਤੁਸੀਂ ਬਹੁਤ ਸਵੀਟ ਹੋ। ਥੈਂਕ ਯੂ, ਥੈਂਕ ਯੂ, ਥੈਂਕ ਯੂ, ਬਾਏ ਬਾਏ, ਬਾਏ ਬਾਏ, ਬਾਏ ਬਾਏ, ਬਾਏ ਬਾਏ ਅੰਬਰ। ਅਤੇ ਨੈਕਸਟ ਸਾਡੇ ਨਾਲ ਨੇ 489, ਅਤੇ ਉਸ ਤੋਂ ਬਾਅਦ ਫਿਰ ਤਵਨੀਤ ਤੁਹਾਡੀ ਵਾਰੀ। 489 ਤੁਸੀਂ ਆਉਣੇ ਰਹੋ ਜੀ। ਹੈਲੋ, ਸਤਿ ਸ਼੍ਰੀ ਅਕਾਲ।
2: ਹੈਲੋ,
1: ਸਤਿ ਸ਼੍ਰੀ ਅਕਾਲ, ਕੌਣ ਬੋਲਦਾ ਜੀ?
3: ਨਾਇਸ਼ਾ।
1: ਹਾਂਜੀ, ਅਸੀਂ ਨਾਇਸ਼ ਹਾਂ। ਅੱਛਾ, ਨਾਇਸ਼ਾ ਬੋਲਦੀ ਆ, ਮੈਂ ਵੈਸੇ ਅਸੀਂ ਨਾਇਸ਼ ਹਾਂ। ਹਾਂਜੀ,
3: ਤੁਸੀਂ ਠੀਕ ਹੋ?
1: ਹਾਂਜੀ, ਆਪਾਂ ਠੀਕ ਹਾਂ। ਨਾਇਸ਼ਾ, ਤੁਹਾਡਾ ਕੀ ਹਾਲ ਆ?
3: ਮੈਂ ਠੀਕ ਹਾਂ।
1: ਠੰਡ ਤੇ ਲੱਗਦੀ? ਥੋੜੀ ਜੀ ਲੱਗਦੀ ਆ। ਓ, ਦਾਲ ਬਾਟੀ ਖਾਣੀ ਸੀ? ਇੱਕ ਖਾਲੀ ਸੀ। ਕੀ ਖਾਦੀ ਸੀ? ਐਗ ਖਾਲੀ ਸੀ। ਐਗ ਤੇ ਵਧੀਆ ਵਾ ਫਿਰ, ਹੈਨਾ? ਕਿੱਦਾਂ ਖਾਦਾ ਸੀ ਤੁਸੀਂ ਐਗ? ਬੋਇਲ ਕਰਕੇ ਕਿ ਹੈ?
3: ਬੋਇਲਡ।
1: ਅੱਛਾ, ਬੋਇਲਡ, ਓਕੇ। ਤੇ ਸਾਰੇ ਖਾ ਗਏ ਹੋ?
3: ਹਾਂ
1: ਹੈ। ਇੰਨਾ ਵੱਡਾ ਐਗ ਖਾ ਗਏ?
2: ਵਿੱਚ ਯੈਲੋ ਵਾਲਾ ਹਿੱਸਾ ਵੀ?
3: ਯੈਲੋ।
1: ਤੁਹਾਨੂੰ ਇਹ ਵਧੀਆ ਲੱਗਦਾ ਕੰਬੀਨੇਸ਼ਨ ਵਿੱਚੋਂ ਜੈਲੋ ਜਦੋਂ ਨਿਕਲਦਾ ਤੇ ਉੱਤੋਂ ਵਾਈਟ ਹੁੰਦਾ? ਜੇ ਤੁਹਾਡੇ ਕੋਲ ਆਪਸ਼ਨ ਹੋਵੇ ਤੇ ਤੁਸੀਂ ਯੈਲੋ ਰਿਪਲੇਸ ਕਰਨਾ ਚਾਹੋਗੇ
2: ਰੇਨਬੋ ਨਾਲ?
1: ਹੈ ਕੀ, ਕਿਹੜਾ ਕਿਹੜਾ ਕਲਰ ਕਰੋਗੇ? ਹੈ ਬੋਲੇ, ਤੁਸੀਂ ਫਿਰ ਇੱਦਾਂ ਕਰਿਓ, ਕੱਚਾ ਅੰਡਾ ਲੈ ਕੇ ਨਾ ਉਹਦੇ ਚ ਰੇਨਬੋ ਕਲਰ ਇੰਜੈਕਟ ਕਰ ਦਿਓ।
2: ਬਾਅਦ ਚ ਉਹਨੂੰ ਸ਼ੂਗਰ ਕੋਟਡ ਕਰ ਦਿਓ। ਆਂਡੇ ਦੀ ਤਮਾ ਮਾਰੋ ਤੁਸੀਂ।
1: ਹੈ, ਲੈ ਟਰਾਈ ਕਰਕੇ ਵੇਖਿਓ।
2: ਗੁਲਾਬ ਜਾਮਣ ਵਾਂਗੂ ਚਾਸ਼ਣੀ ਚ ਡਿਬੋ ਡਿਬੋ ਖਾਇਓ।
1: ਆਹੋ, ਅੱਜ ਜਿੱਦਾਂ ਰੇਨਬੋ ਆ ਨਾ, ਵੇਖੀ ਤੁਸੀਂ ਰੇਨਬੋ ਅੱਜ? ਓ, ਜਿੱਦਣ ਰੇਨਬੋ ਹੋਊਗੀ ਨਾ ਉਦਣ ਆਂਡਾ ਤੁਸੀਂ ਬਾਹਰ ਕੱਢ ਕੇ ਰੱਖ ਦਿਓ, ਫਿਰ ਉਹ ਰੇਨਬੋ ਹੋ ਜੂਗਾ ਤੇ ਫਿਰ ਤੁਸੀਂ ਉਹਨੂੰ ਕੁੱਕ ਕਰ ਲਿਓ। ਅੱਛਾ, ਤੁਹਾਡੇ ਸਿਸਟਰ ਨੂੰ ਤੁਸੀਂ ਵਿਸ਼ ਕਰਨਾ? ਓਕੇ, ਤੁਹਾਡੇ ਸਿਸਟਰ ਨਿੱਕੇ ਆ ਤੁਹਾਡੇ ਤੋਂ ਕਿ ਵੱਡੇ ਆ? ਨਿੱਕੇ ਆ। ਕਿੰਨੇ ਸਾਲਾਂ ਦੇ ਹੋ ਗਏ ਆ? ਤੇ ਉਹਨਾਂ ਦਾ ਨਾਂ ਕੀ ਆ? ਓ ਯੇ, ਇਹ ਤੁਹਾਡੇ ਸਿਸਟਰ ਆ ਜਿਹੜੇ ਰੇਨਬੋ ਰੇਨਬੋ ਕਰਦੇ ਆ? ਓਕੇ, ਹੈਪੀ ਨੇ ਤੁਹਾਡੇ ਸਿਸਟਰ ਅੱਜ?
3: ਓਕੇ,
1: ਹਾਂ ਹਾਂਜੀ। ਤੇ ਕਰੋ ਫਿਰ ਵਿਸ਼, ਕੀ ਵਿਸ਼ ਕਰੋਗੇ? ਟੂ ਯੂ ਬਰਥਡੇ, ਟੂ ਯੂ ਬਰਥਡੇ, ਟੂ Happy birthday to you. Hippie!
2: Hooray!
1: Hippie!
2: Hooray!
1: Hippie!
2: Hippie!
1: Amber balle balle, Amber shava shava, Amber birthday birthday, Amber happy happy. Happy ho gayi hun Amber ki nahi?
3: Happy hai. Amber stand to talk.
1: Hai? ਐਂਬਰ ਕੀ? ਅੱਛਾ, ਅੱਛਾ, ਟਰਾਇੰਗ ਟੂ ਟਾਕ। ਹੈਲੋ, ਹੈਪੀ ਬਰਥਡੇ, ਸਤਿ ਸ਼੍ਰੀ ਅਕਾਲ। ਅੱਜ ਤੁਹਾਡਾ ਜਨਮ ਦਿਨ ਆ? ਹੈ, ਕਿੰਨੇ ਸਾਲਾਂ ਦੇ ਹੋ ਗਏ ਹੋ? ਓਏ, ਬਿਗ ਹੋ ਗਏ ਫਿਰ। ਤੇ ਕੀ ਗਿਫਟ ਮਿਲਿਆ ਅੱਜ ਕਿ ਮਿਲਣਾ ਹਲੇ? ਹੈਂ, ਟੂ ਗਿਫਟ ਮਿਲੇ ਆ? ਓ 2 ਫਿਰ ਹੋਰ ਮਿਲਣਗੇ ਨਾ, ਤੁਸੀਂ 4 ਦੇ ਹੋਗੇ ਜੇ ਤੇ 4 ਗਿਫਟ ਮਿਲਣਗੇ ਫਿਰ। ਹੈ
4: ਲਾਊਡਰ ਬੋਲੋ।
1: ਹੈਲੋ ਲਾਊਡਰ ਲਾਊਡਰ।
3: ਹਾਂਜੀ
1: ਚਲੋ ਤੁਸੀਂ ਬਹੁਤ ਇੰਜੋਏ ਕਰੋ ਅੱਜ ਦਾ ਦਿਨ ਐਂਬਰ, ਤੁਹਾਨੂੰ ਬਹੁਤ ਬਹੁਤ ਵਧਾਈਆਂ, ਮੰਮੀ ਨੂੰ, ਪਾਪਾ ਨੂੰ, ਸਿਸਟਰ ਨੂੰ, ਤੁਹਾਨੂੰ ਬਹੁਤ ਬਹੁਤ ਵਧਾਈਆਂ। ਰੱਬ ਤੁਹਾਨੂੰ ਤੰਦਰੁਸਤੀ ਦੇਵੇ, ਚੜ੍ਹਦੀ ਕਲਾ ਦੇਵੇ ਤੇ ਢੇਰ ਸਾਰੀਆਂ ਖੁਸ਼ੀਆਂ ਦੇਵੇ ਜ਼ਿੰਦਗੀ ਦੇ ਵਿੱਚ। ਹੈਪੀ ਬਰਥਡੇ ਅਮਰ।
3: ਹੈਪੀ ਬਰਥਡੇ।
1: ਹੈਪੀ ਬਰਥਡੇ। ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਨਾਇਸ਼ਾ ਥੈਂਕ ਯੂ। ਪਰ ਜਿੱਦਾਂ ਨਾਇਸ਼ਾ ਕਹਿੰਦੀ ਨਾ ਐਂਬਰ, ਉਦਾਂ ਸਾਨੂੰ ਕਹਿਣਾ ਨਹੀਂ ਆਉਂਦਾ। ਹਾਂ ਥੈਂਕ ਯੂ ਬੁੱਤੂ, ਥੈਂਕ ਯੂ ਥੈਂਕ ਯੂ ਥੈਂਕ ਯੂ। ਤੁਹਾਡਾ ਦਿਨ ਵਧੀਆ ਵਧੀਆ ਰਹੇ, ਥੈਂਕ ਯੂ। ਤੇ ਇਹ ਯਸ਼ ਜੀ ਦੀ ਬੇਟੀ ਆ ਐਂਬਰ।
2: ਅੱਛਾ ਠੀਕ ਹੈ ਜੀ,
1: ਇਹਨਾਂ ਦੀਆਂ ਬੇਟੀਆਂ ਨੇ। ਸਤਿ ਸ਼੍ਰੀ ਅਕਾਲ ਤਮਨੀਤ, ਤੁਸੀਂ ਆਉਂਦੇ ਰਹੋ।
0: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ
2: ਆਂਟੀ ਜੀ, ਮੈਂ ਘਰੇ ਛੱਡ ਆਇਆ ਸੀ। ਹੋਰ ਜੀ ਕਿੱਦਾਂ ਜੀ, ਤੁਹਾਡਾ ਕੀ ਹਾਲ ਆ? ਵਧੀਆ ਹੋ?
0: ਹਾਂਜੀ।
2: ਚਾਹ ਪੀ ਲਈ, ਬਿਸਕੁਟ ਖਾ ਲਏ?
1: ਹਾਂਜੀ।
0: ਪਲੀਜ਼ ਅੰਕਲ, 5 ਮਿੰਟ ਲੇਟ ਆਏ।
2: ਹਾਂਜੀ ਪੁੱਤ, 8 to 5
0: ਦੀ ਦਿਨ ਤੋਂ ਫਾਈਨ ਮਿਲੂਗਾ।
1: ਅਜਾ ਫਾਈਨ ਮਿਲੂਗਾ? ਓਹੋ,
2: ਫਾਈਨ ਦੇ ਵਿੱਚ ਮੈਨੂੰ ਗੁਲਾਬ ਜਾਮਣ ਮਿਲੂਗੀ ਜਾਂ ਬਰਫੀ ਮਿਲੂਗੀ
0: ਤੇ ਬਲੇਸਿੰਗਸ ਵੀ ਮਿਲੂਗਾ।
1: ਬਲੇਸਿੰਗਸ ਮਿਲਣਗੀਆਂ?
0: ਹਾਂਜੀ।
1: ਓ ਕਿਹੜੀਆਂ?
0: ਬਲੈਕ ਕਲਰ।
1: ਅਜਾ ਬਲੈਕ ਕਲਰ ਦੀਆਂ ਬਲੇਸਿੰਗਸ? ਓ ਕਿਲਵਿਸ਼ ਬਲੇਸਿੰਗਸ ਹੈ।
0: ਖੁਸ਼ਰੋ
1: ਹੈ?
0: ਖੁਸ਼ਰੋ
2: ਛੋਟਾ ਭੀਮ ਦੇਖਦੇ ਨਿਆਣੇ ਅੱਜ ਕੱਲ।
1: ਅੱਜ ਕਿੱਦਾਂ ਵਾਰੀ ਮਿਲ ਗਈ ਪਹਿਲਾਂ ਤੁਹਾਨੂੰ?
0: ਮੈਂ ਜਿੱਤ ਗਿਆ।
1: ਅੱਛਾ ਜਿੱਤ ਗਏ ਹੀ? ਓਕੇ, ਕੀ ਪਗਾਟਾ ਕੀਤਾ ਸੀ ਕਿ ਟਿਕ ਟਿਕ ਟੋ ਕੀਤਾ ਸੀ ਕਿ ਉਹ ਕੀਤਾ ਸੀ ਸੀਜ਼ਰ ਸ਼ੂ?
2: ਪਰਚੀਆਂ ਪਾਈਆਂ ਸੀ
0: ਵੇ ਬੁਗੱਟਾ।
1: ਅੱਛਾ ਬੁਗੱਟਾ ਕੀਤਾ ਸੀ। ਓਕੇ ਓਕੇ, ਪੁੱਠਾ ਹੱਥ ਕੀਤਾ ਕਿ ਸਿੱਧਾ?
0: ਸਿੱਧਾ
1: ਸਿੱਧਾ
0: ਪੁੱਠਾ,
1: ਐਕਚੁਅਲੀ ਪੁੱਠਾ। ਓਕੇ ਓਕੇ ਓਕੇ,
2: ਜੇ ਸਾਰਿਆਂ ਦਾ ਸਿੱਧਾ ਤਾਂ ਫਿਰ ਪੁੱਠਾ, ਜੇ ਸਾਰਿਆਂ ਦੇ ਪੁੱਠੇ ਤਾਂ ਸਿੱਧਾ।
1: ਕੀ ਸੁਣਾਓਗੇ ਫਿਰ ਅੱਜ?
0: ਇੱਕ
1: ਪੁੱਤਰ ਪਿਓ ਨਾਲੋਂ ਵੀ ਗੋਲ ਆ। ਇਹਦਾ ਮਤਲਬ ਇਹ ਕੋਈ ਗੋਲ ਮੋਲ ਜਿਹਾ ਟੱਬਰ ਆ।
2: ਕਿਤੇ ਕਟੋਰੇ ਤੇ ਕਟੋਰਾ ਤੇ ਪੁੱਤਰ ਪਿਓ ਨਾਲ ਵੀ ਗੋਰਾ ਤਾਂ ਨਹੀਂ ਕਿਤੇ?
1: ਹੈ, ਖਾਣ ਵਾਲੀ ਚੀਜ਼ ਆ?
0: ਹਾਂਜੀ।
1: ਓਏ ਚਪੇੜ ਤੇ ਨਹੀਂ ਕਿਤੇ? ਕਸੋਨ
0: ਨਹੀਂ?
1: ਹਾਂ ਚਪੇੜ।
2: ਆਪਾਂ ਆਪਣੇ ਬਚਪਨ ਦੇ ਹਿਸਾਬ ਨਾਲ ਜੁੱਤੀਆਂ ਜੁੱਤੀਆਂ ਵੀ ਗਿਣ ਦੇਣੀਆਂ, ਕਿਉਂਕਿ ਆਪਣੇ ਤਾਂ ਮੇਨ ਮੇਨ ਖਾਣ ਵਾਲੀਆਂ ਚੀਜ਼ਾਂ ਉਦੋਂ ਇਹੀ ਹੁੰਦੀਆਂ ਸੀ।
1: ਹਾਂ, ਇਹ ਜੇ ਗੋਲ ਆ ਫਿਰ ਫੁੱਟਬਾਲ ਵੀ ਹੋ ਸਕਦਾ।
2: ਕੋਈ ਮਾੜਾ ਮੋਟਾ ਹਿੰਟ ਹੁੰਟ ਮਿਲ ਜਾਂਦਾ ਨਾ?
1: ਇਹ ਵਾਈਟ ਥਿੰਗ ਹੈ?
0: ਨਹੀਂ,
1: ਅੰਦਰੋਂ ਵਾਈਟ ਥਿੰਗ ਹੁੰਦੀ ਹੈ।
0: ਵਾਈਟ ਥਿੰਗ ਹੈਗਾ,
1: ਅੰਦਰੋਂ ਵਾਈਟ ਥਿੰਗ ਹੁੰਦਾ।
2: ਨੇੜੇ ਨੇੜੇ ਜੇ ਪਹੁੰਚ ਗਏ ਰਣਜੋਤ ਅੰਕਲ।
1: ਹਾਂ, ਇਹ ਫਿਰ ਕੋਕੋਨਟ ਆ।
0: ਬੱਸਾਂ 'ਚ ਮਿਲਦਾ?
1: ਅਜਾ ਬੱਸਾਂ 'ਚ ਮਿਲਦਾ ਹੈ ਕੱਚੇ ਗਰੇ?
2: ਪਕੜੀ
1: ਕੱਚੇ ਗਰੇ?
2: ਨਹੀਂ, ਇਹਨਾਂ ਨੂੰ ਨਹੀਂ ਪਤਾ ਹੋਣਾ ਇਹ।
0: ਹਾਂਜੀ
1: ਹਾਂ, ਪਤਾ ਕਿਉਂ ਨਹੀਂ? ਬਟਾਲੇ ਤੋਂ ਨੇ, ਪਤਾ ਕਿਉਂ ਨਹੀਂ? ਦੱਸ,
2: ਥਾਲ 'ਚ ਰੱਖੀ ਹੋਣੀ ਫਿਰ। ਕਹਿੰਦਾ ਜੇ ਖੋਪਾਗਿਰੀ ਨੂੰ ਹੋਸ਼ ਆ ਗਿਆ ਉਹ ਦੋ ਦੇ ਦੇ, ਪਾਣੀ ਜਿਹਾ ਛਿੜਕੀ ਜਾਂਦੇ ਹੁੰਦੇ ਹਨ।
1: ਤੁਸੀਂ ਜਦੋਂ ਇੰਡੀਆ ਜਾਂਦੇ ਉਦੋਂ ਬੱਸਾਂ 'ਚ ਵੇਖਿਆ ਸੀ ਵੇਚਦੇ?
0: ਹਾਂਜੀ
1: ਗੁੱਡ ਫਿਰ ਤੇ
0: ਤੁਸੀਂ ਬੱਸਾਂ ਤੇ ਬਾਹਰ ਨਿਕਲੇ ਤੇ ਮੈਂ ਬਿਗ ਜਾਇਓ ਤੇ ਐਰੋਪਲੇਨ ਦੇਖਿਆ
1: ਓ ਵਾਹ ਮੰਮਾ ਨੇ ਕਿਹਾ ਨੀ ਤਾਂ ਨੀ ਵੇਖੀਦਾ ਮੂੰਹ ਗਦਰ ਚੁੱਕਿਆ ਚੱਲ ਏਦਾਂ ਨੀ ਕਿਹਾ ਭਾਵੇਂ ਇਲੈਕਟ੍ਰੋਨਿਕ ਥਿੰਗਸ ਗਿੱਲੀਆਂ ਹੋ ਗਈਆਂ ਹੋਣਾ ਨਾ ਇਹ ਹੇਲ ਕਰ ਰਹੇ ਉੱਥੇ ਫਾਈਨ ਪਾਉਂਦੇ ਦੀਦੀ ਨੂੰ ਲਿਆ ਕਰਾ ਗੱਲ ਜਰਾ ਠੀਕ ਠਾਕ ਤੁਸੀਂ ਭਲਾ ਤੇਜ ਵੀ ਬੋਲ ਸਕਦੇ ਹੋ ਜਿੱਦਾਂ ਕਰੋਗੇ ਸਤਿ ਸ੍ਰੀ ਅਕਾਲ ਅੰਕਲ ਜੀ ਰੇ ਅੰਕਲ ਜੀ
2: ਕਰੋ ਤਾਂ ਪ੍ਰੈਕਟਿਸ ਮਾੜੀ ਜੀ
1: ਕਹਿੰਦੇ ਓਕੇ
2: ਨਹੀਂ ਉਹ ਪ੍ਰੈਕਟਿਸ ਕਰ ਰਹੀ ਹੈ ਮੂੰਹ ਦੇ ਵਿੱਚ ਬੋਲ ਕੇ
1: ਹੈ ਬੰਦੀ ਗੱਲ ਕਿ ਨਹੀਂ
2: ਸਤਿ ਸ੍ਰੀ ਅਕਾਲ ਅੰਕਲ ਜੀ ਤੇ ਅੰਕਲ ਜੀ
1: ਹੈ
0: ਨਹੀਂ
1: ਨਹੀਂ ਗੱਲ ਬਣਦੀ ਹੈ ਨਾ ਇਹਦੇ ਨਾਲ ਨਾ ਦੂਜਾ ਕੁੜੀ ਨਾਲ ਕੰਮ ਹੈ ਜਿੱਦਾਂ ਉਹ ਕੱਪੜੇ ਸੀਨ ਵਾਲੀ ਮਸ਼ੀਨ ਨੀ ਹੁੰਦੀ ਪੁਰਾਣੀ ਉਹਦਾ ਜਦੋਂ ਗੱਜ ਵਿੰਗਾ ਹੋ ਜਾਂਦਾ ਤੇ ਵਾਰ ਵਾਰ ਧਾਗਾ ਟੁੱਟਦਾ ਹੁਣ ਤੇਜ਼ ਚਲਾਉਣ ਲੱਗਦੇ ਧਾਗਾ ਉਤਰ ਜਾਂਦਾ ਹੈ ਏਦਾਂ ਹੀ ਆ
2: ਪਰ ਨਹੀਂ ਤੁਸੀਂ ਪਿਆਰਾ ਪਿਆਰਾ ਬੋਲਦੇ ਸੋਹਣੇ ਲੱਗਦੇ ਹਾਂ ਕਿਊਟ ਜਿਹਾ
1: ਹਾਂਜੀ ਕੀ ਸੁਣਾਓਗੇ ਫਿਰ
0: ਇੱਕ ਬੁਝਾਰਤ
1: ਓਕੇ
0: ਅਕੇਲਾ ਟੇਬਲ ਹੈ ਜਿਹਦੇ ਕੋਲ ਲੱਤਾਂ ਨਹੀਂ ਹੈਗੇ
1: ਟਾਈਮ ਟੇਬਲ
0: ਨਹੀਂ
1: ਨਹੀਂ
2: ਯਾਰ ਏਡਾ ਤਾਂ ਵਧੀਆ ਆਨਸਰ ਦਿੱਤਾ
1: ਟੇਬਲ ਹੈ ਜਿਹਦੇ ਕੋਲ ਲੱਤਾਂ ਨਹੀਂ ਹੈਗੇ ਹੈ ਡਾਈਨਿੰਗ ਟੇਬਲ ਉਹ ਤਾਂ ਕਿਤੇ ਹੁੰਦੇ ਗਿਆ ਵਾ ਕਿਹਦੇ ਕੋ ਡਾਈਨਿੰਗ
2: ਮੈਂ ਉਹ ਸੋਚਦੀ ਹੋਣੀ ਅੱਛਾ ਟੇਬਲ ਹੀ ਆਖ ਦਿੱਤਾ ਹੈ
0: ਖਾਣ ਵਾਲੀ ਚੀਜ਼
1: ਹੈ ਅੱਛਾ ਖਾਣ ਵਾਲੀ ਚੀਜ਼ ਹੈ ਵੈਜੀਟੇਬਲ
0: ਹਾਂਜੀ
2: ਹਾਂ ਵਧੀਆ ਅੰਗਰੇਜ਼ੀ ਆਉਣੀ ਸੀ ਨਹੀਂ ਮੈਂ ਤਾਂ ਪਾਈਨ ਟੇਬਲ ਕਹਿਣ ਲੱਗਾ ਪਾਈਨ ਐਪਲ ਨੂੰ ਨਿਕਲ ਗਿਆ ਸੀ ਮੈਨੂੰ ਪਾਈਨ ਟੇਬਲ
0: ਜਦੋਂ ਇੱਥੇ ਗ੍ਰੋਸਰੀ ਕੀਤੀ ਹੋ ਜਦੋਂ ਜ਼ਿਆਦਾ ਜਾਲ ਪਿੰਡਾਂ ਨੂੰ ਉੱਥੇ ਵੀ ਨਹੀਂ ਕੁਛ ਲੱਭਣਾ ਵੇਖਿਆ
1: ਜਦੋਂ ਪਿਓ ਦੀਆਂ ਸ਼ਿਕਾਇਤਾਂ ਲਾਉਣੀਆਂ ਕਿੰਨਾ ਸਪੀਡ ਫੜਦੀ ਹੈ ਕੁੜੀ
2: ਹਾਂ ਫਿਰ ਤਾਂ ਚੱਕ ਦਿੰਦੀ ਫਟੇ
1: ਹੈ
2: ਚੱਕ ਦਿੰਦੀ ਫਟੇ
1: ਹੈ ਅਸ਼ਲੀਨ ਹੈ ਨਾ ਅੱਜ ਤਾਂ ਵਾਟੀ ਕੱਢ ਦਿੰਦੇ ਤੁਸੀਂ ਪਰ ਡੈਡਾ ਮੈਨੂੰ ਪਤਾ ਲੱਗਾ ਵੀ ਤੁਹਾਨੂੰ ਪਿਆਰ ਬੜਾ ਕਰਦੇ ਆ ਹੈ
2: ਹੈ ਨੀ ਹਾਂਜੀ
1: ਹੈ
2: ਤੁਸੀਂ ਮਿਸ ਕਰਦੇ ਹੋ ਤੇ ਡੈਡਾ ਵੀ ਤਾਂ ਬਹੁਤ ਮਿਸ ਕਰਦੇ ਹੋਣੇ ਫਿਰ
1: ਡੈਡਾ ਨੂੰ ਤੁਸੀਂ ਲਿਸਟ ਦਿੱਤੀ ਤੁਹਾਡੇ ਲਈ ਕੀ ਲੈ ਕੇ ਆਉਣਾ
0: ਡੈਡਾ
1: ਨੇ ਉੱਥੇ ਬਣਾਈ
2: ਅੱਛਾ ਬਣਾ ਲਈ ਆ ਆਲਰੇਡੀ ਓਕੇ ਅਜ ਤਾਂ
1: ਗੁੱਡ ਹੋ ਗਿਆ ਫਿਰ
2: ਤੇ ਸਾਰੀ ਕੰਮ ਕਰ ਲਿਆ ਤਾਂ
1: ਹੋਰ ਥੈਂਕ ਯੂ ਤੇ ਭੈਣ
0: ਬਿਗ ਹਾਂਜੀ
1: ਦੀਦੀ ਨਾਲ ਗੱਲ ਕਰਾ ਦੋ ਬਹੁਤ ਵਧੀਆ ਅੰਕਲ ਕਿਹੜੇ ਕਿਹੜੇ ਕਿਹਾ ਪ੍ਰਾਹੁਣੇ ਵਾਲੇ ਅੰਕਲ ਤੇ ਵਿਆਹ ਵਾਲੇ ਅੰਕਲ
2: ਵਿਆਹ ਵਾਲੇ ਅੰਕਲ ਮੈਂ ਵਿਆਹ ਦੇਖ ਕੇ ਆਇਆ ਨਾ ਪਿੱਛੇ ਜੇ
1: ਅੱਛਾ ਤੁਸੀਂ ਵਿਆਹ ਵੇਖ ਕੇ ਆਏ ਹੋ ਤੇ ਪ੍ਰਾਹੁਣੇ ਵਾਲੇ ਅੰਕਲ ਅੱਛਾ ਕਿਉਂਕਿ ਪ੍ਰਾਹੁਣੇ ਆਏ ਆ ਇਹ ਕੁੜੀ ਬੜੀਆਂ ਕੁਝੀਆਂ ਗੱਲਾਂ ਕਰਦੀ ਆ
2: ਏਦਾਂ ਹੀ ਆ ਡੂੰਘੀਆਂ ਰਮਜ਼ਾਂ
1: ਇਹ ਸਾਰੇ ਹਿਸਾਬ
2: ਸਿਆਣੇ ਹੋ ਗਏ ਨਾ ਬੱਚੇ ਹੁਣ ਵੱਡੇ ਹੋ ਰਹੇ ਆ
1: ਹਾਂ ਨਾਲੇ ਵਿਹਲੀ ਹੋ ਗਈ ਨਾ ਇਹਦੀ ਪ੍ਰਮੋਸ਼ਨ ਹੋ ਗਈ ਆ ਇਹਨੇ ਹੁਣ ਜਿਹੜੀ ਅਟੈਂਡੈਂਸ ਵਾਲੀ ਕਾਪੀ ਆ ਉਹ ਦੇਤੀ ਆ ਇਹਨੇ ਸਰਦਾਰ ਜੀ ਨੂੰ
2: ਅੱਛਾ ਠੀਕ ਆ ਫਿਰ ਤਾਂ
1: ਹੈਨਾ ਤੁਸੀਂ ਕਲਰਕ ਰੱਖ ਲਿਆ ਗਏ ਤਵਨੀਤ ਤੁਸੀਂ ਅੱਗੇ ਕਲਰਕ ਰੱਖ ਲਿਆ ਨਾ ਹਿਸਾਬ ਕਿਤਾਬ ਰੱਖਣ ਨੂੰ
2: ਕਲਰਕ ਹੁੰਦਾ ਨਾ ਜਿਵੇਂ ਅੱਗੇ ਐਡਮਿਨ
1: ਐਡਮਿਨ ਰੱਖ ਲਿਆ ਤੁਸੀਂ ਹੈ ਨਾ ਹੁਣ?
0: ਨਹੀਂ ਮੈਂ ਰੋਜ਼ ਲਿਖਦੇ ਹੁੰਦੇ
1: ਆ। ਅੱਛਾ ਅੱਛਾ ਅੱਛਾ, ਮੈਨੂੰ ਲੱਗਾ ਹੁਣ ਵੀਰ ਜੀ ਲਿਖਣ ਲੱਗ ਪਏ। ਖਰੇ
2: ਮੈਂ ਰਣਜੋਤ ਅੰਕਲ ਐਨਕਾਂ ਦੇ ਉੱਤੋਂ ਦੀ ਝਾਕਦੇ ਨਾ ਤਾਂ ਕਲਰ ਚੇਤੇ ਆਉਂਦੇ ਨੇ।
0: ਰਣਜੋਤ ਅੰਕਲ
1: ਹਾਂਜੀ,
0: ਤਾਂ ਪਤਾ ਇੱਕ ਤੁਹਾਡੇ ਪੁਰਾਣੇ ਸਿੰਗਰ ਵੀ ਨੇ।
1: ਅੱਛਾ ਇੱਕ ਸਿੰਗਰ, ਓਕੇ।
2: ਅੱਛਾ ਪਹਿਲਾਂ ਆਏ ਹੋਏ ਜਿਹੜੇ,
1: ਓ
2: ਉੱਥੋਂ ਨਾ ਗੱਲ ਆਈ ਹੋਵੇ
1: ਤੇ ਤੁਸੀਂ ਪਹਿਲਾਂ ਦੱਸਣਾ ਸੀ।
0: ਮੈਂ ਕੱਲ ਤੁਹਾਡੀ ਵੀਡੀਓ ਫੇਸਬੁੱਕ 'ਚ ਦੇਖੀ ਸੀ।
1: ਓ ਤੁਸੀਂ ਪਹਿਲਾਂ ਦੱਸਣਾ ਸੀ, ਚੰਗੀ ਤਰ੍ਹਾਂ ਪੁੱਛਦੇ ਇਹੋ ਜਿਹੀਆਂ ਗੱਲਾਂ ਪਹਿਲਾਂ ਦੱਸ ਦਿਆ ਕਰੋ।
0: ਪਰ ਮੈਂ ਕੱਲ ਹੀ ਦੇਖੀ।
1: ਅੱਛਾ ਕੱਲ ਹੀ ਵੇਖੀ, ਓਕੇ ਓਕੇ, ਨੈਕਸਟ ਟਾਈਮ ਨਾ ਪਹਿਲਾਂ ਵੇਖ ਲਿਆ ਕਰੋ।
0: ਓਕੇ
1: ਹਾਂ, ਟਾਈਮ ਨਾਲ ਹੀ ਵੇਖ ਲੇ ਬੰਦਾ।
2: ਪਰ ਬੱਚਿਆਂ ਨੂੰ ਲਾਊਡ ਹੀ ਹੈ ਨਹੀਂ ਸੋਸ਼ਲ ਮੀਡੀਆ ਦਾ, ਮੰਮਾ ਵਾਲੇ ਫੋਨ ਤੋਂ ਦੇਖੀ,
1: ਮੰਮਾ ਵਾਲੇ ਫੋਨ ਤੋਂ ਵੇਖੀ ਹੋਣੀ ਆ।
0: ਪਰ ਮੈਨੂੰ ਪਤਾ ਨਹੀਂ ਕਿੱਥੇ ਤੋਂ ਲੱਭੀ ਮੰਮਾ ਨੇ।
1: ਹਾਂ ਮੰਮਾ ਉਹਨੂੰ ਲੱਭ ਜਾਂਦੀ ਆ। ਮੰਮਾ ਫਿਰ ਸੋਸ਼ਲ ਮੀਡੀਆ ਸਟਾਰ ਨੇ ਨਾ।
2: ਸਹੀ ਆ, ਨਾਲੇ ਉਹਨਾਂ ਨੇ ਰੇਡੀਓ ਹਾਂਜੀ ਦਾ ਪੇਜ ਵੀ ਲਾਈਕ ਕੀਤਾ, ਲਾਈਕ ਕਰੇ, ਫੋਲੋ ਕਰੇ, ਸਬਸਕ੍ਰਾਈਬ ਕਰੇ,
1: ਤਾਂ ਹੀ ਅਵਾਰਡ ਮਿਲਿਆ ਕਹਿੰਦੀ ਮੰਮਾ ਨੂੰ।
0: ਮੰਮਾ ਸਾਨੂੰ ਕਿਉਂ ਨਹੀਂ ਲੈਟ ਕਰਦੇ ਸਬਸਕ੍ਰਾਈਬ ਕਰਨ?
1: ਤੁਸੀਂ ਹਲੇ ਨਹੀਂ
2: ਕੀਤਾ। ਮੰਮਾ ਵਾਲਾ ਫੋਨ ਵੀ ਤੁਹਾਡਾ ਹੀ ਆ ਨਾ, ਜਾਂ ਤੁਸੀਂ ਟੀਵੀ ਮੰਮਾ ਨੂੰ ਦੇ ਦਿਓ ਕਿ ਮੰਮਾ ਅੱਜ ਤੋਂ ਬਾਅਦ ਟੀਵੀ ਤੁਹਾਡਾ, ਅਸੀਂ ਨਹੀਂ ਅੱਜ ਤੋਂ ਬਾਅਦ ਦੇਖਾਂਗੇ, ਤੇ ਫੋਨ ਤੁਸੀਂ ਲੈ ਲਓ।
1: ਹਾਂ ਜਾਂ ਤੁਸੀਂ ਆਪਣਾ ਸਕੂਲ ਵੀ ਮੰਮਾ ਨੂੰ ਦੇ ਦਿਓ ਨਾ, ਮੰਮਾ ਸਕੂਲ ਚਲ ਜਾ ਕਰੂਗੀ ਤੇ ਤੁਸੀਂ
2: ਰੋਟੀ ਪਾਣੀ ਬਣਾ ਲਿਆ।
1: ਹਾਂ ਤੁਸੀਂ ਸਫਾਈਆਂ ਸਫੂਈਆਂ ਰੋਟੀ ਪਾਣੀ ਭਾਂਡੇ ਭੁੰਡੇ ਤੁਸੀਂ ਕਰ ਲਿਆ ਕਰੋ।
0: ਮੈਂ ਨਹੀਂ ਸਫਾਈ ਕਰਨੀ।
2: ਹਾਂ ਬਸ ਇੱਥੇ ਪ੍ਰੋਬਲਮ ਆਉਂਦੀ ਨਾ, ਫਿਰ
1: ਸਾਰੇ ਕੰਮ ਫਿਰ ਤੁਸੀਂ ਥੋੜੀ ਕਰਨੇ ਆ।
2: ਕੁਛ ਪਾਣੇ ਕੇ ਲਈ ਕੁਛ ਖੋਨਾ ਵੀ ਪੜਤਾ ਹੈ ਨਾ।
1: ਮੰਮਾ ਪਤਾ ਕਿੱਡਾ ਔਖਾ ਕੰਮ ਕਰਦੀ ਹੈ, ਸਾਰੀ ਦਿਹਾੜੀ ਫੋਨ ਵੇਖਣਾ ਕਿਤੇ ਸੌਖਾ ਹੁੰਦਾ?
2: ਹਾਂ, ਤਿੰਨ ਤਿੰਨ ਚਾਰ ਚਾਰ ਘੰਟੇ ਦਾ ਸਕਰੀਨ ਟਾਈਮ।
1: ਹਾਂ ਤੈਨੂੰ ਕੀ ਪਤਾ ਕੁੜੀਏ,
2: ਅੱਖਾਂ ਤੇ ਬਲੂ ਲਾਈਟ ਪੈਂਦੀ ਹੈ, ਪਤਾ ਲੱਗੇ ਤੁਹਾਨੂੰ।
1: ਹੋਰ
0: ਮੰਮਾ ਰਾਤੀ ਦੇਖਦੇ ਫੋਨ? ਹਾਂ
2: ਦੇਖਿਆ, ਚੋਰੀ ਚੋਰੀ। ਤੁਸੀਂ ਪਾਕਿਸਤਾਨੀ ਡਰਾਮੇ ਸਾਰੇ ਦੇਖੇ ਮੰਮਾ?
1: ਲਿਟਲ ਜਸੂਸ ਹੋ ਤੁਸੀਂ ਤੇ,
2: ਜਿਹੜਾ ਮਰਜ਼ੀ ਪਾਕਿਸਤਾਨੀ ਡਰਾਮੇ ਦਾ ਨਾਮ ਲਓ ਤੁਸੀਂ।
0: ਮੰਮਾ WhatsApp ਤੇ ਮੈਸੇਜ ਕਰਦੇ ਫਰੈਂਡਸ ਨੂੰ ਆਪਣੇ?
1: ਹਾਂ ਤੇ ਫਿਰ ਉਹ ਇਨ ਟੱਚ ਰਹਿੰਦੇ ਨਾ ਫਰੈਂਡਸ ਨਾਲ?
2: ਉਹ ਤਾਂ ਬਹੁਤ ਸਾਰੀ ਫੈਮਿਲੀ ਆਪਣੇ ਫਰੈਂਡਸ ਉਹਦੇ ਤੇ ਹੀ ਹੁੰਦੇ ਆ ਨਾ WhatsApp ਤੇ, ਜਾਂ ਉਹਨਾਂ ਨੂੰ ਸਾਰਿਆਂ ਨੂੰ ਘਰ ਹੀ ਸੱਦ ਲਿਆ ਕਰੋ, ਫਿਰ ਤੁਹਾਨੂੰ ਸਫਾਈ ਕਰਨੀ ਪਊਗੀ, ਨਾਲੇ ਕੁਛ ਬਣਾ ਕੇ ਦੇਣਾ ਪਊਗਾ।
1: ਨਹੀਂ ਪਰ ਸਫਾਈ ਪਸੰਦ ਨਹੀਂ ਨਾ ਤੁਹਾਨੂੰ,
2: ਫਿਰ ਤਾਂ ਹੀ ਫਿਰ ਉਹ WhatsApp ਤੇ ਕਰਦੇ ਆ ਨਾ।
0: ਭੁਲੇਖਾ
2: ਜਾ ਰਹਿ ਲਿਆ ਕਰੋ,
1: ਕੀ ਸੁਣਾਓਗੇ?
0: ਪਲੇਅਰੂਮ ਚ ਰੋਜ਼ ਹੀ ਖਲਾਰਾ ਹੁੰਦਾ।
2: ਪੈਕਅਪ ਵੀ ਕਰਦੇ ਹੀ ਹੋ ਕਿ ਨਹੀਂ ਕਰਦੇ?
1: ਹੈਲੋ ਹਾਂਜੀ ਤਵਨੀਤ, ਕੀ ਸੁਣਾਓਗੇ?
2: ਤਵਨੀਤ ਕਹਿੰਦੀ ਇੰਨੀਆਂ ਗੱਲਾਂ ਸੁਣਾਤੀਆਂ ਥੋੜੀਆਂ।
1: ਆਹੋ ਉਹੀ ਗੱਲ, ਮੈਨੂੰ ਲੱਗਦਾ ਆਵਾਜ਼ ਹੀ ਬੰਦ ਹੋ ਗਈ ਕੁੜੀ ਦੀਆਂ ਇੰਨੀਆਂ ਗੱਲਾਂ ਸੁਣਾ ਕੇ, ਕਿਤੇ ਮੰਮਾ ਨੇ ਤੇ ਨੀ ਮਿਊਟ ਕਰਕੇ ਫੜ ਲਈ ਕਿਤੇ?
2: ਮੰਮਾ ਨੇ ਕਿਹਾ ਹੋਣਾ ਤੂੰ ਮੇਰੀ WhatsApp ਦੀਆਂ ਸ਼ਿਕਾਇਤਾਂ ਲਾਉਣੀ, ਆਹ ਚੱਕ ਤੇਰਾ ਫੋਨ ਵੀ ਬੰਦ ਅੱਜ ਤੋਂ,
1: ਮਿਊਟ ਕਰਕੇ ਭਲਾ ਫੜ ਲਈ ਹੋਵੇ ਕਿਤੇ ਤਵਨੀਤ। ਹੈ ਤਵਨੀਤ, ਹੈਲੋ,
2: ਅਗਲਾ ਕਾਲਰ ਲੈ ਲੈਂਦੇ ਫਿਰ ਜਦ ਤੱਕ।
1: ਹਾਂ ਤੁਹਾਡੀ ਆਵਾਜ਼ ਪੁੱਤ ਬੰਦ ਹੋ ਗਈ ਉਹਨੂੰ, ਤੇ ਤੁਸੀਂ
2: ਬੜੇ ਘੱਟ ਬੱਚੇ ਆ ਜਿਨ੍ਹਾਂ ਦੀ ਮੰਮਾ ਮੂਰੇ ਆਵਾਜ਼ ਬੰਦ ਹੁੰਦੀ
1: ਹੈ,
2: ਅਨਲੈਸ ਕਿ ਉਹਨਾਂ ਨੇ ਕੀ ਕਿਹਾ ਉਹਦੇ ਤੇ ਵੀ ਡਿਪੈਂਡ ਕਰਦਾ ਹੋ ਸਕਦਾ।
1: ਹਾਂ ਤੁਹਾਡੇ ਪੁੱਤ ਮਿਊਟ ਤੇ ਜਾਂ ਹੋਲਡ ਤੇ ਇਦਾਂ ਦਾ ਕੁਛ ਹੋਇਆ ਜੇ, ਤੇ ਜਾਂ ਫਿਰ ਸਾਡਾ ਹੀ ਹੋਇਆ ਵਾ। ਤੇ ਇੱਧਰ ਸਾਡੇ ਨਾਲ ਕੌਣ ਆ? ਅਸੀਸ ਕੌਰ ਆ ਨੈਕਸਟ। ਸਤਿ ਸ਼੍ਰੀ ਅਕਾਲ ਅਸੀਸ ਕੌਰ। ਹੈਲੋ,
0: ਸਿਰ ਕਾਲਾ ਤੇ ਪੂੰਛ ਚਿੱਟੀ।
1: ਅੱਛਾ, ਇੱਕ ਮਹਿਲ ਚ ਚਾਲੀ ਚੋਰ, ਸਿਰ ਕਾਲਾ ਤੇ ਪੂੰਛ ਚਿੱਟੀ। ਬੱਲੇ ਬੱਲੇ, ਸ਼ਾਬਾ ਸ਼ਾਬਾ, ਜਿੱਤ ਗਏ ਜਿੱਤ ਗਏ ਜਿੱਤ ਗਏ, ਥੈਂਕ ਯੂ।
2: ਹੁਣ ਦੱਸਿਆ ਇਹ ਅੰਕਲ ਰਾਤ ਦੇਰ ਨਾਲ ਆਏ ਨਾ, ਸਵੇਰੇ ਇਹਨਾਂ ਨੂੰ ਚਾਰ ਘੰਟੇ ਸੌਣਾ ਨਸੀਬ ਹੋਇਆ। ਇਹਨਾਂ ਦਾ ਪ੍ਰੋਸੈਸਰ ਥੋੜਾ ਸਲੋ ਆ,
1: ਸਾਡਾ ਪ੍ਰੋਸੈਸਰ ਸਲੋ ਆ। ਚਲ ਹਾਰ ਗਏ ਪੁੱਤ ਆਪਾਂ,
2: ਕੰਮ ਵੀ ਸੌਖਾ
1: ਹੈ। ਚੱਪਲ
0: ਨਹੀਂ,
1: ਸਲੀਪਰ,
2: ਹਾਥੀ, ਘੋੜੇ,
1: ਮੰਜਾ
0: ਨਹੀਂ,
1: ਜਸਵਾਲ ਅੰਕਲ ਉਹਨਾਂ ਨੇ ਆਸਰ ਦਿੱਤਾ, ਸੋਰੀ
2: ਉਹ ਵੀ ਵਿੱਚ ਹੀ ਪੜ੍ਹਤਾ।
1: ਹਾਂਜੀ,
0: ਤੁਸੀਂ ਕੈਂਡਲ ਉਹਦੇ ਨਾਲ ਚਲਾਉਂਦੇ?
1: ਅੱਛਾ, ਮਾਚਿਸ, ਡੱਬੀ ਤੀਲਾਂ ਵਾਲੀ। ਅੱਛਾ, ਅਸੀਂ ਕਦੀ ਗਿਣੀਆਂ ਹੀ ਨਹੀਂ, ਉਹ 'ਚ 40 ਹੁੰਦੀਆਂ। ਦੱਸ,
2: 40 ਤਾਂ ਭੁਲੇਖਾ ਪਾਉਣ ਨੂੰ ਕਿਹਾ ਮਤਲਬ, ਜਾਣੀ।
1: ਅੱਛਾ, ਓਕੇ,
0: ਰਾਈਮ ਹੁੰਦਾ।
1: ਅੱਛਾ, ਰਾਈਮ ਕਰਨ ਦੇ ਲਈ 40 ਕਿਹਾ ਵਾ। ਓਕੇ ਓਕੇ ਓਕੇ ਓਕੇ, ਅਸੀਂ ਵੀ ਤਾਂ ਖਹਿੜਾ ਛਡਾਉਣ ਲਈ ਜਵਾਬ ਦਿੱਤਾ ਸੀ, ਤੁਸੀਂ ਕਿਉਂ ਨਹੀਂ ਮੰਨਿਆ? ਹੈ
0: ਨਹੀਂ,
1: ਆਪ ਤੇ ਤੁਸੀਂ
2: ਸਹੀ ਜਵਾਬ ਆ, ਸਹੀ ਜਵਾਬ ਆ ਜੀ।
1: ਥੈਂਕ ਯੂ ਤਵਨੀਤ, ਸਤਿ ਸ੍ਰੀ ਅਕਾਲ। ਤੇ ਸਤਿ ਸ੍ਰੀ ਅਕਾਲ ਅਸੀਸ ਕੌਰ,
0: ਐਨਰਜੀ
1: ਚ ਰਹਿੰਦੀ ਆ। ਹਲੇ ਦਾ ਤੁਸੀਂ ਨਾ ਬੋਲੀਆਂ ਪਾਉਂਦੇ ਨੀ ਵੇਖਿਆ, ਇਹਨੂੰ ਗਿੱਧਾ ਪਾਉਂਦੇ ਨੀ ਵੇਖਿਆ ਹਲੇ,
2: ਉਹ ਵੀ ਇਹਦਾ ਹਜੇ 10% ਹੀ ਆ। ਹਾਂ, ਜੇ ਵਿਆਹ ਸ਼ਾਦੀ ਹੋਵੇ, ਜਾਗੋ ਹੋਵੇ, ਫੇਰ ਪਤਾ ਲੱਗਦਾ ਸਹੀ ਚ।
1: ਮੈਂ ਸਿੱਖ ਖੇਡਾਂ ਤੇ ਵੇਖਿਆ ਇਹ
0: 1 million% ਹੈ।
1: ਹਾਂ, 1 million ਪਰ ਮੈਂ ਇਹਨੂੰ ਸਿੱਖ ਖੇਡਾਂ ਤੇ ਵੇਖਿਆ, ਇਹ ਸਟੇਜ ਹਿਲਾ ਦਿੰਦੀ ਹੈ।
2: ਓਕੇ, ਨਹੀਂ ਸਟੇਜ ਫੜ ਕੇ ਖੜੇ ਸੀ ਦੋ ਜਣੇ, ਮੈਂ ਦੇਖਿਆ ਜਦ ਤੁਸੀਂ ਡਾਂਸ ਕੀਤਾ ਉੱਥੇ, ਬੋਲੀਆਂ ਪਾਈਆਂ, ਇੱਧਰ ਆ ਮਜਾਜਣੀ, ਅੱਡਾ ਲਾ ਮਜਾਜਣੀ, ਅੱਡੀ ਨਹੀਂ ਸੀ ਮਾਰੀ ਸਟੇਜ ਤੇ,
0: ਫੜ ਕੇ ਨੱਚੂ।
1: ਆਹੋ,
2: ਨਹੀਂ ਦੋ ਜਣੇ ਹੋਰ ਸੀ ਜਿਨ੍ਹਾਂ ਨੂੰ ਸਟੇਜ ਕੰਬਦੀ ਸੀ, ਉਹ ਕਹਿੰਦੇ ਕਿਤੇ ਡਿੱਗ ਹੀ ਨਾ ਪਵੇ ਸਟੇਜ,
1: ਉਹਨਾਂ ਨੇ ਥੱਲੇ ਫੜੀ ਸੀ ਨਾ
2: ਜਿਹੜੀ, ਜਦ ਤੁਸੀਂ ਬੋਲੀ ਪਾਈ ਡਿੱਗ ਪਵੇ ਨਾ ਗਵਾਂਢੀਆਂ ਦੀ ਕੰਧ ਕੁੜੀ। ਉਹ
1: ਹਾਂ, ਕਿਹੜੀ ਬੋਲੀ ਪਾਈ ਤੁਸੀਂ?
2: ਬੋਲੀ ਪਾਵਾਂ ਲਲਕਾਰ ਕੇ,
1: ਚੇਤਾ ਭੁੱਲ
0: ਸਾਰੀ ਦੁਨੀਆ ਕਹਿੰਦੀ ਉਹ ਭੁੱਖ ਜਾਂਦੀ ਮਾਂ ਦੀ ਬੀਜਤ ਧੀ ਘੋਲੇ ਪੈਂਦੀ ਗੱਲ ਲੱਗ ਮਿਲਣ ਜਦੋਂ ਠੰਡ ਕਾਲ ਜੇ ਪੈਂਦੀ
1: ਗੱਲ ਲੱਗ ਮਿਲਣ ਜਦੋਂ
0: ਅੰਕਲ ਤੁਸੀਂ ਮੇਰੀ ਗੱਲ ਇੰਨੀ ਲੇਟ ਸੁਣਦੇ, ਮੈਂ ਸਕੂਲ ਪਹੁੰਚ ਜਾਣੀ।
2: ਚੁੱਪ ਹੋ ਗਿਆ ਸੀ ਥੋੜਾ
1: ਜਿਹਾ, ਕੱਲ ਆਪਾਂ ਕੱਟ ਸ਼ਾਰਟ ਕਰ ਦੇਣਾ ਕੱਲ ਆਪਾਂ।
0: ਕੱਲੋ ਤੁਸੀਂ ਬਸ ਥੋੜੀ ਜਿਹੀ ਮੇਰੀ ਗੱਲ ਅਰਲੀ ਲੈ ਲਿਓ।
1: ਹਾਂ, ਕੱਲ ਮੈਂ ਤੁਹਾਨੂੰ ਪਹਿਲਾਂ ਲੈ ਲੂੰਗਾ।
2: ਸਹੀ ਕਹਿ ਰਹੀ,
1: ਠੀਕ ਆ,
0: ਚਲ
2: ਓਕੇ ਜੀ, ਖੁਸ਼ ਰਹੋ,
0: ਬਾਏ ਬਾਏ, ਹੈਵ ਅ ਨਾਈਸ ਡੇ,
1: ਯੂ ਟੂ, ਥੈਂਕ ਯੂ, ਸੀ ਯੂ ਟੁਮਾਰੋ, ਹੈਵ ਅ ਨਾਈਸ ਡੇ। ਤੇ ਨੈਕਸਟ ਸਾਡੇ ਨਾਲ ਨੇ ਡਡਵਾਲ ਸਾਹਿਬ,
2: ਸਤਿ ਸ੍ਰੀ ਅਕਾਲ, ਕਾਪੀ ਟੂ ਆਲ, ਸਤਿ ਸ੍ਰੀ
0: ਅਕਾਲ ਅੰਜੋਰ ਤੰਕਲ ਜੀ, ਸਤਿ ਸ੍ਰੀ ਅਕਾਲ ਰਾਮ ਕਲ ਜੀ,
1: ਸਤਿ ਸ੍ਰੀ ਅਕਾਲ। ਨਹੀਂ ਅੱਜ
2: ਚਾਲਾ,
1: ਅੱਜ ਰਾਮ ਰਾਮ ਅੰਕਲ ਨਹੀਂ ਅੱਜ।
2: ਚਲ ਮੈਂ ਰਾਮ ਰਾਮ ਕਰ ਦਿੰਦਾ,
1: ਉਹ ਕੱਲ ਆਏ ਸੀ ਉਹਦੇ।
2: ਕੀ ਹਾਲ ਚਾਲ ਤੁਹਾਡਾ?
1: ਓਕੇ, ਅੱਜ ਜਾਣਾ ਸਕੂਲ? ਸਾਡਾ ਵੀ ਠੀਕ ਆ ਪੁੱਤ, ਥੈਂਕ ਯੂ।
0: ਸਾਡੇ ਕੋਲ ਸੋਨਿਕ ਵਾਲਾ ਲੰਚ ਬਾਕਸ ਵਾਲਾ
1: ਹੈ,
0: ਤੇ ਤੇ ਤੇ ਤੇ ਮੂ ਸਪੇਸ਼ੀਟ ਵਾਲਾ ਵਾ ਪੇ
1: ਬੱਲੇ।
2: ਇਹ ਜਿਹੜਾ ਸਪੇਸ ਸ਼ੇਟ ਆ, ਇਹ ਵੀ ਬਹੁਤ ਖਰਾਬ ਆ। ਮੇਰੇ ਬੇਟੇ ਕੋ ਪਾ ਪੈਟਰੋਲ ਵਾਲਾ ਵੀ ਹੈਗਾ, ਸਪੇਸ ਸ਼ਿਪ, ਸੋਰੀ ਮੇਰੇ ਮੂੰਹ ਗਲਤ।
1: ਤੇ ਪਾ ਪੈਟਰੋਲ ਵੀ ਹੈਗਾ ਤੁਹਾਡੇ
2: ਕੋ? ਉਹ ਬੋਇਸ ਰੱਖਦੇ ਜ਼ਿਆਦਾ।
0: ਰਾਈਜ਼ਾ
1: ਹੈ?
0: ਰਾਈਜ਼ਾ,
1: ਅੱਛਾ, ਵਾਹ।
2: ਆਪਾਂ ਜ਼ਿਆਦਾ ਨਾ ਪੁੱਛੀਏ ਕਿਉਂਕਿ ਉਸ ਤੋਂ ਬਾਅਦ ਆਪਣੇ ਸਪੈਲਿੰਗ ਮਿਸਟੇਕ ਹੋਣ ਲੱਗ ਜਾਣੀ।
1: ਤੁਹਾਡੇ ਕੋਲ ਤਾਂ ਬੜੀਆਂ ਚੀਜ਼ਾਂ ਯਾਰ।
0: ਪੰਜਾਬੀ ਕਲਾਸ
1: ਤੋਂ ਉੱਥੋਂ ਜਿੱਤਿਆ ਵਾ ਉੱਥੋਂ ਤੇ ਫਿਰ ਸਟਿੱਕਰ ਵੀ ਜਿੱਤਿਆ ਹੋਣਾ ਤੁਸੀਂ
0: ਨਹੀਂ
2: ਕੀ ਸੁਣਾਇਆ ਸੀ ਪੰਜਾਬੀ ਕਲਾਸ ਵਿੱਚ
0: ਬੱਚਿਆਂ ਨੂੰ ਪੈਨਸਿਲ ਕੇਸ ਹੀ ਮਿਲਿਆ
1: ਹੈ ਅੱਛਾ ਓਕੇ ਤਾਂ
2: ਫਿਰ ਵਧੀਆ ਮਿਲ ਗਿਆ
1: ਗੁੱਡ ਹੋ ਗਿਆ ਫਿਰ ਤੇ ਤੁਹਾਨੂੰ ਵਧੀਆ ਚੀਜ਼ਾਂ ਮਿਲੀਆਂ ਤੇ ਕੀ ਸੁਣਾਓਗੇ ਅੱਜ ਅੱਛਾ ਪੋਇਮ ਓਕੇ
2: ਆਉਣ ਦਿਓ
0: ਸੋਹਣੀ
2: ਏਦਾ
1: ਤੁਸੀਂ ਤੇ ਯਾਰ ਕਿੰਨੀਆਂ ਚੀਜ਼ਾਂ ਯਾਦ ਕੀਤੀਆਂ ਵਾ
0: ਦਾਦੀ ਨੇ
1: ਸਿਖਾਇਆ
2: ਬਹੁਤ ਵਧੀਆ ਸਿਖਾਇਆ
1: ਹੋਰ
2: ਹੁਣ ਇਹਨੇ ਉਹ ਵੀ ਸਿੱਖਣੀ ਹੈ ਈਰੀਏ ਭਮੀਰੀਏ ਤੇਰਾ ਘਰ ਕਿਹੜਾ ਅੰਬਾਂ ਵਾਲੀ ਟੋਕਰੀ ਅਨਾਰਾਂ ਵਾਲਾ ਵਿਹੜਾ
1: ਹੈ ਇਹ ਵੀ ਸਿੱਖਿਓ ਦਾਦੀ ਜੀ ਕੋ ਠੀਕ ਆ ਥੈਂਕ ਯੂ ਬੜੀ ਵਧੀਆ ਸੀ ਦਿਲ ਨੂੰ ਛੂਹ ਲੈਣ ਵਾਲੀ ਕਾਫੀ ਕੁਛ ਸਿੱਖਣ ਨੂੰ ਮਿਲਿਆ ਇਸ ਤਰ੍ਹਾਂ ਦੀਆਂ ਕਹਾਣੀਆਂ ਸਾਡੀ ਸੋਚ ਨੂੰ ਚੰਗੀਆਂ ਬਣਾਉਂਦੀਆਂ ਨੇ ਵਾਹਿਗੁਰੂ ਮਿਹਰ ਭਰੇ ਹੱਥ ਰੱਖੇ ਥੈਂਕ ਯੂ ਜੀ ਧੰਨਵਾਦ ਸਿਮਰਨ ਜੀ ਕਹਿੰਦੇ ਥੈਂਕਸ ਫੋਰ ਸ਼ੇਅਰਿੰਗ ਦਿਸ ਸਟੋਰੀ ਅਗੇਨ ਤੇ ਸੰਦੀਪ ਸਿੰਘ ਦੱਤਾ ਜੀ ਕਹਿੰਦੇ ਕਿ ਵਾਹਿਗੁਰੂ ਜੀ ਸਭ ਦੇ ਉੱਤੇ ਕਿਰਪਾ ਰੱਖਣ ਅਤੇ ਮਨਜੀਤ ਸਿੰਘ ਬਟਾਲਾ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਅਤੇ ਇੱਕ ਸਾਡੇ ਕੋਲ ਮੈਸੇਜ ਆਏ ਕਹਿੰਦੇ ਨੇ ਕਿ ਆਈ ਐਮ ਆਲ ਲੁਕਿੰਗ ਫੋਰ ਹੈਵੀ ਰਿਜਿਡ ਔਰ ਹੈਵੀ ਕੋਂਬੀਨੇਸ਼ਨ ਟਰੱਕ ਡਰਾਈਵਰ ਜੋਬ ਆਈ ਹੈਵ ਐਕਸਪੀਰੀਅੰਸ ਆਈ ਹੈਵ ਫੁੱਲ ਟਾਈਮ ਵਰਕਿੰਗ ਰਾਈਟਸ ਅਤੇ ਆਈ ਐਮ ਲਿਵਿੰਗ ਇਨ ਸਾਊਥ ਈਸਟ ਮੈਲਬਨ ਦੇ ਸਾਊਥ ਈਸਟ ਵਿੱਚ ਰਹਿੰਦੇ ਨੇ ਅਤੇ ਇਹਨਾਂ ਨੂੰ ਟਰੱਕ ਦੀ ਜੋਬ ਚਾਹੀਦੀ ਹੈ ਜੀ ਨੰਬਰ ਇਹਨਾਂ ਦਾ ਆ ਗਿਆ
2: ਕੋਈ ਇਕੱਲੇ ਟਰੱਕ ਦੇ ਨਹੀਂ ਜੀ ਹੈਵੀ ਦੀ ਗੱਲ ਕਰੋ
1: ਹਾਂਜੀ ਹਾਂ ਹੈਵੀ ਕਿ ਜੋ ਮੈਂ ਬੋਲਿਆ ਉਹ ਵਾਲਾ ਡਰਾਈਵਰ ਅਤੇ ਅਮਨ ਸੋਤਾ ਜੀ ਕਹਿੰਦੇ ਕਿ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਐਂਬਰ ਨੂੰ ਅਤੇ ਜਸ ਜੀ ਨੂੰ ਅਤੇ ਸਾਰੇ ਪਰਿਵਾਰ ਨੂੰ ਅਤੇ ਵਾਹਿਗੁਰੂ ਤੰਦਰੁਸਤੀ ਦੇਵੇ ਖੁਸ਼ੀਆਂ ਦੇਵੇ ਬਹੁਤ ਮਿਹਰਬਾਨੀ ਜੀ ਅਤੇ ਹਰਮਨ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਤੰਦਰੁਸਤੀ ਬਖਸ਼ਣ ਸੰਦੀਪ ਸਿੰਘ ਰੱਖੜਾ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਅਤੇ ਹਰਮਨ ਪਿਆਰੇ ਮਾਮਾ ਜੀ ਅਤੇ ਹੈਵ ਏ ਗੁੱਡ ਡੇ ਅਹੈਡ
2: ਥੈਂਕ ਯੂ ਜੀ
1: ਸੁਖਦੀਪ ਸਿੰਘ ਘੁੰਮ ਜੀ ਕਹਿੰਦੇ ਕਿ ਬੜੀ ਵਧੀਆ ਲੱਗੀ ਕਹਾਣੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਸਾਰਿਆਂ ਨੂੰ ਅਤੇ ਸੋਨੂੰ ਬਰਾੜ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਪੈਕਨਮ ਤੋਂ ਸਾਰਿਆਂ ਦੇ ਲਈ ਅਤੇ ਇੱਧਰ ਲਵਜੋ ਧੁਨਾ ਜੀ ਧੁਨਾ ਜਲੁਰ ਮੋਗੇ ਵਾਲੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ ਰਜਿੰਦਰ ਬਾਬਾ ਜੀ ਕਹਿੰਦੇ ਨੇ ਕਿ ਸਭ ਖੁਸ਼ ਰਹਿਣ ਤੰਦਰੁਸਤ ਰਹਿਣ ਬੁੱਧਵਾਰ ਦੇ ਦਿਨ
2: ਸੋਨੇ ਦੀ ਕਿਤੇ ਬਾਇਰਸ ਮਾਰਕੀਟ ਤਾਂ ਨਹੀਂ ਹੈਗੀ
1: ਹੈ
2: ਮੈਂ ਕਿਹਾ ਅੱਜ ਸੋਨੇ ਦਾ ਭਾਵ ਪਤਾ ਜਿਹਾ ਨਹੀਂ ਲੱਗਿਆ ਮੈਂ ਕਿਹਾ ਕਿਤੇ ਬਾਇਰਸ ਮਾਰਕੀਟ ਹੁੰਦੀ ਹੈ ਇੱਕ ਨਾ ਕਹਿੰਦਾ ਉਹ ਭਰਾਵਾ ਉਹ ਕਮਲਿਆ ਕਿ ਉਹ ਰੀਅਲ ਇਸਟੇਟ 'ਚ ਹੁੰਦੀ
1: ਅੱਛਾ ਚਲੋ ਸਾਨੂੰ ਕੀ ਅਸੀਂ ਦੋਵੇਂ ਨਹੀਂ ਲੈਣੀਆਂ ਗੁਰਦੀਪ ਦਿਓਲ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਅਤੇ ਸਭ ਦਾ ਦਿਨ ਵਧੀਆ ਹੋਵੇ ਬਲਗੂਲਗਾ ਤੋਂ ਭੇਜਦੇ ਨੇ ਮੈਸੇਜ ਬਹੁਤ ਮਿਹਰਬਾਨੀ ਅਤੇ ਸੋਨੇ ਦੀਆਂ ਕੀਮਤਾਂ ਮੈਂ ਵੇਖਾਂ ਕੀ ਆ ਮਤਲਬ ਤੁਸੀਂ ਇੰਟਰਸਟ ਲੈਣ ਲੱਗ ਪਏ ਤੁਸੀਂ ਸੋਨੇ 'ਚ
2: ਚਾਰ ਪੈਸੇ ਆ ਜਾਣ ਜੀ ਬਸ
1: ਸਾਨੂੰ ਵੀ ਸੋਨੇ 'ਚ ਲੈਣ ਦਿਓ
2: ਸੌਣ ਤੋਂ ਵਿਹਲ ਮਿਲੇ ਤਾਂ ਸੋਨੇ ਦੀ ਗੱਲ ਹੋਵੇ
1: ਹਾਂ ਨਹੀਂ ਆ ਗਏ ਸੋਨੇ ਦੇ ਰੇਟ ਇਹ ਸਸਤਾ ਹੋਇਆ ਜੀ $182 ਦਾ ਇੱਕ ਸੋਰੀ 22 ਕੈਰਟ ਦਾ 1 ਗ੍ਰਾਮ ਦਾ ਰੇਟ ਅੱਜ 186 ਕਾਫੀ ਥੱਲੇ ਆਇਆ ਮਤਲਬ ਵਾਹ
2: ਬਾਇਰਸ ਮਾਰਕੀਟ ਹੈ
1: ਦਿਨੋਂ ਦਿਨ ਦਿਨੋਂ ਦਿਨ ਥੱਲੇ ਆ ਰਿਹਾ ਦਿਨੋਂ ਦਿਨ ਥੱਲੇ ਆ ਰਿਹਾ ਜਦੋਂ ਥੱਲੇ ਆਉਂਦਿਆ ਹੋਵੇ ਨਾ ਉਦੋਂ ਸਾਡੇ ਅੱਗੇ ਵੇਟ ਕਰਦੇ ਨੇ ਹੋਰ ਥੱਲੇ ਉਹ ਲੈ ਲਾਂਗੇ ਜੋ ਤਾਂ ਜਾਣ ਰਿਹਾ ਹੁੰਦਾ ਉਦੋਂ ਐਵੇਂ ਕਈ ਜਾਣਗੇ ਯਾਰ
2: ਤਾਂ ਫਾਇਦਾ ਹੀ ਨਹੀਂ
1: ਹਾਂ ਸਾਡੇ ਕੋਲ ਦੋਈ ਪਾਸੇ ਕਾਰਨ ਹੈਗੇ ਆ
2: ਧੰਨਵਾਦ ਦੋਨੇ ਪਾਸਿਓਂ ਜਾਣ ਸੌਖੀ
1: ਹਾਂ ਆਹ ਇਹ ਵੀ ਗੱਲ ਸਹੀ ਹੈ ਹਾਂ ਕਿਹੜਾ ਮੁੜ ਕੇ ਰੱਖਦਾ ਫਿਰੇ ਫਿਰ ਐਵੇਂ
2: ਲੋਕਰ
1: ਲੋ ਹਾਂ ਘਰ ਚ ਕਿਤੇ ਜਾਣਾ ਆਉਣਾ ਹੋਵੇ ਐਵੇਂ ਚਿੰਤਾ ਜੀ ਸਤਾਉਂਦੀ ਰਹੇ
2: ਹੱਸਦੇ
1: ਖੇਡਦੇ ਰਹੋ ਵੀ ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਸੁਣਦੇ ਰਹੋ ਰੇਡੀਓ ਹਾਂਜੀ 1674
2: AM
4: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
5: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ प्रितपाल सिंह तुहानू हेल्प करनगे तुहाडी अपनी टोयोटा चूज करन ले जो ने एक दहाके तो वैरबी टोयोटा दे नाल
4: बेस्ट डील लई कॉल करो 0431-465-186 ते 212-216 ओल्ड जी लोंग रोड हॉपर्स क्रॉसिंग वैरबी टोयोटा द स्मार्ट चॉइस।
6: यार तू इत्थे इनी छेती आके पक्का भी हो गया, की जुगाड़ लाया है?
7: जुगाड़ नहीं, ए है 8 साल तो भी वड्डा तजुर्बा बंसल इमीग्रेशन दा, जिन्होंने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एएटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
6: नंबर दा दे बंसल इमीग्रेशन वालियां दा।
7: हां जी, अपॉइंटमेंट बुक करवाउन लई कॉल करो 0406-660-960 दे या फिर विजिट करो bansalimmigration.com.au।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

0: हावे सिडनी वाले तुसी सुन रहे हो सिडनी दा अपना इंडियन रेडियो स्टेशन रेडियो हांजी हांजी।
1: ਰੇਡੀਓ ਹਾਂਜੀ 1674 ਮੈਂ ਦੋਸਤੋ ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਕਰਦੇ ਇਸ ਆਸ ਦੇ ਨਾਲ ਕਿ ਤੁਸੀਂ ਸਭ ਰਾਜੀ ਖੁਸ਼ੀ ਹੋਵੋਗੇ ਸਮਾਂ ਹੋ ਚੁੱਕਾ ਗੱਲਾਂ ਬਾਤਾਂ ਆਪਾਂ ਵਾਤਾਵਰਨ ਦੇ ਬਾਰੇ ਕਰੀਏ ਪ੍ਰੋਗਰਾਮ ਕਲਾਈਮੇਟ ਕੰਟਰੋਲ ਹਰਮਿੰਦਰ ਜੀ ਸਾਡੇ ਨਾਲ ਫਿਰ ਇੱਕ ਵਾਰੀ ਜੁੜ ਚੁੱਕੇ ਨੇ

0: ਜੀ ਸਤਿ ਸ੍ਰੀ ਅਕਾਲ, ਤੇ ਸੁਣ ਵਾਲਿਆਂ ਨੂੰ ਵੀ, ਤੁਹਾਡੀ ਟੀਮ ਨੂੰ, ਤੁਹਾਨੂੰ ਬਹੁਤ ਬਹੁਤ ਧੰਨਵਾਦ
1: ਜੀ। ਧੰਨਵਾਦ ਭਾਈ। ਕੀ ਚੱਲ ਰਿਹਾ ਕੈਨੇਡਾ ਦਾ, ਕਿਵੇਂ ਆ ਸੂਰਤ ਹਾਲ, ਕੀ ਕਹਿੰਦਾ ਮੌਸਮ?
0: ਕੈਨੇਡਾ ਦੀ ਸੂਰਤ ਹਾਲ ਹੈ ਕਿ ਸਾਡੇ ਪਹਿਲਾਂ ਮੀਂਹ ਬਹੁਤ ਪਿਆ, ਸਾਡੇ ਜਨਵਰੀ ਅਪ੍ਰੈਲ ਚ ਮੀਂਹ ਪੈਂਦਾ ਹੁੰਦਾ, ਤੇ ਇਸ ਵਾਰੀ ਅਪ੍ਰੈਲ ਚ ਵੀ ਪਿਆ, ਪਰ ਇਸ ਵਾਰੀ ਜ਼ਿਆਦਾ ਮੀਂਹ ਜਿਹੜਾ ਸੀ ਸਾਡੇ ਮਈ ਚ ਪਿਆ, ਤੇ ਮਈ ਚ ਧੁੱਪਾਂ ਲੱਗਦੀਆਂ ਨੇ, ਲੋਕ ਆਪਣੇ ਬੂਟੇ ਵਗੈਰਾ ਲਗਾਉਂਦੇ ਨੇ, ਤੇ ਉਹ ਕਾਫੀ ਲੇਟ, ਉਹ ਆਲਮੋਸਟ 2 ਹਫ਼ਤੇ ਲੇਟ ਚੱਲ ਰਿਹਾ ਕੰਮ, ਤੇ ਪਰ ਹੁਣ ਹਫ਼ਤੇ ਡੇਢ ਹਫ਼ਤੇ ਤੋਂ ਇੱਥੇ ਖਾਸ ਕਰਕੇ ਟੋਰਾਂਟੋ ਦੇ ਏਰੀਆ ਦੇ ਵਿੱਚ ਜਿਹੜਾ ਮੌਸਮ ਹੈ ਬੜਾ ਨਿਖਰਿਆ ਹੋਇਆ ਤੇ ਬੜਾ ਵਧੀਆ, ਤੇ ਜਿਹੋ ਜਿਹਾ ਚਾਹੀਦੀਆਂ ਨੇ ਉਹਨੇ ਉਵੇਂ ਧੁੱਪ ਲੱਗ ਰਹੀ ਹੈ।
1: ਤੇ ਤੁਸੀਂ ਫਿਰ ਕਰਦੇ ਹੋ ਭਾਈ ਗਾਰਡਨਿੰਗ, ਰੱਖਿਆ ਰੁਝਾਨ ਹੈ ਵੀ?
0: ਬਿਲਕੁਲ ਜੀ ਬਿਲਕੁਲ, ਅੱਜ ਤਾਂ ਕੱਲ ਤਾਂ ਅੱਜ ਪੂਰਾ ਦਿਨ ਲੱਗ ਗਏ, ਫਗੋ ਮੇਰੀ ਬੈਕ ਦੁੱਖ ਰਹੀ ਉਹਦੇ ਕਰਕੇ, ਤੇ ਮੈਂ ਅਸੀਂ ਕੁਝ ਸਾਲ ਪਹਿਲਾਂ ਨਾ ਅਸੀਂ ਆਪਣਾ ਪੂਰਾ ਹੀ ਘਾਹ ਜਿਹੜਾ ਅਸੀਂ ਪੱਟ ਦਿੱਤਾ ਸੀ, ਜਿਹੜਾ ਘਾਹ ਲਗਾਇਆ ਹੁੰਦਾ ਤੁਸੀਂ, ਉਹ ਘਾਹ ਬੜਾ ਹਾਨੀਕਾਰਕ ਹੈ ਵਾਤਾਵਰਣ ਲਈ, ਕਿਉਂਕਿ ਉਹ ਨਕਲੀ ਘਾਹ ਹੁੰਦਾ, ਰੰਗ ਵਿਛਾਇਆ ਹੁੰਦਾ
1: ਜੀ।
0: ਹਾਂ, ਤੇ ਸਾਡੇ ਸਾਡੇ ਮਤਲਬ ਘਰ ਦੇ ਮੋਹਰੇ ਵੀ ਤੇ ਪਿੱਛੇ ਵੀ ਜਿਹੜਾ ਉਹ ਗਾਰਡਨ ਹੈ, ਗਾਰਡਨ ਮਤਲਬ ਜਿੱਥੇ ਜਾਂ ਬੂਟੇ ਲੱਗੇ ਨੇ ਤੇ ਜਾਂ ਫਿਰ ਜਿਹੜੀ ਸੋਇਲ ਹੈ, ਤੇ ਜਿਹੜੀ ਉਹ ਸੋਇਲ ਵਗੈਰਾ ਤੇ ਬੂਟੇ ਨੇ ਉਹ ਆਪਣੇ ਕਲਾਈਮੇਟ ਲਈ, ਇਨਵਾਇਰਮੈਂਟ ਲਈ, ਈਵਨ ਤੁਹਾਡੀ ਆਪਣੀ ਸਿਹਤ ਲਈ, ਡਾਕਟਰ ਦੱਸਦੇ ਨੇ ਜਿਹਨੂੰ ਕੋਈ ਡਿਪਰੈਸ਼ਨ ਹੋਵੇ, ਜਿਹੜਾ ਇਸ ਤਰ੍ਹਾਂ ਦਾ ਵੀ, ਉਹਨੂੰ ਕਹਿੰਦੇ ਨੇ ਵੀ ਤੂੰ ਹਰੀ ਵਾਲੀ ਥਾਂ ਤੇ ਜਿੱਥੇ ਹਰਿਆਈ ਹੋਵੇ ਜਾਓ, ਜੇ ਤੁਸੀਂ ਗਾਰਡਨ ਕਰਦੇ ਹੋ ਤਾਂ ਤੁਹਾਡੇ ਦਿਮਾਗ ਲਈ ਬੜਾ ਅੱਛਾ ਹੈ।
1: ਓਕੇ, ਸੋ ਇਹ ਕਹਿ ਲਈਏ ਮਾਨਸਿਕ ਤੌਰ ਦੇ ਉੱਤੇ ਵੀ ਤੰਦਰੁਸਤੀ ਦੇ ਲਈ ਬਹੁਤ ਵਧੀਆ।
0: ਬਹੁਤ ਹੀ ਵਧੀਆ ਜੀ, ਬਹੁਤ ਵਧੀਆ, ਡਾਕਟਰ ਦੱਸਦੇ ਨੇ ਖਾਸ ਕਰਕੇ ਜੇ ਕੋਈ ਬਜ਼ੁਰਗ ਹੋਣ ਜਾਂ ਜੇ ਕਿਸੇ ਨੂੰ ਡਿਪਰੈਸ਼ਨ ਹੈ ਇਸ ਤਰ੍ਹਾਂ ਦੀ ਹੋਵੇ।
1: ਹੁਣ ਤੇ ਵੀ ਕਹਿਣ ਲੱਗ ਪਏ ਨਾ, ਜਿਹੜਾ ਐਸੋਟਫ ਵੀ ਆਪਣਾ ਗਰਾਊਂਡ ਦੇ ਉੱਤੇ, ਸਪੋਰਟਸ ਗਰਾਊਂਡ ਦੇ ਉੱਤੇ ਵਿਛਾਉਂਦੇ ਨੇ, ਉਸ ਬਾਰੇ ਵੀ ਕਹਿਣ ਲੱਗ ਪਏ ਨੇ ਕਿ ਉਹਦੇ ਨਾਲ ਜਿਹੜੇ ਐਸਮੈਟਿਕ ਪਲੇਅਰ ਨੇ ਜਾਂ ਫਿਰ ਕਈਆਂ ਨੂੰ ਮਾਈਲਡ ਵੀ ਅਸਥਮਾ ਹੁੰਦਾ ਤੇ ਉਹਨਾਂ ਨੂੰ ਪ੍ਰੋਬਲਮ ਆਉਂਦੀ ਆ ਉਹਦੇ ਉੱਤੇ ਖੇਡਦੇ ਆ, ਉਹ ਵੀ ਬਦਲ ਰਹੇ ਨੇ ਹੁਣ?
0: ਹਾਂਜੀ ਹਾਂਜੀ ਬਿਲਕੁਲ, ਅਸੀਂ ਪਹਿਲਾਂ ਸਾਰਾ ਕੁਛ ਨਕਲੀ ਜੀਵਾਂ ਵੱਲ ਗਏ, ਨਕਲੀ ਘਾਹ, ਨਕਲੀ ਸਾਰਾ ਕੁਛ, ਆਲਮੋਸਟ ਬੰਦੇ ਵੀ ਨਕਲੀ, ਹੁਣ ਮੁੜ ਕੇ ਅਸੀਂ ਵਾਪਸ ਜੋ ਸੱਚਾਈ ਹੈ, ਜੋ ਕੁਦਰਤ ਹੈ, ਜੋ ਹਕੀਕਤ ਹੈ, ਹੁਣ ਅਸੀਂ ਉਹਨੂੰ ਲੱਭ ਰਹੇ ਹਾਂ। ਨਹੀਂ ਤੁਸੀਂ ਵੇਖ ਲਓ, ਤੁਹਾਨੂੰ, ਤੁਸੀਂ ਤਾਂ ਛੋਟੇ ਹੋ, ਪਹਿਲਾਂ 80s 90s 'ਚ ਜਦੋਂ ਚੰਡੀਗੜ੍ਹ ਵਗੈਰਾ, ਜੀ ਇਹ ਮਸ਼ੀਨ ਦੀ ਵਿੱਚ ਬਣਾਈ ਹੋਈ ਕਾਫੀ ਹੈ, ਇਹ ਮਸ਼ੀਨ ਦੀ ਬਣਾਈ ਹੋਈ ਚਾਹ ਮਹਿੰਗੀ ਹੁੰਦੀ ਸੀ, ਤੇ ਹੁਣ ਉਲਟਾ, ਹੁਣ ਕਹਿੰਦੇ ਜੀ ਇਹ ਹੱਥ ਦੀ ਬਣਾਈ ਹੈ, ਜੀ ਇਹ ਘਰ ਦੀ ਬਣਾਈ ਹੈ, ਉਹ ਮਹਿੰਗੀ ਹੈ,
1: ਔਰਗੈਨਿਕ ਹੈ,
0: ਔਰਗੈਨਿਕ ਹੈ
1: ਜੀ। ਸੋ ਬੰਦਿਆਂ ਦਾ ਤੁਸੀਂ ਕਿਹਾ ਵੀ ਬੰਦੇ ਵੀ ਨਕਲੀ, ਬੰਦੇ ਤਾਂ ਮੈਨੂੰ ਲੱਗਦਾ ਹਾਲੇ ਵਧੂਗਾ, ਹਾਲੇ ਕੰਮ, ਬਾਕੀ ਚੀਜ਼ਾਂ ਨਕਲੀ ਤੋਂ ਜ਼ਰੂਰ ਪਰਤਾਈਆਂ ਨੇ, ਬੰਦੇ ਤਾਂ ਹਲੇ ਨਕਲੀ ਬਣਨ ਵੱਲ ਤੁਰਿਆ ਵਾ ਕੰਮ ਤੇ।
0: ਦੂਜੀਆਂ ਨਕਲੀ ਚੀਜ਼ਾਂ ਦਾ ਓਨਾ ਵੱਡਾ ਨੁਕਸਾਨ ਨਹੀਂ ਹੁੰਦਾ ਜਿੰਨਾ ਨਕਲੀ ਬੰਦਿਆਂ ਦਾ ਹੁੰਦਾ,
1: ਨਕਲੀ ਸ਼ਕਲਾਂ, ਨਕਲੀ ਬੰਦੇ।
0: ਤੁਹਾਨੂੰ ਕੋਈ ਨਕਲੀ ਦਵਾਈ ਦੇਗਾ ਉਹਦਾ ਅਸਰ ਨਹੀਂ ਹੋਏਗਾ, ਤੁਹਾਨੂੰ ਕੋਈ ਨਕਲੀ ਖੰਡ ਦੇ ਦੇਗਾ ਚਲੋ ਮਿੱਠੀ ਘੱਟ ਹੋਏਗੀ, ਤੁਹਾਨੂੰ ਕੋਈ ਨਕਲੀ ਚੀਜ਼ ਦੇਗਾ ਤੁਹਾਨੂੰ ਵਰਤਣ ਤੋਂ ਬਾਅਦ ਪਤਾ ਚੱਲ ਜਾਏਗਾ ਤੁਸੀਂ, ਜੇ ਤੁਹਾਡਾ ਵਾਹ ਨਕਲੀ ਬੰਦਿਆਂ ਨਾਲ ਪੈ ਗਿਆ ਤੁਸੀਂ ਸਾਰੀ ਉਮਰ ਨਹੀਂ ਬਚ ਸਕਦੇ,
1: ਫਿਰ ਤੁਹਾਨੂੰ ਭੁਗਤਣਾ ਪਊਗਾ।
0: ਹਾਂ ਜੀ, ਸਾਡੀਆਂ ਜਿਹੜੀਆਂ ਸਾਡੇ ਸਮੱਸਿਆਵਾਂ ਨੇ, ਸਾਡੇ ਨਕਲੀ ਬੰਦੇ ਜਿਹਨਾਂ ਚੋਂ ਸਾਡੇ ਨਕਲੀ ਲੀਡਰ ਨਿਕਲੇ ਨੇ, ਤੇ ਉਹਨਾਂ ਦੇ ਕਾਰਨ ਹੀ ਆ ਸਾਡੀ ਦੁਨੀਆਂ ਬੜੀ ਖੂਬਸੂਰਤ ਹੋਵੇ, ਬੜਾ ਵਧੀਆ ਇੱਥੇ ਹਰੇਕ ਦੇ ਰਹਿਣ ਲਈ ਇਨਫ ਖਾਣ ਨੂੰ ਹੋਵੇ, ਰਹਿਣ ਲਈ ਹੋਵੇ, ਨੌਕਰੀਆਂ ਹੋਣ, ਪਰ ਜਿੰਨਾ ਬਰਬਾਦੀ ਅਸੀਂ ਜੰਗਾਂ 'ਚ ਕਰ ਰਹੇ ਹਾਂ, ਕਰਪਸ਼ਨ 'ਚ ਕਰ ਰਹੇ ਹਾਂ, ਮਤਲਬ ਇੰਡੀਆ ਦੇ ਵਿੱਚ ਜਦੋਂ ਕਰਪਸ਼ਨ ਦੀ ਖ਼ਬਰ ਆਉਂਦੀ ਜੀ, ਮੈਨੂੰ ਤਾਂ ਨੰਬਰ ਹੁਣ ਭੁੱਲ ਜਾਂਦੇ ਆ, ਨਾ ਉਹ ਨੰਬਰ ਹੁੰਦਾ 50,000,000,000 ਕਰੋੜ, ਮੈਨੂੰ ਚੇਤਾ ਹੀ ਨਹੀਂ ਕਿੰਨੀਆਂ ਸਿਫਰਾਂ ਨੇ ਉਹਦੇ ਵਿੱਚ, ਇਹ ਜੀ 25 ਆ ਜੀ ਚੰਡੀਗੜ੍ਹ ਘਪਲਾ ਹੋ ਗਿਆ ਜੀ, ਇਹ 125,00,000 ਕਰੋੜ, ਮਤਲਬ ਸਮਝ ਨੀ ਆਉਂਦੀ ਵੀ ਨੰਬਰ ਇੰਨੇ ਵੱਡੇ ਨੇ, ਸਭ ਨਕਲੀ ਬੰਦੇ ਨੇ,
1: ਨਕਲੀ ਬੰਦੇ ਤੇ ਨਕਲੀ ਬੰਦਿਆਂ ਨੇ ਵਾਤਾਵਰਣ ਦੀ ਜੇ ਆਪਾਂ ਗੱਲ ਕਰਦੇ ਹਾਂ ਤੇ ਗਲੋਬਲੀ ਇਹਦਾ ਬੁਰਾ ਬੁਰਾ ਹਾਲ ਕਰ ਦਿੱਤਾ। ਆਪਾਂ ਇਸ ਟਾਈਮ ਵੇਖ ਰਹੇ ਹਾਂ ਵੀ ਲਗਾਤਾਰ ਸਾਲ ਦਰ ਸਾਲ ਇਹ ਪਾਰਾ ਉੱਤੇ ਨੂੰ ਜਾ ਰਿਹਾ ਵਾ, ਲਗਾਤਾਰ ਸਮੱਸਿਆ ਵੱਧ ਰਹੀ ਆ, ਲਗਾਤਾਰ ਜਿਹੜੇ ਕੁਛ ਲੋਕ ਨੇ ਉਹਨਾਂ ਦੀ ਚਿੰਤਾ ਵੱਧ ਰਹੀ ਹੈ, ਅਤੇ ਬਾਕੀਆਂ ਨੂੰ ਬਹੁਤਿਆਂ ਨੂੰ ਕੋਈ ਲੈਣਾ ਦੇਣਾ ਨਹੀਂ ਹੈ, ਜਿਨ੍ਹਾਂ ਦੇ ਫਰਕ ਪਾਇਆ ਕੋਈ ਵੱਡਾ ਫਰਕ ਪੈਣ ਦੇ ਚਾਂਸ ਨੇ, ਉਹਨਾਂ ਨੂੰ ਸਿਰਫ ਮੁਨਾਫੇ ਦੇ ਨਾਲ ਹੀ ਲੈਣਾ ਦੇਣਾ। ਸੋ ਕਲਾਈਮੇਟ ਚੇਂਜ ਦੀ ਆਪਾਂ ਗੱਲ ਕਰ ਰਹੇ ਹਾਂ, ਪਿਛਲੇ ਸਾਲ ਦੇ ਨਾਲੋਂ ਕਹਿੰਦੇ ਨੇ ਇਸ ਸਾਲ ਹੋਰ ਵੀ ਜ਼ਿਆਦਾ ਬੱਤਰ ਹੋ ਗਿਆ, ਅਤੇ ਇੰਡੀਆ ਦੇ ਵਿੱਚ, ਪੰਜਾਬ 'ਚ ਆਪਾਂ ਵੇਖ ਰਹੇ ਹਾਂ ਕਿ ਤਾਪਮਾਨ ਹੁਣ ਹੋਰ ਵੀ ਵਧਣੇ ਸ਼ੁਰੂ ਹੋ ਗਏ ਨੇ, ਦੁਬਾਰਾ ਤੋਂ ਖਬਰਾਂ ਆਉਣੀਆਂ ਲੱਗ ਪਈਆਂ।
0: ਹਾਂਜੀ ਬਿਲਕੁਲ ਜੀ ਬਿਲਕੁਲ, ਦੇਖੋ ਬਾਈ ਜੀ, ਇਸ ਤਰ੍ਹਾਂ ਵੀ ਨਾ ਜਿਹੜਾ ਮਨੁੱਖੀ ਮਨ ਆ ਉਹਦੀਆਂ ਨਾ ਮਨੁੱਖੀ ਦਿਮਾਗ ਦੀਆਂ ਸੀਮਾਵਾਂ ਨੇ, ਮਨੁੱਖੀ ਦਿਮਾਗ ਨੂੰ ਜੇ ਮੈਂ ਤੁਹਾਨੂੰ ਅੱਜ ਪੁੱਛਾਂ ਵੀ ਪਿਛਲੇ ਸਾਲ

0: ਮਈ ਦੇ ਜਾਂ ਜੂਨ ਦੇ ਪਹਿਲੇ ਹਫ਼ਤੇ ਕਿੰਨੀ ਗਰਮੀ ਸੀ, ਤੁਹਾਨੂੰ ਤੁਹਾਡੇ ਦਿਮਾਗ ਨੂੰ ਕੁਛ ਨੀ ਚੇਤਾ ਨਾ, ਅਸੀਂ ਨੰਬਰ ਚੇਤਾ ਰੱਖਿਆ ਹੋਏਗਾ ਜੀ ਇਹ 32 ਆ 33 ਆ, ਔਰ 32 33 ਵਾ ਵੀ ਜੇ ਮੈਂ ਕਿਸੇ ਨੂੰ ਕਹਾਂ ਵੀ ਮੈਨੂੰ ਦੱਸੋ ਤੇ 32 ਡਿਗਰੀ ਟੈਂਪਰੇਚਰ ਦੀ ਗਰਮੀ ਕਿੰਨੀ, ਤਾਂ ਆਪਾਂ ਦੱਸ ਨਹੀਂ ਸਕਦੇ ਨਾ, ਸਾਡੀਆਂ ਸਾਡੀ ਭਾਸ਼ਾ ਦੀਆਂ ਮਨੁੱਖੀ ਦਿਮਾਗ ਦੀਆਂ ਮਨੁੱਖੀ ਤਜਰਬੇ ਦੀਆਂ ਸੀਮਾਵਾਂ ਨੇ। ਸੋ ਜਿੱਦਣ ਵੀ ਗਰਮੀ ਪੈਂਦੀ ਆ ਬੰਦਾ ਸੋਚਦਾ ਵੀ ਇਹ ਗਰਮੀ ਪਈ ਤੇ ਕੱਲ ਨੂੰ ਮੁੜ ਕੇ ਮੀਂਹ ਪੈ ਗਏ, ਠੰਡੀ ਹੋ ਗਈ, ਵੀ ਚਲੋ ਖਰ ਲੰਘ ਗਿਆ ਕੰਮ, ਬਰਫ਼ ਚਲਾ ਗਿਆ। ਜਿਹੜਾ ਖਤਰਨਾਕ ਚੀਜ਼ ਆ ਜਿਸ ਦੌਰ ਚ ਅਸੀਂ ਦਾਖਲ ਹੋ ਚੁੱਕੇ ਹਾਂ, ਉਹਦੀ ਖਤਰਨਾਕ ਚੀਜ਼ ਇਹ ਹੈ ਕਿ ਜਦੋਂ ਅਗਲੀ ਗਰਮੀਆਂ ਦੀ ਰੁੱਤ ਆਉਣੀ ਹੈ ਉਹ ਇਦੋਂ ਵੀ ਜ਼ਿਆਦਾ ਬਦਤਰ ਆਉਣੀ, ਇਦੋਂ ਵੀ ਜ਼ਿਆਦਾ ਮਾੜੀ ਆਉਣੀ ਹੈ। ਫਿਰ ਇਸ ਲਈ ਇਹ ਜਿਹੜਾ ਅਸੀਂ ਇਹ ਸੋਚਦੇ ਹਾਂ ਵੀ ਜਿਹੜੀ ਗਰਮੀ ਲੰਘ ਗਈ ਨਾ, ਅੱਜ ਅਸੀਂ ਅੱਜ ਦਿਨ ਪੰਜਾਬ ਦਾ ਕੱਟਿਆ ਗਿਆ, ਹਫ਼ਤਾ ਲੰਘ ਗਿਆ, ਚਲੋ ਜੀ ਹੁਣ ਲੰਘ ਗਿਆ, ਇਹ ਤਾਂ ਪਿੱਛੇ ਚਲਾ ਗਿਆ, ਹੁਣ ਆਪਾਂ ਇਹਦੀ ਕੀ ਗੱਲ ਕਰਨੀ, ਇਹਦੇ ਬਾਰੇ ਕੀ ਫਿਕਰ ਕਰਨਾ, ਉਹ ਤਾਂ ਲੰਘ ਗਏ, ਹੁਣ ਤਾਂ ਮੀਂਹ ਪੈਣ ਲੱਗ ਗਏ ਨਾ। ਇਹੀ ਸਭ ਤੋਂ ਵੱਡੀ ਭੁੱਲ ਹੈ ਵੀ ਜਿੱਦਣ ਸਾਡੀ ਜੇ ਸਾਡੇ ਕੋਈ ਬਰਬਾਦੀ ਹੋਵੇ, ਕੋਈ ਭੁਚਾਲ ਆਇਆ ਹੋਵੇ ਉੱਥੇ, ਉਹ ਤੁਹਾਨੂੰ ਮਹੀਨਾ ਦੋ ਮਹੀਨਾ ਦਿਖਦਾ ਰਹੇਗਾ ਉਹਦਾ ਨੁਕਸਾਨ। ਜਿਹੜੀਆਂ ਸਾਡੀਆਂ ਵਾਤਾਵਰਨ ਨਾਲ ਜੁੜੀਆਂ ਹੋਈਆਂ ਨੇ, ਖਾਸ ਕਰਕੇ ਜਲਵਾਯੂ ਨਾਲ, ਉਹ ਜਦੋਂ ਚੀਜ਼ ਲੰਘ ਜਾਂਦੀ ਹੈ ਉਹਦੇ ਪਿੱਛੇ ਤੁਹਾਨੂੰ ਦਿਖਦਾ ਕੁਛ ਨਹੀਂ ਹੈ ਵੀ ਕੀ ਬਰਬਾਦੀ ਕੋਈ, ਤੇ ਸਾਡਾ ਮਨੁੱਖੀ ਮਨ ਜਿਹੜਾ ਹੈ ਤੇ ਇਹ ਤਾਂ ਲੀਡਰ ਸਾਡੇ ਫਾਇਦਾ ਉਠਾਉਂਦੇ ਨੇ, ਕਿਉਂਕਿ ਸਾਡੇ ਜੋ ਨਿਕਲ ਗਈ ਉਹ ਕਹਿਣਗੇ ਵੀ ਤੁਸੀਂ ਕਾਹਦੀ ਗੱਲ ਕਰਦੇ ਹੋ ਗਰਮੀ ਦੀ, ਅੱਜ ਤਾਂ ਬੜੀ ਠੰਡ ਹੈ, ਅੱਜ ਤਾਂ ਮੀਂਹ ਪੈ ਰਿਹਾ, ਤੁਸੀਂ ਅਗਲੀ ਵਾਰ ਆਓਗੀ ਫਿਰ ਦੇਖਾਂਗੇ।
1: ਕਹਿ ਲਈਏ ਕਿ ਜਦੋਂ ਕੁਛ ਕਰਨਾ ਨਾ ਹੋਵੇ ਤੇ ਫਿਰ ਨਾ ਕਰਨ ਦੇ ਵੀ 3600 ਬਹਾਨੇ ਹੁੰਦੇ। ਬਈ ਕਲਾਈਮੇਟ ਚੇਂਜ ਆਪਾਂ ਕਹਿ ਬਹੁਤ ਦਿੰਦੇ ਹਾਂ, ਆਮ ਬੰਦੇ ਨੂੰ ਸ਼ਾਇਦ ਇਸ ਚੀਜ਼ ਦੀ ਸਮਝ ਵੀ ਨਾ ਹੋਵੇ ਡੰਗਾਈ ਦੇ ਵਿੱਚ ਕੀ ਹੈ ਕੀ, ਥੋੜ੍ਹਾ ਜਿਹਾ ਆਪਾਂ ਦੱਸ ਸਕਦੇ ਹਾਂ ਆਪਣੇ ਸਰੋਤਿਆਂ ਨੂੰ, ਬਿਲਕੁਲ ਉਹਨਾਂ ਦੀ ਸਾਫ਼ ਤੇ ਸਪਸ਼ਟ ਬਿਲਕੁਲ ਇੱਕ ਲੇਮਨ ਲੈਂਗੁਏਜ ਦੇ ਵਿੱਚ ਹੈ ਕੀ ਹੈ?
0: ਬਿਲਕੁਲ ਬਿਲਕੁਲ, ਅਸਲ ਚ ਜਿਹੜਾ ਆਮ ਸਧਾਰਨ ਬੰਦਾ ਜਿਹਦੀ ਸਾਇੰਸ ਦੀ ਬੈਕਗਰਾਉਂਡ ਨਹੀਂ, ਉਹਦੇ ਲਈ ਤਾਂ ਬਹੁਤ ਮੁਸ਼ਕਲ ਹੋ ਜਾਂਦਾ ਕਈ ਵਾਰੀ, ਪਰ ਜਿਹਨਾਂ ਦੀ ਹੈ ਵੀ ਹੈ ਪਰ ਉਹਨਾਂ ਨੇ ਐਟਮੋਸਫੀਅਰ ਜਾਂ ਕਲਾਈਮੇਟ ਚੇਂਜ ਨਹੀਂ ਪੜ੍ਹੀ, ਉਹਨਾਂ ਨੂੰ ਵੀ ਮੁਸ਼ਕਲ ਆਉਂਦੀ ਵੀ ਇਹ ਚੱਕਰ ਕੀ ਹੈ, ਇੰਨੇ ਸਾਰੇ ਸ਼ਬਦ ਨੇ ਕਲਾਈਮੇਟ ਚੇਂਜ ਆ, ਗਲੋਬਲ ਵਾਰਮਿੰਗ ਆ, ਗ੍ਰੀਨ ਹਾਊਸ ਗੈਸਿਸ, ਇਹ ਚੱਕਰ ਹੋ ਕੀ ਰਿਹਾ? ਸੋ ਇਹਦਾ ਹਮੇਸ਼ਾ ਹੀ ਮਤਲਬ ਫਾਇਦਾ ਹੁੰਦਾ ਵੀ ਜੇ ਅਸੀਂ ਘੱਟੋ ਘੱਟ ਜਿਹੜੇ ਉਹਦੇ ਫੰਡਾਮੈਂਟਲ ਕਾਨਸੈਪਟ ਨੇ ਉਹਨੂੰ ਆਪਾਂ ਸਮਝੀਏ। ਸੋ ਜਿਹੜਾ ਗਲੋਬਲ ਵਾਰਮਿੰਗ ਹੈ ਜਿਹਨੂੰ ਕਹਿ ਰਹੇ ਨੇ, ਜਿਹਦੇ ਕਰਕੇ ਸਾਰੀ ਦੁਨੀਆਂ 'ਚ ਵਾਰਮਿੰਗ ਹੋ ਰਹੀ ਹੈ, ਗਰਮੀ ਹੋ ਰਹੀ ਹੈ, ਵੀ ਉਹ ਹੈ ਵੀ ਸਾਡਾ ਜਿਹੜਾ ਜਲਵਾਯੂ ਆ ਉਹ ਗਰਮ ਹੋ ਰਿਹਾ, ਉਹਨੂੰ ਕਹਿ ਰਹੇ ਗਲੋਬਲ ਵਾਰਮਿੰਗ। ਜਿਹੜੀ ਜਲਵਾਯੂ ਕੀ ਹੈ? ਜਿਹੜੀ ਧਰਤੀ ਦੇ ਦੁਆਲੇ ਹਵਾ ਨਾ, ਜਿਹਦੇ 'ਚ ਅਸੀਂ ਸਾਹ ਲੈਂਦੇ ਹਾਂ, ਇਹ 35 ਕਿਲੋਮੀਟਰ ਉੱਚੀ ਹੈ। ਸੋ ਜਿਹੜੀ ਧਰਤੀ ਦੇ ਦੁਆਲੇ ਹਵਾ ਦਾ ਲਿਹਾਫ਼ ਚੜਿਆ ਹੋਇਆ ਤੇ ਸਾਡੇ ਸਮੁੰਦਰ, ਜਲ ਤੇ ਵਾਯੂ, ਉਹਦਾ ਜਿਹੜਾ ਐਵਰੇਜ ਟੈਂਪਰੇਚਰ ਹੈ, ਸੋ ਅਸੀਂ ਉਹਦੀ ਗੱਲ ਕਰਦੇ ਹਾਂ। ਸੋ ਮਤਲਬ ਗਲੋਬਲ ਵਾਰਮਿੰਗ ਦਾ ਮਤਲਬ ਹੈ ਕੋਈ ਕਲਾਈਮੇਟ ਚੇਂਜ ਕਿੱਥੋਂ ਆ ਗਈ ਵਿੱਚ? ਕਲਾਈਮੇਟ ਚੇਂਜ ਇਹ ਹੈ ਵੀ ਜਿਹੜਾ ਸਾਡਾ ਜਲਵਾਯੂ 'ਚ ਤਬਦੀਲੀ ਆ ਰਹੀ ਆ, ਇਹ ਤਾਂ ਜਲਵਾਯੂ ਹੋ ਗਿਆ ਨਾ, ਇੱਕ ਉਹ 'ਚ ਜਿਹੜੀ ਤਬਦੀਲੀ ਆ ਰਹੀ, ਜਿਵੇਂ ਮੌਸਮ 'ਚ ਤਬਦੀਲੀ ਆਵੇ, ਸੋ ਜਲਵਾਯੂ ਤਬਦੀਲੀ ਜਿਹੜੀ ਹੈ ਉਹਦਾ ਕਾਰਨ ਹੈਗਾ ਗਲੋਬਲ ਵਾਰਮਿੰਗ। ਜਦੋਂ ਗਰਮ ਹੋਏਗੀ ਉਹਦੇ ਨਾਲ ਸਾਡਾ ਜਲਵਾਯੂ ਬਦਲ ਜਾਏਗਾ, ਪਰ ਜਿਹੜੀ ਗਲੋਬਲ ਵਾਰਮਿੰਗ ਹੈ ਉਹ ਕੀ ਚੀਜ਼ ਹੈ, ਉਹ ਕਿੱਥੋਂ ਹੋ ਗਈ ਨਾ, ਉਹ ਕਦੋਂ ਕਦੋਂ ਮਤਲਬ ਆਪਣੇ ਆਪ ਗਰਮ ਹੋਣਾ ਹੋ ਗਿਆ? ਉਹਦਾ ਕਾਰਨ ਹੈ ਜਿਹੜਾ ਸਾਡੀਆਂ ਜਿਹਨੂੰ ਕਹਿੰਦੇ ਗ੍ਰੀਨ ਹਾਊਸ ਗੈਸਿਸ ਨਾ, ਤੇ ਉਹ ਕਿਹੜੀਆਂ ਗੈਸਿਸ ਨੇ? ਉਹ ਹੈਗੀਆਂ ਨੇ ਕਾਰਬਨ ਡਾਈਆਕਸਾਈਡ ਤੇ ਮੀਥੇਨ ਮੇਨ ਨੇ, ਇੱਕ ਦੋ ਨਾਈਟ੍ਰੋਕਸ ਪਰਆਕਸਾਈਡ ਵਗੈਰਾ ਹੁੰਦੀਆਂ ਨੇ। ਸੋ ਮੇਨ ਜਿਹੜੀਆਂ ਨੇ ਸਾਡੀਆਂ ਮੀਥੇਨ ਤੇ ਕਾਰਬਨ ਡਾਈਆਕਸਾਈਡ ਆ। ਸੋ ਬਾਈ ਜੀ, ਇਸ ਤਰ੍ਹਾਂ ਵੀ ਜਦੋਂ ਹੁਣ ਸਾਡੀ ਧਰਤੀ ਹੈ ਤੇ ਸਾਨੂੰ ਸੂਰਜ ਤੋਂ ਲਗਾਤਾਰ ਧੁੱਪ ਦੇ ਨਾਲ ਗਰਮੀ ਆ ਰਹੀ ਹੈ ਨਾ, ਉਹ ਜਿਸ ਨਾਲ ਅਸੀਂ ਜਿਉਂਦੇ ਹਾਂ, ਤੇ ਉਹ ਫਿਰ ਜਦੋਂ ਪੁਲਾੜ ਤੋਂ ਬਾਅਦ ਸਾਡੇ ਐਟਮੋਸਫੀਅਰ 'ਚ ਦਾਖਲ ਹੁੰਦੀ ਆ, ਹਵਾ ਰਾਹੀਂ ਲੰਘ ਕੇ ਉਹ ਸਾਡੇ ਤੱਕ ਪਹੁੰਚ ਜਾਂਦੀ ਆ, ਤੇ ਉਹਦੇ 'ਚ ਤਕਰੀਬਨ ਜਿਹੜੀ 50% ਹੈ ਉਹ ਜਿਹੜੀ ਗਰਮੀ ਹੈ ਉਹ ਸਾਡੀ ਧਰਤੀ, ਸਾਡੇ ਸਮੁੰਦਰ, ਸਾਡੇ ਜਿਹੜੇ ਹੋਰ ਚੀਜ਼ਾਂ ਨੇ ਧਰਤੀ ਦੇ ਉੱਤੇ, ਇਹ ਉਹਨੂੰ ਆਪਸ 'ਚ ਜਜ਼ਬ ਕਰ ਲੈਂਦੀਆਂ, ਆਪਣੇ ਆਪ ਉਹਨੂੰ ਚੂਸ ਲੈਂਦੀਆਂ ਨੇ, ਇਹਦੇ ਵਿੱਚ ਰਹਿ ਜਾਂਦੀ ਆ, ਤੇ ਉਹਦੇ ਵਿੱਚੋਂ ਫਿਰ ਮੁੜ ਕੇ ਕੋਈ 20-25% ਜਿਹੜੀ ਆ ਉਹ ਇਨਫਰਾਰੈੱਡ ਦੇ ਤੌਰ ਤੇ ਉਹਨੂੰ ਵਾਪਸ ਹੀਟ ਬਣ ਕੇ, ਪਹਿਲਾਂ ਤੋਂ ਗਰਮੀ ਧੁੱਪ ਆਈ ਨਾ, ਤੇ ਉਹ ਫਿਰ ਇਨਫਰਾਰੈੱਡ ਬਣ ਕੇ ਵਾਪਸ ਨੂੰ ਉਹ ਪੁਲਾੜ ਨੂੰ ਰਿਫਲੈਕਟ ਹੋ ਜਾਂਦੀ ਆ। ਜਿਹਨੇ ਵੀ ਫਿਜ਼ਿਕਸ ਪੜ੍ਹੀ ਹੋਏਗੀ, ਜਿਵੇਂ ਲਾਈਟ ਰਿਫਲੈਕਟ ਹੁੰਦੀ ਹੈ, ਜਿਵੇਂ ਉਵੇਂ ਹੀਟ ਰਿਫਲੈਕਟ ਹੁੰਦੀ ਆ, ਵੀ ਤੁਸੀਂ ਜਿਵੇਂ ਗੇਂਦ ਆਪਾਂ ਮਾਰਦੇ ਹਾਂ, ਤੁਸੀਂ ਗੇਂਦ ਮਾਰੀ ਸਖ਼ਤ ਥਾਂ ਤੇ ਤੇ ਉਹ ਗੇਂਦ ਮੁੜ ਕੇ ਉੱਭਰ ਗਈ, ਬਸ ਤੁਸੀਂ ਉਹ ਹੀਟ ਨੂੰ ਵੀ ਇਹੀ ਸਮਝ ਲਓ ਵੀ ਸੂਰਜ ਵੱਲੋਂ ਗੇਂਦ ਆਈ ਗਰਮੀ ਦੀ, ਤੇ ਉਹ ਮੁੜ ਕੇ ਗੇਂਦ ਵਿੱਚੋਂ ਥੋੜਾ ਜਿਹਾ ਹਿੱਸਾ ਵਾਪਸ ਉੱਭਰ ਗਿਆ, ਜਿਹਨੇ ਵਾਪਸ ਮੁੜ ਕੇ ਪਲਾੜ 'ਤੇ ਚਲੇ ਜਾਣਾ ਸੀ। ਪਰ ਜਿਹੜੀਆਂ ਹੁਣ ਸਾਡੇ ਜਿਉਂ ਜਿਉਂ ਸਾਡੇ ਕਾਰਬਨ ਡਾਈਆਕਸਾਈਡ ਤੇ ਮੀਥੇਨ ਗੈਸਾਂ ਦੀ, ਜਿਹਨੂੰ ਆਪਾਂ ਗ੍ਰੀਨ ਹਾਊਸ ਗੈਸਿਸ ਕਹਿੰਦੇ ਨੇ, ਉਹਨਾਂ ਦੀ ਮਿਕਦਾਰ ਜਿਉਂ ਜਿਉਂ ਹਵਾ 'ਚ ਵੱਧ ਰਹੀ ਹੈ, ਤੇ ਜਿਹੜੀ ਗਰਮੀ ਨੇ ਵਾਪਸ ਜਾਣਾ ਸੀ ਪੁਲਾੜ ਦੇ ਵਿੱਚ, ਉਹ ਹੁਣ ਵਾਪਸ ਨਹੀਂ ਜਾ ਰਹੀ, ਉਹ ਟ੍ਰੈਪ ਹੋ ਗਈ, ਗ੍ਰੀਨ ਹਾਊਸ ਬਣ ਗਿਆ। ਗ੍ਰੀਨ ਹਾਊਸ ਤੋਂ ਨਹੀਂ ਤਾਂ ਕਹਿੰਦੇ ਆ ਜਿਹੜੇ ਜਿੱਥੇ ਸਬਜ਼ੀਆਂ ਉਗਾਉਂਦੇ ਆ ਵੀ ਉਹਦੀ ਜਿਹੜੀ ਹੀਟ ਆ ਉਹ ਨਿਕਲਦੀ ਨੀ, ਉਹ ਚ ਟ੍ਰੈਪ ਹੋ ਜਾਂਦੀ ਆ। ਤੇ ਇਹ ਹੁਣ ਜਿਹੜੀ ਸਾਡੀ ਉਹ ਤਕਰੀਬਨ 90% ਜਿਹੜੀ ਹੀਟ ਵਾਪਸ ਜਾ ਰਹੀ ਸੀਗੀ ਜਿਹਨੇ ਬਾਹਰ ਨਿਕਲ ਜਾਣਾ ਸੀਗਾ, ਉਹਦੇ ਵਿੱਚੋਂ ਹੁਣ 90% ਸਾਡੀਆਂ ਜਿਹੜੀਆਂ ਉਹ ਗ੍ਰੀਨ ਹਾਊਸ ਗੈਸਿਸ ਨੇ, ਕਾਰਬਨ ਡਾਈਆਕਸਾਈਡ ਤੇ ਮੀਥੇਨ, ਉਹਨਾਂ ਨੇ ਉਹਨੂੰ ਰੋਕ ਲਿਆ। ਉਹ ਇੱਕ ਕਿਸਮ ਦੀ ਉੱਥੇ ਪਰਤ ਬਣ ਗਈ, ਸ਼ੀਲਡ ਬਣ ਗਈ, ਨਾ ਇਨਸੂਲੇਸ਼ਨ ਬਣ ਗਈ। ਤੇ ਹੁਣ ਜੇ ਹੀਟ ਨਹੀਂ ਵਾਪਸ ਗਈ ਤੇ ਉਹ ਸਾਡੇ ਜਲਵਾਯੂ ਚ ਰਹਿ ਗਈ, ਸਾਡੇ ਵਾਤਾਵਰਨ ਚ ਰਹਿ ਗਈ, ਤੇ ਉਹਦੇ ਨਾਲ ਸਾਡੇ ਵਾਤਾਵਰਨ ਦਾ ਜਿਹੜਾ ਗਲੋਬਲ ਟੈਂਪਰੇਚਰ ਵਧਣ ਲੱਗ ਗਿਆ। ਪੂਰੀ ਦੁਨੀਆਂ ਦੀ ਜਿਹੜੀ ਭਾਵੇਂ ਤੁਹਾਡੇ ਆਸਟ੍ਰੇਲੀਆ ਚ ਹੁਣ ਸਰਦ ਰੁੱਤ ਆ ਰਹੀ ਹੈ ਤੇ ਸਾਡੇ ਕੈਨੇਡਾ ਚ ਗਰਮ ਰੁੱਤ ਆ ਰਹੀ ਹੈ, ਪਰ ਜਿਹੜਾ ਸਾਡਾ ਕਲਾਈਮੇਟ ਹੈ, ਜਿਹੜਾ ਸਾਡਾ ਹਵਾ ਚ ਦਾ ਲਿਹਾਫ ਹੈ 35 ਕਿਲੋਮੀਟਰ ਧਰਤੀ ਦੇ ਦੁਆਲੇ, ਉਹਦਾ ਟੈਂਪਰੇਚਰ ਸਾਰਾ ਸਾਲ ਐਵਰੇਜ ਕੋਂਸਟੈਂਟ ਰਹਿੰਦਾ, ਰੁੱਤਾਂ ਨਾਲ ਉਹਦਾ ਨਹੀਂ ਬਦਲਦਾ। ਉਹ ਤਕਰੀਬਨ ਪਿਛਲੀਆਂ ਲੱਖਾਂ ਸਾਲਾਂ ਤੋਂ 13.5 ਡਿਗਰੀ ਤੇ ਚੱਲ ਕੇ ਆ ਰਿਹਾ, ਉਹਦਾ ਐਵਰੇਜ ਜਲਵਾਯੂ। ਹਾਂ, ਉਹ ਉਹਦਾ ਟੈਂਪ ਤੁਹਾਡੇ ਸਿਡਨੀ ਹੈ, ਤੁਹਾਡੇ ਸਿਡਨੀ ਦਾ ਅੱਜ ਟੈਂਪਰੇਚਰ ਹੋਏਗਾ ਮੰਨ ਲਓ ਜੀ 25 ਡਿਗਰੀ, ਸਾਡੇ ਅੱਜ ਸੀਗਾ ਇੱਥੇ 35 ਡਿਗਰੀ। ਚਲੋ ਇਹ ਸ਼ਹਿਰਾਂ ਦੇ ਟੈਂਪਰੇਚਰ ਵੱਖਰੇ ਹੋ ਗਏ, ਪਰ ਜਿਹੜਾ ਸਾਡਾ ਜਲਵਾਯੂ ਹੈ ਉਹਦਾ ਐਵਰੇਜ ਟੈਂਪਰੇਚਰ ਤਕਰੀਬਨ ਹਮੇਸ਼ਾ ਸਾਲ ਭਰ, ਸਦੀ ਭਰ, ਦਹਾਕੇ ਭਰ ਉਹ ਨਹੀਂ ਹਿਲਦਾ, ਉਹ ਤਕਰੀਬਨ ਉੱਥੇ ਰਹਿੰਦਾ। ਹੁਣ ਜਦੋਂ ਸਾਡੀ ਜਿਹੜੀ ਉਹ ਗਰਮੀ ਨੇ, ਤਪਸ਼ ਨੇ ਬਾਹਰ ਜਾਣਾ ਸੀ ਪੁਲਾੜ ਤੋਂ ਜਾਣ ਤੋਂ ਰੋਕ ਲਿਆ, ਤੇ ਹੁਣ ਗਰਮੀ ਸਾਡੇ ਅੰਦਰ ਰਹਿਣ ਲੱਗ ਗਈ, ਉਹ ਜਲਵਾਯੂ ਚ ਟ੍ਰੈਪ ਹੋ ਗਈ, ਜਲਵਾਯੂ ਦਾ ਹੌਲੀ ਹੌਲੀ ਟੈਂਪਰੇਚਰ ਬਦਲਣ ਪਿਆ। ਜਦੋਂ ਅਸੀਂ 1.5 ਡਿਗਰੀ ਦੀ ਗੱਲ ਕਰਦੇ ਨਾ, ਇਹ ਵੀ ਤੁਸੀਂ ਬੜਾ ਸੁਣੋਗੇ ਵੀ ਸਰਕਾਰਾਂ ਕੋਸ਼ਿਸ਼ ਕਰ ਰਹੀਆਂ ਵੀ ਸਾਡੇ ਕਲਾਈਮੇਟ ਦਾ ਟੈਂਪਰੇਚਰ 1.5 ਡਿਗਰੀ ਤੋਂ ਨਾ ਵਧੇ, ਉਹ 1.5 ਡਿਗਰੀ ਤੁਹਾਡੇ ਸ਼ਹਿਰ ਦਾ ਵਾਤਾਵਰਨ ਦਾ ਟੈਂਪਰੇਚਰ ਨਹੀਂ, ਜਾਂ ਮੇਰੇ ਟੋਰਾਂਟੋ ਦਾ ਟੈਂਪਰੇਚਰ ਨਹੀਂ ਹੈ ਵੈਦਰ ਦਾ, ਉਹ ਉਸ ਜਲਵਾਯੂ ਦਾ ਜਿਹੜਾ 13.5 ਹੈ, ਉਹਦਾ ਕਿਉਂਕਿ ਸਦੀਆਂ ਤੋਂ ਟਿਕਿਆ ਹੋਇਆ ਉਹ ਹੌਲੀ ਹੌਲੀ ਵੱਧ ਰਿਹਾ। 1850 ਤੋਂ ਗਿਣਨਾ ਸ਼ੁਰੂ ਕਰਦੇ ਨਾ ਅਸੀਂ ਵੀ ਸਾਰਾ ਕੁਛ, ਅਸੀਂ ਜ਼ੀਰੋ ਇਹਦੀ ਰੈਫਰੈਂਸ ਪੁਆਇੰਟ ਆਪਾਂ 1850 ਈਸਵੀ ਨੂੰ ਮੰਨਦੇ ਹਾਂ, ਉਹ ਕਿਉਂ ਮੰਨਦੇ ਹਾਂ ਮੈਂ ਉਹਦੇ ਵੱਲ ਵੀ ਬਾਅਦ ਚਾਹੁੰਦਾ। ਤੇ ਉਹ ਤੋਂ ਬਾਅਦ ਜਿਹੜਾ ਵੱਧਦਾ ਵੱਧਦਾ ਅਸੀਂ ਇਹਨੂੰ ਰੋਕ ਰਹੇ ਹਾਂ ਵੀ 1.5 ਤੇ ਰਹਿ ਜਾਏ, 2100 ਤੱਕ 2 ਤੋਂ ਵੱਧ ਥੱਲੇ ਰਹਿ ਜਾਏ, ਅਸੀਂ ਉਹ ਤਕਰੀਬਨ ਹੁਣ 1.3 ਤੇ ਆ ਗਏ। 1.3 ਡਿਗਰੀ ਟੈਂਪਰੇਚਰ ਵੱਧ ਚੁੱਕਾ 1850 ਤੋਂ ਲੈ ਕੇ 2026 ਤੱਕ।
1: ਓਕੇ,
0: ਸੋ ਇਹ ਹੈ ਜਲਵਾਯੂ। ਹੁਣ ਤੁਸੀਂ ਵੇਖੋ ਵੀ ਉਹ ਜਿੰਨੀ ਹੀਟ ਨੇ ਜਾਣਾ ਸੀ ਉਹ ਵਿੱਚ ਰਹਿ ਗਈ, ਜੇ ਹੀਟ ਰਹਿ ਗਈ ਤਾਂ ਗਰਮੀ ਆ ਗਈ, ਫਿਰ ਉਹਦੇ ਨਾਲ ਜਿਹੜੇ ਸਾਡੇ ਮੌਸਮ ਨੇ, ਸਾਡੇ ਜਿਹੜੇ ਰੁੱਤਾਂ ਨੇ, ਜਿਹੜੀਆਂ ਸਾਡੇ ਮੀਂਹ ਤੇ ਗਰਮੀ ਤੇ ਸਰਦੀ ਤੇ ਸਾਡੀਆਂ ਫਸਲਾਂ, ਸਾਡੇ ਫਲ, ਉਹ ਸਾਰੇ ਉਹਦੇ ਨਾਲ ਜੁੜੇ ਹੋਏ ਨੇ, ਕਿਉਂਕਿ ਸਾਰੀਆਂ ਫਸਲਾਂ ਰੁੱਤ ਤੇ ਫਲ ਰੁੱਤਾਂ ਨਾਲ ਜੁੜੇ ਨੇ, ਜਿਹੜੀਆਂ ਰੁੱਤਾਂ ਨੇ ਸਾਡੀਆਂ ਉਹ ਮੌਸਮ ਨਾਲ ਜੁੜੀਆਂ ਨੇ, ਜਿਹੜਾ ਮੌਸਮ ਹੈ ਉਹ ਸਾਡੇ ਕਲਾਈਮੇਟ ਦੇ ਟੈਂਪਰੇਚਰ ਨਾਲ ਜੁੜਿਆ ਹੋਇਆ।
1: ਜਿਦਾਂ 13.5 ਕਿਹਾ ਤੁਸੀਂ, ਤੇ ਉਹਦੇ ਵਿੱਚ 1.5 ਐਡ ਕਰ ਲਈਏ ਆਪਾਂ,
0: 1.5 ਐਡ ਕਰ ਲਈਏ। ਹਾਂ, ਤੇ ਨਾਲੇ ਜਿਹੜਾ 1.5 ਆਪਾਂ ਜਿਵੇਂ ਪਹਿਲਾਂ ਵੀ ਗੱਲ ਕੀਤੀ ਸੀਗੀ ਬਈ ਇਹ ਮਨੁੱਖੀ ਮਨ ਦੀ ਜਿਹੜੀ ਮਨੁੱਖੀ ਮਨ ਦੀ ਵੀ ਜਾਂ ਖਾਸ ਕਰਕੇ ਜਿਸ ਬੰਦੇ ਦਾ ਇਹਦਾ ਬੈਕਗਰਾਊਂਡ ਨਹੀਂ ਉਹਨੂੰ ਮੁਸ਼ਕਿਲ ਹੁੰਦੀ ਵੀ 1.5 ਡਿਗਰੀ ਦਾ ਕੀ ਚੱਕਰ ਪੈ ਗਿਆ, ਇੱਥੇ ਤਾਂ ਰੋਜ਼ ਟੈਂਪਰੇਚਰ 15 ਡਿਗਰੀ ਉੱਪਰ ਜਾਂਦਾ, ਤੁਹਾਡੇ ਸ਼ਹਿਰ 'ਚ ਵੀ ਜਾਂਦਾ, ਸਾਡੇ ਵੀ ਜਾਂਦਾ, 1.5 ਡਿਗਰੀ ਹੋਰ ਉਹ 'ਚ ਐਡ ਹੋਜੂਗਾ, ਫਿਰ ਕੀ ਹੋਜੂਗਾ। ਜਿਹੜੀ ਆਪਾਂ 1.5 ਡਿਗਰੀ ਦੀ ਗੱਲ ਕਰ ਰਹੇ ਹਾਂ, ਜਿਹੜਾ ਯੂਨਾਈਟਿਡ ਨੇਸ਼ਨ, ਜਿਹੜਾ ਕਿਓਟੋ ਪ੍ਰੋਟੋਕਾਲ ਸੀ, ਜਿਹੜਾ ਪੈਰਿਸ ਐਗਰੀਮੈਂਟ ਸੀ, ਵੀ ਉਹ ਕਹਿ ਰਹੇ ਸੀ 1.5 ਡਿਗਰੀ ਤੋਂ ਨਹੀਂ ਵਧਣ ਦੇਣਾ, ਉਹ 1.5 ਡਿਗਰੀ ਸਾਡੇ ਮੌਸਮ ਦਾ ਟੈਂਪਰੇਚਰ ਨਹੀਂ ਹੈ, ਉਹ ਤੁਹਾਡੇ ਸ਼ਹਿਰ ਦੇ ਮੌਸਮ ਦਾ ਟੈਂਪਰੇਚਰ ਦੀ 1.5 ਡਿਗਰੀ ਨਹੀਂ ਹੈ, ਮੇਰੇ ਟੋਰਾਂਟੋ ਦੇ ਮੌਸਮ ਦੀ ਟੈਂਪਰੇਚਰ ਨਹੀਂ ਹੈ, ਉਹ ਸਾਡੇ ਕਲਾਈਮੇਟ ਦੇ ਟੈਂਪਰੇਚਰ ਦੀ ਹੈ, ਜਿਹੜਾ 13.5 ਹੈ ਤੁਹਾਡਾ, ਉਹ 13.5 ਹੀ ਰਹਿਣਾ ਭਾਵੇਂ ਤੁਹਾਡੇ ਸ਼ਹਿਰ ਚ ਟੈਂਪਰੇਚਰ ਅੱਜ 15 ਡਿਗਰੀ ਹੈ ਜਾਂ 20 ਹੈ ਜਾਂ 25 ਹੈ ਜਾਂ 35 ਹੈ, ਉਹ 13.5 ਜਿਹੜਾ ਰੋਜ਼ ਇੰਨਾ ਨਹੀਂ ਬਦਲਦਾ। ਤੇ ਫਿਰ ਬੰਦਾ ਸੋਚਦਾ ਵੀ ਚਲੋ 13.5 ਤੋਂ ਵੱਧ ਗਿਆ, 1.5 ਡਿਗਰੀ ਵੱਧ ਗਿਆ, ਇਹ ਕਿਹੜੀ ਆਫ਼ਤ ਹੈ, 1.5 ਡਿਗਰੀ ਕੀ ਹੁੰਦਾ, ਹੈਨਾ ਕੀ ਫਰਕ ਪੈਣਾ। ਸੋ ਮੈਂ ਉਹਦੀ ਲਈ ਮਿਸਾਲ ਦਾਂਗਾ ਵੀ ਜਿਹੜੀ ਉਹ 1.5 ਡਿਗਰੀ 13.5 ਡਿਗਰੀ ਹੈ ਨਾ, ਉਹ ਸਾਡੀ ਧਰਤੀ ਦੇ ਸਰੀਰ ਦਾ ਟੈਂਪਰੇਚਰ ਹੈ, ਉਵੇਂ ਹੀ ਜਿਵੇਂ ਮਨੁੱਖ ਦੇ ਸਰੀਰ ਦਾ ਟੈਂਪਰੇਚਰ 37.5 ਹੁੰਦਾ, ਹੈਨਾ ਤੁਹਾਡੇ ਸ਼ਹਿਰ ਦਾ ਟੈਂਪਰੇਚਰ ਕੋਈ ਵੀ ਹੋਵੇ ਪਰ ਤੁਹਾਡੀ ਬੋਡੀ ਦਾ ਟੈਂਪਰੇਚਰ ਨਹੀਂ ਬਦਲਦਾ, ਉਹ ਉਨਾ ਹੀ ਰਹਿੰਦਾ। ਤੇ ਜੇ ਤੁਹਾਡੀ ਬੋਡੀ ਦਾ ਟੈਂਪਰੇਚਰ 1.5 ਡਿਗਰੀ ਉੱਪਰ ਚਲ ਜਾਏ ਤੇ ਬੰਦੇ ਦੀ ਮੌਤ ਹੋ ਜਾਂਦੀ ਹੈ ਤੇ ਬੰਦਾ ਹਸਪਤਾਲ ਚਲਿਆ ਜਾਂਦਾ। ਤੇ ਉਹ 1.5 ਡਿਗਰੀ ਸਾਡੀ ਧਰਤੀ ਦਾ ਟੈਂਪਰ ਹੈ, ਜੇ ਉਹ 1.5 ਡਿਗਰੀ 2 ਉੱਪਰ ਚਲਾ ਗਿਆ ਤਾਂ ਤੁਸੀਂ ਇਹ ਮੰਨ ਲਓ ਵੀ ਧਰਤੀ ਵੀ ਆਪਣੀ ਮੌਤ ਦੇ ਵੱਲ ਵੱਧ ਰਹੀ ਹੈ, ਤੇ ਉਹ ਮੌਤ ਡੇਢ ਤੇ ਆਣੀ ਹੈ ਕਿ ਦੋ ਤੇ ਆਣੀ ਹੈ ਕਿਸੇ ਨੂੰ ਨੀ ਪਤਾ, ਕਿਉਂਕਿ ਅੱਜ ਤੱਕ ਜਦੋਂ ਦੀ ਧਰਤੀ ਬਣੀ ਇਹ ਵਾਪਰਿਆ ਹੀ ਨਹੀਂ ਤੇ ਸਾਨੂੰ ਪਤਾ ਨਹੀਂ ਉਹ ਕਿਵੇਂ ਹੋਣਾ। ਸਾਇੰਸ ਸਾਇੰਟਿਸਟ ਉਹਦੀ ਕਰ ਰਹੇ ਨੇ, ਪਰ ਸੋ ਇਹ ਜਿਹੜਾ ਬੇਸਿਕ ਇਹਦਾ ਇਹ ਹੈ ਵੀ ਟੈਂਪਰੇਚਰ ਵੱਧ ਰਿਹਾ ਤੇ ਉਹਦਾ ਉਹਦੇ ਕਰਕੇ ਫਿਰ ਸਾਡੇ ਜਿਹੜੇ ਗਲੇਸ਼ੀਅਰ ਮੈਲਟ ਹੋ ਰਹੇ ਨੇ ਉਹਦੇ ਕਰਕੇ ਫਿਰ ਸਾਡੇ ਹੀਟ ਵੇਵ ਚੱਲ ਰਹੀਆਂ ਨੇ। ਤੇ ਇੱਕ ਬਾਈ ਜੀ ਮੈਂ ਹੋਰ ਗੱਲ ਦੱਸਣੀ ਚਾਹੁੰਦਾ ਵੀ ਜਿਵੇਂ ਅਸੀਂ ਅਕਸਰ ਸੋਚਦੇ ਹਾਂ ਵੀ ਚਲੋ ਜੇ ਵੱਧ ਵੀ ਗਏ ਹੀਟ ਫੇਰ ਕੀ ਫਰਕ ਪੈ ਗਿਆ, ਐਡੀ ਵੱਡੀ ਧਰਤੀ ਆ 35 ਕਿਲੋਮੀਟਰ ਉੱਪਰ ਆ, ਕਿੱਥੇ ਆਸਟ੍ਰੇਲੀਆ ਕਿੱਥੇ ਕੈਨੇਡਾ, ਜੇ ਉਹਦੇ 'ਚ ਹੀਟ ਪੈ ਵੀ ਗਈ ਕੀ ਫਰਕ ਪੈਂਦਾ, ਕਿਉਂਕਿ ਸਾਨੂੰ ਤਾਂ ਮਹਿਸੂਸ ਨਹੀਂ ਹੁੰਦੀ ਉਹ
1: ਜੀ।
0: ਪਰ ਕਿਉਂਕਿ ਸਾਡਾ ਟੈਂਪ ਜਿਹੜੀ ਧਰਤੀ ਦਾ ਉਹ 35 ਕਿਲੋਮੀਟਰ ਉੱਪਰ, ਫਿਰ ਧਰਤੀ ਦਾ ਕਿੱਡਾ ਵੱਡਾ ਡਾਇਆਮੀਟਰ ਆ, ਕਿੰਨੇ ਲੱਖਾਂ ਕਰੋੜਾਂ ਉਹ ਕਿਲੋਮੀਟਰ ਦਾ ਹੈਗਾ, ਤੇ ਉਹਦੇ ਵਿੱਚ ਜੇ ਅਸੀਂ ਉਹਦਾ ਟੈਂਪਰੇਚਰ ਜਿਹੜਾ ਜਿੰਨੀ ਉਹਦੇ ਵਿੱਚ ਹੁਣ ਹੀਟ ਹਰ ਰੋਜ਼ ਟਰੈਪ ਹੋ ਰਹੀ ਹੈ ਜਿਹਨੇ ਬਾਹਰ, ਕਿਉਂਕਿ ਸੂਰਜ ਤੇ ਰੋਜ਼ ਚੜ੍ਹਦਾ ਤੇ ਛਿਪਦਾ ਨਾ
1: ਜੀ,
0: ਤੇ ਉਹ ਸੂਰਜ ਦੀ ਜਿਹੜੀ ਤਪਸ਼ ਸੀ ਜਿਹਨੇ ਵਿੱਚ ਜਿਹਦੇ ਇੱਕ ਹਿੱਸੇ ਨੇ ਅੱਧੇ ਹਿੱਸੇ ਨੇ ਸਾਡੇ ਧਰਤੀ ਨਾਲ ਟਕਰਾ ਕੇ ਵਾਪਸ ਪੁਲਾੜ 'ਚ ਜਾਣਾ ਸੀ ਪਰ ਹੁਣ ਨਹੀਂ ਜਾ ਰਹੀ, ਤੇ ਉਹਦੇ ਕਾਰਨ ਜਿਹੜਾ ਹੀਟ ਟਰੈਪ ਹੋ ਰਹੀ ਹੈ ਉਹ ਹੀਟ ਹਰ ਇੱਕ ਦਿਨ ਦੇ ਵਿੱਚ 24 ਘੰਟੇ 'ਚ ਇੰਨੀ ਹੀਟ ਹੈ, ਗਰਮੀ ਹੈ ਜਿੰਨੀ ਗਰਮੀ ਜਾਂ ਹੀਟ ਜਿਹੋ ਜਿਹਾ ਐਟਮ ਬੰਬ ਹੀਰੋਸ਼ੀਮਾ 'ਤੇ ਡਿੱਗਿਆ ਸੀ ਜੇ ਉਹ ਜੇ 4,60,000 ਐਟਮ ਬੰਬ ਫਟਣ।
1: ਅੱਛਾ ਜੀ,
0: 4,60,000 ਐਟਮ ਬੰਬਾਂ ਤੋਂ ਜਿੰਨੀ ਗਰਮੀ ਪੈਦਾ ਹੁੰਦੀ ਹੈ ਉਨੀ ਹੀਟ ਅਸੀਂ ਹਰ ਰੋਜ਼ 24 ਘੰਟਿਆਂ ਦੇ ਵਿੱਚ ਇਸ ਧਰਤੀ ਦੇ ਜਲਵਾਯੂ 'ਚ ਪਾ ਰਹੇ ਹਾਂ।
1: ਬੋਲੇ ਬੋਲੇ ਬੋਲੇ,
0: ਹੁਣ ਤੁਸੀਂ ਇਮੈਜਿਨ ਕਰ ਲਓ ਵੀ ਇੱਕ ਐਟਮ ਬੰਬ ਡਿੱਗਿਆ ਸੀ ਹੀਰੋਸ਼ੀਮਾ 'ਤੇ ਤੇ ਉਹ ਸਾਰਾ ਜਿਹੜਾ ਸ਼ਹਿਰ ਸੀ ਉਹ ਬਰਬਾਦ ਹੋ ਗਿਆ ਸੀ ਤੇ ਆਲਮੋਸਟ ਪੰਘਰ ਗਿਆ ਸੀਗਾ, ਇੰਨੀ ਗਰਮੀ ਸੀ, ਇੰਨੀ ਉਹ 'ਚ ਪਾਵਰ ਸੀ
1: ਜੀ।
0: ਤੇ ਜੇ 4,60,000 ਚੱਲਣ ਉਹ ਤੁਸੀਂ ਇਮੈਜਿਨ ਕਰ ਲਓ, ਤੇ ਉਹ ਵੀ ਹਰ ਰੋਜ਼ ਚੱਲਣ, ਅੱਜ ਨਹੀਂ ਕੱਲੇ ਚੱਲ ਕੇ ਕੱਲ ਨੂੰ ਬੰਦ ਹੋ ਗਏ
1: ਜੀ,
0: ਕੱਲ ਨੂੰ ਫਿਰ ਤੋਂ ਫਿਰ ਸ਼ੁਰੂ, ਪਰਸੋਂ ਸਵੇਰ ਤੋਂ ਫਿਰ ਸ਼ੁਰੂ, ਇੰਨੀ ਜ਼ਿਆਦਾ ਜਿਹੜੀ ਗਰਮੀ ਹੈ ਅਸੀਂ ਉਹ ਪਾ ਰਹੇ ਹਾਂ। ਤੇ ਜਿਹੜੇ ਸਾਡੇ ਸੁਣਨ ਵਾਲੇ ਨੇ, ਵੈਸੇ ਮੈਂ ਉਹ ਸ਼ੁਰੂ 'ਚ ਕਹਿਣਾ ਸੀ, ਮੈਂ ਯਾਦ ਭੁੱਲ ਗਿਆ, ਜੇ ਕਿਸੇ ਦਾ ਸਵਾਲ ਹੈ ਉਹ ਤੁਹਾਨੂੰ ਟੈਕਸ ਕਰ ਸਕਦੇ ਨੇ, ਅਸੀਂ ਇਸ ਵਾਰੀ ਆਉਣ ਵਾਲੇ ਪ੍ਰੋਗਰਾਮਾਂ 'ਚ ਉਹਨਾਂ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ। ਜੇ ਤੁਹਾਨੂੰ ਸਾਡੀ ਗੱਲਬਾਤ ਚੰਗੀ ਲੱਗਦੀ ਆ ਤੁਸੀਂ ਰੇਡੀਓ ਹਾਂਜੀ ਨੂੰ ਜ਼ਰੂਰ ਟੈਕਸ ਕਰੋ, ਸਾਨੂੰ ਪਤਾ ਲੱਗਦਾ ਰਹਿੰਦਾ ਵੀ ਅਸੀਂ ਜੋ ਕਰ ਰਹੇ ਹਾਂ
1: ਉਹਦੇ
0: ਵਿੱਚ ਕੋਈ ਤਬਦੀਲੀ ਲਿਆਉਣੀਆਂ ਨੇ। ਹਾਂ ਹਾਂ, ਹੁਣ ਆਪਾਂ ਮਤਲਬ ਕਹਿ ਰਹੇ ਵੀ ਕਾਰਬਨ ਡਾਈਆਕਸਾਈਡ ਵੱਧ ਰਹੀ ਆ, 1800 ਈਸਵੀ ਦੇ ਵਿੱਚ ਆਪਾਂ ਮੰਨਦੇ ਹਾਂ, ਮੈਂ ਕਿਹਾ ਸੀ ਮੈਂ ਦੱਸਦਾ ਵੀ ਕਿਉਂ 1800 ਤੋਂ ਆਪਾਂ ਕਿਉਂ ਮੰਨਦੇ ਹਾਂ ਨਾ, ਕਿਉਂਕਿ 1800 ਤੱਕ ਸਾਡੀ ਹਵਾ ਦੇ ਵਿੱਚ ਜਿਹੜੀ ਕਾਰਬਨ ਡਾਈਆਕਸਾਈਡ ਦੀ ਮਿਕਦਾਰ ਸੀ ਉਹ ਤਕਰੀਬਨ ਉਨੀ ਓ ਚੱਲੀ ਆ ਰਹੀ ਸੀ, ਤੇ 1800 ਦੇ ਕਰੀਬ ਫਿਰ ਕੀ ਵਾਪਰਿਆ ਵੀ ਉੱਪਰ ਜਾਣ ਲੱਗੀ। ਜੇ ਤੁਹਾਨੂੰ ਯਾਦ ਹੋਵੇ ਤਾਂ ਅਸੀਂ ਉਹਨਾਂ 1800 ਉਸ 19ਵੀਂ ਸਦੀ ਦੇ ਪਹਿਲੇ ਦਹਾਕਿਆਂ 'ਚ ਉਦੋਂ ਅਸੀਂ ਸਟੀਮ ਇੰਜਣ ਬਣਾਇਆ, ਭਾਫ ਵਾਲਾ ਇੰਜਣ ਬਣਾਇਆ ਇੰਗਲੈਂਡ 'ਚ, ਤੇ ਉਹਦੇ ਨਾਲ ਕੋਲੇ ਦੀ ਪਾਵਰ ਨੂੰ ਉਹਨਾਂ ਨੇ ਕੋਲੇ ਨੂੰ ਨਾ ਉਹਦੇ ਵਿੱਚੋਂ ਪਾਵਰ ਕਰਨ ਦਾ ਜ਼ਰੀਆ ਪੈਦਾ ਕਰ ਲਿਆ, ਜਿਹਨਾਂ ਸਟੀਮ ਇੰਜਣ ਚੱਲੇ, ਫਿਰ ਫੈਕਟਰੀਆਂ ਚੱਲੀਆਂ, ਤੇ ਜਦੋਂ ਕੋਲਾ ਜਲਦਾ ਤੇ ਉਹ ਕਾਰਬਨ ਡਾਈਆਕਸਾਈਡ ਨਿਕਲਦੀ ਆ। ਸੋ ਜਿਹੜੀ ਜ਼ਿਆਦਾ ਕਾਰਬਨ ਡਾਈਆਕਸਾਈਡ ਜਿਹੜੀ ਅੱਜ ਜਿਹਦਾ ਆਪਾਂ ਗੱਲ ਕਰਦੇ ਹਾਂ ਉਹ ਤਕਰੀਬਨ ਉਦੋਂ ਸ਼ੁਰੂ ਹੋਈ ਜਿੱਥੋਂ ਆਪਾਂ ਜਿਹਨੂੰ ਕਹਿੰਦੇ ਇੰਡਸਟਰੀਅਲ ਰੈਵੋਲੂਸ਼ਨ ਆਈ ਜਦੋਂ ਇੰਗਲੈਂਡ 'ਚ 1800 ਤੋਂ ਲੈ ਕੇ 1850 ਦੇ ਵਿੱਚ। ਤੇ ਬਾਈ ਜੀ ਉਦੋਂ ਸਾਡੀ ਹਵਾ ਦੇ 1 ਮਿਲੀਅਨ ਹਿੱਸਿਆਂ ਦੇ ਵਿੱਚ 280 ਹਿੱਸੇ ਕਾਰਬਨ ਡਾਈਆਕਸਾਈਡ ਹੁੰਦੀ ਸੀ, 280 ppm। ਵੀ ਆਪਾਂ ਜੇ 1,10,000,000 ਲੀਟਰ, ਮਿਲੀਅਨ 'ਚ 10 ਲੱਖ ਹੁੰਦਾ ਨਾ, ਜੇ ਆਪਾਂ 10,00,000 ਲੀਟਰ ਹਵਾ ਇਕੱਠੀ ਕਰ ਲਈਏ ਉਹ 'ਚੋਂ 280 ਲੀਟਰ ਕਾਰਬਨ ਡਾਈਆਕਸਾਈਡ ਨਿਕਲੂਗੀ।
1: ਓਕੇ,
0: ਤੇ ਉਹ 1850 ਤੋਂ 280 ਤੋਂ ਚੱਲ ਕੇ 1850 ਤੋਂ ਪਹਿਲੇ ਕਈ ਲੱਖਾਂ ਸਾਲਾਂ ਦੀ ਉਹ ਉੱਥੇ ਖੜੀ ਸੀ, ਕਿਤੇ 2-4-5 ਉੱਪਰ ਚਲੀ ਗਈ, ਥੱਲੇ ਆ ਗਈ। ਪਰ ਜਦੋਂ ਅਸੀਂ ਫਿਰ ਕੋਲਾ ਵਰਤਣਾ ਸ਼ੁਰੂ ਕਰਤਾ, ਕੋਲੇ ਨਾਲ ਫਿਰ ਗੱਡੀਆਂ ਚਲਾਈਆਂ, ਫਿਰ ਉਹਦੇ ਨਾਲ ਫੈਕਟਰੀਆਂ ਚਲਾਈਆਂ, ਖਾਸ ਕਰਕੇ ਸਾਰੀਆਂ ਫੈਕਟਰੀਆਂ ਉਦੋਂ ਬਿਜਲੀ ਕੋਲੇ ਤੋਂ ਬਣਾਈ, ਤੇ ਫਿਰ ਉਹ ਸਾਡੇ ਕਾਰਬਨ ਡਾਈਆਕਸਾਈਡ ਜਿਹੜੀ ਇਹ ਸ਼ੁਰੂ ਹੋ ਗਈ। ਤੇ ਉਹ ਜਿਹੜੀ ਕਾਰਬਨ ਡਾਈਆਕਸਾਈਡ ਦੀ ਮਿਕਦਾਰ ਸੀ 280 1850 ਦੇ ਵਿੱਚ, ਉਹ ਹੁਣ 2026 ਦੇ ਵਿੱਚ ਵੱਧ ਕੇ 427 ਹੋ ਗਈ, ਉਹ ਤਕਰੀਬਨ 50% ਵੱਧ ਗਈ। ਸੋ ਤੁਸੀਂ ਇੱਕ ਤਰੀਕੇ ਨਾਲ ਕਹਿ ਸਕਦੇ ਹੋ ਵੀ ਜਿੰਨੀ ਹੀਟ ਸਾਡੀ ਉਦੋਂ ਬਲੋਕ ਕਰਦੀ ਸੀ ਕਾਰਬਨ ਡਾਈਆਕਸਾਈਡ 1800 ਚ, ਹੁਣ ਜੇ 50% ਵੱਧ ਗਈ ਤੇ ਇੱਕ ਛੋਟਾ ਜਿਹਾ ਮਤਲਬ ਤੁੱਕਾ ਤੁਸੀਂ ਲਗਾ ਸਕਦੇ ਹੋ, ਮਤਲਬ ਹੀਟ ਵੀ 50% ਉਹਨਾਂ ਨੇ ਵਾਧੂ ਰੋਕਣੀ ਸ਼ੁਰੂ ਕਰਤੀ, ਉਹ ਲੇਅਰ ਦੀ ਥਿਕਨੈਸ ਡਬਲ ਹੋ ਗਈ। ਸੋ ਇਹ ਹੈ ਉਹਦਾ ਮਤਲਬ ਜਿਹੜੀ ਉਹਦੇ ਨੇ। ਤੇ ਤਕਰੀਬਨ ਅਸੀਂ ਕਿੰਨੀ ਕੁ ਜਿਹੜੀ ਹੁਣ ਤੱਕ 1800 ਤੋਂ ਲੈ ਕੇ ਹੁਣ ਤੱਕ ਕਿੰਨੀ ਕੁ ਅਸੀਂ ਪਾ ਚੁੱਕੇ ਹਾਂ ਟੋਟਲ ਕਾਰਬਨ ਡਾਈਆਕਸਾਈਡ, ਸਵਾਲ ਪੁੱਛਦਾ
1: ਜੀ,
0: ਉਹ ਅਸੀਂ ਪਾ ਚੁੱਕੇ ਹਾਂ 2500 ਬਿਲੀਅਨ।
1: 2500 ਬਿਲੀਅਨ,
0: ਹਾਂਜੀ, ਤੇ 1 ਬਿਲੀਅਨ ਚ 100 ਕਰੋੜ ਹੁੰਦਾ। ਸੋ 2500 ਤੇ ਨਾਲ 200 ਫਿਰ ਹੋਰ ਲਾ ਲਓ, ਬਣ ਗਏ ਇਹ 2,50,000। ਸੋ 2,50,000 ਕਰੋੜ ਟਨ ਕਾਰਬਨ ਡਾਈਆਕਸਾਈਡ ਪਾ ਚੁੱਕੇ ਹਾਂ।
1: ਬੱਲੇ ਬੱਲੇ ਬੱਲੇ,
0: 250,00,000 ਕਰੋੜ, ਇੰਨੀ ਅਸੀਂ ਉਹ ਕਾਰਬਨ ਡਾਈਆਕਸਾਈਡ ਉਦੋਂ ਦੀ ਪਾ ਚੁੱਕੇ ਹਾਂ। ਤੇ ਜੇ ਤੁਸੀਂ ਪੁੱਛੋ ਵੀ ਹਰ ਸਾਲ ਹੁਣ ਕਿੰਨੀ ਪੈ ਰਹੀ ਹੈ, ਅਸੀਂ ਤਕਰੀਬਨ 37 ਬਿਲੀਅਨ ਟਨ, ਤੇ 37 ਬਿਲੀਅਨ ਟਨ ਦਾ ਮਤਲਬ ਹੋ ਗਿਆ 3700 ਕਰੋੜ ਟਨ ਕਾਰਬਨ ਡਾਈਆਕਸਾਈਡ ਅੱਜ ਦੀ ਤਾਰੀਖ 'ਚ ਇਹਨਾਂ ਦਿਨਾਂ 'ਚ। ਇਹ ਕਿੱਥੋਂ ਆਉਂਦੀ ਹੈ, ਮਤਲਬ ਕਿਹੜੇ ਕਿਹੜੇ ਸੋਮਿਆਂ ਤੋਂ ਆਉਂਦੀ ਹੈ, ਕਿੱਥੋਂ, ਉਹ ਆਪਾਂ ਆਉਣ ਵਾਲੇ ਪ੍ਰੋਗਰਾਮਾਂ 'ਚ ਗੱਲ ਕਰਾਂਗੇ। ਇਹ ਮੈਂ ਥੋੜ੍ਹੇ ਉਹਦੇ ਬੇਸਿਕ ਜਿਹੜੇ ਸੀ ਚਾਹੁੰਦਾ ਸੀ ਆਪਾਂ ਡਿਸਕਸ ਕਰੀਏ। ਸੋ ਹੁਣ ਆਪਾਂ 37 ਬਿਲੀਅਨ ਟਨ ਦੇ ਕਰੀਬ ਆ ਰਹੇ ਲਗਾਤਾਰ। ਜੇ ਆਪਾਂ ਜੇ ਆਪਾਂ ਜਿੰਨੀ ਵੀ 1850 ਤੋਂ ਲੈ ਕੇ ਹੁਣ ਤੱਕ ਪਾਈ ਹੈ ਆਪਾਂ 2500 ਬਿਲੀਅਨ ਟਨ, ਜੇ ਤੁਸੀਂ ਇਹ ਪੁੱਛੋ ਵੀ ਉਹਦੇ ਕਿਹੜੇ ਮੁਲਕ ਨੇ ਸਭ ਤੋਂ ਵੱਧ ਪਾਈ ਹੈ, ਦੂਜੇ ਨੰਬਰ ਤੇ ਕੌਣ ਹੈ, ਸਭ ਤੋਂ ਵੱਧ ਉਹਦੇ ਵਿੱਚ ਕੰਟਰੀਬਿਊਸ਼ਨ ਹੈਗੀ ਅਮੈਰੀਕਾ ਦੀ, ਉਹਦਾ ਟੋਟਲ ਦਾ 20% ਅਮੈਰੀਕਾ ਨੇ ਪਾਇਆ। ਦੂਜੇ ਨੰਬਰ ਤੇ ਹੁਣ ਚਾਈਨਾ ਹੈ, ਚਾਈਨਾ ਦਾ ਤਕਰੀਬਨ 11% ਹੈ। ਤੀਜੇ ਨੰਬਰ ਤੇ ਰਸ਼ੀਆ ਹੈ, ਉਹ 7% ਦੇ ਕਰੀਬ ਹੈ। ਬ੍ਰਾਜ਼ੀਲ, ਇੰਡੀਆ ਵਗੈਰਾ ਤਾਂ ਕਿਤੇ ਆਉਂਦੇ ਹੀ ਨਹੀਂ ਨਾ ਗਲੋਬਲ 1800 ਤੋਂ, ਕਿਉਂਕਿ ਅਸੀਂ ਤਾਂ ਸਾਡੇ ਤਾਂ ਫੈਕਟਰੀਆਂ ਵਗੈਰਾ ਬਾਅਦ 'ਚ ਹੀ ਲੱਗਣ ਲੱਗੀਆਂ ਨਾ ਕਾਫੀ
1: ਜੀ।
0: ਤੇ ਜਿਹੜੇ ਉੱਦਾਂ ਇਹ ਤਾਂ ਹੋ ਗਏ ਇਕਿਮੂਲੇਟਿਵ ਵੀ ਟੋਟਲ 'ਚ ਕਿੰਨਾ ਪਾਇਆ, ਪਰ ਜਿਹੜੇ ਅੱਜ ਦੀ ਤਰੀਕ 'ਚ ਸਭ ਤੋਂ ਵੱਧ ਕਿਹੜੇ ਕੰਟਰੀ ਪਾ ਰਹੇ ਨੇ ਟੋਟਲ ਅਮਾਊਂਟ 'ਚ, ਕਿੰਨੇ ਟਨ ਸਭ ਤੋਂ ਵੱਧ ਪਾ ਰਹੇ ਨੇ, ਕੰਟਰੀਬਿਊਸ਼ਨ ਨਹੀਂ ਪਰ ਟੋਟਲ ਸਭ ਤੋਂ ਵੱਧ ਉਹਨਾਂ ਦਾ ਐਬਸੋਲਿਊਟ ਨੰਬਰ ਕਿੰਨਾ। ਸਭ ਤੋਂ ਵੱਧ ਚੀਨ ਪਾ ਰਿਹਾ ਜੀ 33%, ਜਿਹੜਾ 37 ਬਿਲੀਅਨ ਟਨ ਪਾਉਂਦੇ ਹਾਂ ਆਪਾਂ ਹਰ ਸਾਲ ਨਵੀਂ ਕਾਰਬਨ ਡਾਈਆਕਸਾਈਡ, ਉਹਦੇ ਵਿੱਚੋਂ 33% ਇਕੱਲਾ ਚੀਨ ਪਾਉਂਦਾ। ਤੇ ਅਮੈਰੀਕਾ ਹੈਗਾ ਦੂਜੇ ਨੰਬਰ ਤੇ, ਉਹ ਪਾਉਂਦਾ 12%, ਤੇ ਇੰਡੀਆ ਹੈਗਾ ਤੀਜੇ ਨੰਬਰ ਤੇ 8%, ਤੇ ਯੂਰਪ ਦੇ 27 ਮੁਲਕ ਪਾਣ ਕੇ ਜਿਹੜੇ ਕਿ ਏਡੇ ਵੱਡੇ ਨੇ, ਇੰਨੀ ਉਹਨਾਂ ਦੀ ਐਡਵਾਂਸਡ ਇਕੋਨਮੀਜ਼ ਨੇ, ਉਹ ਤਕਰੀਬਨ ਪਾਉਂਦੇ ਨੇ 7.5% ਦੇ ਕਰੀਬ। ਤੇ ਫਿਰ ਰਸ਼ੀਆ 5.6%, ਤੇ ਕੈਨੇਡਾ ਵਗੈਰਾ 10ਵੇਂ ਨੰਬਰ ਤੇ ਆ, ਇਹ 1% ਦੇ ਕਰੀਬ ਹੈ। ਸੋ ਇਹ ਹੈਗੀ ਪਰਸੈਂਟੇਜ ਜਿਹੜੀ ਆਪਾਂ ਹੁਣ ਪਾ ਰਹੇ ਹਾਂ ਅੱਜ ਦੇ ਦਿਨ ਚ ਪਾ ਰਹੇ
1: ਮੌਜੂਦਾ ਜੋ ਆ,
0: ਹਾਂ ਹਾਂ, ਜਿਹਨੂੰ ਆਪਾਂ, ਸੋ ਜਿਹੜਾ ਸਭ ਤੋਂ ਵੱਧ ਪਾ ਰਿਹਾ ਚੀਨ ਹੈ, ਤਾਂ ਆਪਾਂ ਨਾ ਤਾਂ ਚੀਨ ਨੂੰ ਕਹਾਂਗੇ ਵੀ ਤੁਸੀਂ ਘਟਾਓ, ਦੂਜੇ ਨੰਬਰ ਤੇ ਅਮਰੀਕਾ ਆ, ਉਹਨੂੰ ਕਹਾਂਗੇ ਘਟਾਓ, ਤੀਜੇ ਨੰਬਰ ਤੇ ਇੰਡੀਆ। ਆਪਾਂ ਇੰਡੀਆ ਨੂੰ ਕਦੀ ਸੋਚਦੇ ਨੀ ਵੀ ਇੰਡੀਆ ਇੰਨਾ ਵੱਡਾ ਤੇ ਇੰਨੀ ਜ਼ਿਆਦਾ ਉੱਥੇ ਇੰਡਸਟਰੀਲਾਈਜੇਸ਼ਨ ਹੋ ਰਹੀ ਹੈ, ਤੇ ਸਾਡੇ ਹਾਲੇ ਕੋਲੇ ਤੋਂ ਉਹਦਾ ਕਾਰਨ ਸਭ ਤੋਂ ਵੱਡਾ, ਹਾਲੇ ਸਭ ਤੋਂ ਵੱਧ ਸਾਡਾ ਬਿਜਲੀ ਕੋਲੇ ਤੋਂ ਬਣਦੀ ਹੈ ਤੇ ਬਾਕੀ ਚੀਜ਼ਾਂ ਕੋਲੇ ਨਾਲ ਚੱਲਦੀਆਂ, ਤੇ ਬਾਕੀ ਸਾਡੀਆਂ ਕਾਰਾਂ ਮੋਟਰਾਂ ਜਿਹੜੀਆਂ ਨੇ ਉਹ ਤੇਲ ਨਾਲ ਚੱਲਦੀਆਂ। ਸੋ ਸਭ ਤੋਂ ਇਹੀ ਜਿੱਥੋਂ ਕਾਰਬਨ ਡਾਈਆਕਸਾਈਡ ਉਹਦੇ ਵਿੱਚੋਂ ਨਿਕਲਦੀ ਹੈ।
1: ਸੋ ਵੱਧ ਤੋਂ ਵੱਧ ਪ੍ਰੋਬਲਮ ਜਿਹੜੀ ਹੈ, ਜਿੰਨਾ ਵੱਡਾ ਦੇਸ਼ ਜਿੰਨਾ ਵਿਕਸਿਤ ਉਨੀ ਵੱਧ ਪ੍ਰੋਬਲਮ, ਉਨੀ ਵੱਧ ਸਮੱਸਿਆ। ਅਤੇ ਇਹ ਹਾਲੇ ਸ਼ਾਇਦ ਫੈਕਟਰੀਆਂ ਤੋਂ ਨਿਕਲਣ ਵਾਲੀ ਜਾਂ ਫਿਰ ਉੱਦਾਂ ਆਲ ਟੂਗੈਦਰ ਜਿਹੜਾ ਉਸ ਦੇਸ਼ ਦਾ ਜੋ ਅੰਕੜਾ ਉਹਦੇ ਮੁਤਾਬਿਕ ਜਿਹੜੀਆਂ ਇੱਧਰ ਉੱਧਰ ਬੰਬ ਸੁੱਟਣੇ, ਆਪਸ ਦੇ ਵਿੱਚ ਲੜਨਾ, ਲੜਾਈਆਂ ਕਰਨੀਆਂ, ਮਿਜ਼ਾਈਲਾਂ ਚਲਾਉਣੀਆਂ, ਉਹ ਹੋ ਸਕਦਾ ਇਹਦੇ ਤੋਂ ਫਿਰ ਵੱਖਰੀ ਹੋਵੇ, ਕਿਉਂਕਿ ਉਹ ਤਾਂ ਕਿਸੇ ਦੇਸ਼ ਦੇ ਖਾਤੇ ਨਹੀਂ ਨਾ ਪੈਂਦੀ।
0: ਹਾਂ ਉਹ ਤਾਂ ਖੈਰ, ਪਰ ਉਹ ਇੰਨੀ ਛੋਟੀ ਹੈ ਵੀ ਤਾਂ ਇਹ ਤਾਂ ਜਿੱਥੇ ਤੁਸੀਂ 37 ਬਿਲੀਅਨ ਟਨ ਪਾ ਰਹੇ ਹੋ, ਤੇ ਜਿਹੜੀ ਇਰਾਨ ਇਰਾਕ ਦੀ ਲੜੀ ਆ ਉਹ ਤੇ ਇਹਦੇ ਉਹ ਤਾਂ ਉਹ ਪਾ ਸਕ ਵੀ ਨਹੀਂ, ਮਤਲਬ ਉਹ ਤਾਂ ਤੁਸੀਂ ਮਹਿਸੂਸ ਵੀ ਨਹੀਂ ਕਰਨੀ ਉਹਦੇ ਨਾਲ ਜੁੜੇ ਹੋਏ ਕਾਰਬਨ ਡਾਈਆਕਸਾਈਡ ਕਿੰਨੇ ਆ। ਕਿ ਇਹ ਤਾਂ ਤੁਸੀਂ ਵੇਖੋ ਜੀ, ਇੰਡੀਆ ਦੇ 220 ਮਿਲੀਅਨ ਘਰਾਂ ਦੇ ਵਿੱਚ, ਸੋ 220 ਮਿਲੀਅਨ ਹੋ ਗਿਆ 22 ਕਰੋੜ, 22 ਕਰੋੜ ਘਰਾਂ ਦੇ ਵਿੱਚ ਗੈਸ ਵਾਲੇ ਚੁੱਲ੍ਹੇ ਆ। ਤੇ ਜੇ ਤੁਸੀਂ ਮੰਨ ਲਓ ਵੀ ਉਹ ਮਹੀਨੇ ਚ ਇੱਕ ਸਿਲੰਡਰ ਵੀ ਲਾਉਂਦੇ ਆ, ਤੇ ਉਹ 22 ਕਰੋੜ ਸਿਲੰਡਰ ਮਹੀਨੇ ਦੇ ਲੱਗ ਰਹੇ ਨੇ, ਤੇ ਇੱਕ ਸਿਲੰਡਰ ਦੇ ਵਿੱਚੋਂ 45 ਕਿਲੋਗ੍ਰਾਮ ਕਾਰਬਨ ਡਾਈਆਕਸਾਈਡ ਨਿਕਲਦੀ ਆ।
1: ਬੱਲੇ ਬੱਲੇ ਬੱਲੇ, ਸਪੈਸ਼ਲੀ ਉਸ ਘਰ ਦੇ ਵਿੱਚ ਹੀ ਨਿਕਲਦੀ ਹੈ ਕਿ ਉਹ ਘਰ ਦੇ ਜੀਆਂ ਤੇ ਵੀ ਅਸਰ ਕਰਦੀ
0: ਜਿਹੜੀ ਕਿਤੇ ਨਹੀਂ ਜਾਂਦੀ। ਇੱਕ ਸਾਨੂੰ ਇਹ ਹੋਰ ਭੁਲੇਖਾ ਹੁੰਦਾ ਕਿਉਂਕਿ ਜਿਹੜੀ ਕਾਰਬਨ ਡਾਈਆਕਸਾਈਡ ਆ ਉਹ ਜਦੋਂ ਨਿਕਲੀ ਤੁਹਾਡੀ ਕਾਰ ਦੇ ਵਿੱਚੋਂ ਘਰੋਂ ਤੋਂ ਮਿੰਟ ਚ ਹਵਾ ਚ ਜਾ ਕੇ ਉੱਪਰ ਚੜ ਜਾਂਦੀ ਤੁਹਾਡੇ ਨੱਕ ਨੂੰ ਉਹਦੀ ਉਹਦਾ ਮੁਸ਼ਕ ਨਹੀਂ ਆਉਂਦਾ ਤੁਹਾਨੂੰ ਦਿਖਦੀ ਤਾਂ ਖੈਰ ਹੈ ਹੀ ਨਹੀਂ ਉਹ ਤੇ ਮਨੁੱਖੀ ਮਨ ਸੋਚਦਾ ਵੀ ਉਹ ਚਲੀ ਗਈ ਤਾਂ ਪਤਾ ਨੀ ਕਿੱਥੇ ਚਲੀ ਗਈ ਉਹ ਤਾਂ ਬਾਹਰ ਨਿਕਲ ਗਈ ਹੁਣ ਘਰ ਹੌਲੀ ਹੌਲੀ ਉੱਪਰ ਚਲ ਗਈ ਉੱਪਰੋਂ ਜਾ ਕੇ ਵਗਾ ਪਲਾਟ ਚ ਚਲ ਜਾਏਗੀ ਬਾਹਰ ਮੰਗਲ ਤਾਰੇ ਤੱਕ ਪਹੁੰਚ ਜਾਏਗੀ ਨਾ ਜਿੰਨੀ ਵੀ ਕਾਰਬਨ ਡਾਈਆਕਸਾਈਡ ਹੈ ਉਹ ਅਸੀਂ ਉਹ ਜਿੰਨੀ ਵੀ ਅਸੀਂ ਜਦੋਂ ਦੀ ਧਰਤੀ ਬਣੀ ਹੈ ਉਹ ਕਿਤੇ ਨੀ ਗਈ ਉਹ ਸਾਡੇ ਵਾਤਾਵਰਨ ਚ
1: ਇੱਥੇ ਟ੍ਰੈਪ ਹੋਈ ਹੋ
0: ਇੱਥੇ ਹੁੰਦੀ ਆ ਕਿਉਂਕਿ ਸਾਡੇ ਗ੍ਰੈਵਿਟੀ ਆ ਨਾ ਗ੍ਰੈਵਿਟੀ ਉਹਨੂੰ ਖਿੱਚ ਕੇ ਰੱਖਦੀ ਆ ਇਨਫੈਕਟ ਜੇ ਉਹ ਗ੍ਰੈਵਿਟੀ ਨਾ ਹੋਵੇ ਉਹ ਲੇਅਰ ਨਾ ਹੋਵੇ ਤਾਂ ਅਸੀਂ ਮਰ ਜਾਂਗੇ ਮਨੁੱਖ ਜਿਉ ਨਹੀਂ ਸਕਦਾ ਤੇ ਸਾਡੀ ਜਿਹੜੀ ਧਰਤੀ ਹਵਾ ਦੀ ਲੇਅਰ ਹੈ ਗਿਲਾਫ ਹੈ ਲਿਹਾਫ ਹੈ ਜਿਹੜਾ ਚੜਿਆ ਹੋਇਆ ਰਜਾਈ ਵਾਂਗੂ ਉਹ ਵੀ ਸਾਨੂੰ ਬਚਾ ਕੇ ਰੱਖਦਾ
1: ਓਜ਼ੋਨ ਲੇਅਰ ਜਿਹਨੂੰ ਕਹਿ ਦਿੰਦੇ ਆਪਾਂ
0: ਨਹੀਂ ਓਜ਼ੋਨ ਲੇਅਰ ਵੱਖਰੀ ਆ ਓਜ਼ੋਨ ਜਿਹੜੀ ਸੀ ਓਜ਼ੋਨ ਦੀ ਸੀਗੀ
1: ਇਹ ਸਿਰਫ ਗੈਸਾਂ ਦੀ ਜਿਹੜੀ ਜਮ੍ਹਾਂ ਹੋਈਆਂ
0: ਨੇ ਹਾਂ ਉਹ ਵੀ ਇੱਕ ਬਿਲਕੁਲ ਉਹ ਵੀ ਇੱਕ ਗੈਸ ਹੈ ਉਹ ਵੀ ਸਾਡੇ ਵਾਤਾਵਰਨ ਚ ਹੈ ਉਹ ਇੱਕ ਖਾਸ ਤਰ੍ਹਾਂ ਦਾ ਰੋਲ ਪਲੇ ਕਰਦੀ ਆ ਤੇ ਪਰ ਇਹ ਹੈਗੀ ਕਾਰਬਨ ਡਾਈਆਕਸਾਈਡ ਇਹ ਜਿਹੜੀ ਮਤਲਬ ਬੜੀਆਂ ਗੈਸਾਂ ਨੇ ਸਾਡੇ ਵਾਤਾਵਰਨ ਚ ਤੇ ਇਹ ਜਿਹੜੀ ਹੈ ਇਹ ਆਪਣਾ ਰੋਲ ਕਰਦੀ ਹੈ ਜਿਹਦੀ ਜ਼ਰੂਰਤ ਹੈ ਕਿਉਂਕਿ ਉਹ ਸਾਨੂੰ ਪ੍ਰੋਟੈਕਟ ਵੀ ਕਰਦੀ ਆ ਪਰ ਜਦੋਂ ਉਹਦੀ ਮਿਕਦਾਰ ਇੱਕ ਵੱਧ ਜਾਂਦੀ ਹੈ ਤੇ ਫਿਰ ਉਹਦੇ ਨਾਲ ਜਿਹੜੀ ਸਾਡੇ ਹੀਟ ਟ੍ਰੈਪ ਹੋ ਰਹੀ ਆ
1: ਸੋਚਾਈ ਦੀ ਸਾਨੂੰ ਇਹ ਹੈਗੀ ਆ ਪਰ ਇਹ ਆ ਵੀ ਉਹਦੀ ਮਾਤਰਾ ਬਹੁਤ ਜ਼ਿਆਦਾ ਵੱਧ ਗਈ ਆ
0: ਬਿਲਕੁਲ ਬਿਲਕੁਲ ਜਿਵੇਂ ਮੈਂ ਦੱਸਿਆ ਵੀ 1850 ਚ ਉਹਦੀ ਮਾਤਰਾ ਸੀਗੀ 280 ਤੇ ਹੁਣ ਵੱਧ ਗਈ ਹੋਗੀ 420 ਸੋ ਜੇ 280 ਤੇ ਚੱਲਦੀ ਰਹਿੰਦੀ ਤਾਂ ਬੜੀ ਵਧੀਆ ਗੱਲ ਹੈ ਜ਼ੀਰੋ ਨਹੀਂ ਸੀ ਉਦੋਂ ਵੀ ਜੇ ਜ਼ੀਰੋ ਹੋ ਜਾਏ ਫਿਰ ਤਾਂ ਅਸੀਂ ਮਾਰੇ ਜਾਵਾਂਗੇ ਸੰਤੁਲਨ ਬਣਿਆ ਹੋਇਆ
1: ਸੋ ਇਹ ਜਿਹੜੀ ਤਰੱਕੀ ਆ ਜਿਹਦੇ ਵਿੱਚ ਆਪਾਂ ਫੈਕਟਰੀਆਂ ਲਾਈਆਂ ਵੱਡੇ ਵੱਡੇ ਕਾਰਖਾਨੇ ਲਾਏ ਜਾਂ ਫਿਰ ਗੱਡੀਆਂ ਚੱਲ ਰਹੀਆਂ ਨੇ ਟ੍ਰੇਨਾਂ ਚੱਲ ਰਹੀਆਂ ਨੇ ਜਿੰਨੇ ਵੀ ਮਤਲਬ ਵੱਡੇ ਸੋਰਸ ਨੇ ਜਿਹੜੇ ਇਸ ਪਾਸੇ ਵੱਡਾ ਯੋਗਦਾਨ ਪਾ ਰਹੇ ਨੇ ਇੱਕ ਪਾਸੇ ਤਰੱਕੀ ਆ ਆਪਣਾ ਜੀਵਨ ਮਨੁੱਖ ਨੇ ਆਸਾਨ ਕੀਤਾ ਵਾ ਹੋਰ ਬੜੀਆਂ ਪਲਾਂਘਾਂ ਪੁੱਟੀਆਂ ਅਤੇ ਆਪਾਂ ਸ਼ਾਬਾਸ਼ੀ ਵੀ ਦਿੱਤੀ ਇੱਕ ਦੂਸਰੇ ਨੂੰ ਆਪਣੀ ਸਮਝ ਨੂੰ ਅਤੇ ਉੱਥੇ ਫਿਰ ਫਾਇਦਾ ਵੱਧ ਹੋਇਆ ਕਿ ਨੁਕਸਾਨ ਵੱਧ ਹੋਇਆ ਅਤੇ ਜੇ ਆਪਾਂ ਜਦੋਂ ਹੁਣ ਮੇਰਾ ਕੁਐਸਚਨ ਤਾਂ ਹੈ ਕਿ ਜਦੋਂ ਆਪਾਂ ਕਈ ਵਾਰੀ ਡਾਕਟਰ ਕੋਲ ਜਾਂਦੇ ਹਾਂ ਅਤੇ ਉਹ ਕਹਿ ਦਿੰਦਾ ਵੀ ਆਹ ਮੰਨ ਲਓ ਐਂਟੀਬਾਇਓਟਿਕ ਤੁਸੀਂ ਖਾ ਲਓ ਅਤੇ ਆਪਾਂ ਕਹਿੰਦੇ ਹਾਂ ਵੀ ਯਾਰ ਇਹਦਾ ਡਾਕਟਰ ਸਾਹਿਬ ਨੁਕਸਾਨ ਕਹਿੰਦੇ ਸਰੀਰ ਨੂੰ ਹੁੰਦਾ ਅਤੇ ਉਹ ਕਹਿੰਦੇ ਵੀ ਨੁਕਸਾਨ ਜਿਹੜਾ ਉੱਦਾਂ ਹੋ ਰਿਹਾ ਵਾ ਉਹ ਜ਼ਿਆਦਾ ਹੋ ਰਿਹਾ ਵਾ ਇਹਦੇ ਕਰਕੇ ਜਿਹੜਾ ਜੇ ਨੁਕਸਾਨ ਹੋਣਾ ਉਹ ਘੱਟ ਹੋਣਾ ਅਤੇ ਕੁੱਲ ਮਿਲਾ ਕੇ ਫਾਇਦਾ ਤੈਨੂੰ ਵੱਧ ਹੋਣਾ ਅਤੇ ਨੁਕਸਾਨ ਤੇਰਾ ਘੱਟ ਹੋਣਾ ਇਸ ਸਨੈਰੀਓ ਦੇ ਵਿੱਚ ਫਾਇਦਾ ਵੱਧ ਕਿ ਨੁਕਸਾਨ ਵੱਧ ਇਹ ਨਹੀਂ ਕਦੀ ਕਿਸੇ ਨੇ ਕੀਤਾ ਐਨਾਲਿਸਿਸ
0: ਬਾਈ ਜੀ ਇਹ ਏਡਾ ਵੱਡਾ ਤੇ ਵਧੀਆ ਟੋਪਿਕ ਹੈ ਆਪਾਂ ਪੂਰਾ ਇਹਦੇ ਤੇ ਇੱਕ ਐਪੀਸੋਡ ਲਾਵਾਂਗੇ ਤੇ ਦਰਅਸਲ ਗੱਲ ਮੁੜ ਕੇ ਇੱਥੇ ਆਣੀ ਹੈ ਵੀ ਜਿਹਨੀ ਗੱਲ ਨੂੰ ਅਸੀਂ ਤਰੱਕੀ ਕਹਿੰਦੇ ਹਾਂ ਕੀ ਉਹ ਤਰੱਕੀ ਹੈ ਜਾਂ ਉਹ ਬਰਬਾਦੀ ਹੈ ਮਤਲਬ ਜੇ ਬਿਲਕੁਲ ਮੈਂ ਮੇਰੀਆਂ 2 ਡਿਗਰੀ ਇੰਜੀਨੀਅਰਿੰਗ ਦੀਆਂ ਨੇ ਸੋ ਮੈਂ ਸਾਇੰਸ ਦਾ ਬੰਦਾ ਮੈਨੂੰ ਸਾਇੰਸ ਬੜੀ ਚੰਗੀ ਲੱਗਦੀ ਹੈ ਸਾਰਾ ਕੁਛ ਕਿਵੇਂ ਲਾਈਟ ਚੱਲਦੀ ਫਿਜ਼ਿਕਸ ਕੀ ਹੈ ਤੁਹਾਨੂੰ ਬੜਾ ਨਸ਼ਾ ਆਉਂਦਾ ਜਦੋਂ ਤੁਸੀਂ ਕਾਲਜ ਪੜ੍ਹ ਕੇ ਸਾਰਾ ਸਿੱਖਦੇ ਹੋ ਸੋ ਜਦੋਂ ਮੈਂ ਕਾਲਜ ਪੜ੍ਹਦਾ ਸੀ ਤੁਸੀਂ ਵੀ ਪੜ੍ਹਦੇ ਹੋਗੇ ਫਿਰ ਆਪਾਂ ਪੜ੍ਹਦੇ ਵੀ ਸਟੀਮ ਇੰਜਨ ਕਿੱਥੇ ਬਣਿਆ ਨਿਊਟਨ ਕਿੱਥੇ ਰਹਿੰਦਾ ਸੀ ਆਈਨਸਟਾਈਨ ਕਿੱਥੋਂ ਸੀ ਉਹ ਸਾਰੇ ਯੂਰਪ ਦੇ ਸੀ ਤਾਂ ਆਪਣੇ ਉਹ ਇੰਡੀਆ ਵਗੈਰਾ ਵਾਲਾ ਕੋਈ ਨਹੀਂ ਸੀ ਉਹਨਾਂ 'ਚ ਸੋ ਜਦੋਂ ਤੱਕ ਤੁਸੀਂ ਕਾਲਜ ਖਤਮ ਕਰਦੇ ਸੀ ਨਾ ਤੁਹਾਨੂੰ ਇੱਕ ਅਹਿਸਾਸ ਜਿਹਾ ਹੁੰਦਾ ਸੀ ਵੀ ਅਸਲੀ ਸੱਭਿਅਤਾ ਤਾਂ ਉੱਥੇ ਆ ਕਿਤੇ ਯੂਰਪ ਵੱਲ ਹੈ ਵੀ ਅਸੀਂ ਤਾਂ ਐਵੇਂ ਇੱਥੇ ਤੁਰ ਫਿਰਦੇ ਹਾਂ ਫਾਲਤੂ ਜਿਹਾ ਜੀ ਘੁੰਮਦੇ ਫਿਰਦੇ ਗੁਆਚੇ ਹੋਏ ਸਾਡੇ ਤਾਂ ਪੱਲੇ ਕੁਛ ਨਹੀਂ ਹੈ ਵੀ ਉਹ ਅਸਲੀ ਜਿਹੜੀ ਗਿੱਦੜ ਸਿੰਘੀ ਆ ਉਹਨਾਂ ਲੋਕਾਂ ਕੋਲ ਆ ਜਿਹਨਾਂ ਨੇ ਸਟੀਮ ਇੰਜਨ ਬਣਾ ਲਏ ਰਾਕਟ ਬਣਾ ਲਏ ਚੰਦ ਤੇ ਪਹੁੰਚ ਗਏ ਹਨਾ ਤੇ ਹੁਣ ਉਹੀ ਸਾਇੰਸ ਜਿਹੜੀ ਕਿ ਸਾਨੂੰ ਪੜ੍ਹਾਈ ਜਾਂਦੀ ਸੀ ਜਾਂ ਸਾਨੂੰ ਲੱਗਦੀ ਸੀ ਵੀ ਉਹ ਤਰੱਕੀ ਹੈ ਉਹ ਬਿਲਕੁਲ ਉੱਨਤੀ ਹੈ ਹੁਣ ਸਾਨੂੰ ਇਹ ਅਹਿਸਾਸ ਹੋਣ ਲੱਗ ਗਿਆ ਵੀ ਉਹ ਸਾਡੀ ਉੱਨਤੀ ਦਾ ਸਿਖਰ ਨਹੀਂ ਸੀ ਉਹ ਸਾਡੀ ਬਰਬਾਦੀ ਦਾ ਸਿਖਰ ਸੀ
1: ਸੋ ਪੁੱਠੇ ਪਾਸੇ ਦਿਮਾਗ ਚੱਲੇ
0: ਕਿਹੋ ਜਿਹੀ ਉੱਨਤੀ ਹੋਏਗੀ ਉਹ ਤਰੱਕੀ ਕਿਹੋ ਜਿਹੀ ਤਰੱਕੀ ਹੋਏਗੀ ਜਿਹਦੇ ਨਾਲ ਤੁਹਾਡੀ ਧਰਤੀ ਪੂਰੀ ਦੀ ਪੂਰੀ ਖਾਤਮੇ ਦੇ ਕੰਡੇ ਤੇ ਪਹੁੰਚ ਜਾਵੇ
1: ਰਹੋਗੇ ਕਿੱਥੇ ਤੁਸੀਂ ਗਲਤੇ ਆ
0: ਧਰਤੀ ਤੋਂ ਬਿਨਾਂ ਤਾਂ ਕੁਛ ਵੀ ਨਹੀਂ, ਸਾਡਾ ਕੋਈ ਧਰਮ ਨਹੀਂ, ਸਾਡੀ ਜਾਇਦਾਦਾਂ ਦਾ ਕੋਈ ਮਤਲਬ ਨਹੀਂ, ਉਹਦਾ ਕੋਈ ਮਨ ਹੀ ਨਹੀਂ, ਸਾਡੇ ਧਰਮ ਦਾ ਕੋਈ ਨਹੀਂ, ਸਾਡੇ ਫਲਸਫੇ ਦਾ ਕੋਈ ਨਹੀਂ, ਮਨੁੱਖ ਖਤਮ ਹੋ ਜਾਏਗਾ, ਮਨੁੱਖ ਹੀ ਨਹੀਂ ਪੂਰਾ ਜੀਵਨ ਖਤਮ ਹੋ ਸਕਦਾ, ਇਹ ਰੀਅਲ ਪੋਸੀਬਿਲਿਟੀ ਹੈ। ਆਪਾਂ ਅਗਲੇ ਜੇ ਅਗਲਾ ਐਪੀਸੋਡ ਇਹ ਸੀਗਾ ਵੀ ਇਹ ਹੈ ਤੇ ਵੀ ਆਪਾਂ ਇਹ ਕਰਾਂਗੇ ਉਹਦੇ ਵਿੱਚ ਵੀ ਇਹ ਇੱਕਦਮ ਕੀ ਰੌਲਾ ਪੈਣ ਲੱਗ ਪਿਆ ਵੀ ਜੇ 1850 ਤੋਂ ਚੱਲ ਰਹੀ ਸੀ ਤੇ ਆ ਹੁਣ ਪਿਛਲੇ ਦਸਾਂ ਸਾਲਾਂ ਚ ਹੀ ਹੈ। ਜਦੋਂ ਮੈਂ ਕਾਲਜ ਪੜ੍ਹਦਾ ਸੀ 1980 ਦੇ ਵਿੱਚ ਮੈਂ ਗਲੋਬਲ ਵਾਰਮਿੰਗ ਦਾ ਨਾ ਹੀ ਨਹੀਂ ਸੀ ਸੁਣਿਆ, ਕਲਾਈਮੇਟ ਚੇਂਜ ਦਾ ਨਾ ਹੀ ਨਹੀਂ,
1: ਮਤਲਬ ਵੀ ਕੋਈ ਨਹੀਂ
0: ਵੀ ਇਹ ਹਾਂ ਹੁਣ ਇਹ ਆਫ਼ਤ ਇਕੱਠੀ ਕਿੱਥੋਂ ਆ ਗਈ ਵੀ ਜੇ ਇੰਨੀ ਪੁਰਾਣੀ ਸੀ। ਆਪਾਂ ਅਗਲੇ ਚ ਕਰਾਂਗੇ, ਪਰ ਜਿਹੜਾ ਤੁਹਾਡਾ ਸਵਾਲ ਸੀ ਮੈਂ ਉਹਦਾ ਜਵਾਬ ਆਪਾਂ ਇਹਦੇ ਬਾਰੇ ਵੀ ਕਰਾਂਗੇ ਵੀ ਸਾਨੂੰ ਇਹੀ ਸੋਚਣ ਦੀ ਲੋੜ ਹੈ ਵੀ ਤਰੱਕੀ ਹੈ ਕੀ, ਜੀਵਨ ਹੈ ਕੀ, ਜ਼ਿੰਦਗੀ ਹੈ ਕੀ, ਕੀ ਮੇਰਾ ਜੂਣਾ ਇਹੀ ਹੈ ਕਿ ਮੈਂ ਵੱਡੀ ਕਾਰ, ਵੱਡਾ ਘਰ, ਮਹਿੰਗੇ ਕੱਪੜੇ ਲਵਾਂ, ਤੇ ਜਾਂ ਕੋਈ ਜ਼ਿੰਦਗੀ ਕਿਸੇ ਹੋਰ ਚੀਜ਼ ਨੂੰ ਕਹਿੰਦੇ ਆ। ਕਿਉਂਕਿ ਜੇ ਅਸੀਂ ਕਵਾਂਗੇ ਵੱਡਾ ਘਰ, ਵੱਡੀ ਕਾਰ ਤੇ ਵੱਡੇ ਪੈਸੇ ਬੈਂਕ ਅਕਾਊਂਟ ਤੇ ਵੱਡੇ ਖਾਣੇ ਖਾਣ ਨਾਲ ਬਣਦਾ ਬੰਦਾ, ਫਿਰ ਤਾਂ ਮਤਲਬ ਬਾਬੇ ਨਾਨਕ ਦੀ ਤਾਂ ਕੋਈ ਜ਼ਿੰਦਗੀ ਨਹੀਂ ਸੀ ਨਾ, ਉਦੋਂ ਤਾਂ ਕੁਛ ਵੀ ਨਹੀਂ ਸੀ। ਇਹ ਬੜੇ ਫੰਡਾਮੈਂਟਲ ਸਵਾਲ ਨੇ, ਸਾਨੂੰ ਇਹਨਾਂ ਦੇ ਬਾਰੇ ਗੌਰ ਕਰਨਾ ਪੈਣਾ, ਅਸੀਂ ਇਹਨਾਂ ਤੋਂ ਮੁਨਕਰ ਨਹੀਂ ਹੋ ਸਕਦੇ
1: ਅੱਜ ਨਹੀਂ ਤੇ ਕੱਲ੍ਹ
0: ਜਦੋਂ ਅਸੀਂ ਹੋਵਾਂਗੇ। ਹਾਂ ਬਿਲਕੁਲ, ਅਸੀਂ ਇਹਨਾਂ ਤੋਂ ਡਰਦੇ ਹਾਂ, ਅਸੀਂ ਸਾਨੂੰ ਇਹਨਾਂ ਦੇ ਸਕੂਲਾਂ ਵਾਲੇ ਸਾਨੂੰ ਨਹੀਂ ਸਿਖਾਉਂਦੇ, ਸਾਡੇ ਮਾਂ ਪਿਓ ਇਹਨੂੰ ਨਹੀਂ ਸਿਖਾਉਂਦੇ, ਸਾਡਾ ਪੂਰਾ ਜਿਹੜਾ ਦਾਰੋ ਮਦਾਰ ਹੈ, ਸਿਲਸਿਲਾ ਹੈ, ਸਰਕਾਰਾਂ ਨੇ ਉਹ ਇਹਨੂੰ ਨਹੀਂ ਸਿਖਾਉਂਦੀਆਂ, ਪਰ ਸਾਨੂੰ ਆਪਣੀਆਂ ਜ਼ਿੰਦਗੀਆਂ ਦੇ ਵਿੱਚ, ਕਿਉਂਕਿ ਇਹ ਆਪਣਾ ਨਿੱਜੀ ਫੈਸਲਾ ਹੈ ਤੇ ਸਾਨੂੰ, ਪਰ ਇੱਕ ਕੁਝ ਸਾਡੀਆਂ ਕੁਲੈਕਟਿਵ ਵੈਲਿਊਜ਼ ਨੇ, ਸਾਡੀ ਸਮਾਜਿਕ ਵੈਲਿਊਜ਼ ਨੇ, ਕਿਦਰਾਂ ਜਿਹਨੂੰ ਆਪਾਂ ਕਦਰਾਂ ਕੀਮਤਾਂ ਕਹਿੰਦੇ ਹਾਂ, ਤਹਿਜ਼ੀਬ ਕਹਿੰਦੇ ਹਾਂ। ਸੋ ਇਹ ਜਿਹੜੀ ਹੈ ਇਹ ਬੜੀ ਲਾਈਵਲੀ ਡਿਸਕਸ਼ਨ ਹੈ, ਆਪਾਂ ਕਿਸੇ ਦਿਨ ਕਰਾਂਗੇ ਸਗੋਂ ਤੇ, ਪਰ ਇਹ ਜਿਹੜਾ ਵੀ ਇਹ ਮੈਂ ਚਾਹੁੰਦਾ ਸੀ ਕਿ ਆਪਾਂ ਪੂਰਾ ਇੱਕ ਵਾਰੀ ਬੈਕਗਰਾਊਂਡ ਡਿਸਕਸ ਕਰ ਲਈਏ ਵੀ ਇਹ ਹੈ ਕੀ ਚੀਜ਼ ਆ, ਕਿਉਂਕਿ ਆਮ ਤੌਰ ਤੇ ਜਿਹੜਾ ਬੰਦਾ ਉਹ ਜਦੋਂ ਖਬਰਾਂ ਸੁਣਦਾ ਜਾਂ ਪੜ੍ਹਦਾ ਉਹ ਚ ਕਈ ਤਰ੍ਹਾਂ ਦੇ ਸ਼ਬਦ ਆਉਂਦੇ ਆ, ਕਈ ਤਰ੍ਹਾਂ ਦੇ ਅੰਕੜੇ ਆਉਂਦੇ ਆ, ਤੇ ਉਹ ਫਿਰ ਥੋੜੀ ਦੇਰ ਬਾਅਦ ਨਾ ਉਹ ਬੰਦਾ ਟਿਊਨ ਆਊਟ ਹੋ ਜਾਂਦਾ, ਆਹ ਕੀ ਕਹੀ ਜਾਂਦੇ, ਗਿਰੀ ਨੋ, ਮੈਨੂੰ ਕੀ ਪਤਾ ਕੀ ਹੈ ਨਾ, ਉਹ ਖਬਰ ਨੂੰ ਸਕਿਪ ਕਰ ਦਿੰਦਾ। ਹਾਂ, ਸੋ ਇਸ ਲਈ ਮੈਂ ਚਾਹੁੰਦਾ ਸੀ ਕਿ ਆਪਾਂ ਨੂੰ ਨਾ ਬੇਸਿਕ ਕਵਰ ਕਰ ਲਈ।
1: ਹਾਂਜੀ, ਬੇਸ ਤੋਂ ਉਹ ਚੀਜ਼ ਜਿਹੜੀ ਆ ਉਹ ਸਮਝ ਆਵੇ, ਨਹੀਂ ਬੜਾ ਕੁਛ ਨਵਾਂ ਨਵੇਂ ਸਿਰਿਓਂ ਪਤਾ ਲੱਗਾ। ਸੋ ਬਹੁਤ ਵਧੀਆ, ਇਹ ਚੀਜ਼ ਜਿਹੜੀ ਅੱਗੇ ਸਮਝਣ ਦੇ ਵਿੱਚ ਸਾਨੂੰ ਵੀ ਆਸਾਨੀ ਰਹੂਗੀ। ਬਹੁਤ ਧੰਨਵਾਦ ਬਾਈ ਤੁਹਾਡਾ ਸਮਾਂ ਦੇਣ ਦੇ ਲਈ, ਬੜੀਆਂ ਵਡਮੁੱਲੀਆਂ ਗੱਲਾਂ ਅੱਜ ਦੇ ਦਿਨ ਤੁਹਾਡੇ ਕੋਲ ਜਾਣਨ ਨੂੰ ਮਿਲੀਆਂ।
0: ਹਾਂਜੀ, ਬਹੁਤ ਬਹੁਤ ਧੰਨਵਾਦ ਬਾਈ ਜੀ, ਤੇ ਮੈਂ ਸੁਣਨ ਵਾਲਿਆਂ ਨੂੰ ਕਹਾਂਗਾ ਵੀ ਤੁਸੀਂ ਸਾਨੂੰ ਆਪਣੇ ਕਮੈਂਟ ਦਿਓ ਜੇ ਕੀ ਚੰਗਾ ਲੱਗਦਾ ਕੀ ਮਾੜਾ ਲੱਗਦਾ, ਤੁਸੀਂ ਰੇਡੀਓ ਹਾਂਜੀ ਨਾਲ ਕੰਟੈਕਟ ਕਰੋ। ਇਹ ਹਰੇਕ ਸਾਡੀ ਜਿਹੜੀ ਟਾਕ ਹੈ ਇਹਦਾ ਪੋਡਕਾਸਟ ਬਣਾ ਕੇ ਸ਼ੇਅਰ ਕਰਦੇ ਨੇ ਆਪਣੀ ਫੇਸਬੁੱਕ ਤੇ, ਤੇ ਤੁਸੀਂ ਉਹਨੂੰ ਸ਼ੇਅਰ ਕਰੋ, ਵੇਖੋ। ਤੇ ਮੇਰਾ ਨਾਂ ਹਰਮਿੰਦਰ ਢਿੱਲੋਂ, ਮੇਰਾ ਵੀ ਸੋਸ਼ਲ ਮੀਡੀਆ ਤੁਸੀਂ ਟਿਕਟੋਕ ਤੇ ਇੰਸਟਾਗ੍ਰਾਮ ਤੇ ਫੇਸਬੁੱਕ ਤੇ ਮੇਰਾ ਸਾਰਾ ਜੀ ਬਾਈ ਜੀ ਰੋਟੀ ਕਮਾਉਣਾ ਮੈਂ ਆਪਣੀ ਲਾਅ ਚੋਂ ਪ੍ਰੈਕਟਿਸ ਚੋਂ, ਬਾਕੀ ਮੇਰੇ ਸਾਰੇ ਜਿਹੜੇ ਮੂਵਮੈਂਟਸ ਨੇ ਉਹ ਹੁਣ ਇਸੇ ਟੌਪਿਕ ਤੇ ਲੱਗੇ ਨੇ, ਮੈਂ ਸੋਸ਼ਲ ਮੀਡੀਆ ਸਾਰਾ ਇਸੇ ਤੇ ਹੀ ਹੈ
1: ਜੀ। ਸੋ ਧੰਨਵਾਦ ਤੁਹਾਡਾ ਇੱਕ ਵਾਰੀ ਫੇਰ ਤੋਂ ਸਮਾਂ ਦੇਣ ਲਈ,
0: ਬਹੁਤ ਬਹੁਤ ਧੰਨਵਾਦ।
1: ਸੋ ਦੋਸਤੋ, ਇਹ ਸਨ ਮਹਿੰਦਰ ਢਿੱਲੋਂ ਜੀ, ਕੈਨੇਡਾ ਤੋਂ ਉਚੇਚੇ ਤੌਰ ਦੇ ਉੱਤੇ ਸਾਡੇ ਨਾਲ ਸਾਂਝ ਪਾਉਂਦੇ ਨੇ, ਤੇ ਵੱਡੀ ਗੱਲ ਇਹ ਕਿ ਸਾਨੂੰ ਇਹ ਜਿਹੜੀਆਂ ਚੀਜ਼ਾਂ ਸਾਡੇ ਸਮਝ ਤੋਂ ਬਾਹਰ ਨੇ ਬੜੀ ਆਸਾਨੀ ਦੇ ਨਾਲ ਸਾਡੀ ਆਪਣੀ ਭਾਸ਼ਾ ਦੇ ਵਿੱਚ ਸਾਨੂੰ ਦੱਸ ਦਿੰਦੇ ਨੇ। ਸੋ ਇਹ ਵਡਮੁੱਲੀ ਸੇਵਾ ਇਸ ਟਾਈਮ ਦੇ ਉੱਤੇ ਕਰ ਰਹੇ ਨੇ, ਤੇ ਤੁਸੀਂ ਜੇ ਵਧੀਆ ਲੱਗਦੀ ਜਾਣਕਾਰੀ ਤੇ ਗਾਂ ਦੀ ਗਾਂ ਜ਼ਰੂਰ ਸ਼ੇਅਰ ਕਰਿਆ ਕਰੋ, ਵੱਧ ਤੋਂ ਵੱਧ ਆਪਣੇ ਪਰਿਵਾਰ ਦੇ ਵਿੱਚ ਬਹਿ ਕੇ ਜ਼ਰੂਰ ਸੁਣ ਲਿਆ ਕਰੋ। ਜੇ ਕੋਈ ਪਿਛਲਾ ਅੰਕ ਮਿਸ ਕੀਤਾ ਜਾਂ ਕਰੋ ਹੋਰ ਜਾਣਨਾ ਚਾਹੁੰਦੇ ਹੋ ਤਾਂ ਆਪਣੇ ਮੈਸੇਜ ਤੁਸੀਂ ਸਾਡੇ ਤੱਕ ਭੇਜ ਦਿਆ ਕਰੋ। ਫਿਲਹਾਲ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ, ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਤੰਦਰੁਸਤ ਰਹੋ, ਆਪਣੇ ਵਾਤਾਵਰਣ ਦਾ ਖਿਆਲ ਰੱਖੋ, ਆਪਣਾ ਬਣਦਾ ਬਣਦਾ ਫਰਜ਼ ਇਸ ਸੰਬੰਧੀ ਨਿਭਾਉਂਦੇ ਰਹੋ। ਰੇਡੀਓ ਹਾਂਜੀ 1674।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
4: ਆ ਰਹੀ ਹੈ ਪੰਜਾਬ ਦੀ ਇੱਕ ਸੱਚੀ ਕਹਾਣੀ ਤੇ ਆਧਾਰਿਤ ਫਿਲਮ ਚੜ੍ਹਦੀ ਕਲਾ। ਦਿਲ ਨੂੰ ਛੂ ਜਾਣ ਵਾਲੀ ਅਤੇ ਰੂਹ ਨੂੰ ਹਿਲਾ ਦੇਣ ਵਾਲੀ ਫਿਲਮ ਹੈ ਚੜ੍ਹਦੀ ਕਲਾ।
5: ਦੇਖੋ ਸੱਚ ਬਤਾ ਦੋ।
6: ਮੈਂ ਝੂਠ ਨਹੀਂ ਬੋਲ ਰਹੀ, ਮੈਨੂੰ ਸੱਚੀ ਕੁਛ ਨਹੀਂ ਪਤਾ।
4: ਸਟਾਰਿੰਗ ਐਮੀ ਵਿਰਕ, ਰੂਪੀ ਗਿੱਲ ਅਤੇ ਹਿੰਮਤ ਸੰਧੂ। ਪੰਜਾਬੀ ਫਿਲਮ ਚੜ੍ਹਦੀ ਕਲਾ ਰਿਲੀਜ਼ ਹੋਵੇਗੀ 29 ਮਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।

ਰੇਡੀਓ ਹਾਂਜੀ 1674 ਐਮ ਸਮਾਂ ਹੋ ਚੁੱਕਾ ਖਬਰਾਂ ਤੇ ਝਾਤ ਮਾਰਨ ਦਾ। ਅੱਜ 10 ਤਰੀਕ ਹੈ, ਜੂਨ ਦਾ ਮਹੀਨਾ 2026 ਬੁੱਧਵਾਰ ਦਾ ਦਿਨ। ਉਹ ਵੇਖਦੇ ਹਾਂ ਕਿਹੜੀਆਂ ਨੇ ਖਾਸ ਖਬਰਾਂ। ਸਭ ਤੋਂ ਪਹਿਲਾਂ ਅੰਤਰਰਾਸ਼ਟਰੀ ਖਬਰਾਂ ਤੋਂ ਸ਼ੁਰੂਆਤ ਕਰਦੇ ਹਾਂ। ਇਸ ਟਾਈਮ ਦੇ ਉੱਤੇ ਅਮਰੀਕਾ ਦਾ H-1B ਵੀਜ਼ਾ ਚਰਚਾ ਦੇ ਵਿੱਚ ਆ। ਸੋ ਇਸ ਵਜ੍ਹਾ ਦੇ ਕਰਕੇ ਪਹਿਲਾਂ ਵੀ ਕਾਫੀ ਜ਼ਿਆਦਾ ਚਰਚਾਵਾਂ ਛਿੜੀਆਂ ਸੀ ਅਤੇ ਹੁਣ ਫਿਰ ਦੁਬਾਰਾ ਤੋਂ ਜਦੋਂ ਇੱਕ ਫੈਸਲਾ ਰੱਦ ਕੀਤਾ ਗਿਆ ਉਸ ਤੋਂ ਬਾਅਦ ਫਿਰ ਦੁਬਾਰਾ ਤੋਂ ਇਹ ਚਰਚਾ ਦੇ ਵਿੱਚ ਕਾਫੀ ਚੱਲ ਰਿਹਾ ਵਾ। ਸੋ ਫੈਡਰਲ ਦੇ ਜੱਜ ਨੇ ਜਿਨ੍ਹਾਂ ਨੇ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਜਿਹੜਾ H-1B ਅਰਜ਼ੀਆਂ ਦੇ ਉੱਤੇ $1,00,000 ਦੀ ਫੀਸ ਲਾਉਣ ਦਾ ਫੈਸਲਾ ਸੀ ਉਹਨੂੰ ਗੈਰ ਕਾਨੂੰਨੀ ਦੱਸ ਕੇ ਰੱਦ ਕਰ ਦਿੱਤਾ। ਜੱਜ ਨੇ ਇਹ ਕਿਹਾ ਵਾ ਕਿ ਟਰੰਪ ਦੇ ਕੋਲ ਇਹ ਫੈਸਲਾ ਲਾਗੂ ਕਰਨ ਦੀ ਲੋੜੀਂਦੀ ਸੰਸਦੀ ਪ੍ਰਵਾਨਗੀ ਨਹੀਂ ਸੀ ਜਦੋਂ ਇਹ ਲਾਗੂ ਕੀਤਾ ਗਿਆ। ਸੋ ਉੱਧਰ ਵਾਈਟ ਹਾਊਸ ਦੇ ਜਿਹੜੇ ਤਰਜਮਾਨ ਨੇ ਉਹਨਾਂ ਨੇ ਇਸ਼ਾਰਾ ਕੀਤਾ ਕਿ ਇਸ ਫੈਸਲੇ ਨੂੰ ਅਪੀਲੀ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਜਾਊਗੀ। ਇਸੇ ਦੇ ਦਰਮਿਆਨ ਭਾਰਤੀ ਪ੍ਰਵਾਸੀ ਭਾਈਚਾਰਾ ਇਸ ਟਾਈਮ ਦੇ ਉੱਤੇ ਖੁਸ਼ ਆ ਕਿਉਂਕਿ ਕਾਫੀ ਵੱਡੀ ਗਿਣਤੀ ਦੇ ਵਿੱਚ ਭਾਰਤੀ ਭਾਈਚਾਰਾ ਵੀ ਇਸੇ ਵੀਜ਼ੇ ਦਾ ਇਸਤੇਮਾਲ ਕਰਦਾ ਸੀ ਜਾਂ ਫਿਰ ਇੱਦਾਂ ਕਹਿ ਲਈਏ ਕਿ ਜ਼ਿਆਦਾਤਰ ਇਹੋ ਹੀ ਵੀਜ਼ਾ ਜਿਹੜੇ ਆ ਉਹ ਲੋਕ ਇਸਤੇਮਾਲ ਕਰਦੇ ਸੀ ਉੱਥੇ ਜਾਣ ਦੇ ਲਈ, ਰਹਿਣ ਦੇ ਲਈ। ਭਾਰਤੀ ਭਾਈਚਾਰੇ ਦੇ ਨਾਲ ਨਾਲ ਰਿਪਬਲਿਕਾਂ ਦਾ ਰਿਪਬਲਿਕਨ ਪਾਰਟੀ ਦੇ ਜਿਹੜੇ ਸਮਰਥਕ ਨੇ ਉਹ ਫਿਰ ਅਮਰੀਕੀ ਜਿਹੜੇ ਕਾਨੂੰਨ ਸਾਜ ਨੇ ਉਹ ਸਾਰੇ ਇਸ ਫੈਸਲੇ ਦਾ ਸਵਾਗਤ ਕਰ ਰਹੇ ਨੇ। ਸੋ H-1B ਪ੍ਰੋਗਰਾਮ ਅਮਰੀਕੀ ਵਰਕ ਵੀਜ਼ਿਆਂ ਦੇ ਮਗਰੋਂ ਸਭ ਤੋਂ ਵੱਧ ਮੰਗੇ ਜਾਣ ਵਾਲੇ ਵੀਜ਼ਿਆਂ ਦੇ ਵਿੱਚੋਂ ਇੱਕ ਹੈ। ਇਹ ਉਹ ਵੀਜ਼ਾ ਜਿਹੜਾ ਅਮਰੀਕੀ ਕੰਪਨੀਆਂ ਨੂੰ ਆਲਮੀ ਪੱਧਰ ਦੇ ਉੱਤੇ ਹੁਨਰਮੰਦ ਕਾਮਿਆਂ ਨੂੰ ਨਿਯੁਕਤ ਕਰਨ ਦੀ ਖੁੱਲ੍ਹ ਦਿੰਦਾ, ਯਾਨੀ ਕਿ ਬਾਹਰੋਂ ਤੁਸੀਂ ਸਿੱਖੇ ਸਿਖਾਏ ਪੜ੍ਹੇ ਪੜ੍ਹਾਏ ਲਿਆ ਕੇ ਕੰਮ ਹੈ ਉਹਨਾਂ ਨੂੰ ਆਪਣੀ ਕੰਪਨੀ ਦੇ ਵਿੱਚ ਕੰਮ ਕਰਵਾ ਸਕਦੇ ਹੋ। ਦੱਸਦੇ ਜੇ ਕਿ ਇਹ ਉਹੀ ਵੀਜ਼ਾ ਜਿਹਨੂੰ ਲੈ ਕੇ ਐਲਨ ਮਸਕ ਅਤੇ ਟਰੰਪ ਦੇ ਆਪਸ ਦੇ ਵਿੱਚ ਵੀ ਬਿਆਨਬਾਜ਼ੀਆਂ ਜਿਹੜੀਆਂ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਰਹੀਆਂ ਸੀ। ਸੋ ਅਜਿਹੇ ਦੇ ਵਿੱਚ ਹੁਣ ਜੱਜ ਨੇ ਜਿਹੜਾ ਸੋਮਵਾਰ ਦੇ ਦਿਨ ਨੂੰ ਟਰੰਪ ਪ੍ਰਸ਼ਾਸਨ ਦੇ ਇਸ ਫੈਸਲੇ ਨੂੰ ਜਿਹੜਾ ਕਿ ਉੱਚ ਹੁਨਰਮੰਦ ਕਾਮਿਆਂ ਦੀ H-1B ਵੀਜ਼ਾ ਦੇ ਉੱਤੇ $1,00,000 ਦੀ ਫੀਸ ਸੀ ਉਹਨੂੰ ਰੱਦ ਕਰ ਦਿੱਤਾ। ਸੋ ਕੈਲੀਫੋਰਨੀਆ ਨੇ 19 ਹੋਰ ਰਾਜਾਂ ਦੇ ਸਮੇਤ ਇਹ ਫੈਸਲਾ ਲਿਆ ਸੀ। ਟਰੰਪ ਦੇ ਇਸ ਫੈਸਲੇ ਨੂੰ ਚੁਣੌਤੀ ਦਿੱਤੀ ਸੀ 19 ਰਾਜਾਂ ਨੇ, ਕੈਲੀਫੋਰਨੀਆ ਇਹਨਾਂ ਦੇ ਵਿੱਚੋਂ ਇੱਕ ਸੀ। ਸੋ ਕੁੱਲ ਮਿਲਾ ਕੇ 20 ਰਾਜ ਸੀ ਜਿਨ੍ਹਾਂ ਨੇ ਇਹ ਚੁਣੌਤੀ ਦਿੱਤੀ ਸੀ। ਸੋ ਹੁਣ ਇਸ ਟਾਈਮ ਦੇ ਉੱਤੇ ਕਾਫੀ ਚਰਚੇ ਜਿਹੜੇ ਇਸ ਕਰਕੇ ਵੀ ਨੇ ਕਿਉਂਕਿ ਟਰੰਪ ਦੇ ਜਿਹੜੇ ਲੈ ਗਏ ਫੈਸਲੇ ਨੇ ਉਹਨਾਂ ਦੇ ਵਿੱਚੋਂ ਕਈ ਇਸ ਟਾਈਮ ਦੇ ਉੱਤੇ ਇਸੇ ਤਰ੍ਹਾਂ ਦੇ ਨਾਲ ਲੋਕਾਂ ਦੇ ਹਿੱਤ ਦੇ ਵਿੱਚ ਆਉਣੇ ਸ਼ੁਰੂ ਹੋਏ ਨੇ। ਸੋ ਅਜਿਹੇ ਦੇ ਵਿੱਚ ਕੁਛ ਇੱਕ ਚੀਜ਼ਾਂ ਹੋਰ ਵੀ ਚਰਚਾ ਦਾ ਵਿਸ਼ਾ ਨੇ ਜਿਹਦੇ ਵਿੱਚ ਕਿ ਟਰੰਪ ਦਾ ਇਹ ਕਹਿਣਾ ਹੈ ਕਿ ਅਜਿਹੇ ਫੈਸਲਿਆਂ ਦੇ ਨਾਲ ਮੁਲਕ ਦਾ ਵੱਡਾ ਨੁਕਸਾਨ ਹੋਣ ਜਾ ਰਿਹਾ ਵਾ, ਯਾਨੀ ਕਿ ਆਪਣੇ ਉਹ ਇਸ ਫੈਸਲੇ ਦੇ ਉੱਤੇ ਬਿਲਕੁਲ ਪੂਰੀ ਤਰ੍ਹਾਂ ਦੇ ਨਾਲ ਡਟੇ ਨੇ। ਇਸ ਫੈਸਲੇ ਦੇ ਬਾਅਦ ਉਹਨਾਂ ਦਾ ਇਹ ਕਹਿਣਾ ਕਿ ਫੈਡਰਲ ਕੋਰਟ ਦੇ ਫੈਸਲਿਆਂ ਦੇ ਵਿੱਚ ਅਦਾਲਤ ਵੱਲੋਂ ਨੁਕਤਾਚੀਨੀ ਕੀਤੀ ਜਾ ਰਹੀ ਆ, ਅਜਿਹੀਆਂ ਕਾਰਵਾਈਆਂ ਦੇ ਨਾਲ ਮੁਲਕ ਨੂੰ ਕਾਫੀ ਵੱਡਾ ਨੁਕਸਾਨ ਹੋਊਗਾ ਅੱਗੇ ਚੱਲ ਕੇ। ਟਰੰਪ ਨੇ ਮੈਡੀਸਨ ਸਕੁਏਅਰ ਗਾਰਡਨ ਦੇ ਵਿੱਚ ਜਿਹੜਾ ਇਸੇ ਵੀਜ਼ੇ ਦੇ ਬਾਰੇ ਬੋਲਦਿਆਂ ਇਹ ਗੱਲ ਕਿਹਾ ਕਿ ਜੱਜ ਸੱਚਮੁੱਚ ਸਾਨੂੰ ਬਹੁਤ ਪਰੇਸ਼ਾਨ ਕਰ ਰਹੇ ਨੇ, ਸੱਚ ਦੇ ਵਿੱਚ ਇਹ ਕਾਫੀ ਅਜੀਬ ਜਿਹਾ ਫੈਸਲਾ ਮੈਨੂੰ ਲੱਗਾ ਜਿਹੜਾ ਜੱਜਾਂ ਵੱਲੋਂ ਕੀਤਾ ਗਿਆ ਵਾ, ਉਹ ਸਾਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਦੇ ਰਹੇ ਨੇ ਅਤੇ ਲਗਾਤਾਰ ਕਈ ਵਿਸ਼ਿਆਂ ਦੇ ਉੱਤੇ ਇਹ ਪਰੇਸ਼ਾਨੀ ਵੇਖਣ ਦੇ ਵਿੱਚ ਆ ਰਹੀ ਹੈ, ਸਾਡੇ ਦੇਸ਼ ਨੂੰ ਬੁਰੀ ਤਰ੍ਹਾਂ ਦੇ ਨਾਲ ਨੁਕਸਾਨ ਪਹੁੰਚਾ ਰਹੇ ਨੇ, ਯਾਨੀ ਇੱਕ ਤਰ੍ਹਾਂ ਦੇ ਨਾਲ ਉਹਨਾਂ ਨੇ ਨਿਆਂਪਾਲਿਕਾ ਦੇ ਉੱਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਨੇ। ਸੋ ਅਜਿਹੇ 'ਚ ਹੁਣ ਅੱਗੇ ਹੋਰ ਫੈਸਲਿਆਂ ਦਾ ਕੀ ਬਣਦਾ ਉਸ ਪਾਸੇ ਨੂੰ ਵੀ ਲੋਕਾਂ ਦਾ ਧਿਆਨ ਹੈ ਕਿਉਂਕਿ ਕਾਫੀ ਸਾਰੇ ਫੈਸਲੇ ਟਰੰਪ ਪ੍ਰਸ਼ਾਸਨ ਵੱਲੋਂ ਕੀਤੇ ਗਏ ਸੀ ਜਿਹੜੇ ਕਿ ਲੋਕਾਂ ਦੇ ਹਿੱਤ ਦੇ ਵਿੱਚ ਨਹੀਂ ਸੀ, ਜਿਹਦੇ ਤੋਂ ਕੋਈ ਵੱਡੀ ਗਿਣਤੀ ਯਾਨੀ ਕਿ ਅਮਰੀਕਾ ਦੀ ਬਹੁ ਗਿਣਤੀ ਪਰੇਸ਼ਾਨ ਸੀ। ਕੱਲ੍ਹ ਦੇ ਦਿਨ ਵੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ, ਫਿਲੀਪੀਨ ਤੋਂ ਸੀ ਖਬਰ ਜਿੱਥੇ ਭੂਚਾਲ ਆਇਆ ਸੀ, ਕਾਫੀ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋਈਆਂ ਵੱਡੀਆਂ ਵੱਡੀਆਂ ਇਮਾਰਤਾਂ, ਕਾਫੀ ਲੋਕ ਜਿਹੜੇ ਨੇ ਉਹ ਬੇਘਰ ਹੋਏ ਸੀ। ਹੁਣ ਇੱਕ ਰਿਪੋਰਟ ਹੁਣ ਤੱਕ ਦੀ ਜਿਹੜੀ ਆਈ ਆ ਉਹਦੇ ਵਿੱਚ 2500 ਦੇ ਕਰੀਬ ਘਰ ਅਤੇ 117 ਦੇ ਕਰੀਬ ਸਰਕਾਰੀ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ। ਵੀਡੀਓਜ਼ ਦੇ ਵਿੱਚ ਤੁਸੀਂ ਵੇਖਿਆ ਹੋਊਗਾ ਕਈ ਇਮਾਰਤਾਂ ਤਾਂ ਬੁਰੀ ਤਰ੍ਹਾਂ ਦੇ ਨਾਲ ਅੱਖਾਂ ਦੇ ਸਾਹਮਣੇ ਡਿੱਗਦੀਆਂ ਨਜ਼ਰ ਆਈਆਂ। ਸੋ ਭੂਚਾਲ ਦੇ ਕਾਰਨ 32,000 ਤੋਂ ਵੱਧ ਲੋਕ ਬੇਘਰ ਹੋਏ ਦੱਸੇ ਜਾ ਰਹੇ ਨੇ। ਫਿਲੀਪੀਨ ਦੇ ਵਿੱਚ ਇਹ ਕਾਫੀ ਜ਼ੋਰਦਾਰ ਭੂਚਾਲ ਸੀ, ਮ੍ਰਿਤਕਾਂ ਦੀ ਗਿਣਤੀ ਵੀ ਵੱਧ ਕੇ 37 ਦੇ ਉੱਤੇ ਪਹੁੰਚ ਗਈ ਹੈ। ਇਹਦੇ ਨਾਲ ਨਾਲ ਸੋਮਵਾਰ ਦੇ ਦਿਨ ਆਏ ਇਸ ਭੂਚਾਲ ਦੇ ਬਾਰੇ ਹੋਰ ਵੀ ਇਲਾਕਿਆਂ ਦੇ ਵਿੱਚੋਂ ਕਈ ਤਰ੍ਹਾਂ ਦੀ ਫੁਟੇਜ ਇਸ ਟਾਈਮ

ਸਾਹਮਣੇ ਆ ਰਹੀ ਹੈ। ਦੱਸ ਦਈਏ ਕਿ ਇਸ ਭੂਚਾਲ ਦੀ ਤੀਬਰਤਾ 7.8 ਨਾਪੀ ਗਈ ਸੀ, ਜਿਸ ਤੋਂ ਬਾਅਦ ਕਿ ਕਾਫੀ ਤਬਾਹੀ ਵਾਲਾ ਮੰਜ਼ਰ ਵੇਖਿਆ ਗਿਆ ਸੀ। ਬਚਾਅ ਕਰਮੀ ਹਾਲੇ ਵੀ ਢਹਿ ਢੇਰੀ ਹੋਈ ਇਮਾਰਤਾਂ ਦੇ ਮਲਬੇ ਜਿਹੜੇ ਨੇ ਉਹ ਹਟਾ ਰਹੇ ਨੇ, ਉਹਨਾਂ ਦੇ ਵਿੱਚ ਫਸੇ ਲੋਕਾਂ ਨੂੰ ਕੱਢ ਰਹੇ ਨੇ। ਕਈ ਲੋਕ ਨੇ ਜਿਹੜੇ ਹਾਲੇ ਵੀ ਖਬਰ ਆਉਣ ਤੱਕ ਲਾਪਤਾ ਸੀ, ਉਹਨਾਂ ਦੀ ਭਾਲ ਇਸ ਮਲਬੇ ਦੇ ਹੇਠੋਂ ਕੀਤੀ ਜਾ ਰਹੀ ਹੈ। ਭੂਚਾਲ ਦਾ ਕੇਂਦਰ ਜਿਹੜਾ ਉਹ ਮਿੰਡਾਨਾਓ ਟਾਪੂ ਦੇ ਨੇੜੇ ਸਮੁੰਦਰ ਦੱਸਿਆ ਜਾ ਰਿਹਾ। ਭੂਚਾਲ ਦੇ ਕਾਰਨ ਲਗਭਗ 500 ਵਿਅਕਤੀ ਜ਼ਖਮੀ ਵੀ ਹੋਏ ਦੱਸੇ ਜਾ ਰਹੇ ਨੇ, ਜਿਨ੍ਹਾਂ ਦੇ ਵਿੱਚੋਂ ਕਈਆਂ ਦੀ ਹਾਲਤ ਕਾਫੀ ਗੰਭੀਰ ਹੈ। ਸੋ ਕਾਫੀ ਵੱਡੀ ਗਿਣਤੀ ਸਕੂਲੀ ਬੱਚਿਆਂ ਦੀ ਵੀ ਦੱਸੀ ਜਾ ਰਹੀ ਹੈ। ਗਰਮੀ ਦੀਆਂ ਛੁੱਟੀਆਂ ਤੋਂ ਬਾਅਦ ਪਹਿਲੇ ਦਿਨ ਉਹ ਹਲੇ ਸਕੂਲ ਦੇ ਵਿੱਚ ਆਏ ਸੀ, ਸੋ ਉਸੇ ਦੇ ਦਰਮਿਆਨ ਇਹ ਭੂਚਾਲ ਆ ਜਾਂਦਾ। ਸੋ ਇਹਦੇ ਭੂਚਾਲ ਦੇ ਆਉਣ ਦੇ ਕਰਕੇ ਹੁਣ ਕਾਫੀ ਲੋਕਾਂ ਦੇ ਵਿੱਚ ਹਾਲੇ ਤੱਕ ਵੀ ਖੌਫ ਵੇਖਿਆ ਜਾ ਸਕਦਾ। ਸਰਕਾਰੀ ਮੁਲਾਂਕਣ ਦੇ ਮੁਤਾਬਕ ਲਗਭਗ 2500 ਘਰ ਅਤੇ 17 ਇਮਾਰਤਾਂ ਜਿਹੜੀਆਂ ਨੁਕਸਾਨੀ ਗਈਆਂ ਨੇ, ਪਰ ਨਾਲ ਦੀ ਨਾਲ ਉਹਨਾਂ ਦਾ ਇਹ ਕਹਿਣਾ ਕਿ ਇਹ ਹਲੇ ਗਿਣਤੀ ਹੋਰ ਵੀ ਜ਼ਿਆਦਾ ਵੱਧ ਸਕਦੀ ਆ, ਕਿਉਂਕਿ ਹੌਲੀ ਹੌਲੀ ਕਈ ਥਾਵਾਂ ਦੇ ਉੱਤੇ ਕਈ ਇੱਦਾਂ ਦੀਆਂ ਦਰਾੜਾਂ ਜਿਹੜੀਆਂ ਹਾਲੇ ਨੋਟਿਸਬਲ ਨਹੀਂ ਆ, ਹਾਲੇ ਲੋਕ ਸਦਮੇ ਦੇ ਵਿੱਚ ਨੇ। ਸੋ ਹੌਲੀ ਹੌਲੀ ਜਦੋਂ ਉਹ ਆਪਣੇ ਘਰਾਂ ਦੇ ਵਿੱਚ ਜਾਂ ਇਮਾਰਤਾਂ 'ਚ ਧਿਆਨ ਮਾਰਨਗੇ ਤੇ ਉਹਨਾਂ ਨੂੰ ਹੋਰ ਵੀ ਜ਼ਿਆਦਾ ਨੁਕਸਾਨ ਵੇਖਣ ਨੂੰ ਮਿਲ ਸਕਦਾ। ਸੋ ਅਜਿਹੇ ਦੇ ਵਿੱਚ ਇਹ ਕਿਹਾ ਗਿਆ ਕਿ ਜਿਹੜੇ ਇਲਾਕੇ ਦੇ ਵਿੱਚ ਇਹ ਘਟਨਾ ਵਾਪਰੀਆਂ ਨੇ ਉੱਥੇ ਥੋੜ੍ਹਾ ਜਿਹਾ ਖਿਆਲ ਰੱਖਿਆ ਜਾਵੇ। ਹੋ ਸਕਦਾ ਕਈ ਇਮਾਰਤਾਂ ਜਿਹੜੀਆਂ ਨੇ ਉਹ ਇਸ ਵਜ੍ਹਾ ਦੇ ਕਰਕੇ ਬਾਅਦ ਵਿੱਚ ਵੀ ਨੁਕਸਾਨ ਕਰਨ, ਯਾਨੀ ਕਿ ਡਿੱਗ ਸਕਦੀਆਂ ਨੇ, ਚਾਂਸ ਬਣੇ ਰਹਿਣਗੇ। ਮਾਹਰਾਂ ਦੇ ਮੁਤਾਬਿਕ ਭੂਚਾਲ ਜਿਹੜਾ ਨੇ ਉਹ ਕੋਟਾ ਬਾਟੂ ਖੰਡਾਂ ਦੇ ਵਿੱਚ ਹਲਚਲ ਦੇ ਕਾਰਨ ਆਇਆ। 1976 ਤੋਂ ਬਾਅਦ ਇਸ ਖਿੱਤੇ ਦੇ ਵਿੱਚ ਆਇਆ ਸਭ ਤੋਂ ਵਧੇਰੇ ਸ਼ਕਤੀਸ਼ਾਲੀ ਭੂਚਾਲ ਦੱਸਿਆ ਗਿਆ। ਅਮਰੀਕਾ, ਫਰਾਂਸ, ਜਪਾਨ ਅਤੇ ਨਿਊਜ਼ੀਲੈਂਡ ਵਰਗੇ ਮੁਲਕਾਂ ਨੇ ਜਿਹੜਾ ਫਿਲੀਪੀਨ ਨੂੰ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਹਰ ਤਰ੍ਹਾਂ ਦੀ ਸੰਭਵ ਸਹਾਇਤਾ ਦੇਣ ਦਾ ਭਰੋਸਾ ਵੀ ਦਿੱਤਾ। ਸੋ ਅਜਿਹੇ ਦੇ ਵਿੱਚ ਲੋਕਾਂ ਦੇ ਅੱਗੇ ਅਪੀਲ ਵੀ ਕੀਤੀ ਗਈ ਹੈ ਪ੍ਰਸ਼ਾਸਨ ਦੇ ਵੱਲੋਂ ਕਿ ਭੂਚਾਲ ਦੇ ਹੋਰ ਝਟਕੇ ਵੀ ਆ ਸਕਦੇ ਨੇ, ਇਸ ਪ੍ਰਤੀ ਥੋੜ੍ਹਾ ਜਿਹਾ ਸੁਚੇਤ ਰਹਿਣ ਤਾਂ ਜ਼ਿਆਦਾ ਵਧੀਆ। ਇਧਰ ਅਗਲੀ ਖਬਰ ਅਫਗਾਨਿਸਤਾਨ ਦੇ ਨਾਲ ਸੰਬੰਧਿਤ ਆ, ਪਰ ਆ ਭਾਰਤ ਦੇ ਵਿੱਚ ਹੋ ਰਹੀ ਹੈ। ਸੋ ਅਫਗਾਨਿਸਤਾਨ ਦੀ ਸਿਆਸਤ ਦੇ ਉੱਤੇ ਇੱਕ ਟੀਕਾ ਟਿੱਪਣੀ ਕੀਤੀ ਗਈ। ਭਾਰਤ ਦਾ ਇਹ ਕਹਿਣਾ ਹੈ ਕਿ ਸੰਯੁਕਤ ਰਾਸ਼ਟਰ ਦੀ ਜਿਹੜੀਆਂ ਮੌਜੂਦਾ ਪਾਬੰਦੀਆਂ ਨੇ ਇਸ ਸੰਬੰਧੀ ਪ੍ਰਣਾਲੀ ਨੂੰ ਅਫਗਾਨਿਸਤਾਨ ਦੀ ਬਦਲੀ ਹੋਈ ਜਿਹੜੀ ਸਿਆਸੀ ਹਕੀਕਤ ਆ ਉਹਨੂੰ ਧਿਆਨ ਦੇ ਵਿੱਚ ਜ਼ਰੂਰ ਰੱਖਣਾ ਚਾਹੀਦਾ। ਇਸ ਦੇ ਨਾਲ ਹੀ ਭਾਰਤ ਨੇ ਸਿਰਫ ਜਿਹੜਾ ਸਜ਼ਾ ਦੇ ਤਰੀਕੇ ਅਪਣਾਉਣ ਦੀ ਬਜਾਏ ਸਕਾਰਾਤਮਕ ਕਦਮਾਂ ਨੂੰ ਉਤਸ਼ਾਹਿਤ ਕਰਨ ਦੀ ਅਪੀਲ ਕੀਤੀ ਹੈ। ਸੰਯੁਕਤ ਰਾਸ਼ਟਰ ਦੇ ਵਿੱਚ ਭਾਰਤ ਦੇ ਸਥਾਈ ਪ੍ਰਤੀਨਿਧ ਦੂਤ ਨੇ ਜਿਹੜੇ ਹਰੀਸ਼ ਪਰਵਤ ਨੇਤੀ, ਸੋ ਉਹਨਾਂ ਦਾ ਇਹ ਕਹਿਣਾ ਕਿ ਅਸੀਂ ਸਕਾਰਾਤਮਕ ਕਦਮਾਂ ਨੂੰ ਉਤਸ਼ਾਹਿਤ ਕਰਨ ਦੇ ਉੱਤੇ ਜ਼ੋਰ ਇਸ ਵਾਰੀ ਦੇ ਰਹੇ ਹਾਂ। ਸੋ ਇਸ ਵਾਰ ਫਿਰ ਜ਼ੋਰ ਜਿਹੜਾ ਇਸੇ ਚੀਜ਼ ਦੇ ਉੱਤੇ ਹੀ ਦਿੰਦੇ ਹਾਂ। ਪਿਛਲੇ 5 ਸਾਲਾਂ ਦੇ ਵਿੱਚ ਅਫਗਾਨਿਸਤਾਨ ਦੀ ਸਿਆਸੀ ਹਕੀਕਤ ਕਾਫੀ ਬਦਲ ਚੁੱਕੀ ਹੈ ਅਤੇ ਸੰਯੁਕਤ ਰਾਸ਼ਟਰ ਦੀ ਮੌਜੂਦਾ ਪਾਬੰਦੀਆਂ ਸੰਬੰਧੀ ਜਿਹੜੀ ਪ੍ਰਣਾਲੀ ਆ ਉਹ ਇਸ ਗੱਲ ਦਾ ਜ਼ਰੂਰ ਧਿਆਨ ਰੱਖੇ। ਸੋ ਭਾਰਤ ਨੇ ਸੰਯੁਕਤ ਰਾਸ਼ਟਰ ਦੇ ਵਿੱਚ ਪਾਕਿਸਤਾਨ ਦੇ ਉੱਤੇ ਇੱਕ ਵਾਰੀ ਫਿਰ ਤਿੱਖਾ ਹਮਲਾ ਕੀਤਾ। ਉਹਨਾਂ ਦਾ ਕਹਿਣਾ ਕਿ ਉਸਦੇ ਵਪਾਰ ਅਤੇ ਆਵਾਜਾਈ ਜਿਹੜੀ ਅੱਤਵਾਦ ਅਤੇ ਅਫਗਾਨਿਸਤਾਨ ਦੇ ਵਿਰੁੱਧ ਕੀਤੇ ਗਏ ਫੌਜੀ ਹਮਲੇ ਜਿਨ੍ਹਾਂ ਦੇ ਵਿੱਚ ਕਿ ਹਵਾਈ ਹਮਲਿਆਂ ਦੀ ਖਾਸ ਤੌਰ ਉੱਤੇ ਗੱਲ ਕਰਦਿਆਂ ਸਖ਼ਤ ਨਿੰਦਿਆ ਅਤੇ ਨਿਖੇਧੀ ਕੀਤੀ ਆ ਭਾਰਤ ਨੇ। ਸੰਯੁਕਤ ਰਾਸ਼ਟਰ ਦੇ ਵਿੱਚ ਭਾਰਤ ਦੇ ਸਥਾਈ ਪ੍ਰਤੀਨਿਧ ਦੂਤ ਨੇ ਜਿਹੜੇ ਮਿਸਟਰ ਹਰੀਸ਼, ਉਹਨਾਂ ਨੇ ਬੀਤੇ ਦਿਨ ਅਫਗਾਨਿਸਤਾਨ ਦੇ ਹਾਲਾਤ ਬਾਰੇ ਕੋਈ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੀ ਮੀਟਿੰਗ ਦੇ ਦਰਮਿਆਨ ਪਾਕਿਸਤਾਨ ਖਿਲਾਫ਼ ਇਹ ਤਿੱਖਾ ਬਿਆਨ ਦਿੱਤਾ ਸੀ।

ਇੱਧਰ ਇੱਕ ਹੋਰ ਖਬਰ ਜਿਹੜੀ ਸੋਮਾਲੀਆ ਦੇ ਨਾਲ ਵੀ ਜਾ ਕੇ ਜੁੜਦੀ ਹੈ ਇਸ ਟਾਈਮ ਦੇ ਉੱਤੇ, ਖੇਡ ਜਗਤ ਦੇ ਨਾਲ ਜੁੜਦੀ ਹੈ ਖਬਰ, ਕਾਫੀ ਚਰਚਾ ਦੇ ਵਿੱਚ ਹੈ। ਅਸਲ ਵਿੱਚ ਸੋਮਾਲੀਆ ਦੇ ਵਿਸ਼ਵ ਕੱਪ ਇੱਕ ਦੇ ਲਈ ਰੈਫਰੀ ਨੇ ਜਿਨ੍ਹਾਂ ਨੂੰ ਕਿ ਅਮਰੀਕਾ ਦੇ ਵਿੱਚ ਦਾਖਲ ਹੋਣ ਤੋਂ ਰੋਕਿਆ ਗਿਆ। ਅਸਲ ਵਿੱਚ ਇਹ ਇਕੱਲੇ ਨਹੀਂ, ਹੋਰ ਵੀ ਕਈ ਤਰ੍ਹਾਂ ਇੱਦਾਂ ਦੀਆਂ ਖਬਰਾਂ ਆ ਰਹੀਆਂ ਨੇ ਕਿ ਫੀਫਾ ਦੇ ਵਿੱਚ ਜਾਣ ਵਾਲੇ ਜਾਂ ਜਾਣ ਦੀ ਚਾਹ ਰੱਖਣ ਵਾਲੇ ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਵੀਜ਼ੇ ਨਹੀਂ ਮਿਲੇ, ਪਰ ਇਹ ਜ਼ਿਆਦਾ ਚਰਚਾ ਦਾ ਵਿਸ਼ਾ ਬਣਿਆ ਕਿਉਂਕਿ ਇੱਕ ਰੈਫਰੀ ਨੂੰ ਇਸ ਤਰੀਕੇ ਦੇ ਨਾਲ ਰੋਕਿਆ ਜਾਣਾ। ਸੋ ਫਿਲਹਾਲ ਦੱਸ ਦਈਏ ਕਿ ਕੱਲ੍ਹ ਦੇ ਦਿਨ ਤੋਂ ਸ਼ੁਰੂਆਤ ਜਿਹੜੀ ਆ ਹੋਣ ਜਾ ਰਹੀ ਆ ਫੀਫਾ ਦੀ। ਸੋ ਇਸ ਟਾਈਮ ਦੇ ਉੱਤੇ ਅਮਰੀਕਾ ਦੇ ਵਿੱਚ ਕਾਫੀ ਲੋਕ ਜਾਣ ਦੇ ਚਾਹਵਾਨ ਸੀ, ਤਿੰਨ ਦੇਸ਼ਾਂ ਦੇ ਵੱਲੋਂ ਰਲ ਕੇ ਇਹਦੀ ਮੇਜ਼ਬਾਨੀ ਕੀਤੀ ਜਾ ਰਹੀ ਹੈ। ਸੋਮਾਲੀਆ ਦਾ ਇੱਕ ਰੈਫਰੀ ਜਿਹਦਾ ਕਿ ਕਾਫੀ ਵੱਡਾ ਨਾਂ ਆ, ਕਹਿੰਦੇ ਨੇ ਕਿ ਵਿਸ਼ਵ ਕੱਪ ਦੇ ਵਿੱਚ ਇਹਨੂੰ ਚੁਣਿਆ ਗਿਆ ਸੀ। ਸੋ ਹੁਣ ਫਿਲਹਾਲ ਚਰਚੇ ਇਸ ਕਰਕੇ ਨੇ ਕਿਉਂਕਿ ਇਜਾਜ਼ਤ ਇਹਨੂੰ ਕਿਉਂ ਨਹੀਂ ਦਿੱਤੀ ਜਾ ਰਹੀ। ਸੋ ਬਾਅਦ ਵਿੱਚ ਫੀਫਾ ਦੇ ਵੱਲੋਂ ਟੂਰਨਾਮੈਂਟ ਤੋਂ ਇਹਨੂੰ ਬਾਹਰ ਵੀ ਕਰ ਦਿੱਤਾ ਗਿਆ। ਹੁਣ ਆਪਣੇ ਦੇਸ਼ ਦੇ ਲਈ ਇੱਕ ਨਵਾਂ ਇਤਿਹਾਸ ਰਚਨ ਦੇ ਜੋ ਕਿ ਬਿਲਕੁਲ ਨੇੜੇ ਸੀ, ਇਸ ਤਰੀਕੇ ਦੇ ਨਾਲ ਉਹਦੇ ਕੋਲੋਂ ਇਹ ਹੱਕ ਜਿਹੜਾ ਖੋਹ ਲਿਆ ਜਾਂਦਾ। ਕਾਫੀ ਅਖਬਾਰਾਂ ਇਸ ਚੀਜ਼ ਦੀ ਨਿਖੇਧੀ ਕਰ ਰਹੀਆਂ ਨੇ। ਉਮਾਰ ਆਟਨ ਨਾਂ ਆ ਇਸ ਰੈਫਰੀ ਦਾ। 2 ਮਹੀਨੇ ਪਹਿਲਾਂ ਐਲਾਨੀ ਗਈ ਜਿਹੜੀ ਫੀਫਾ ਦੀ ਅੰਤਿਮ ਸੂਚੀ ਸੀ ਉਹਦੇ ਵਿੱਚ ਇਹਨੇ ਜਗ੍ਹਾ ਜ਼ਰੂਰ ਬਣਾ ਲਈ ਸੀ ਐਜ਼ ਏ ਰੈਫਰੀ। ਵਿਸ਼ਵ ਕੱਪ ਦੇ ਵਿੱਚ ਮੈਚ ਖਿਡਾਉਣ ਵਾਲਾ ਸੋਮਾਲੀਆ ਦਾ ਪਹਿਲਾ ਰੈਫਰੀ ਇਹ ਬਣਨ ਵਾਲਾ ਸੀ, ਜਿਹੜਾ ਕਿ ਅਫਰੀਕਾ ਦੇ ਚੋਟੀ ਦੇ ਰੈਫਰੀਆਂ ਦੇ ਵਿੱਚੋਂ ਇੱਕ ਦੱਸਿਆ ਜਾ ਰਿਹਾ। ਅਤੇ ਅਫਰੀਕੀ ਫੁੱਟਬਾਲ ਜਿਹੜੀ ਸੰਸਥਾ ਉਹਦੇ ਵਿੱਚ 2025 ਦੇ ਵਿੱਚ ਮਹਾਂਦੀਪ ਦਾ ਸਰਵੋਤਮ ਰੈਫਰੀ ਪੁਰਸ਼ਾਂ ਦੀ ਕੈਟੇਗਰੀ ਦੇ ਵਿੱਚ ਇਹਨੂੰ ਚੁਣਿਆ ਗਿਆ ਸੀ। ਅਮਰੀਕਾ ਬਾਰਡਰ ਸੁਰੱਖਿਆ ਨੇ ਬਿਆਨ ਦੇ ਵਿੱਚ ਇਹ ਕਿਹਾ ਹੈ ਕਿ ਆਟਨ ਨੂੰ ਸ਼ਨੀਵਾਰ ਨੂੰ ਮਿਆਰੀ ਕੌਮਾਂਤਰੀ ਹਵਾਈ ਅੱਡੇ ਤੋਂ ਜਾਂਚ ਸੰਬੰਧੀ ਚਿੰਤਾਵਾਂ ਦੇ ਕਾਰਨ ਦਾਖਲੇ ਤੋਂ ਮਨ੍ਹਾ ਕਰ ਦਿੱਤਾ ਗਿਆ ਸੀ, ਹਾਲਾਂਕਿ ਉਹਨਾਂ ਨੇ ਇਸ ਬਾਰੇ ਕੋਈ ਖਾਸ ਵੇਰਵਾ ਨਹੀਂ ਦਿੱਤਾ। ਕੀਨੀਆ ਸਥਿਤ ਸੋਮਾਲੀਆ ਦਾ ਜੋ ਦੂਤਘਰ ਹੈ ਜਿਹਦੇ ਵਿੱਚ ਕਿ ਵੀਜ਼ਾ ਦਾ ਪ੍ਰੋਸੈਸ ਕੀਤਾ ਗਿਆ ਸੀ, ਉਹਨਾਂ ਦੇ ਮੁਤਾਬਕ ਆਟਨ ਨੂੰ ਪਿਛਲੇ ਹਫ਼ਤੇ ਹੀ ਅਮਰੀਕਾ ਜਾਣ ਦੇ ਲਈ ਵੀਜ਼ਾ ਜਾਰੀ ਕੀਤਾ ਗਿਆ ਸੀ। ਸੋ ਫੀਫਾ ਦੇ ਵੱਲੋਂ ਨਿਯੁਕਤ ਕੀਤੇ ਗਏ ਕਿਸੇ ਮੈਚ ਅਧਿਕਾਰੀ ਨੂੰ ਵਿਸ਼ਵ ਕੱਪ ਦੇ ਵਿੱਚ ਹਿੱਸਾ ਲੈਣ ਦੇ ਲਈ ਦੇਸ਼ ਦੇ ਵਿੱਚ ਦਾਖਲ ਹੋਣ ਤੋਂ ਰੋਕਣਾ ਇਹ ਕੋਈ ਆਮ ਘਟਨਾ ਨਹੀਂ ਹੈ। ਕਾਫੀ ਇਸ ਚੀਜ਼ ਨੂੰ ਲੈ ਕੇ ਵੀ ਚਿੰਤਾਵਾਂ ਜਤਾਈਆਂ ਜਾ ਰਹੀਆਂ ਨੇ ਕਿ ਇਹ ਕੋਈ ਛੋਟਾ ਮੋਟਾ ਟੂਰਨਾਮੈਂਟ ਨਹੀਂ ਸੀ, ਇਹ ਕੋਈ ਛੋਟੇ ਮੋਟੇ ਅਹੁਦੇ ਵਾਲਾ ਬੰਦਾ ਨਹੀਂ ਸੀ, ਅਤੇ ਜਿਹੜੇ ਤਰੀਕੇ ਦੇ ਨਾਲ ਇਹਨੂੰ ਰੋਕਿਆ ਗਿਆ ਉਹਦੇ ਪਿੱਛੇ ਕਾਰਨ ਵੀ ਹਾਲੇ ਤੱਕ ਕੁਛ ਬਹੁਤ ਵੱਡੇ ਜਾਂ ਸਪਸ਼ਟ ਨਹੀਂ ਦਿੱਤੇ ਗਏ। ਇਸ ਵਜ੍ਹਾ ਦੇ ਕਰਕੇ ਵੀ ਕਾਫੀ ਲੋਕਾਂ ਦੇ ਵਿੱਚ ਚਰਚਾ ਇਸ ਚੀਜ਼ ਦੀ ਚੱਲ ਰਹੀ ਹੈ। ਇੱਧਰ ਜੇ ਭਾਰਤ ਤੋਂ ਆ ਰਹੀਆਂ ਕੁਛ ਖਬਰਾਂ ਦੀ ਗੱਲ ਕਰੀਏ ਤੇ ਇਸ ਟਾਈਮ ਦੇ ਉੱਤੇ ਭਾਰਤ ਦੇ ਵਿੱਚ ਸਿਆਸਤ ਗਰਮਾਈ ਆ, ਖਾਸ ਤੌਰ ਦੇ ਉੱਤੇ ਪੱਛਮੀ ਬੰਗਾਲ ਦੇ ਵਿੱਚ। ਮਮਤਾ ਬੈਨਰਜੀ ਜਿਹੜੇ ਕਿ ਹਾਰ ਗਏ ਸਿਆਸਤ ਤੋਂ, ਸੱਤਾ ਤੋਂ ਜਦੋਂ ਹੀ ਬਾਹਰ ਹੋਏ, ਤੇ ਹੁਣ ਇਹਨਾਂ ਦੀ ਪਾਰਟੀ ਦੀਆਂ ਇਹਨਾਂ ਦੇ ਨਾਲ ਜਿਹੜੇ ਚਾਹੁਣ ਵਾਲੇ ਲੋਕ ਸੀ ਉਹਨਾਂ ਦੀਆਂ ਲਗਾਤਾਰ ਮੁਸ਼ਕਲਾਂ ਵੱਧ ਰਹੀਆਂ ਨੇ। ਹੁਣ ਖਬਰ ਇਹ ਆ ਰਹੀ ਹੈ ਕਿ ਮਮਤਾ ਬੈਨਰਜੀ ਦੀ ਰਿਹਾਇਸ਼ ਦੇ ਉੱਤੇ ਹੁਣ CID ਦੇ ਵੱਲੋਂ ਛਾਪਾ ਮਾਰਿਆ ਗਿਆ। ਸੋ ਕਾਫੀ ਇਸ ਟਾਈਮ ਦੇ ਉੱਤੇ ਚਰਚੇ ਚੱਲ ਰਹੇ ਨੇ ਕਿ ਕੀ BJP ਉੱਥੇ ਧੱਕਾ ਕਰ ਰਹੀ ਹੈ ਜਾਂ ਫਿਰ ਇਹਨਾਂ ਦੇ ਪਿਛਲੇ ਕੁਛ ਰਿਕਾਰਡਾਂ ਦੇ ਵਿੱਚੋਂ ਕੁਛ ਇਹਨਾਂ ਨਿਕਲਿਆ। ਸੋ ਕਾਫੀ ਸਾਰੀਆਂ ਚੀਜ਼ਾਂ ਉਸ ਸਮੇਂ ਚਰਚਾ ਦੇ ਵਿੱਚ ਨੇ ਜਦੋਂ ਇਹ ਪਿਛਲੇ ਦਿਨੀ ਚੋਣ ਹਾਰ ਵੀ ਗਏ ਨੇ, ਸੱਤਾ 'ਚੋਂ ਬਾਹਰ ਨੇ, ਅਤੇ ਨਾਲ ਦੀ ਨਾਲ ਵਿਰੋਧੀ ਧਿਰਾਂ ਇਕੱਠੀਆਂ ਹੋ ਕੇ ਇੰਡੀਆ ਗੱਠਜੋੜ ਨੂੰ ਫਿਰ ਦੁਬਾਰਾ ਤੋਂ ਸੁਰਜੀਤ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ। ਸੋ ਉਸੇ ਦੇ ਦਰਮਿਆਨ ਇਹ ਵੀ ਇੱਕ ਖਬਰ ਆ ਜਾਂਦੀ ਹੈ ਕਿ ਭਾਰੀ ਪੁਲਿਸ ਫੋਰਸ ਜਿਹੜੀ ਆ ਉਹ ਇਹਨਾਂ ਦੇ ਘਰ ਤੱਕ ਪਹੁੰਚਦੀ ਹੈ। TMC ਦੇ ਵਿੱਚ ਜਾਰੀ ਅੰਦਰੂਨੀ ਸੰਕਟ ਇਸ ਟਾਈਮ ਦੇ ਉੱਤੇ ਜਗ ਜ਼ਾਹਰ ਹੈ। ਕਾਫੀ ਸਾਰੇ ਜਿਹੜੇ ਇਹਨਾਂ ਦੇ ਚਿਹਰੇ ਮੁਹਰੇ ਨੇ, ਕਾਫੀ ਜਿਹੜੇ ਅਹਿਮ ਇਹਨਾਂ ਦੇ ਲੀਡਰ ਸੀ ਉਹ ਦਫਾੜ ਹੋ ਚੁੱਕੇ ਨੇ। ਸੋ CID ਦੇ ਵੱਲੋਂ ਜਿਹੜਾ ਇਹ ਮਾਰਿਆ ਗਿਆ ਛਾਪਾ ਵਾ, ਸੋ ਇਹਦੇ ਵਿੱਚ ਹਾਲੇ ਕਾਫੀ ਸਾਰੀਆਂ ਖਬਰਾਂ ਆ ਰਹੀਆਂ ਨੇ, ਹਾਲਾਂਕਿ ਇਹਨਾਂ ਦੇ ਵੱਲੋਂ ਕੋਈ ਹਾਲੇ ਖੁੱਲ੍ਹ ਕੇ ਗੱਲਬਾਤ ਜਿਹੜੀ ਮੀਡੀਆ ਦੇ ਨਾਲ ਨਹੀਂ ਕੀਤੀ ਗਈ। ਸੋ ਇਸ ਕਾਰਵਾਈ ਦੇ ਦਰਮਿਆਨ ਵਿਧਾਇਕਾਂ ਨੇ ਕਥਿਤ ਜਾਲੀ ਦਸਤਾਵੇਜ਼ ਦਾ ਜਿਹੜਾ ਹਵਾਲਾ ਦਿੱਤਾ। ਉਹਨਾਂ ਦਾ ਕਹਿਣਾ ਕਿ ਇਸ ਮਾਮਲੇ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ, 2 ਘੰਟਿਆਂ ਤੱਕ ਇਹ ਜਾਂਚ ਜਾਰੀ ਰਹੀ ਦੱਸੀ ਜਾ ਰਹੀ ਹੈ। ਛਾਪੇ ਦੇ ਦਰਮਿਆਨ CID ਅਧਿਕਾਰੀਆਂ ਦੇ ਨਾਲ ਕਾਲੀਘਾਟ ਥਾਣੇ ਦੀ ਪੁਲਿਸ ਵੀ ਵੱਡੀ ਗਿਣਤੀ ਦੇ ਵਿੱਚ ਸ਼ਾਮਲ ਸੀ, ਅਤੇ ਜਿਹਦੇ ਵਿੱਚ ਕਿ ਮਹਿਲਾ ਕਰਮਚਾਰੀ ਵੀ ਜਿਹੜੇ ਫੋਟੋਆਂ ਦੇ ਵਿੱਚ ਦਿਖਾਈ ਦੇ ਰਹੇ ਨੇ। ਸੋ ਸ਼ੁਰੂ ਦੇ ਵਿੱਚ ਸੁਰੱਖਿਆ ਕਰਮਚਾਰੀ ਅਤੇ TMC ਆਗੂਆਂ ਦੀ ਟੀਮ ਨੂੰ ਅੰਦਰ ਜਾਣ ਤੋਂ ਰੋਕਿਆ ਜਾਂਦਾ। ਇਸੇ ਦੇ ਕਾਰਨ ਕਾਫੀ ਜਿਹੜੀ ਸਥਿਤੀ ਆ ਉਹ ਤਣਾਅਪੂਰਨ ਵੀ ਬਣੀ ਰਹਿੰਦੀ ਹੈ, ਪਰ ਬਾਅਦ ਵਿੱਚ ਵੱਡੀ ਗਿਣਤੀ ਪੁਲਿਸ ਜਿਹੜੀ ਆ ਉਹ ਜ਼ਬਰਦਸਤੀ
ਇਹਨਾਂ ਦੇ ਜਿਹੜਾ ਘਰ ਦੇ ਵਿੱਚ ਦਾਖਲ ਹੁੰਦੀ ਹੈ ਅਤੇ ਜਾਂਚ ਸ਼ੁਰੂ ਕਰ ਦਿੰਦੀ ਹੈ। ਜਾਣਕਾਰੀ ਇਹ ਮਿਲੀ ਆ ਕਿ ਵੱਖਰੀ ਟੀਮ ਨੇ ਅਭਿਸ਼ੇਕ ਬੈਨਰਜੀ ਦੇ ਜਿਹੜੇ ਕਮਾਕ ਸਟ੍ਰੀਟ ਸਥਿਤ ਦਫ਼ਤਰ ਆ ਉਹਦੇ ਉੱਤੇ ਵੀ ਛਾਪਾ ਮਾਰਿਆ ਵਾ। ਸੋ ਫਿਲਹਾਲ ਇਹ ਸਿਲਸਿਲਾ ਹਾਲੇ ਅੱਗੇ ਚੱਲਣ ਵਾਲਾ ਅਤੇ ਥੋੜ੍ਹਾ ਜਿਹਾ ਲੰਮਾ ਚੱਲਣ ਦੇ ਆਸਾਰ ਨੇ। ਸੋ ਫਿਲਹਾਲ ਇੱਕ ਗ੍ਰਿਫਤਾਰੀ ਦੀ ਵੀ ਖਬਰ ਹੈ ਜਿਹਦੇ ਵਿੱਚ ਕਿ ਟੀ ਐੱਮ ਸੀ ਆਗੂ ਸੱਭਿਆਸਾਚੀ ਦੱਤਾ ਉਹਨਾਂ ਦੀ ਗ੍ਰਿਫਤਾਰੀ ਦੀ ਵੀ ਖਬਰ ਚਰਚਾ ਦੇ ਵਿੱਚ ਹੈ। ਦੱਸਦੇ ਜੇ ਇੱਕ ਤ੍ਰਿਣਮੂਲ ਕਾਂਗਰਸ ਦੇ ਆਗੂ ਨੇ ਸੱਭਿਆਸਾਚੀ ਦੱਤਾ ਸੋ ਉਹਨਾਂ ਦੀ ਗ੍ਰਿਫਤਾਰੀ ਜਿਹੜੀ ਆ ਉਹ ਕਹਿ ਰਹੇ ਨੇ ਕਿ ਜ਼ਿਲ੍ਹੇ ਦੇ ਵਿੱਚੋਂ ਜਬਰੀ ਵਸੂਲੀ ਅਤੇ ਅਪਰਾਧਿਕ ਧਮਕੀਆਂ ਦੇਣ ਦੇ ਦੋਸ਼ ਦੇ ਵਿੱਚ ਇਹ ਹੋਈ ਹੈ। ਅਦਾਲਤ ਦੇ ਵਿੱਚ ਉਹਨਾਂ ਨੇ 8 ਦਿਨਾਂ ਪੁਲਿਸ ਰਿਮਾਂਡ ਦਿੱਤਾ ਸੀ। ਸੋ ਪੁਲਿਸ ਦੇ ਅਨੁਸਾਰ ਇਹ ਗ੍ਰਿਫਤਾਰੀ ਇੱਕ ਵਪਾਰੀ ਦੀ ਸ਼ਿਕਾਇਤ ਦੇ ਉੱਤੇ ਕੀਤੀ ਗਈ ਹੈ। ਸ਼ਿਕਾਇਤ ਦੇ ਵਿੱਚ ਇਹ ਘਟਨਾ ਜਿਹੜੀ ਆ ਇਹ ਇਹਨੂੰ ਇੱਦਾਂ ਬਿਆਨ ਕੀਤਾ ਗਿਆ। ਵਪਾਰੀ ਦਾ ਇਹ ਦਾਅਵਾ ਦੱਸਿਆ ਜਾ ਰਿਹਾ ਕਿ ਦੱਤਾ ਨੇ 2018 ਦੇ ਵਿੱਚ ਉਹਨਾਂ ਤੋਂ 1 ਕਰੋੜ ਰੁਪਏ ਦੀ ਮੰਗ ਕੀਤੀ ਸੀ। ਸੋ ਫਿਲਹਾਲ ਇਹਨਾਂ ਹੀ ਖਬਰਾਂ ਦੇ ਉੱਤੇ ਹੋਰ ਵਧੇਰੇ ਜਾਣਕਾਰੀ ਜਿਹੜੀ ਆ ਉਹ ਅੱਗੇ ਆਪਾਂ ਭਾਰਤੀ ਖਬਰਾਂ ਵਾਲੇ ਸੈਕਸ਼ਨ ਦੇ ਵਿੱਚ ਲਵਾਂਗੇ। ਪਰ ਨਾਲ ਦੀ ਨਾਲ ਜੇਕਰ ਆਪਾਂ ਇਸ ਟਾਈਮ ਦੇ ਉੱਤੇ ਇੰਡੀਆ ਗੱਠਜੋੜ ਦੀ ਗੱਲ ਕਰੀਏ ਤਾਂ ਖਬਰ ਇਹ ਚਰਚਾ ਦੇ ਵਿੱਚ ਆ ਕਿ ਸੋਨੀਆ ਗਾਂਧੀ ਅਤੇ ਮਮਤਾ ਬੈਨਰਜੀ ਦੀ ਬੰਦ ਕਮਰਾ ਮੀਟਿੰਗ ਹੋਈ ਹੈ। ਸੋ ਇਹ ਲੱਗ ਰਿਹਾ ਕਿ ਕਾਫੀ ਵੱਡੇ ਪੱਧਰ ਦੇ ਉੱਤੇ ਕਾਫੀ ਸੀਰੀਅਸ ਲੈਵਲ ਦੇ ਉੱਤੇ ਇਸ ਟਾਈਮ ਮੀਟਿੰਗਾਂ ਚੱਲ ਰਹੀਆਂ ਨੇ। ਸੋ ਕੱਲ੍ਹ ਦੇ ਦਿਨ ਜਿਹੜੀ ਇਹ ਮੀਟਿੰਗ ਇਹਨਾਂ ਦੀ ਹੋਈ ਸੀ। ਸੋ ਫਿਲਹਾਲ ਸੂਤਰਾਂ ਦੇ ਹਵਾਲੇ ਦੇ ਨਾਲ ਕਈ ਤਰ੍ਹਾਂ ਦੀਆਂ ਖਬਰਾਂ ਇਸ ਟਾਈਮ ਚਰਚਾ ਦੇ ਵਿੱਚ ਨੇ। ਇਹ ਵੀ ਕਿਹਾ ਜਾ ਰਿਹਾ ਕਿ ਆਗੂਆਂ ਨੇ ਅੱਗੇ ਵਧਣ ਤੋਂ ਲੈ ਕੇ ਦੋਵਾਂ ਪਾਰਟੀਆਂ ਦੇ ਦਰਮਿਆਨ ਰਣਨੀਤੀ ਦੇ ਉੱਤੇ ਵੀ ਵਿਚਾਰ ਚਰਚਾ ਕੀਤੀ ਹੈ।

0: ਇਧਰ ਆਸਟ੍ਰੇਲੀਆ ਦੀਆਂ ਖਬਰਾਂ ਦੇ ਉੱਤੇ ਜੇ ਝਾਤੀ ਮਾਰੀਏ ਤੇ ਇਸ ਟਾਈਮ ਦੇ ਉੱਤੇ ਵਨ ਨੇਸ਼ਨ ਪਾਰਟੀ ਤੇ ਲਿਬਰ ਪਾਰਟੀ ਆਮੋ ਸਾਹਮਣੇ ਨਜ਼ਰ ਆ ਰਹੀਆਂ ਨੇ। ਇਸ ਟਾਈਮ ਦੇ ਉੱਤੇ ਪਲੀਨ ਹੈਨਸਨ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਨੇ, ਵਨ ਨੇਸ਼ਨ ਪਾਰਟੀ ਪੂਰੀ ਤਰ੍ਹਾਂ ਦੇ ਨਾਲ ਚਰਚਾ ਦੇ ਵਿੱਚ ਹੈ। ਪਲੀਨ ਹੈਨਸਨ ਪਾਰਟੀ ਦੇ ਵੱਲੋਂ ਹੁਣ ਇਹਨਾਂ ਦਾ ਯਾਨੀ ਕਿ ਲਿਬਰ ਪਾਰਟੀ ਦਾ ਜਿਹੜਾ $27 ਦਾ ਚੰਦੇ ਵਾਲੀ ਮੁਹਿੰਮ ਸੀ ਉਸੇ ਜਵਾਬ ਦੇ ਵਿੱਚ ਇੱਕ ਨਵੀਂ ਚਾਲ ਚੱਲੀ ਹੈ। ਲਿਬਰ ਪਾਰਟੀ ਦੇ ਸਮਰਥਕਾਂ ਨੇ ਵਨ ਨੇਸ਼ਨ ਪਾਰਟੀ ਨੂੰ ਰੋਕਣ ਦੇ ਲਈ ਜਿੱਥੇ $27 ਦਾਨ ਕਰਨ ਦੀ ਅਪੀਲ ਕੀਤੀ ਸੀ ਉਸੇ ਦੇ ਜਵਾਬ ਦੇ ਵਿੱਚ ਹੁਣ ਵਨ ਨੇਸ਼ਨ ਪਾਰਟੀ ਨੇ ਆਪਣੇ ਸਮਰਥਕਾਂ ਨੂੰ $29 ਦਾਨ ਕਰਨ ਦੀ ਅਪੀਲ ਕਰ ਦਿੱਤੀ ਹੈ। ਇਹਨੂੰ ਵਨ ਨੇਸ਼ਨ ਪਾਰਟੀ ਦਾ ਇੱਕ ਜਵਾਬੀ ਹਮਲਾ ਦੱਸਿਆ ਜਾ ਰਿਹਾ ਵਾ, ਫਾਇਰ ਦਾ ਲਾਇਰ ਇੱਦਾਂ ਕਰਕੇ ਇੱਕ ਮੁਹਿੰਮ ਦਾ ਨਾਂ ਦਿੱਤਾ ਗਿਆ ਵਾ। ਸੋ ਇਹਨਾਂ ਦੇ ਵੱਲੋਂ ਇਸ ਜਿਹੜੀ ਦਾਨ ਮੁਹਿੰਮ ਆ ਇਹਦੇ ਇਸ਼ਤਿਹਾਰਾਂ ਦੀ ਬਿਲਕੁਲ ਹੂ ਬਹੂ ਨਕਲ ਕਰਦਿਆਂ ਆਪਣਾ ਇੱਕ ਨਵਾਂ ਇਸ਼ਤਿਹਾਰ ਜਾਰੀ ਕਰ ਦਿੱਤਾ ਜਿਹਦਾ ਨਾਰਾ ਆ ਫਾਇਰ ਦਾ ਲਾਇਰ, ਯਾਨੀ ਕਿ ਝੂਠੇ ਨੂੰ ਬਾਹਰ ਕੱਢੋ, ਯਾਨੀ ਕਿ ਲੇਬਰ ਪਾਰਟੀ ਦੇ ਖਿਲਾਫ ਇਹ ਪ੍ਰਚਾਰ ਸ਼ਰੇਆਮ ਚੱਲ ਰਿਹਾ। ਅਤੇ ਆਪਾਂ ਇੱਦਾਂ ਕਹਿ ਲਈਏ ਕਿ ਹੁਣ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਉਹ ਖੁੱਲ੍ਹ ਕੇ ਇੱਕ ਦੂਸਰੇ ਦੇ ਸਾਹਮਣੇ ਨੇ, ਇੱਕ ਦੂਸਰੇ ਦੇ ਉੱਤੇ ਬਿਆਨਬਾਜ਼ੀਆਂ ਕਰ ਰਹੀਆਂ ਨੇ। ਪਾਰਟੀ ਇਸ ਫੰਡ ਦੀ ਵਰਤੋਂ ਜਿਹੜੀ ਉਹ ਬਿੱਲ ਬੋਰਡਾਂ ਟੀਵੀ ਰੇਡੀਓ ਇਸ਼ਤਿਹਾਰ ਦੇ ਲਈ ਕਰੇਗੀ, ਇਹ ਵੀ ਨਾਲ ਦੀ ਨਾਲ ਤਫਸੀਲ ਦਿੱਤੀ ਗਈ ਹੈ। ਸੋ ਇਸ ਮੁਹਿੰਮ ਨੂੰ ਖਾਸ ਤੌਰ ਦੇ ਉੱਤੇ ਲਿਬਰ ਪਾਰਟੀ ਦੇ ਕਬਜ਼ੇ ਵਾਲੀਆਂ ਸੀਟਾਂ ਨੂੰ ਨਿਸ਼ਾਨਾ ਜਿਹੜਾ ਉਹ ਬਣਾਉਣ ਦੇ ਲਈ ਕਿਹਾ ਜਾ ਰਿਹਾ, ਜਿਸ ਦੇ ਵਿੱਚ ਕਿ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਦਾ ਆਪਣਾ ਇਲਾਕਾ ਵੀ ਸ਼ਾਮਲ ਹੈ, ਗ੍ਰੈਂਡਲਰ। ਸੋ ਜੇਕਰ ਆਪਾਂ ਟੀਚੇ ਦੀ ਗੱਲ ਕਰੀਏ ਤਾਂ ਵਨ ਨੇਸ਼ਨ ਪਾਰਟੀ ਦਾ ਇਹ ਕਹਿਣਾ ਕਿ ਸਾਡਾ ਟੀਚਾ $1 million ਇਕੱਠਾ ਕਰਨ ਦਾ ਵਾ, ਜਿਸ ਦੀ ਪ੍ਰਗਤੀ ਜਿਹੜੀ ਆ ਉਹ ਵੈਬਸਾਈਟ ਦੇ ਉੱਤੇ ਲੋਕਾਂ ਦੇ ਨਾਲ ਸਾਂਝੀ ਕਰਦੇ ਰਹਿਣਗੇ। ਸੋ ਇੱਕ ਰੀਅਲ ਟਾਈਮ ਟਰੈਕਰ ਜਿਹੜਾ ਉਹ ਚੱਲਦਾ ਰਹੂਗਾ, ਉੱਥੇ ਜਾ ਕੇ ਤੁਸੀਂ ਵੇਖ ਸਕਦੇ ਹੋ ਕਿ ਕਿੰਨੇ ਕੁ ਪੈਸੇ ਇਕੱਠੇ ਹੋ ਚੁੱਕੇ ਨੇ। ਵਿਵਾਦ ਵੀ ਚੱਲ ਰਹੇ ਨੇ ਇੱਕ ਦੂਸਰੇ ਦੇ ਉੱਤੇ, ਦੋਸ਼ ਵੀ ਚੱਲ ਰਹੇ ਨੇ। ਸੋ ਇਸੇ ਦੇ ਦਰਮਿਆਨ ਥੋੜ੍ਹੀ ਜਿਹੀ ਇਸ ਪਾਸੇ ਵੀ ਝਾਤੀ ਮਾਰ ਲੈਂਦੇ ਹਾਂ। ਸੋ ਪਲੀਨ ਹੈਨਸਨ ਨੇ ਲੇਬਰ ਪਾਰਟੀ ਦੀ ਜਿਹੜੀ ਮੁਹਿੰਮ ਹੈ ਇਹਨੂੰ ਬਿਲਕੁਲ ਇੱਕ ਘਿਣਾਉਣੀ ਮੁਹਿੰਮ ਕਰਾਰ ਦਿੱਤਾ ਸੀ। ਵਨ ਨੇਸ਼ਨ ਪਾਰਟੀ ਨੇ ਪ੍ਰਧਾਨ ਮੰਤਰੀ ਦੇ ਕਈ ਮੁੱਦਿਆਂ ਨੂੰ ਜਿਹੜਾ ਝੂਠ ਦੱਸਿਆ, ਦੋਸ਼ ਲਾਇਆ ਕਿ ਇਹ ਬਹੁਤ ਗੱਲਾਂ ਦੇ ਵਿੱਚ ਝੂਠ ਬੋਲਦੇ ਨੇ, ਜਿਨ੍ਹਾਂ ਦੇ ਵਿੱਚ ਕਿ ਬਿਜਲੀ ਦੀਆਂ ਕੀਮਤਾਂ ਬਾਰੇ ਗੱਲ ਹੋਏਗੀ, ਟੈਕਸ ਕਟੌਤੀਆਂ ਬਾਰੇ ਗੱਲ ਹੋਗੀ, ਪਿਛਲੇ ਸਮੇਂ ਦੇ ਵਿੱਚ ਇੱਕ ਸਟੇਜ ਤੋਂ ਡਿੱਗਣ ਵਾਲੀ ਘਟਨਾ ਉਹਨੂੰ ਵੀ ਇਹਦੇ ਵਿੱਚ ਸ਼ਾਮਿਲ ਕਰ ਲਿਆ ਗਿਆ। ਪਰ ਇੱਧਰ ਜੇ ਆਪਾਂ ਲੇਬਰ ਪਾਰਟੀ ਦੀ ਪ੍ਰਤੀਕਿਰਿਆ ਦੱਸੀਏ ਤਾਂ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦਾ ਇਹ ਕਹਿਣਾ ਕਿ ਲੇਬਰ ਪਾਰਟੀ ਅਤੇ ਵਨ ਨੇਸ਼ਨ ਪਾਰਟੀ ਦੇ ਵਿੱਚ ਕੋਈ ਫਰਕ ਨਹੀਂ ਹੈ, ਮਾਫੀ ਚਾਹੁੰਦਾ, ਲਿਬਰਲ ਪਾਰਟੀ ਅਤੇ ਵਨ ਨੇਸ਼ਨ ਪਾਰਟੀ ਦੇ ਵਿੱਚ ਉਹਨਾਂ ਦਾ ਕਹਿਣਾ ਕਿ ਕੋਈ ਫਰਕ ਨਹੀਂ ਆ। ਇਹਨਾਂ ਦੋਵਾਂ ਨੂੰ ਸੱਜੇ ਪੱਖੀ ਪਾਰਟੀਆਂ ਜਿਹੜੀਆਂ ਨੇ ਉਹ ਦੱਸਿਆ ਜਾ ਰਿਹਾ। ਸੋ ਲੇਬਰ ਨੇ ਲੇਬਰ ਦੇ ਜਿਹੜੇ ਸੀਨੀਅਰ ਮੰਤਰੀ ਨੇ ਉਹਨਾਂ ਦਾ ਇਹ ਕਹਿਣਾ ਕਿ ਉਹ ਇਸ ਚੁਣੌਤੀ ਤੋਂ ਡਰਦੇ ਨਹੀਂ ਆ ਅਤੇ ਫੰਡ ਇਕੱਠਾ ਕਰਨਾ ਇੱਕ ਆਮ ਸਿਆਸੀ ਪ੍ਰਕਿਰਿਆ ਵਾ, ਇਹਦੇ ਵਿੱਚ ਉਹ ਕੁਛ ਗਲਤ ਨਹੀਂ ਕਰ ਰਹੇ। ਹੁਣ ਸਿਆਸੀ ਮਾਹੌਲ ਬਿਲਕੁਲ ਗਰਮਾ ਚੁੱਕਾ। ਹਾਲ ਹੀ ਦੇ ਵਿੱਚ ਜਾਰੀ ਹੋਏ ਇੱਕ ਨਿਊਜ਼ ਪੋਲ ਦੇ ਵਿੱਚ ਜਿੱਥੇ ਵਨ ਨੇਸ਼ਨ ਪਾਰਟੀ ਦੀ ਪ੍ਰਸਿੱਧੀ ਵਧੀ ਆ, ਜਿਸ ਦੇ ਵਿੱਚ ਕਿ ਲੇਬਰ ਪਾਰਟੀ ਨੂੰ ਵੀ ਇਹਨਾਂ ਨੇ ਪਿੱਛੇ ਛੱਡ ਦਿੱਤਾ ਸੀ, ਇੱਕ ਪੋਲ ਇੱਥੋਂ ਤੱਕ ਵੀ ਦਰਸਾ ਰਿਹਾ ਸੀ। ਸੋ ਮਾਰਾਂ ਦਾ ਇਹ ਮੰਨਣਾ ਕਿ ਆਸਟ੍ਰੇਲੀਆ ਦੀ ਸਿਆਸਤ ਦੇ ਵਿੱਚ ਦੋ ਪੱਖੀ ਪ੍ਰਣਾਲੀ ਯਾਨੀ ਕਿ 2-ਪਾਰਟੀ ਸਿਸਟਮ ਦੇ ਵਿੱਚ ਬਦਲਾਅ ਵੇਖਣ ਨੂੰ ਮਿਲ ਰਿਹਾ, ਜਿੱਥੇ ਕਿ ਛੋਟੀਆਂ ਪਾਰਟੀਆਂ ਦਾ ਪ੍ਰਭਾਵ ਲਗਾਤਾਰ ਵੱਧ ਰਿਹਾ ਵਾ। ਸੋ ਇਸ ਟਾਈਮ ਦੇ ਉੱਤੇ ਚਾਹੇ ਖਬਰਾਂ ਤੱਕ ਹੀ ਸੀਮਤ ਹੋਵੇ ਪਰ ਚਾਰ ਚੁਫੇਰੇ ਇਸ ਟਾਈਮ ਦੇ ਉੱਤੇ ਵਨ ਨੇਸ਼ਨ ਪਾਰਟੀ ਦਾ ਉਭਾਰ ਜ਼ਰੂਰ ਦਿਖਾਈ ਦੇ ਰਿਹਾ। ਹਾਲਾਂਕਿ ਹਾਲੇ ਤੱਕ ਕੁਛ ਸਰਵੇਜ਼ ਦੇ ਉੱਤੇ ਸੀਮਤ ਹੈ, ਜਿਹਦੇ ਵਿੱਚ ਕਿ ਕੁਛ ਸੀਮਤ ਲੋਕਾਂ ਦੇ ਕੋਲੋਂ ਪੁੱਛੇ ਗਏ ਸਵਾਲਾਂ ਦੇ ਬਿਹਾਫ ਦੇ ਉੱਤੇ ਇਹ ਪਰਸੈਂਟੇਜ ਕੱਢੀ ਜਾਂਦੀ ਹੈ। ਹਕੀਕਤ ਕੀ ਹੈ ਇਹ ਹਲੇ ਆਉਣ ਵਾਲਾ ਸਮਾਂ ਦੱਸੂ। ਇੱਧਰ ਅਗਲੀ ਖਬਰ ਦੀ ਗੱਲ ਕਰੀਏ ਤੇ ਈਜ਼ੀ ਮਾਰਟ ਇਸ ਟਾਈਮ ਬੰਦ ਕੀਤੇ ਜਾ ਰਹੇ ਨੇ ਲਗਾਤਾਰ, ਆਖਿਰਕਾਰ ਕੀ ਇਸ ਦੀ ਵਜ੍ਹਾ ਬਣੀ? ਪਿਛਲੇ 2 ਮਹੀਨਿਆਂ ਦੇ ਵਿੱਚ 11 ਈਜ਼ੀ ਮਾਰਟ ਸਟੋਰਾਂ ਨੂੰ ਬੰਦ ਕੀਤਾ ਗਿਆ, ਨਿਊ ਸਾਊਥ ਵੇਲ ਗੌਰਮੈਂਟ ਦੇ ਇਹ ਅੰਕੜੇ ਨੇ। ਸੋ ਨਜਾਇਜ਼ ਤੰਬਾਕੂ ਵੇਪਿੰਗ ਇਹ ਸਾਰੀ ਵਿਕਰੀ ਜਿਹੜੀ ਆ ਇਹ ਬੰਦ ਕਰਨ ਦੀ ਨਿਊ ਸਾਊਥ ਵੇਲ ਸਰਕਾਰ ਦੀ ਕੋਸ਼ਿਸ਼ ਸੀ। ਸੋ ਇਹ ਪਾਇਆ ਗਿਆ ਕਿ ਜਦੋਂ ਦੁਕਾਨਾਂ ਦੇ ਉੱਤੇ ਛਾਪੇਮਾਰੀ ਕੀਤੀ ਗਈ ਜਾਂ ਫਿਰ ਜਿਹੜੇ ਜਸੂਸੀ ਕੀਤੀ ਗਈ ਤਾਂ ਇਹ ਸਟੋਰ ਜਿਹੜੇ ਨੇ ਉਹ ਵੀ ਵੇਪਿੰਗ ਵੇਚ ਰਹੇ, ਯਾਨੀ ਕਿ ਗੈਰ ਕਾਨੂੰਨੀ ਤੰਬਾਕੂ ਜਿਹੜਾ ਵਾ ਉਹਦੇ ਸਮੇਤ ਵੇਪਿੰਗ ਦੇ ਉੱਤੇ ਲਗਾਤਾਰ ਜਿਹੜਾ ਇਸ਼ਤਿਹਾਰਬਾਜ਼ੀ ਦੇਣ ਤੋਂ ਬਾਅਦ ਵੀ ਸਖ਼ਤ ਕਦਮ ਵਾਲੇ ਕਾਨੂੰਨ ਵੀ ਲੈ ਕੇ ਆਉਣ ਤੋਂ ਬਾਅਦ ਇਹਨਾਂ ਦੇ ਕੁਛ ਇੱਕ ਜਿਹੜੇ ਆਊਟਲੈਟ ਸੀ ਜਾਂ ਫਿਰ ਫਰੈਂਚਾਈਜ਼ੀਆਂ ਸੀ ਉਹਨਾਂ ਦੇ ਵੱਲੋਂ ਇਹ ਚੀਜ਼ਾਂ ਵੇਚੀਆਂ ਜਾ ਰਹੀਆਂ ਸੀ। ਹਲੇ ਕਾਰਵਾਈ ਜਿਹੜਾ ਡਿਪਾਰਟਮੈਂਟ ਦਾ ਕਹਿਣਾ ਕਿ ਹਲੇ ਲਗਾਤਾਰ ਜਾਰੀ ਹੈ। ਨਿਊ ਸਾਊਥ ਵੇਲ ਹੈਲਥ ਦੇ ਜਿਹੜੇ ਪਬਲਿਕ ਹੈਲਥ ਐਕਟ ਆ ਜਿਹਦੇ ਵਿੱਚ ਕਿ ਤੰਬਾਕੂ ਦੇ ਬਾਰੇ ਜਿਹੜੇ ਸਖ਼ਤ ਕਾਨੂੰਨ ਲਾਗੂ ਕੀਤੇ ਗਏ ਸੀ, ਸੋ ਉਹਦੀ ਉਲੰਘਣਾ ਦੇ ਸ਼ੱਕ ਦੇ ਵਿੱਚ ਇਹਨਾਂ ਸਟੋਰਾਂ ਨੂੰ 90 ਦਿਨਾਂ ਦੇ ਲਈ ਅਸਥਾਈ ਤੌਰ ਦੇ ਉੱਤੇ ਫਿਲਹਾਲ ਬੰਦ ਕਰਨ ਦੇ ਆਦੇਸ਼ ਦਿੱਤੇ ਨੇ। ਅੱਜ ਦੇ ਦਿਨ ਚੈਨਲ 7 ਦੇ ਹਵਾਲੇ ਦੇ ਨਾਲ ਵੀ ਕਾਫੀ ਖਬਰਾਂ ਜਿਹੜੀਆਂ ਨੇ ਇਸ ਵਿਸ਼ੇ ਦੇ ਉੱਤੇ ਛਪੀਆਂ ਨੇ। ਮੰਗਲਵਾਰ ਨੂੰ ਸਿਡਨੀ ਦੇ ਜਿਹੜੇ CBD ਖੇਤਰ ਹੈ ਉਹਦੇ ਵਿੱਚ 52 ਮਾਰਟਿਨ ਪਲੇਸ ਦੇ ਉੱਤੇ ਸਥਿਤ ਇੱਕ ਈਜ਼ੀ ਮਾਰਟ ਸਟੋਰ ਨੂੰ ਵੀ ਇਸੇ ਚੱਕਰ ਦੇ ਵਿੱਚ ਬੰਦ ਕਰ ਦਿੱਤਾ ਗਿਆ ਸੀ। ਇਹ ਇਸ ਸਿਲਸਿਲੇ ਦੇ ਵਿੱਚ ਸਭ ਤੋਂ ਹੁਣ ਤਾਜ਼ਾ ਕੇਸ ਸਾਹਮਣੇ ਆਇਆ ਵਾ। ਇਸ ਤੋਂ ਇਲਾਵਾ ਕੁਛ ਹੋਰ ਸਟੋਰਾਂ ਦੀ ਗੱਲ ਕਰੀਏ ਤੇ ਇਸ ਤੋਂ ਪਹਿਲਾਂ ਮਈ ਮਹੀਨੇ ਦੇ ਵਿੱਚ ਵੀ 254 ਜਾਰਜ ਸਟਰੀਟ ਦੇ ਉੱਤੇ ਜਿਹੜਾ ਇੱਕ ਈਜ਼ੀ ਮਾਰਟ ਸੀ ਨਜਾਇਜ਼ ਤੰਬਾਕੂ ਤੇ ਵੇਪਿੰਗ ਸਮਾਨ ਵੇਚਣ ਦੇ ਸ਼ੱਕ ਦੇ ਵਿੱਚ ਇਸ ਸਟੋਰ ਨੂੰ ਵੀ ਬੰਦ ਕੀਤਾ ਗਿਆ। ਉਸ ਤੋਂ ਬਾਅਦ ਜੇਕਰ ਆਪਾਂ ਈਜ਼ੀ ਮਾਰਟ ਦੇ ਪੱਖ ਦੀ ਗੱਲ ਕਰੀਏ ਤੇ ਉਹਨਾਂ ਦੇ ਜਿਹੜੇ ਮੁਖੀ ਨੇ ਉਹਨਾਂ ਨੇ ਸਪਸ਼ਟ ਕੀਤਾ ਕਿ ਕੰਪਨੀ ਕਿਸੇ ਵੀ ਤਰ੍ਹਾਂ ਦੇ ਗੈਰ ਕਾਨੂੰਨੀ ਉਤਪਾਦਾਂ ਦੀ ਵਿਕਰੀ ਦਾ ਸਮਰਥਨ ਨਹੀਂ ਕਰਦੀ। ਕੰਪਨੀ ਨੇ ਨੋਟਿਸ ਜਾਰੀ ਕਰਕੇ ਇਹ ਕਿਹਾ ਕਿ ਜਿਨ੍ਹਾਂ ਸਟੋਰਾਂ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਉਹ ਸੁਤੰਤਰ ਜਾਂ ਫਿਰ ਇੰਡੀਪੈਂਡੈਂਟ ਲਾਇਸੈਂਸੀ ਨੇ, ਸੋ ਉਹਨਾਂ ਦੇ ਦੁਆਰਾ ਇਹ ਚਲਾਏ ਜਾ ਰਹੇ ਨੇ। ਉਹਨਾਂ ਦੇ ਨਾਲ ਉਹ ਸਮਝੌਤਾ ਰੱਦ ਕਰ ਰਹੇ ਨੇ। ਉਹਨਾਂ ਨੂੰ ਨਹੀਂ ਸੀ ਪਤਾ ਕਿ ਉਹ ਇਸ ਤਰੀਕੇ ਦੇ ਨਾਲ ਉੱਥੇ ਗੈਰ ਕਾਨੂੰਨੀ ਸਮਾਨ ਯਾਨੀ ਕਿ ਵੇਪਿੰਗ ਵਗੈਰਾ ਵੇਚ ਰਹੇ ਨੇ। ਸਰਕਾਰ ਦੇ ਵੱਲੋਂ ਦੱਸ ਦਈਏ ਕਿ ਸਖ਼ਤੀ ਇਸ ਵਿਸ਼ੇ ਦੇ ਉੱਤੇ ਵਧਾਈ ਗਈ ਹੈ। ਨਵੰਬਰ 2025 ਦੇ ਵਿੱਚ ਲਾਗੂ ਹੋਇਆ ਸੀ ਕਾਨੂੰਨ। ਨਵੇਂ ਕਾਨੂੰਨ ਦੇ ਤਹਿਤ ਨਿਊ ਸਾਊਥ ਵੇਲ ਹੈਲਥ ਨੂੰ ਇਹ ਅਧਿਕਾਰ ਮਿਲੇ ਸਨ ਕਿ ਉਹ ਨਜਾਇਜ਼ ਤੰਬਾਕੂ ਜਾਂ ਫਿਰ ਵੇਪਿੰਗ ਵੇਚਣ ਵਾਲੇ ਜਿਹੜੇ ਸਟੋਰ ਨੇ ਉਹਨਾਂ ਨੂੰ ਤੁਰੰਤ 90 ਦਿਨਾਂ ਦੇ ਲਈ ਬੰਦ ਕਰ ਸਕਦੀ ਹੈ। ਬਾਕੀ ਇਹਨਾਂ 90 ਦਿਨਾਂ ਦੇ ਵਿੱਚ ਜੋ ਵੀ ਇਨਵੈਸਟੀਗੇਸ਼ਨ ਹੋਊਗੀ ਉਹਦੇ ਆਧਾਰ ਦੇ ਉੱਤੇ ਅਗਲੇ ਫੈਸਲੇ ਲੈ ਲਏ ਜਾਣਗੇ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਉੱਤੇ ਭਾਰੀ ਜੁਰਮਾਨੇ ਤੇ ਕੈਦ ਦੀ ਸਜ਼ਾ ਵੀ ਹੋ ਸਕਦੀ ਹੈ। ਸਰਕਾਰ ਦੇ ਵੱਲੋਂ ਇਹ ਚੇਤਾਵਨੀ ਦਿੱਤੀ ਗਈ ਸੀ ਕਿ ਉਹ ਮਕਾਨ ਮਾਲਕ ਉਹ ਲੈਂਡਲੋਰਡ ਜਿਹੜੇ ਨੇ ਉਹਨਾਂ ਦੇ ਉੱਤੇ ਵੀ ਨਿੱਜੀ ਨਜ਼ਰ ਰੱਖ ਰਹੇ ਨੇ ਜਿਨ੍ਹਾਂ ਦੇ ਉੱਤੇ ਕਿ ਸ਼ੱਕ ਆ, ਜਿਹੜੇ ਜਾਣਬੁੱਝ ਕੇ ਜਾਏ ਕਿਰਾਏਦਾਰਾਂ ਨੂੰ ਜਗ੍ਹਾ ਦਿੰਦੇ ਨੇ ਜਿਨ੍ਹਾਂ ਦੇ ਬਾਰੇ ਉਹਨਾਂ ਨੂੰ ਪਤਾ ਆ ਕਿ ਇਹ ਨਜਾਇਜ਼ ਕੰਮ ਦੇ ਲਈ ਵਰਤ ਰਹੇ ਨੇ, ਸਿਰਫ ਸ਼ਾਇਦ ਵੱਧ ਕਿਰਾਏ ਦੇ ਲਈ ਆਪਣੇ ਫਾਇਦੇ ਦੇ ਲਈ ਇਹ ਜੇਕਰ ਇੱਦਾਂ ਕਰ ਰਹੇ ਨੇ ਤਾਂ ਉਹਨਾਂ ਦੇ ਉੱਤੇ ਵੀ ਬੰਦ ਦੀ ਕਾਰਵਾਈ ਜ਼ਰੂਰ ਕੀਤੀ ਜਾਊਗੀ। ਨਵੰਬਰ 2025 ਤੋਂ ਲੈ ਕੇ ਹੁਣ ਤੱਕ ਸੂਬੇ ਦੇ ਵਿੱਚ ਲਗਭਗ 300 ਦੇ ਕਰੀਬ ਅਜਿਹੇ ਜਿਹੜੇ ਟੈਂਪਰੇਰੀ ਤੌਰ ਦੇ ਉੱਤੇ ਬੰਦ ਕੀਤੇ ਗਏ ਸਟੋਰ ਨੇ ਜਿਨ੍ਹਾਂ ਬਾਰੇ ਆਦੇਸ਼ ਜਾਰੀ ਕੀਤੇ ਜਾ ਚੁੱਕੇ ਨੇ ਕਿ ਸਰਕਾਰ ਨਜਾਇਜ਼ ਤੰਬਾਕੂ ਦੇ ਵਪਾਰ ਦੇ ਖਿਲਾਫ ਸਖ਼ਤ ਨੀਤੀ ਅਪਣਾ ਰਹੀ ਆ। ਇਹ ਇਸ ਚੀਜ਼ ਤੋਂ ਸਪਸ਼ਟ ਦਿਖਾਈ ਦੇ ਰਿਹਾ ਵਾ। ਸੋ ਫਿਲਹਾਲ ਵੇਖਣ ਵਾਲਾ ਇਹ ਰਹੂਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਸਰਕਾਰ ਕਿੰਨੀ ਕੁ ਸਖ਼ਤੀ ਕਰਦੀ ਹੈ, ਕਿਉਂਕਿ ਲਗਾਤਾਰ ਲੋਕਾਂ ਦੇ ਵੱਲੋਂ ਨਵੰਬਰ 2025 ਤੋਂ ਬਾਅਦ ਇੱਦਾਂ ਦੇ ਵੀ ਵਿਚਾਰ ਆ ਰਹੇ ਸੀ ਕਿ ਇਹਨਾਂ ਦੇ ਵੱਲੋਂ ਸਿਰਫ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਛਾਪੇ ਗਏ, ਪਰ ਉਸ ਤੋਂ ਬਲੈਦਾ ਹੋਰ ਕੀਤਾ ਕੀ ਗਿਆ ਇਹ ਚੀਜ਼ ਕੁਛ ਖਾਸ ਸਮਝ ਨਹੀਂ ਸੀ ਆ ਰਹੀ। ਸੋ ਹੁਣ ਇਸੇ ਵਿਸ਼ੇ ਦੇ ਉੱਤੇ ਲੋਕ ਫਿਰ ਦੁਬਾਰਾ ਤੋਂ ਚਰਚਾ ਕਰ ਰਹੇ ਨੇ ਕਿ ਹਾਂ ਸਰਕਾਰ ਇਹ ਸਖ਼ਤੀ ਕਰ ਰਹੀ ਹੈ, ਪਰ ਕਈ ਇਸ ਨੂੰ ਸਿਰਫ ਥੋੜ੍ਹੇ ਸਮੇਂ ਦੇ ਲਈ ਇੱਕ ਲੋਕਾਂ ਨੂੰ ਭਰਮਾਉਣ ਵਾਲੀ ਕਾਰਵਾਈ ਜ਼ਰੂਰ ਦੱਸ ਰਹੇ ਨੇ, ਪਰ ਫਿਲਹਾਲ ਕਾਰਵਾਈ ਚੱਲ ਜ਼ਰੂਰ ਰਹੀ ਹੈ। ਜੇਕਰ ਕੋਈ ਆਸ ਪਾਸ ਇੱਦਾਂ ਦੀ ਕਾਰਵਾਈ ਤੁਸੀਂ ਵੀ ਵੇਖਦੇ ਹੋ ਜਾਂ ਫਿਰ ਨਜਾਇਜ਼ ਕਿਤੇ ਵਿਕਦਾ ਕੁਛ ਇੱਦਾਂ ਦਾ ਸਮਾਨ ਤਾਂ ਉਹਦੀ ਇਤਲਾਹ ਤੁਸੀਂ ਕ੍ਰਾਈਮ ਸਟੋਪਰਸ ਉੱਤੇ ਦੇ ਸਕਦੇ ਹੋ। ਅਗਲੀ ਖਬਰ ਅਰਥਚਾਰੇ ਦੇ ਨਾਲ ਸੰਬੰਧਿਤ ਹੈ। ਅਸਲ ਵਿੱਚ ਨਵੇਂ ਕੁਛ ਅੰਕੜੇ ਆਏ ਨੇ ਆਸਟ੍ਰੇਲੀਆ ਦੇ ਵਿੱਚ ਇਮੀਗ੍ਰੇਸ਼ਨ ਨੂੰ ਲੈ ਕੇ, ਜਿੱਥੇ ਇਸ ਟਾਈਮ ਦੇ ਉੱਤੇ ਸਿਆਸੀ ਮਾਹੌਲ ਕਾਫੀ ਜ਼ਿਆਦਾ ਭਖਿਆ ਵਾ, ਜਿੱਥੇ ਕਿ ਆਪਾਂ ਵਨ ਨੇਸ਼ਨ ਦੀ ਗੱਲ ਪਹਿਲਾਂ ਕਰਕੇ ਹਟੇ ਹਾਂ, ਜਿਨ੍ਹਾਂ ਦੇ ਵੱਲੋਂ ਲਗਾਤਾਰ ਇਸ ਚੀਜ਼ ਦੇ ਉੱਤੇ ਜ਼ੋਰ ਦਿੱਤਾ ਜਾ ਰਿਹਾ ਕਿ ਮਾਈਗ੍ਰੈਂਟਸ ਜਿਹੜੇ ਨੇ ਉਹਨਾਂ ਨੂੰ ਬੰਦ ਕਰ ਦੇਣਾ ਚਾਹੀਦਾ ਵਾ, ਇੱਥੋਂ ਦੇ ਜਿਹੜੇ ਲੋਕਲ ਲੋਕ ਨੇ ਉਹਨਾਂ ਨੂੰ ਨਾਲ ਹੋਰ ਜੋੜਨ ਦੀ ਉਹਨਾਂ ਦੀ ਲਗਾਤਾਰ ਕੋਸ਼ਿਸ਼ ਹੈ। ਇਸੇ ਸਿਆਸੀ ਬਹਿਸ ਦੇ ਦਰਮਿਆਨ ਜਿਹੜੇ ਸਰਕਾਰੀ ਅੰਕੜੇ ਨੇ ਇਹ ਕਾਫੀ ਦਿਲਚਸਪ ਨੇ, ਕਾਫੀ ਦਿਲਚਸਪ ਤਸਵੀਰ ਪੇਸ਼ ਕਰਦੇ ਨੇ। ਅੰਕੜਿਆਂ ਦੇ ਮੁਤਾਬਕ ਦੇਸ਼ ਦੀਆਂ ਕਈ ਅਹਿਮ ਸੇਵਾਵਾਂ ਨੇ ਜਿਹੜੇ ਕਿ ਵਿਦੇਸ਼ ਦੇ ਵਿੱਚ ਜੰਮੇ ਪਲੇ ਅਤੇ ਇੱਥੇ ਆ ਕੇ ਵਸੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਸਹਾਰੇ ਚੱਲ ਰਹੀਆਂ ਨੇ। ਗ੍ਰਹਿ ਮੰਤਰਾਲੇ ਦੇ ਅੰਕੜਿਆਂ ਦੇ ਅਨੁਸਾਰ ਆਸਟ੍ਰੇਲੀਆ ਦੇ ਵਿੱਚ 57% ਜਿਹੜੇ ਜਨਰਲ ਪ੍ਰੈਕਟੀਸ਼ਨਰ ਨੇ ਯਾਨੀ ਕਿ GP ਨੇ ਡਾਕਟਰ ਨੇ, 47% ਜਿਹੜੇ ਸਰਜਨ ਨੇ ਅਤੇ 43% ਜਿਹੜੀਆਂ ਨਰਸਿਸ ਨੇ ਉਹ ਵਿਦੇਸ਼ਾਂ ਦੇ ਵਿੱਚ ਜੰਮੀਆਂ ਨੇ। ਬਜ਼ੁਰਗਾਂ ਅਤੇ ਅਪਾਜਾਂ ਦੀ ਦੇਖਭਾਲ ਕਰਨ ਵਾਲੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਵਿੱਚ ਵੀ 40% ਪ੍ਰਵਾਸੀ ਭਾਈਚਾਰਾ ਵਾ। ਸਿਰਫ ਸਿਹਤ ਖੇਤਰਾਂ ਦੇ ਵਿੱਚ ਹੀ ਨਹੀਂ, ਉੱਧਰ ਜੇ ਆਪਾਂ ਕੰਸਟਰਕਸ਼ਨ ਦੇ ਵਿੱਚ ਵੀ ਵੇਖੀਏ ਤਾਂ ਪ੍ਰਵਾਸੀ ਮਜ਼ਦੂਰਾਂ ਦੇ ਉੱਤੇ ਕਾਫੀ ਹੱਦ ਤੱਕ ਨਿਰਭਰ ਕਰਦਾ। 37% ਜਿਹੜੇ ਪਲਾਸਟਰ ਦਾ ਕੰਮ ਕਰਨ ਵਾਲੇ ਨੇ, 28% ਜਿਹੜੇ ਬਿਲਡਿੰਗ ਲੇਬਰ ਇਹ ਵੀ ਸਾਰੇ ਜਿਹੜੇ ਵਿਦੇਸ਼ਾਂ ਦੇ ਵਿੱਚ ਜੰਮੇ ਨੇ। ਇੱਕ ਨਾ ਇੱਕ ਦਿਨ ਆਸਟ੍ਰੇਲੀਆ ਇਹ ਜੰਮ ਪਲ ਕੇ ਅਤੇ ਇੱਥੇ ਪਹੁੰਚੇ ਸੀ ਅਤੇ ਇੱਥੇ ਆ ਕੇ ਹੁਣ ਇੱਥੋਂ ਦੀ ਅਰਥ ਵਿਵਸਥਾ ਦੇ ਵਿੱਚ ਇਹ ਇੱਥੋਂ ਦੇ ਲੋਕਾਂ ਦੀ ਸੇਵਾ ਦੇ ਵਿੱਚ ਕੀ ਯੋਗਦਾਨ ਪਾ ਰਹੇ ਨੇ ਇਹ ਰਿਪੋਰਟ ਸਾਫ਼ ਦਿਖਾਈ ਦਿੰਦੀ ਹੈ। ਖੇਤੀਬਾੜੀ ਦੇ ਖੇਤਰ ਦੇ ਵਿੱਚ ਵੀ 52% ਜਿਹੜੇ ਮੁਲਾਜ਼ਮ ਨੇ ਉਹ ਪ੍ਰਵਾਸੀ ਪਿਛੋਕੜ ਦੇ ਨਾਲ ਹੀ ਸੰਬੰਧਿਤ ਨੇ। ਇਹ ਅੰਕੜੇ ਐਨ ਉਸ ਸਮੇਂ ਸਾਹਮਣੇ ਆਏ ਨੇ ਜਦੋਂ ਘਰਾਂ ਦੇ ਵਿੱਚ ਕਮੀ ਇਸ ਟਾਈਮ ਦੇ ਉੱਤੇ ਮਹਿਸੂਸ ਕੀਤੀ ਜਾ ਰਹੀ ਹੈ, ਵਾਧੇ ਕਿਰਾਏ ਜਿਹੜੇ ਲੋਕਾਂ ਨੂੰ ਸਤਾ ਰਹੇ ਨੇ ਅਤੇ ਆਵਾਸ ਨੂੰ ਜ਼ਿੰਮੇਵਾਰ ਇਸ ਚੀਜ਼ ਦੇ ਲਈ ਠਹਿਰਾਇਆ ਜਾ ਰਿਹਾ। ਖਾਸ ਤੌਰ ਦੇ ਉੱਤੇ ਜਿਹੜੀ ਵਨ ਨੇਸ਼ਨ ਪਾਰਟੀ ਇਸ ਚੀਜ਼ ਦੇ ਉੱਤੇ ਝੰਡਾ ਚੁੱਕ ਕੇ ਬੈਠੀ ਹੈ। ਹਾਲਾਂਕਿ ਮਾਹਰਾਂ ਦਾ ਇਹ ਕਹਿਣਾ ਹੈ ਕਿ ਆਸਟ੍ਰੇਲੀਆ ਪਹਿਲਾਂ ਹੀ ਹੁਨਰਮੰਦ ਕਰਮਚਾਰੀਆਂ ਦੀ ਘਾਟ ਦੇ ਨਾਲ ਜੂਝ ਰਿਹਾ ਅਤੇ ਨਿਰਮਾਣ ਖੇਤਰ ਦੇ ਵਿੱਚ ਅਗਲੇ ਕੁਛ ਸਾਲਾਂ ਦੇ ਵਿੱਚ ਲੱਖਾਂ ਵਾਧੂ ਕਰਮਚਾਰੀਆਂ ਦੀ ਲੋੜ ਹੋਊਗੀ। ਸੋ ਅਜਿਹੇ ਦੇ ਵਿੱਚ ਸਾਨੂੰ ਇੱਦਾਂ ਦੀਆਂ ਗੱਲਾਂ ਇੱਦਾਂ ਦੇ ਪ੍ਰਚਾਰ ਨਹੀਂ ਕਰਨੇ ਚਾਹੀਦੇ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਇਹ ਕਿਹਾ ਕਿ ਪ੍ਰਵਾਸੀ ਮੁਲਕ ਦੀ ਰੀੜ੍ਹ ਦੀ ਹੱਡੀ ਨੇ ਅਤੇ ਆਵਾਸ ਦੇ ਬਿਨਾਂ ਆਸਟ੍ਰੇਲੀਆ ਦਾ ਗੁਜ਼ਾਰਾ ਨਹੀਂ ਆ, ਜੋ ਕਿ ਇੱਕ ਸੱਚ ਵੀ ਪ੍ਰਤੀਤ ਹੁੰਦਾ। ਪਰ ਨਾਲ ਦੀ ਨਾਲ ਇਸ ਟਾਈਮ ਦੇ ਉੱਤੇ ਸਿਆਸਤ ਪੂਰੀ ਗਰਮਾਈ ਹੈ, ਜਿਹਦੇ ਵਿੱਚ ਆਪਾਂ ਇਹ ਵੇਖ ਰਹੇ ਹਾਂ ਕਿ ਇਸੇ ਸਿਆਸਤ ਜਾਂ ਫਿਰ ਇੱਦਾਂ ਦੀਆਂ ਬਿਆਨਬਾਜ਼ੀਆਂ, ਮਾਈਗ੍ਰੇਸ਼ਨ ਦੇ ਉਲਟ ਬਿਆਨਬਾਜ਼ੀਆਂ ਇਹਦੇ ਉੱਤੇ ਰੋਟੀਆਂ ਸੇਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹਦਾ ਸ਼ੇਅਰ ਮਾਰਕੀਟ ਦੇ ਉੱਤੇ ਜੇ ਝਾਤੀ ਮਾਰੀਏ ਤਾਂ ਅੱਜ 10 June ਹੈ, ਇਹ XX200 ਆਸਟ੍ਰੇਲੀਆ ਦੀ ਜਿਹੜੀ ਸਟਾਕ ਮਾਰਕੀਟ ਹੈ ਉਹਦੇ ਰੁਝਾਨਾਂ ਦੇ ਉੱਤੇ ਵੀ ਇੱਕ ਝਾਤੀ ਮਾਰ ਲੈਂਦੇ ਹਾਂ ਕਿਉਂਕਿ ਕਾਫ਼ੀ ਇਹਨਾਂ ਦਿਨਾਂ ਦੇ ਵਿੱਚ ਊਚ ਨੀਚ ਚੱਲ ਰਹੀ ਹੈ। ਵਾਲ ਸਟਰੀਟ ਹਾਲਾਂਕਿ ਮਿਲੇ ਜੁਲੇ ਜਿਹੜਾ ਰਿਸਪੋਂਸ ਵੇਖਣ ਦੇ ਵਿੱਚ ਆਇਆ ਵਾ, ਚਾਹੇ ਉਹ ਐਨਰਜੀ ਹੋਵੇ ਚਾਹੇ ਉਹ ਗੋਲਡ ਦੇ ਵਿੱਚ ਆਪਾਂ ਵੇਖ ਰਹੇ ਹਾਂ, ਗਿਰਾਵਟ ਜਿਹੜੀ ਇਸ ਟਾਈਮ ਦੇ ਉੱਤੇ ਬਿਲਕੁਲ ਦਰਜ ਕੀਤੀ ਜਾ ਰਹੀ ਹੈ। ਪਰ XX200 ਦੇ ਵਿੱਚ ਮਾਮੂਲੀ ਵਾਧੇ ਦੀ ਜਿਹੜੀ ਉਹ ਉਮੀਦ ਜ਼ਰੂਰ ਅੱਜ ਲਾਈ ਜਾ ਰਹੀ ਸੀ। ਇਸੇ ਨੂੰ ਲੈ ਕੇ ਕੁਛ ਇੱਕ ਜਿਹੜੇ ਪੁਆਇੰਟ ਜ਼ਰੂਰ ਸਾਂਝੇ ਕੀਤੇ ਗਏ ਸੀ ਅੱਜ ਸਵੇਰ ਦੇ ਸਮੇਂ। ਪਿਛਲੇ ਦਿਨਾਂ ਦੇ ਵਿੱਚ ਮਾਰਕੀਟ ਦੇ ਵਿੱਚ ਕਾਫ਼ੀ ਜਿੱਥੇ ਆਪਾਂ ਵੇਖ ਰਹੇ ਹਾਂ ਕਿ ਹਿਲਜੁਲ ਸੀ, ਕਾਫ਼ੀ ਅਸਥਿਰਤਾ ਵੇਖੀ ਗਈ ਸੀ, ਲੋਕ ਡਰੇ ਸੀ ਇਨਵੈਸਟ ਕਰਨ ਤੋਂ। ਸੋ ਉੱਥੇ ਜਿਹੜੇ ਇਨਵੈਸਟਰ ਨੇ ਉਹ ਵਿਸ਼ਵ ਪੱਧਰੀ ਆਰਥਿਕ ਹਾਲਾਤਾਂ ਦੇ ਕਰਕੇ ਡਰੇ ਸੀ, ਵਿਆਜ ਦਰਾਂ ਨੂੰ ਲੈ ਕੇ ਡਰੇ ਸੀ, ਕਾਫ਼ੀ ਜ਼ਿਆਦਾ ਸਾਵਧਾਨੀ ਵਰਤ ਰਹੇ ਸੀ। ਉੱਥੇ ਇੱਕ ਆਸਟ੍ਰੇਲੀਆ ਦੇ ਵਿੱਚ ਜ਼ਰੂਰ ਰਾਹਤ ਦੀ ਖਬਰ ਆ, ਪਰ ਫਿਰ ਵੀ ਜਿਹੜੇ ਅੰਤਰਰਾਸ਼ਟਰੀ ਸਮੀਕਰਨ ਨੇ ਉਹ ਕਾਫ਼ੀ ਹੱਦ ਤੱਕ ਆਸਟ੍ਰੇਲੀਆ ਦੀ ਮਾਰਕੀਟ ਨੂੰ ਵੀ ਪ੍ਰਭਾਵਿਤ ਜ਼ਰੂਰ ਕਰ ਰਹੇ ਨੇ। ਮਾਈਨਿੰਗ ਅਤੇ ਊਰਜਾ ਖੇਤਰ ਦੇ ਵਿੱਚ ਫਿਲਹਾਲ ਗਿਰਾਵਟ ਦਾ ਦਬਾਅ ਉਸੇ ਤਰ੍ਹਾਂ ਦੇ ਨਾਲ ਬਣਿਆ ਵਾ। ਕੱਚੇ ਤੇਲ ਦੀਆਂ ਕੀਮਤਾਂ ਕਿਉਂਕਿ ਹਾਲੇ ਵੀ ਨਹੀਂ ਕਾਬੂ ਦੇ ਵਿੱਚ, ਜਾਂ ਫਿਰ ਹੋਰ ਧਾਂਤਾਂ ਦੀਆਂ ਕੀਮਤਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਵੀ ਨਰਮੀ ਇਸ ਟਾਈਮ ਦੇ ਉੱਤੇ ਵੇਖੀ ਜਾ ਸਕਦੀ ਹੈ। ਇਸ ਮਹੀਨੇ XX200 ਦੇ ਵਿੱਚ ਕੁਛ ਵੱਡੇ ਬਦਲਾਅ ਹੋਣ ਦੀ ਉਮੀਦ ਵੇਖੀ ਜਾ ਸਕਦੀ ਹੈ। 22 June 2026 ਤੋਂ ਪਹਿਲਾਂ ਇੰਡੈਕਸ ਦੇ ਵਿੱਚ 5 ਨਵੀਆਂ ਕੰਪਨੀਆਂ ਸ਼ਾਮਿਲ ਕੀਤੀਆਂ ਜਾਣਗੀਆਂ ਅਤੇ 5 ਕੰਪਨੀਆਂ ਨੂੰ ਬਾਹਰ ਵੀ ਕਰ ਦਿੱਤਾ ਜਾਊਗਾ। ਸੋ ਇਹ ਬਦਲਾਅ ਜਿਹੜਾ ਵਾ ਇਸ ਟਾਈਮ ਦੇ ਉੱਤੇ ਇੰਸਟੀਟਿਊਸ਼ਨਲ ਜਿਹੜੇ ਇਨਵੈਸਟਰ ਨੇ ਉਹਨਾਂ ਦੇ ਲਈ ਕਾਫ਼ੀ ਹੱਦ ਤੱਕ ਮਹੱਤਵਪੂਰਨ ਰਹਿ ਸਕਦਾ। ਸੋ ਕੁਛ ਇੱਕ ਜਿਹੜੇ ਮਾਹਰ ਨੇ ਉਹਨਾਂ ਦੇ ਵੱਲੋਂ ਨੁਕਤੇ ਕੁਛ ਦੱਸੇ ਗਏ ਨੇ, ਜਿਨ੍ਹਾਂ ਦੇ ਵਿੱਚ ਮਾਹਰਾਂ ਦਾ ਇਹ ਮੰਨਣਾ ਕਿ ਮਾਰਕੀਟ ਦੇ ਵਿੱਚ ਜਿਹੜਾ ਦਿਖਣ ਵਾਲਾ ਸੁਧਾਰ ਆ ਉਹ ਅਜੇ ਕਮਜ਼ੋਰ ਹੋ ਸਕਦਾ ਵਾ, ਅਜੇ ਉਹਦੇ ਉੱਤੇ ਬਹੁਤਾ ਟਰੱਸਟ ਨਹੀਂ ਕੀਤਾ ਜਾ ਸਕਦਾ। ਬਹੁਤ ਸਾਰੇ ਜਿਹੜੇ ਵਿਸ਼ਲੇਸ਼ਕ ਨੇ ਇਸ ਚੀਜ਼ ਨੂੰ ਇੱਕ ਓਵਰਸੋਲਡ ਬਾਊਂਸ ਦਾ ਨਾਂ ਦੇ ਰਹੇ ਨੇ। ਸੋ ਅਜੇ ਦੇ ਵਿੱਚ ਜਿੱਥੇ ਬਾਜ਼ਾਰ ਗਿਰਾਵਟ ਤੋਂ ਬਾਅਦ ਥੋੜ੍ਹਾ ਉੱਪਰ ਆਉਂਦਾ ਵਾ, ਪਰ ਅਜੇ ਦੇ ਵਿੱਚ ਸਥਿਰਤਾ ਹਜੇ ਆਉਣੀ ਬਾਕੀ ਹੁੰਦੀ ਹੈ। ਸੋ ਉਸ ਸਨੈਰੀਓ ਨੂੰ ਜਿਹੜਾ ਵਾ ਓਵਰਸੋਲਡ ਬਾਊਂਸ ਮੰਨਿਆ ਜਾਂਦਾ। ਸੋ ਅੱਜ ਦਾ ਦਿਨ ਯਾਨੀ ਕਿ 10 June ਇਸ ਟਾਈਮ ਦੇ ਉੱਤੇ ਬੋਰਸਾਈਟ ਲਿਮਿਟਡ ਨਾਮ ਦੀ ਇੱਕ ਨਵੀਂ ਕੰਪਨੀ ਜਿਹੜੀ ਆ ASX ਦੇ ਜਿਹੜੀ ਉਹ ਲਿਸਟ ਹੋਣ ਜਾ ਰਹੀ ਹੈ, ਜੋ ਕਿ ਰੱਖਿਆ ਅਤੇ ਸੁਰੱਖਿਆ ਤਕਨੋਲੋਜੀ ਦੇ ਖੇਤਰ ਦੇ ਵਿੱਚ ਕੰਮ ਕਰਦੀ ਆ। ਸੋ ਅੱਜ ਦਾ ਬਾਜ਼ਾਰ ਇੱਕ ਕਾਫ਼ੀ ਜ਼ਿਆਦਾ ਇੱਦਾਂ ਕਹਿ ਲਈ ਕਿ ਸਤਰਕ ਰਹਿਣ ਵਾਲਾ ਹੀ ਆ, ਹਾਲਾਂਕਿ ਥੋੜ੍ਹੇ ਜਿਹਾ ਫਿਰ ਦੱਸਦੀ ਹੈ ਕਿ ਵਾਧਾ ਜ਼ਰੂਰ ਵੇਖਿਆ ਜਾ ਰਿਹਾ। ਪਰ ਹਾਂ, ਅੰਤਰਰਾਸ਼ਟਰੀ ਪੱਧਰ ਦੇ ਉੱਤੇ ਇਹ ਗਿਰਾਵਟ ਜਾਂ ਫਿਰ ਇੱਦਾਂ ਕਹਿ ਲਈਏ ਕਿ ਅਸਥਿਰਤਾ ਉਸੇ ਤਰ੍ਹਾਂ ਦੇ ਨਾਲ ਜਾਰੀ ਹੈ। ਜਿਹੜੇ ਇਨਵੈਸਟਰ ਨੇ ਉਹ ਹਾਲੇ ਵੀ ਬੁਰੀ ਤਰ੍ਹਾਂ ਦੇ ਨਾਲ ਡਰੇ ਨੇ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਇੱਧਰ ਜੇ ਆਪਾਂ ਖੇਡ ਜਗਤ ਵੱਲ ਵੀ ਜਾਂਦੇ ਜਾਂਦੇ ਝਾਤੀ ਮਾਰ ਲਈਏ, ਅਤੇ ਖੇਡ ਜਗਤ ਦੇ ਵਿੱਚ ਕ੍ਰਿਕਟ ਵੱਲ ਨੂੰ ਚੱਲਦੇ ਹਾਂ, ਤੁਹਾਡੇ ਨਾਲ ਸੋਕਰ ਦੀ ਸਾਂਝ ਪਾ ਚੁੱਕੇ ਹਾਂ। ਵੀਜ਼ਿਆਂ ਦੇ ਵਿੱਚ ਜਿੱਥੇ ਪ੍ਰੋਬਲਮ ਆ ਰਹੀ ਆ ਉੱਥੇ ਜੇਕਰ ਆਪਾਂ ਗੱਲ ਕਰੀਏ, ਚੱਲ ਰਹੇ ਇਸ ਟਾਈਮ ਦੇ ਉੱਤੇ ਬੰਗਲਾਦੇਸ਼ ਅਤੇ ਆਸਟ੍ਰੇਲੀਆ ਦੇ ਹੁਣ ਇੱਕ ਟੂਰਨਾਮੈਂਟ ਦੀ, ਅਤੇ ਇੱਕ ਦਿਨ ਅੰਤਰਰਾਸ਼ਟਰੀ ਦੇ ਵਿੱਚ ਜਿਹੜਾ ਪਹਿਲਾ ਮੈਚ ਸੀ ਬੰਗਲਾਦੇਸ਼ ਨੇ ਆਸਟ੍ਰੇਲੀਆ ਨੂੰ ਹਰਾ ਦਿੱਤਾ ਵਾ। ਹਾਲਾਂਕਿ DLS ਮੈਥਡ ਇਹਦੇ ਵਿੱਚ ਵਰਤਿਆ ਗਿਆ। ਸਿਆਸੀ ਦੌੜਾਂ ਦੇ ਨਾਲ ਬੰਗਲਾਦੇਸ਼ ਦਾ ਜਿਹੜਾ ਆਸਟ੍ਰੇਲੀਆ ਨੂੰ ਹਰਾਉਣਾ ਇਹ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਹੈ, ਕਿਉਂਕਿ ਇਹ ਦੱਸਦੇ ਨੇ ਕਿ 2005 ਤੋਂ ਪਹਿਲੀ ਵਾਰ ਹੋਇਆ ਵਾ। ਸੋ ਬੰਗਲਾਦੇਸ਼ ਦੀ ਟੀਮ ਜਿਹਨੇ ਕਿ ਪਾਕਿਸਤਾਨ ਦੇ ਖਿਲਾਫ ਵੀ ਕਾਫੀ ਸੋਹਣੀ ਕਾਰਗੁਜ਼ਾਰੀ ਕੀਤੀ ਸੀ, ਸੋ ਇਸ ਟਾਈਮ ਦੇ ਉੱਤੇ ਚਰਚੇ ਇਹ ਵੀ ਨੇ ਕਿ ਆਸਟ੍ਰੇਲੀਆ ਦੀ ਟੀਮ ਲਗਾਤਾਰ ਇੰਨਾ ਮਾੜਾ ਜਿਹੜਾ ਪ੍ਰਦਰਸ਼ਨ ਕਰ ਰਹੀ ਹੈ, ਚਾਹੇ ਉਹ ਪਾਕਿਸਤਾਨ ਦੇ ਖਿਲਾਫ ਹੋਵੇ ਚਾਹੇ ਉਹ ਬੰਗਲਾਦੇਸ਼ ਦੇ ਖਿਲਾਫ ਹੋਵੇ। ਸੋ ਅਜਿਹੇ ਦੇ ਵਿੱਚ ਹੁਣ ਚਿੰਤਾਵਾਂ ਸ਼ਾਇਦ ਆਸਟ੍ਰੇਲੀਆ ਦੀਆਂ ਵੀ ਇਸ ਸੰਬੰਧ ਦੇ ਵਿੱਚ ਕਾਫੀ ਵੱਧ ਚੁੱਕੀਆਂ ਨੇ। ਲੱਗ ਰਿਹਾ ਕਿ ਕੁਛ ਵੱਡੇ ਫੇਰਬਦਲ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦੇ ਨੇ, ਵਰਲਡ ਕੱਪ ਤੋਂ ਪਹਿਲਾਂ ਪਹਿਲਾਂ ਵੱਡੇ ਫੇਰਬਦਲ ਕੀਤੇ ਜਾ ਸਕਦੇ ਨੇ। ਇੱਧਰ ਇੱਕ ਹੋਰ ਸੀਰੀਜ਼ ਜਿਹੜੀ ਚਰਚਾ ਦੇ ਵਿੱਚ, ਜਿਹਦੇ ਵਿੱਚ ਕਿ ਭਾਰਤ ਦੀ ਏ ਟੀਮ ਅਤੇ ਸ਼੍ਰੀਲੰਕਾ ਦੀ ਏ ਟੀਮ ਖੇਡੀ ਸੀ, ਸੋ ਕਾਫੀ ਲਾਸਟ ਮੌਕੇ ਦੇ ਉੱਤੇ ਜਾ ਕੇ ਜਿਹੜੇ ਇੰਡੀਆ ਦੀ ਟੀਮ ਹਾਰਦੀ ਜਿੱਤੀ ਆ। ਸੋ ਇੰਡੀਆ ਏ ਦੀ ਟੀਮ ਖਾਸ ਤੌਰ ਦੇ ਉੱਤੇ ਚਰਚੇ ਇਸ ਟੀਮ ਦੇ ਇਸ ਕਰਕੇ ਵੀ ਰਹੇ ਕਿਉਂਕਿ ਜਿਹੜੇ ਵੈਭਵ ਸੂਰਿਆਵੰਸ਼ੀ ਸੀ ਉਹ ਇਸ ਮੈਚ ਦੇ ਵਿੱਚ ਖੇਡ ਰਹੇ ਸੀ। ਸੋ ਪ੍ਰਭ ਸਿਮਰਨ ਸਿੰਘ ਇਸ ਮੈਚ ਦੇ ਵਿੱਚ ਖੇਡ ਰਹੇ ਸੀ, ਪ੍ਰਿਆਂਸ਼ ਆਰੀਆ ਇਸ ਮੈਚ ਦੇ ਵਿੱਚ ਖੇਡ ਰਹੇ ਸੀ। ਸੋ ਲਗਭਗ ਕਾਫੀ ਨਾਂ ਜਿਹੜੇ ਕਿ ਆਪਾਂ ਆਈ ਪੀ ਐਲ ਦੇ ਵਿੱਚ ਵੇਖੇ ਖੇਡਦੇ ਉਹ ਨਾਂ ਇੱਥੇ ਆਪਾਂ ਖੇਡਦੇ ਵੇਖੇ ਨੇ, ਜਿਹਦੇ ਵਿੱਚ ਕਿ ਪ੍ਰਭ ਸਿਮਰਨ ਅਤੇ ਵੈਭਵ ਸੂਰਿਆਵੰਸ਼ੀ ਤਾਂ ਕੁਛ ਖਾਸ ਨਹੀਂ ਕਾਰਗੁਜ਼ਾਰੀ ਕਰ ਸਕੇ। ਹਾਂ, ਪ੍ਰਿਆਂਸ਼ ਆਰੀਆ ਨੇ ਜ਼ਰੂਰ 32 ਗੇਂਦਾਂ ਦੇ ਵਿੱਚ 32 ਦੌੜਾਂ ਬਣਾਈਆਂ ਅਤੇ ਉਸ ਤੋਂ ਬਾਅਦ ਫਿਰ ਇਹ ਰਨ ਆਊਟ ਹੋ ਜਾਂਦੇ ਨੇ, ਪਰ ਇਸ ਮੈਚ ਦੇ ਵਿੱਚ ਜਿਹੜੀ ਜ਼ਿਆਦਾ ਖਿੱਚ ਦਾ ਕੇਂਦਰ ਉਹ ਰਿਤੂ ਰਾਜ ਗਾਇਕਵਾੜ ਰਹੇ, ਜਿਹਨੇ ਕਿ 114 ਗੇਂਦਾਂ ਦੇ ਵਿੱਚ 101 ਦੌੜਾਂ ਬਣਾਈਆਂ, ਅਤੇ ਤਿਲਕ ਵਰਮਾ ਜਿਨ੍ਹਾਂ ਨੂੰ ਕਿ ਕਪਤਾਨੀ ਦਿੱਤੀ ਗਈ ਹੈ ਹੁਣ 97 ਗੇਂਦਾਂ ਦੇ ਵਿੱਚ 60 ਦੌੜਾਂ ਇਹਨਾਂ ਨੇ ਬਣਾਈਆਂ, ਆਯੂਸ਼ ਬਦੋਨੀ 18 ਗੇਂਦਾਂ ਦੇ ਵਿੱਚ 24। ਆਈ ਪੀ ਐਲ ਵਾਲਾ ਜਿਹੜਾ ਉਹ ਆਪਣਾ ਰੁੱਖ ਹੈ ਉਸੇ ਤਰ੍ਹਾਂ ਦੇ ਨਾਲ ਬਰਕਰਾਰ ਰੱਖਦਿਆਂ ਜਿਹੜੇ ਸ਼ੁਆਂਸ਼ ਸ਼ੈਜ ਨੇ ਉਹਨੇ ਵੀ 14 ਗੇਂਦਾਂ ਦੇ ਵਿੱਚ 26 ਦੌੜਾਂ ਬਣਾਈਆਂ। ਸੋ 277 ਦੌੜਾਂ ਦਾ ਟੀਚਾ ਦਿੱਤਾ ਗਿਆ ਸੀ ਸ਼੍ਰੀਲੰਕਾ ਨੂੰ, ਜੋ ਕਿ ਲਗਭਗ ਕਾਫੀ ਕਰੀਬ ਲੈ ਗਏ ਸੀ। ਸੋ ਅਖੀਰ ਦੇ ਵਿੱਚ ਜਿਹੜਾ ਕਹਿ ਲਈਏ ਕਿ ਓਵਰ ਆ ਜਾਂ ਫਿਰ ਅਖੀਰ 'ਤੇ ਜਾ ਕੇ ਲਗਾਤਾਰ 3 ਵਿਕਟਾਂ ਇਕੱਠੀਆਂ ਡਿੱਗਣੀਆਂ, ਇਸ ਵਜ੍ਹਾ ਦੇ ਕਰਕੇ ਸ਼੍ਰੀਲੰਕਾ ਦੀ ਏ ਟੀਮ ਜਿਹੜੀ ਆ ਹਾਰ ਜਾਂਦੀ ਹੈ। ਸੋ ਫਿਲਹਾਲ ਖਬਰਾਂ ਦੇ ਵਿੱਚ ਇਹਨਾਂ ਹੀ, ਵਧੇਰੇ ਖਬਰਾਂ ਦੇ ਲਈ ਤੁਸੀਂ ਸਾਡੇ ਐਪਲੀਕੇਸ਼ਨ ਨੂੰ ਡਾਊਨਲੋਡ ਕਰ ਸਕਦੇ ਹੋ। ਵਧੇਰੇ ਖਬਰਾਂ ਦੇ ਨਾਲ ਸਾਂਝ, ਭਾਰਤੀ ਖਬਰਾਂ ਦੇ ਉੱਤੇ ਸਾਂਝ ਫਿਰ ਦੁਬਾਰਾ ਤੁਹਾਡੇ ਨਾਲ ਪਾਉਣ ਦੇ ਲਈ ਲਵਾਵਾਂਗੇ ਹਾਜ਼ਰੀ। ਰੇਡੀਓ ਹਾਂਜੀ 1674
1: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਟੋਯੋਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਆ ਰਹੀ ਹੈ ਪੰਜਾਬ ਦੀ ਇੱਕ ਸੱਚੀ ਕਹਾਣੀ ਤੇ ਆਧਾਰਿਤ ਫਿਲਮ ਚੜ੍ਹਦੀ ਕਲਾ। ਦਿਲ ਨੂੰ ਛੂਹ ਜਾਣ ਵਾਲੀ ਅਤੇ ਰੂਹ ਨੂੰ ਹਿਲਾ ਦੇਣ ਵਾਲੀ ਫਿਲਮ ਹੈ ਚੜ੍ਹਦੀ ਕਲਾ।
1: ਦੇਖੋ ਸੱਚ ਬਤਾ ਦੋ,
2: ਮੈਂ ਝੂਠ ਨਹੀਂ ਬੋਲ ਰਹੀ, ਮੈਨੂੰ ਸੱਚੀ ਕੁਛ ਨਹੀਂ ਪਤਾ।
0: ਸਟਾਰਿੰਗ ਐਮੀ ਵਿਰਕ, ਰੂਪੀ ਗਿੱਲ ਅਤੇ ਹਿੰਮਤ ਸੰਧੂ। ਪੰਜਾਬੀ ਫਿਲਮ ਚੜ੍ਹਦੀ ਕਲਾ ਰਿਲੀਜ਼ ਹੋਵੇਗੀ 29 ਮਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।

ਹੁਣ ਸਾਡੀਆਂ ਰੇਡੀਓਆਂ ਤੇ ਉੱਚੀ ਉੱਚੀ ਲੋ ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ, ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ। ਹਾਂਜੀ, ਮੈਨੂੰ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ, ਤੁਹਾਡੇ ਤੱਕ ਪਹੁੰਚਾਏ ਨੇ।

ਬੈਲੂਨ ਜੇਤੂ ਨੇ, ਖਾਸ ਕਰਕੇ ਜੇ ਅਸੀਂ ਫੁੱਟਬਾਲ ਦੇ ਨਾਲ ਜੇਕਰ ਸੰਬੰਧਿਤ ਹੋ ਤਾਂ ਤੁਹਾਨੂੰ ਬੈਲੂਨ ਡਿਓਰ ਦੇ ਬਾਰੇ ਜ਼ਰੂਰ ਪਤਾ ਹੋਊਗਾ। ਸੋ ਉਸ ਨੂੰ 5 ਵਾਰੀ ਰੋਨਾਲਡੋ ਨੇ ਜਿੱਤਿਆ। ਰੋਨਾਲਡੋ ਦਾ ਮਸ਼ਹੂਰ ਜਸ਼ਨ ਆ ਜਿਸ ਦੇ ਵਿੱਚ ਕਿਹਾ ਜਾਂਦਾ ਕਿ ਸੂ, ਉਹ ਸਭ ਤੋਂ ਪ੍ਰਸਿੱਧ ਹੈ। ਬੱਚੇ ਬੱਚੇ ਤੋਂ ਲੈ ਕੇ ਇੱਥੇ ਦੀ ਲੋਕਲ ਫੁੱਟਬਾਲ ਜਿਹੜੇ ਕਲੱਬਸ ਨੇ ਉਹਨਾਂ ਦੇ ਵਿੱਚ ਵੀ ਰੋਨਾਲਡੋ ਦਾ ਮੂਵ ਤੁਸੀਂ ਇਹ ਅਕਸਰ ਕਰਦੇ ਦੇਖ ਸਕਦੇ ਹੋ। ਲਾਇਓਨਲ ਮੈਸੀ ਦੀ ਜੇਕਰ ਗੱਲ ਕਰੀਏ ਤਾਂ ਮੈਸੀ ਨੇ ਅਰਜਨਟੀਨਾ ਨੂੰ 2022 ਫੀਫਾ ਵਰਲਡ ਕੱਪ ਜਿਤਾਉਣ ਦੇ ਵਿੱਚ ਅਹਿਮ ਭੂਮਿਕਾ ਅਦਾ ਕੀਤੀ ਸੀ। ਲਾ ਲੀਗਾ ਦੇ ਇਤਿਹਾਸ ਦੇ ਵਿੱਚ, ਜੋ ਕਿ ਸਪੈਨਿਸ਼ ਫੁੱਟਬਾਲ ਲੀਗ ਹੈ, ਉਸ ਦੇ ਵਿੱਚ ਸਭ ਤੋਂ ਵੱਧ 474 ਗੋਲ ਮੈਸੀ ਦੇ ਨਾਮ ਨੇ। ਮੈਸੀ ਇੱਕ ਹੀ ਯੂਰਪੀ ਕਲੱਬ ਦੇ ਲਈ ਸਭ ਤੋਂ ਵੱਧ 672 ਗੋਲ ਕਰਨ ਵਾਲੇ ਖਿਡਾਰੀ ਨੇ ਅਤੇ ਉਹ ਹੈ ਬਾਰਸੀਲੋਨਾ। ਬਾਰਸੀਲੋਨਾ ਦੇ ਲਈ ਲੰਬਾ ਸਮਾਂ ਮੈਸੀ ਨੇ ਜਿਹੜੀ ਉਹ ਆਪਣੀ ਅਵੇਲੇਬਿਲਟੀ ਰੱਖੀ ਹੈ ਅਤੇ ਉਸ ਟੀਮ ਦਾ ਸਿਖਰ ਵੀ ਹੈ ਜਿਹੜਾ ਉਹ ਜ਼ਰੂਰ ਦੇਖਿਆ। ਇੱਕ ਕੈਲੰਡਰ ਈਅਰ ਦੇ ਵਿੱਚ ਸਭ ਤੋਂ ਵੱਧ 91 ਗੋਲ ਕਰਨ ਦਾ ਗਿਨੀਜ਼ ਵਰਲਡ ਰਿਕਾਰਡ ਵੀ ਹੈ, ਰਿਕਾਰਡ ਹੈ ਜਿਹੜਾ ਉਹ ਲਾਇਓਨਲ ਮੈਸੀ ਦੇ ਨਾਮ 'ਤੇ ਹੈ। ਮੈਸੀ ਨੇ ਸਭ ਤੋਂ ਵੱਧ 8 ਬੈਲੂਨ ਡਿਓਰ ਨੇ ਜਿਹੜੇ ਨੇ ਉਹ ਜਿੱਤੇ ਨੇ। ਉਹ ਵਰਲਡ ਕੱਪ ਦੇ ਇਤਿਹਾਸ ਦੇ ਵਿੱਚ ਗੋਲ ਅਤੇ ਅਸਿਸਟ ਦੋਵਾਂ ਦੇ ਵਿੱਚ ਮਹਾਨ ਖਿਡਾਰੀਆਂ ਦੇ ਵਿੱਚ ਸ਼ਾਮਲ ਨੇ। ਮੈਸੀ ਨੂੰ ਕੋਈ ਲੋਕ ਫੁੱਟਬਾਲ ਦਾ ਜਾਦੂਗਰ ਵੀ ਹੈ ਜਿਹੜਾ ਉਹ ਜ਼ਰੂਰ ਕਹਿੰਦੇ ਨੇ। ਹੁਣ ਜਿਹੜਾ ਸਵਾਲ ਸਾਰਿਆਂ ਦੇ ਵੱਲੋਂ ਐਗਜਿਸਟ ਕਰਦਾ, ਸਾਰੇ ਫੁੱਟਬਾਲ ਫੈਨ ਨੇ ਜਿਹੜੇ ਉਹ ਇਸ ਬਾਰੇ ਪੁੱਛਦੇ ਨੇ ਕਿ ਮੈਸੀ ਜਾਂ ਰੋਨਾਲਡੋ ਦੋਵੇਂ ਮਿਲ ਕੇ ਦੋਸਤੋ 80 ਤੋਂ ਵੱਧ ਟਰਾਫੀਆਂ ਜਿੱਤ ਚੁੱਕੇ ਨੇ। ਦੋਵੇਂ ਹੀ 900 ਤੋਂ ਵੱਧ ਕਰੀਅਰ ਗੋਲ ਕਰਨ ਵਾਲੇ ਇਤਿਹਾਸ ਦੇ ਕੁਝ 94 ਖਿਡਾਰੀਆਂ ਦੇ ਵਿੱਚ ਸ਼ਾਮਲ ਨੇ। ਜਿੱਥੇ ਮੈਸੀ ਦੇ ਕੋਲ ਵੱਧ ਅਸਿਸਟ ਨੇ, ਉੱਥੇ ਰੋਨਾਲਡੋ ਦੇ ਕੋਲ ਵੱਧ ਗੋਲ ਨੇ ਜਿਹੜੇ ਉਹ ਦਰਜ ਨੇ। ਪਿਛਲੇ 15 ਤੋਂ ਵੱਧ ਸਾਲਾਂ ਤੋਂ ਇਹ ਦੋਵੇਂ ਫੁੱਟਬਾਲ ਦੀ ਸਭ ਤੋਂ ਵੱਡੀ ਰਾਈਵਲਰੀ ਹੈ ਜਿਹੜੀ ਉਹ ਮੰਨੀ ਜਾਂਦੀ ਰਹੀ ਹੈ। ਇਸ ਦੇ ਵਿੱਚ ਵੀ ਇਹ ਦੱਸਦੇ ਚੱਲਦੇ ਕਿ ਮੈਸੀ ਅਤੇ ਰੋਨਾਲਡੋ ਨੇ ਮਿਲ ਕੇ ਇੱਕ ਪੂਰੀ ਪੀੜ੍ਹੀ ਦਾ ਫੁੱਟਬਾਲ ਬਦਲ ਕੇ ਰੱਖ ਦਿੱਤਾ ਹੈ। ਅੱਜ ਵੀ ਦੋਨਾਂ ਨੂੰ ਗੋਟ ਦੇ ਨਾਮ ਦੇ ਨਾਲ ਹੈ ਜਿਹੜਾ ਉਹ ਜਾਣਿਆ ਜਾਂਦਾ। ਆਪੋ ਆਪਣੇ ਦੋਨਾਂ ਦੇ ਫੈਨ ਨੇ ਜਿਹੜੇ ਉਹ ਦੋਨਾਂ ਨੂੰ ਗੋਟ ਦਾ ਦਰਜਾ ਨੇ ਜਿਹੜੇ ਉਹ ਦਿੰਦੇ ਨੇ। ਪਰ ਇੱਕ ਹੋਰ ਫੈਕਟ ਵੀ ਤੁਹਾਨੂੰ ਜ਼ਰੂਰ ਦੱਸਦੇ ਚੱਲਦੇ ਹਾਂ, ਨੰਬਰ 1 ਅਤੇ ਨੰਬਰ 2 ਦੇ ਉੱਤੇ ਗੋਲ ਕਰਨ ਵਾਲੇ ਜਿਹੜੇ ਖਿਡਾਰੀ ਨੇ ਉਸਦੇ ਵਿੱਚ ਰੋਨਾਲਡੋ ਤਾਂ ਮੈਸੀ ਦਾ ਨਾਮ ਤਾਂ ਆਉਂਦਾ ਹੈ, ਪਰ ਕੀ ਤੁਹਾਨੂੰ ਤੀਸਰੇ ਜਾਂ ਚੌਥੇ ਨੰਬਰ ਦੇ ਉੱਤੇ ਜਿਹੜੇ ਨਾਮ ਨੇ ਉਹਨਾਂ ਦੇ ਬਾਰੇ ਵੀ ਦੱਸਦੇ ਚੱਲਦੇ ਹਾਂ? ਅਤੇ ਚੌਥੇ ਨਾਮ ਦੇ ਬਾਰੇ ਜਾਣ ਕੇ ਤੁਹਾਨੂੰ ਹੈਰਾਨੀ ਜ਼ਰੂਰ ਹੋਵੇਗੀ। ਆਲ ਟਾਈਮ ਇੰਟਰਨੈਸ਼ਨਲ ਮੈਨਸ ਫੁੱਟਬਾਲ ਗੋਲ ਸਕੋਰਰ ਦੇ ਵਿੱਚ ਕ੍ਰਿਸਟੀਆਨੋ ਰੋਨਾਲਡੋ ਦਾ ਨਾਮ ਹੈ ਜਿਹੜਾ ਉਹ ਨੰਬਰ 1 ਦੇ ਉੱਤੇ ਆਉਂਦਾ 143 ਗੋਲਾਂ ਦੇ ਨਾਲ। ਲਾਇਨਲ ਮੈਸੀ ਅਰਜਨਟੀਨਾ ਦੇ ਵੱਲੋਂ ਜੋ ਖੇਡਦੇ ਨੇ 115 ਜਾ ਕੇ ਲਈ 116 ਇਹਨਾਂ ਦੇ ਇੱਕ ਗੋਲ ਨੂੰ ਕੰਪਲੀਟ ਕੀਤਾ ਜਾਂਦਾ। ਸੋ ਨੰਬਰ 2 ਦੇ ਉੱਤੇ ਨੇ ਅਲੀ ਦੇਈ ਇਰਾਨ ਦਾ ਜੋ ਖਿਡਾਰੀ ਆ 108 ਗੋਲਾਂ ਦੇ ਨਾਲ ਨੰਬਰ 3 ਦੇ ਉੱਤੇ ਆ। ਅਤੇ ਨੰਬਰ 4 ਦੇ ਉੱਤੇ ਜੇ ਕੋਈ ਗੈਸ ਲਾ ਸਕਦਾ ਤਾਂ ਲਾ ਸਕਦੇ ਹਾਂ। ਇਨ ਦਾ ਮੀਨ ਟਾਈਮ ਆਪਾਂ ਵੀ ਫੇਸਬੁੱਕ ਹੈ ਜਿਹੜੀ ਉਹ ਜ਼ਰੂਰ ਤੁਹਾਡੇ ਨਾਲ ਖੋਲ੍ਹ ਕੇ ਰੱਖਦੇ ਹਾਂ। ਨੰਬਰ 4 ਦੇ ਉੱਤੇ ਕਿਹੜਾ ਇਹੋ ਜਿਹਾ ਖਿਡਾਰੀ ਹੈ ਜਿਸ ਨੇ ਅੰਤਰਰਾਸ਼ਟਰੀ ਮੁਕਾਬਲਿਆਂ ਦੇ ਵਿੱਚ ਸਭ ਤੋਂ ਵੱਧ ਗੋਲ ਕੀਤੇ ਹੋਣ ਅਤੇ ਇਸ ਟੌਪ ਲੀਡ ਕਲਾਸ ਫੁੱਟਬਾਲਰ ਦੀ ਸੂਚੀ ਦੇ ਵਿੱਚ ਉਸਦਾ ਨਾਮ ਹੋਵੇ? ਭਾਰਤ ਤੋਂ ਉਹ ਖਿਡਾਰੀ ਹੈ, ਉਸਦਾ ਨਾਮ ਹੈ ਸੁਨੀਲ ਛੇਤਰੀ। ਉਸਦਾ ਜ਼ਿਕਰ ਤੱਕ ਨਹੀਂ ਹੁੰਦਾ ਜਦੋਂ ਅਸੀਂ ਟੌਪ 5 ਫੁੱਟਬਾਲਰ ਦੀ ਗੱਲ ਕਰਦੇ ਹਾਂ। 95 ਗੋਲ ਨੇ ਜਿਹੜੇ ਸੁਨੀਲ ਛੇਤਰੀ ਨੇ ਇੰਡੀਆ ਦੇ ਵੱਲੋਂ ਖੇਡਦਿਆਂ ਕੀਤੇ ਨੇ। ਸੋ ਇਹ ਆਪਣੇ ਆਪ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਕੀਰਤੀ ਮਨਜ਼ੂਰ ਆ। ਆਲ ਟਾਈਮ ਇੰਟਰਨੈਸ਼ਨਲ ਫੁੱਟਬਾਲ ਦੇ ਵਿੱਚ ਸਭ ਤੋਂ ਵੱਧ ਗੋਲ ਕਰਨ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਉਸ ਦੇ ਵਿੱਚ ਪਹਿਲੇ 5 ਦੇ ਵਿੱਚ ਭਾਰਤੀ ਖਿਡਾਰੀ, ਭਾਰਤੀ ਟੀਮ ਦੇ ਸਾਬਕਾ ਕੈਪਟਨ ਸੁਨੀਲ ਛੇਤਰੀ ਦਾ ਨਾਮ ਵੀ ਹੈ ਜਿਹੜਾ ਉਹ ਜ਼ਰੂਰ ਆਉਂਦਾ ਹੈ। ਸੁਨੀਲ ਛੇਤਰੀ ਜਦੋਂ ਅਸੀਂ ਇੰਡੀਆ ਦੀ ਗੱਲ ਕਰਦੇ ਹਾਂ ਤਾਂ ਆਲ ਟਾਈਮ ਟੌਪ ਸਕੋਰਰ ਵੀ ਰਹੇ ਨੇ ਅਤੇ ਕਾਫੀ ਹੈਂਡਫੁੱਲ ਵੀ ਲਏ ਨੇ। ਹਮੇਸ਼ਾ ਹੀ ਇਹਨਾਂ ਨੂੰ ਟੀਮ ਦੇ ਵਿੱਚ ਪਿੱਕ ਕੀਤਾ ਜਾਂਦਾ ਰਿਹਾ ਅਤੇ 95+ ਅੰਤਰਰਾਸ਼ਟਰੀ ਗੋਲ ਨੇ ਜਿਹੜੇ ਇਹ ਕਰ ਚੁੱਕੇ ਨੇ। ਫੁੱਟਬਾਲ ਦੇ ਨਾਲ ਸੰਬੰਧਿਤ, ਫੁੱਟਬਾਲ ਵਰਲਡ ਕੱਪ ਦੇ ਨਾਲ ਸੰਬੰਧਿਤ ਅੱਜ ਦਾ ਇਹ ਸਾਡਾ ਖਾਸ ਐਪੀਸੋਡ ਸੀ। ਆਸ ਉਮੀਦ ਕਰਦੇ ਹਾਂ ਕਿ ਤੁਸੀਂ ਜ਼ਰੂਰ ਇਸ ਨੂੰ ਪਸੰਦ ਕੀਤਾ ਹੋਵੇਗਾ। ਸਮਾਂ ਹੈ ਜਿਹੜਾ ਬਹੁਤ ਘੱਟ ਰਹਿ ਚੁੱਕਾ ਹੈ। ਇਸੇ ਤਰ੍ਹਾਂ ਫੀਫਾ ਵਰਲਡ ਕੱਪ ਦੀਆਂ ਜਿਹੜੀਆਂ ਰਿਪੋਰਟਸ ਨੇ ਉਹ ਤੁਹਾਡੇ ਤੱਕ ਅਸੀਂ ਜ਼ਰੂਰ ਪਹੁੰਚਾਉਂਦੇ ਰਹਾਂਗੇ। 8 ਦਿਨਾਂ ਦਾ ਸਮਾਂ ਹੈ ਜਿਹੜਾ ਉਹ ਬਾਕੀ ਹੈ। ਜੇਕਰ ਰਿਕਾਰਡਿੰਗ ਸੁਣ ਰਹੇ ਹੋ ਤਾਂ ਉਸ ਦੇ ਵਿੱਚ ਜ਼ਰੂਰ ਅਸੀਂ ਕਹਿ ਸਕਦੇ ਹਾਂ ਕਿ ਫੇਰ ਬਦਲ ਹੋ ਸਕਦਾ ਦਿਨਾਂ ਦਾ। ਔਰ ਇੱਕ ਵਾਰੀ ਫਿਰ ਦੱਸਦੇ ਚੱਲਦੇ ਹਾਂ ਕਿ ਪਹਿਲਾਂ ਜੋ ਓਪਨਿੰਗ ਮੈਚ ਹੈ ਮੈਕਸੀਕੋ ਵਰਸਿਸ ਸਾਊਥ ਅਫਰੀਕਾ ਦੀਆਂ ਟੀਮਾਂ ਦੇ ਵਿਚਕਾਰ ਖੇਡਿਆ ਜਾਣਾ। ਔਰ ਇਹ ਜੋ ਸੱਟਾ ਬਾਜ਼ਾਰ ਦੀ ਜੇਕਰ ਆਪਾਂ ਗੱਲ ਕਰਦੇ ਹਾਂ ਤਾਂ ਇਹ ਕਿਹਾ ਜਾਂਦਾ ਹੈ ਕਿ ਪੁਰਤਗਾਲ ਦੀ ਟੀਮ ਦੇ ਵੀ ਸੰਭਾਵਨਾਵਾਂ ਨੇ। ਸਪੇਨ ਨੂੰ ਸਭ ਤੋਂ ਬੈਸਟ ਦਿਖਾਇਆ ਗਿਆ।

0: ਜਿਹੜੀ ਬੈਟਿੰਗ ਮਾਰਕੀਟ ਦੇ ਵਿੱਚ, ਫਿਰ ਉਸ ਤੋਂ ਬਾਅਦ ਫਰਾਂਸ ਦਾ ਨੰਬਰ ਆ ਜਾਂਦਾ, ਫਿਰ ਜਰਮਨ ਦਾ ਨੰਬਰ ਆ ਜਾਂਦਾ. ਪੀ ਐੱਸ ਜੀ ਨੇ ਜਿਸ ਤਰੀਕੇ ਦੇ ਨਾਲ ਹਾਲ ਹੀ ਦੇ ਵਿੱਚ ਚੈਂਪੀਅਨਸ ਲੀਗ ਜਿੱਤੀ ਹੈ, ਤਾਂ ਉਹਨਾਂ ਦੀ ਦਾਅਵੇਦਾਰੀ ਵੀ ਹੈ ਜਿਹੜੀ ਉਹ ਜ਼ਰੂਰ ਵਧੇਗੀ. ਵਰਲਡ ਕੱਪ ਦੇ ਵਿੱਚ ਕਿਸ ਤਰੀਕੇ ਦੇ ਨਾਲ ਪੀ ਐੱਸ ਜੀ ਪਰਫੋਰਮ ਕਰਦੀ ਹੈ ਉਹ ਵੀ ਦੇਖਣ ਯੋਗ ਹੋਏਗਾ. ਇਸ ਦੇ ਨਾਲ ਨਾਲ ਇੰਗਲੈਂਡ ਦੀਆਂ ਸੰਭਾਵਨਾਵਾਂ ਕਿੰਨੀਆਂ ਨੇ, ਬਟ ਕੁਝ ਹੋਰ ਜਿਹੜੀਆਂ ਬਾਜ਼ਾਰ ਦੇ ਵਿੱਚ ਖਬਰਾਂ ਗਰਮ ਨੇ, ਤਾਂ ਇਹ ਕਿਹਾ ਜਾਂਦਾ ਕਿ ਸਿਮਸਨ ਦੀ ਪ੍ਰਡਿਕਸ਼ਨ ਹੈ ਜਿਹੜੀ ਉਹ ਅਜੇ ਤੱਕ ਗਲਤ ਨਹੀਂ ਹੋਈ, ਜਿਸ ਦੇ ਵਿੱਚ ਇਹ ਕਿਹਾ ਗਿਆ ਕਿ ਪੁਰਤਗਾਲ ਹੈ ਜਿਹੜਾ ਉਹ ਫਾਈਨਲ ਦੇ ਵਿੱਚ ਪਹੁੰਚੇਗਾ ਅਤੇ ਫਾਈਨਲ ਜਿੱਤੇਗਾ ਵੀ. ਸੋ ਦੇਖਦੇ ਹਾਂ ਕਿ ਕਿਹਦੀ ਭਵਿੱਖਬਾਣੀ ਹੈ ਜਿਹੜੀ ਉਹ ਸਹੀ ਨਿਕਲਦੀ ਹੈ, ਕਿਹੜੀ ਟੀਮ ਆਪਣੇ ਦਮ ਦੇ ਉੱਤੇ ਭਵਿੱਖਬਾਣੀਆਂ ਨੂੰ ਜਿਹੜਾ ਉਹ ਗਲਤ ਕਰਦੀ ਹੈ. ਇਸ ਪੂਰੇ ਦੌਰ ਦੇ ਵਿੱਚ ਜੇਕਰ ਆਪਾਂ ਦੇਖੀਏ ਤਾਂ ਇੱਕ ਅਕਸਰ ਅਸੀਂ ਹੋਰ ਵੀ ਟ੍ਰੈਂਡ ਦੇਖਣ ਨੂੰ ਮਿਲਦੇ ਹਾਂ ਕਿ ਪ੍ਰਡਿਕਸ਼ਨਸ ਨੇ ਜਿਹੜੀਆਂ ਉਹ ਬਹੁਤ ਨਿਕਲ ਕੇ ਸਾਹਮਣੇ ਆਉਂਦੀਆਂ. ਇੱਕ ਪੌਲ ਆਕਟੋਪਸ ਸੀ ਯਾਦ ਹੋਏਗਾ ਤੁਹਾਨੂੰ, ਜਿਸ ਜਿਸ ਟੀਮ 'ਤੇ ਬਹਿੰਦਾ ਸੀ ਉਹ, ਜਿਸ ਟੀਮ ਦੇ ਝੰਡੇ ਦੇ ਉੱਤੇ ਉਹ ਜਾ ਕੇ ਉਹ ਝੰਡਾ ਚੂਜ਼ ਕਰਦਾ ਸੀ, ਉਸ ਟੀਮ ਨੂੰ ਕਿਹਾ ਜਾਂਦਾ ਸੀ ਕਿ ਆਹ ਟੀਮ ਜਿੱਤਦੀ ਹੈ. ਸੋ ਹੁਣ ਤੋਂ ਲੈ ਕੇ ਜਾਂ ਹਫ਼ਤੇ ਤੋਂ ਲੈ ਕੇ ਸੱਟਾ ਬਾਜ਼ਾਰ ਵੀ ਆ ਜਾਂ ਬੈਟਿੰਗ ਆ ਜਿਹੜੀ ਸਪੋਰਟਸ ਦੇ ਵਿੱਚ ਉਹ ਬਹੁਤ ਜ਼ਿਆਦਾ ਪਾਪੂਲਰ ਰਹਿਣੀ ਆ. ਅਸੀਂ ਇਸ ਚੀਜ਼ ਨੂੰ ਬਿਲਕੁਲ ਪ੍ਰਮੋਟ ਨਹੀਂ ਕਰਦੇ ਹਾਂ ਅਫੀਸ਼ਲੀ, ਇਹ ਵੀ ਡਿਸਕਲੇਮਰ ਸਾਡਾ ਦੇਣਾ ਬਣਦਾ, ਬਟ ਉਸ ਤੋਂ ਕਾਫ਼ੀ ਹੱਦ ਤੱਕ ਇਹ ਅੰਦਾਜ਼ੇ ਲਗਾ ਲਏ ਜਾਂਦੇ ਨੇ ਕਿ ਬੈਕਐਂਡ ਦੇ ਉੱਤੇ ਕਿਹੜੀ ਟੀਮ ਨੂੰ ਕਿੰਨਾ ਕੁ ਸਟਰੋਂਗ ਹੈ ਜਿਹੜਾ ਉਹ ਮੰਨਿਆ ਜਾ ਰਿਹਾ. ਸਪੇਨ ਦੀ ਟੀਮ ਇਸ ਵੇਲੇ ਬੈਸਟ ਨਜ਼ਰ ਆ ਰਹੀ ਹੈ, ਨਾਲ ਦੀ ਨਾਲ ਪੁਰਤਗਾਲ ਦੇ ਉੱਤੋਂ ਤੋਂ ਵੀ ਵਧੀਆ ਜਿਹੜੀਆਂ ਉਮੀਦਾਂ ਨੇ ਉਹ ਲਗਾਈਆਂ ਜਾ ਸਕਦੀਆਂ ਨੇ. ਕੀ ਸਾਊਥ ਅਮੈਰੀਕਾ ਤੋਂ, ਸਾਊਥ ਅਮੈਰੀਕਨ ਕੰਟਰੀ ਅਰਜਨਟੀਨਾ ਤੋਂ ਇਸ ਵਾਰੀ ਯੂਰਪ ਦੇ ਵਿੱਚ ਵਰਲਡ ਕੱਪ ਜਾਏਗਾ? ਯੂਰਪ ਨੂੰ ਕਾਫ਼ੀ ਲੰਬੀ ਵੇਟ ਹੈ ਜਿਹੜੀ ਉਹ ਜ਼ਰੂਰ ਕਰਨੀ ਪਈ ਹੈ, ਪਰ ਕੀ ਯੂਰਪੀਅਨ ਟੀਮਾਂ ਸਾਊਥ ਅਮੈਰੀਕਨ ਟੀਮਾਂ ਨੂੰ ਜਿਹੜੀਆਂ ਹੈ ਉਹ ਚੁਣੌਤੀ ਦੇਣਗੀਆਂ? ਕੀ ਅਫਰੀਕਨ ਟੀਮਾਂ ਸਰਪ੍ਰਾਈਜ਼ ਦੇ ਸਕਦੀਆਂ ਨੇ, ਜਾਂ ਏਸ਼ੀਆ ਦੀ ਨੁਮਾਇੰਦਗੀ ਕਰਨ ਵਾਲੀ ਟੀਮ ਜਪਾਨ ਜਾਂ ਈਰਾਨ ਵਰਗੀਆਂ ਟੀਮਾਂ ਨੇ, ਜਾਂ ਅਸੀਂ ਕਹਿ ਦਈਏ ਏਸ਼ੀਆ ਜਿਹੜੀ ਕਨਫੈਡਰੇਸ਼ਨ ਹੈਗੀ ਆ ਉਸ ਦੇ ਵਿੱਚ ਜਾ ਕੇ ਆਸਟ੍ਰੇਲੀਆ ਵੀ ਖੇਡਦੀ ਹੈ, ਕਿ ਆਸਟ੍ਰੇਲੀਆ ਵੀ ਕੋਈ ਚਮਤਕਾਰ ਕਰ ਸਕਦੀ ਹੈ? ਪਿਛਲੇ ਸਾਲ ਆਸਟ੍ਰੇਲੀਆ ਨੇ ਅਗਲੇ ਦੌਰ ਵਾਸਤੇ ਜਿਹੜਾ ਆਪਣਾ ਦਾਖਲਾ ਜ਼ਰੂਰ ਦਰਜ ਕਰਵਾਇਆ ਸੀ. ਇਸ ਵਾਰੀ ਉਹਨਾਂ ਦੇ ਚਾਂਸਿਸ ਕਿਵੇਂ ਦੇ ਰਹਿੰਦੇ ਨੇ ਅਤੇ ਕੀ ਕੁਝ ਖਾਸ ਉਹਨਾਂ ਦੇ ਵੱਲੋਂ ਪਰਫੋਰਮੈਂਸ ਰਹਿੰਦੀ ਹੈ ਉਸ ਦੇ ਉੱਤੇ ਜ਼ਰੂਰ ਨਜ਼ਰ ਬਣਾਵਾਂਗੇ. ਆਪਣੇ ਆਸੇ ਪਾਸੇ ਹੋਰ ਵਧੇਰੇ ਅਪਡੇਟਸ ਦੇ ਲਈ, ਫੁੱਟਬਾਲ ਵਰਲਡ ਕੱਪ ਦੇ ਬਾਰੇ ਹੋਰ ਕੁਛ ਜਾਣਨ ਦੇ ਲਈ ਰੇਡੀਓ ਹਾਂਜੀ ਦੇ ਨਾਲ ਤੁਸੀਂ ਇਸੇ ਤਰ੍ਹਾਂ ਜ਼ਰੂਰ ਜੁੜੇ ਰਹਿਣਾ. ਇਸੇ ਹੀ ਗੱਲਬਾਤ ਦੇ ਨਾਲ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ. ਧੰਨਵਾਦ ਸਾਰਿਆਂ ਦਾ. ਪਿਆਰ ਭਰੀ
1: ਆ ਰਹੀ ਹੈ ਪੰਜਾਬ ਦੀ ਇੱਕ ਸੱਚੀ ਕਹਾਣੀ ਤੇ ਆਧਾਰਿਤ ਫਿਲਮ ਚੜ੍ਹਦੀ ਕਲਾ. ਦਿਲ ਨੂੰ ਛੂ ਜਾਣ ਵਾਲੀ ਅਤੇ ਰੂਹ ਨੂੰ ਹਿਲਾ ਦੇਣ ਵਾਲੀ ਫਿਲਮ ਹੈ ਚੜ੍ਹਦੀ ਕਲਾ.
2: ਦੇਖੋ ਸੱਚ ਬਤਾ ਦੋ.
3: ਮੈਂ ਝੂਠ ਨਹੀਂ ਬੋਲ ਰਹੀ, ਮੈਨੂੰ ਸੱਚੀ ਕੁਛ ਨਹੀਂ ਪਤਾ.
1: ਸਟਾਰਿੰਗ ਐਮੀ ਵਿਰਕ, ਰੂਪੀ ਗਿੱਲ ਅਤੇ ਹਿੰਮਤ ਸੰਧੂ. ਪੰਜਾਬੀ ਫਿਲਮ ਚੜ੍ਹਦੀ ਕਲਾ ਰਿਲੀਜ਼ ਹੋਵੇਗੀ 29 ਮਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ.
4: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ.
5: ਜੋ ਹੁਕਮ ਮੇਰੀ ਸਰਕਾਰ.
4: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ? ਤੁਸੀਂ ਆ ਕਿੱਥੇ ਜਾ ਰਹੇ ਹੋ?
5: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ.
4: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ.
5: ਆਹੋ ਜੀ ਆਹੋ,
4: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸ ਤੰਚ ਵਿੱਚ ਵੀ ਤੁਹਾਡੀ ਸੇਵਾ ਵਿੱਚ.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਸਾਰੀਆਂ ਫੜ ਕੇ ਡਿੱਗੀਆਂ ਥੱਲੇ, ਇੰਜ ਲੱਗਦਾ ਜਿਵੇਂ ਧਰਤੀ ਤੇ ਹਰੇ ਰੰਗ ਹਰਾ ਰੰਗ ਕੀਤਾ ਹੋਵੇ। ਤੇ ਇਵੇਂ ਆੜੂਆਂ ਦੇ ਰੁੱਖ ਲੋਕਾਂ ਦੇ ਘਰਾਂ ਚ ਲੱਗੇ ਹੋਏ ਸੀ, ਵੱਡੇ ਉਹਨਾਂ ਨੂੰ ਆੜੂ ਲੱਗੇ ਹੋਏ ਸੀਗੇ, ਪੂਰੇ ਦਾ ਪੂਰੇ ਰੁੱਖ ਸੁੱਕ ਰਹੇ ਨੇ। ਤੇ ਦਿੱਲੀ ਦੀ ਮੈਂ ਖਬਰ ਵੇਖ ਰਿਹਾ ਸੀ ਵੀ ਕਈ ਬਾਜ਼ ਉੱਡਦੇ ਉੱਡਦੇ ਮਤਲਬ ਉਹ ਬੁਖਲਾ ਕੇ ਤੇ ਆਪਣਾ ਜਦੋਂ ਉਹਨਾਂ ਦਾ ਸਾਹ ਨੀ ਆਇਆ ਥੱਲੇ ਡਿੱਗ ਕੇ ਮਰ ਗਏ, ਕਬੂਤਰ ਚਮਗਿੱਦੜ। ਸੋ ਕਿਉਂਕਿ ਦੇਖੋ ਜਿਹੜਾ ਮਨੁੱਖ ਹੈ, ਮਨੁੱਖ ਤਾਂ ਚਲੋ ਪਾਣੀ ਪੀ ਲਏਗਾ, ਛਤਰੀ ਲੈ ਲਏਗਾ, ਅੰਦਰ ਚਲੇ ਜਾਏਗਾ, ਏਸੀ ਲੱਗਾ ਹੋਏਗਾ, ਪਰ ਜਿਹੜੇ ਸਾਡੇ ਬਾਹਰ ਰੁੱਖ ਨੇ, ਫਲ ਨੇ ਤੇ ਜਿਹੜੀਆਂ ਸਾਡੀਆਂ ਸਬਜ਼ੀਆਂ ਤੇ ਫਸਲਾਂ ਨੇ, ਜਿੱਥੋਂ ਸਾਨੂੰ ਖਾਣਾ ਖਾਣਾ ਮਿਲਣਾ ਹੈ, ਉਹਨਾਂ ਦਾ ਆਪਾਂ ਕੀ ਕਰਾਂਗੇ?
1: ਨਹੀਂ ਤੇ ਬੜਾ
0: ਜੇ ਜਾਮਣ ਦੇ ਜੇ ਜਾਮਣ ਦੇ ਰੁੱਖ ਇਸ ਤਰ੍ਹਾਂ ਉਹ ਫਲ ਉਹਨਾਂ ਦਾ ਫੜ ਰਿਹਾ, ਤੁਸੀਂ ਇਮੈਜਿਨ ਕਰ ਲਓ ਵੀ ਜੇ ਕਿਸੇ ਇੱਕ ਸਾਲ ਕੋਈ ਇੱਕ ਸਾਰੀ ਫਸਲ ਮਰ ਗਈ ਕਣਕ ਦੀ ਜਾਂ ਝੋਨੇ ਦੀ ਜਾਂ ਆਲੂਆਂ ਦੀ, ਤੇ ਕੀ ਹੋਏਗਾ? ਸੋ ਇਹ ਜਿਹੜੀ ਭਾਈ ਜੀ ਜਿਹੜੀ ਇਹ ਗੱਲ ਹੈ, ਜਿਹੜੀ ਇਹ ਗਰਮੀ ਹੈ ਨਾ, ਇਹ ਹੁਣ ਪੁਰਾਣੀ ਵਾਲੀ ਗਰਮੀ ਨਹੀਂ ਰਹੀ। ਇਹਨੂੰ ਗਰਮੀ ਕਹਿਣਾ ਵੀ ਜਿਹੜਾ ਉਹ ਤਾਂ ਮਤਲਬ ਅੱਗ ਵਰਦੀ ਦੇ ਆਪਾਂ ਮੁਹਾਵਰੇ ਸੁਣੇ ਸੀ ਨਾ, ਕਾਂ ਦੀ ਅੱਖ ਨਿਕਲਦੀ ਹੈ ਅੱਗ ਵਰਦੀ ਹੈ। ਮੇਰੇ ਮਾਸੀ ਜੀ ਰਹਿੰਦੇ ਨੇ, ਮੈਂ ਉਹਨਾਂ ਉੱਥੇ ਜਲੰਧਰ ਦੇ ਲਾਗੇ ਪਿੰਡ ਹੈ, ਤੇ ਮੈਂ ਉਹਨੂੰ ਪੁੱਛਿਆ ਵੀ ਗਰਮੀ ਕਿਵੇਂ ਆ, ਉਹ ਕਹਿੰਦੇ ਜੀ ਮੈਂ ਸਵੇਰ ਨੂੰ 8:30-9 ਅੰਦਰ ਚਲੀ ਜਾਂਦੀ ਹੈ, ਤੇ ਫਿਰ ਮੈਂ 4:30-5 ਤੋਂ ਪਹਿਲਾਂ ਬਾਹਰ ਨਹੀਂ ਨਿਕਲਦੀ।
1: ਇੰਨੀ ਜ਼ਿਆਦਾ ਗਰਮੀ ਪੈ ਰਹੀ ਹੈ,
0: ਇੰਨੀ ਜ਼ਿਆਦਾ ਗਰਮੀ ਹੈ ਜਿਹੜੀ ਤੁਹਾਨੂੰ ਮਹਿਸੂਸ ਹੁੰਦੀ ਹੈ। ਤੁਸੀਂ ਪਾਣੀ ਵੀ ਪੀ ਜਾਓ ਤਾਂ ਵੀ ਠੀਕ ਨਹੀਂ ਹੁੰਦੀ। ਤੇ ਹੁਣ ਤੁਸੀਂ ਵੇਖੋ ਵੀ ਫਿਰ ਦਿਨ ਵਿੱਚ ਕੀ ਬਚਿਆ? ਜਿਹੜੇ ਲੋਕ ਨੇ ਚਲੋ ਉਹ ਤਾਂ ਰਿਟਾਇਰਡ ਨੇ, ਬਜ਼ੁਰਗ ਨੇ, ਪਰ ਜਿਹੜੇ ਲੋਕਾਂ ਦੇ ਕਿਸਾਨ ਆਪਣਾ ਕੰਮ ਕਰ ਰਹੇ ਨੇ, ਝੋਨੇ ਦੀ ਬਿਜਾਈ ਚੱਲ ਰਹੀ ਹੈ, ਜਿਹੜਾ ਇਸ ਤੋਂ ਪਹਿਲਾਂ ਲੋਕ ਆਪਣੇ ਆਲੂ ਸਾਂਭ ਰਹੇ ਸੀ, ਤੇ ਜਿਹੜੇ ਲੋਕ ਕੋਈ ਹੋਰ ਕੰਮ ਕਰਦੇ ਨੇ, ਦਿਹਾੜੀਦਾਰ, ਜਿੰਨੇ ਵੀ ਬਾਹਰ ਕੰਮ ਕਾਰ ਹੁੰਦੇ ਨੇ, ਜਿਹੜੇ ਬੱਸਾਂ ਦੇ ਡਰਾਈਵਰ ਨੇ, ਟਰੱਕਾਂ ਦੇ ਡਰਾਈਵਰ ਨੇ, ਤੁਸੀਂ ਉਹਨਾਂ ਦਾ ਹਾਲ ਵੇਖੋ ਕੀ ਹੁੰਦਾ ਹੋਵੇ।
1: ਸੋ ਕਾਫ਼ੀ ਜ਼ਿਆਦਾ ਇਸ ਟਾਈਮ ਦੇ ਉੱਤੇ ਅਲੱਗ ਅਲੱਗ ਇਲਾਕਿਆਂ ਦੇ ਵਿੱਚੋਂ, ਜਿੱਥੇ ਰਾਜਸਥਾਨ ਦੀਆਂ ਵੀ ਆਪਾਂ ਕਈ ਰੀਲਾਂ ਵੇਖ ਰਹੇ ਹਾਂ, ਭੀਲ ਵਾਲਾ ਇਲਾਕਾ ਵਾ, ਉੱਥੇ ਕਹਿੰਦੇ ਨੇ ਕਿ ਹਵਾਵਾਂ ਬੜੀਆਂ ਤੇਜ਼ ਵਗੀਆਂ ਨੇ, ਤੇ ਉਸ ਤੋਂ ਬਾਅਦ ਧੂੜ ਵਾਲੀਆਂ ਉਹ ਜਿੱਦਾਂ ਉੱਥੇ ਰੇਤ ਹੁੰਦੀ ਹੈ, ਰੇਤਲੀਆਂ ਹਵਾਵਾਂ ਤੋਂ ਬਾਅਦ ਜਾਂ ਫਿਰ ਉਸ ਚੱਕਰਵਰਤੀ ਤੂਫਾਨ ਤੋਂ ਬਾਅਦ ਇੱਕਦਮ ਮੁੜ ਕੇ ਮੀਂਹ ਅਤੇ ਗੜੇਮਾਰੀ, ਤਾਪਮਾਨ ਪਤਾ ਹੀ ਨਹੀਂ ਲੱਗਦਾ ਵੀ ਕਿੱਧਰ ਨੂੰ ਜਾਈ ਜਾਂਦਾ, ਕੀ ਹੋਈ ਜਾਂਦਾ।
0: ਬਿਲਕੁਲ ਜੀ ਬਿਲਕੁਲ, ਮਈ ਦੇ ਵਿੱਚ ਹੀ ਗੱਲ ਹੈ, ਮਈ ਦੇ ਸ਼ੁਰੂ ਦੀ ਗੱਲ ਹੈ। ਇੱਧਰ ਅਬੋਹਰ ਫਾਜ਼ਿਲਕਾ ਦੇ ਕੋਲ 200 acres ਦੇ ਵਿੱਚ ਇੰਨੀ ਗਰਮੀ ਦੇ ਵਿੱਚ ਗੜੇ ਪਏ, ਔਰ ਗੜੇ ਵੀ ਇੰਨੇ ਪਏ ਵੀ ਉਹ 2-2 inches ਸੀ, ਉਹ ਤਾਂ ਪੂਰੀ ਫਸਲ ਉਦੋਂ ਨਸ਼ਟ ਹੋ ਗਈ ਕਣਕ ਵੱਢਣ ਤੋਂ ਪਹਿਲਾਂ। ਸੋ ਜਦੋਂ ਜਿਹੜਾ ਸਾਡਾ ਸਾਰਾ ਗਲੋਬਲ ਵਾਰਮਿੰਗ ਹੈ ਅਤੇ ਉਹਦੇ ਜਿਹਦੇ ਨਾਲ ਕਲਾਈਮੇਟ ਚੇਂਜ ਆਉਂਦੀ ਆ, ਇਹ ਇਵੇਂ ਜਦੋਂ ਅਸੀਂ ਕਹਿੰਦੇ ਹਾਂ ਆਪਣੇ ਪੁਰਾਣੇ ਪ੍ਰੋਗਰਾਮਾਂ 'ਚ ਵੀ ਕਿਹਾ ਵੀ ਅਗਲੇ 100-150 years ਦੇ ਵਿੱਚ ਦੁਨੀਆ ਵਿੱਚ 100-500 crore ਮੌਤਾਂ ਹੋਣੀਆਂ, ਇਹ ਉਹਦੀ ਇੱਕ ਟ੍ਰੇਲਰ ਹੈ, ਉਹਦੀ ਝਲਕ ਹੈ। ਅੱਜ ਦੀ ਜਿਹੜੀ ਖਬਰ ਇਹ ਸੀ ਕਿ ਵੀ ਇੰਡੀਆ ਦੇ ਵਿੱਚ ਸਾਇੰਟਿਸਟ ਇਹ ਐਸਟੀਮੇਟ ਕਰ ਰਹੇ ਆ ਵੀ ਜਦੋਂ ਵੀ ਇਹ ਹੀਟ ਜਿੰਨੀ ਚੱਲ ਰਹੀ ਹੈ, ਹਰ ਰੋਜ਼ 3400 ਮੌਤ ਹੋ ਰਹੀ ਉਹਦੇ ਨਾਲ ਇੱਕ ਦਿਨ 'ਚ, 3400 ਮੌਤ ਹੋ ਰਹੀ ਹੈ। ਤੇ ਜਿਹੜਾ 9/11 ਹੋਇਆ ਸੀ ਨਿਊਯਾਰਕ ਦੇ ਵਿੱਚ ਟੈਰਿਸਟ ਅਟੈਕ, ਉਹਦੇ 'ਚ 2400 ਲੋਕ ਮਰੇ ਸੀ। ਸੋ ਉਹ 9/11 ਤੋਂ ਵੀ ਵੱਡੀ ਇਵੈਂਟ ਹਰ ਰੋਜ਼ ਇੰਡੀਆ ਦੇ ਵਿੱਚ ਵਾਪਰ ਰਹੀ ਹੈ।
1: ਕਮਾਲ ਹੈ, ਮਤਲਬ ਇਹ ਚੀਜ਼
0: ਅਖਬਾਰ ਦੀ ਸੁਰਖੀ ਨਹੀਂ ਹੈ, ਸਾਨੂੰ ਦਿਖਦੀ ਨਹੀਂ, ਕਿਉਂਕਿ ਜਿਹੜਾ ਕਲਾਈਮੇਟ ਚੇਂਜ ਨਾਲ ਡੈਥ ਹੁੰਦੀ ਹੈ ਉਹਦਾ ਜਿਹੜਾ ਡੈਥ ਸਰਟੀਫਿਕੇਟ ਹੈ ਉੱਤੇ ਕਲਾਈਮੇਟ ਚੇਂਜ ਜਾਂ ਗਲੋਬਲ ਵਾਰਮਿੰਗ ਨਹੀਂ ਲਿਖਿਆ ਹੁੰਦਾ, ਕਿਉਂਕਿ ਉਹਨੂੰ ਗਲੋਬਲ ਵਾਰਮਿੰਗ ਤੇ ਕੋਈ ਬਿਮਾਰੀ ਨਹੀਂ, ਉਹਨੂੰ ਜਿਹੜੀ ਡੈਥ ਹੋਏਗੀ ਉਹ ਹਾਰਟ ਅਟੈਕ ਨਾਲ ਹੋਏਗੀ, ਉਹਨੂੰ ਸਟ੍ਰੋਕ ਹੋ ਗਿਆ, ਉਹਦਾ ਬਲੱਡ ਪ੍ਰੈਸ਼ਰ ਖਰਾਬ ਹੋ ਗਿਆ, ਉਹਦੇ ਮਤਲਬ ਗੁਰਦੇ ਖਰਾਬ, ਕਿਉਂਕਿ ਜਿਹੜੀ ਸਾਡਾ ਮਨੁੱਖੀ ਸਰੀਰ ਹੈ ਇਹਨੇ ਕਦੀ ਇੰਨੇ ਟੈਂਪਰੇਚਰ ਤੇ ਰਿਹਾ ਹੀ ਨਹੀਂ ਹੈ। ਸੋ ਸਾਨੂੰ ਜਿਹੜੇ ਸਾਡੇ ਅੰਗ ਨੇ ਉਹਨਾਂ ਨੇ ਕਿੱਦਾਂ ਫੇਲ ਹੋਣਾ ਇਹ ਸਾਇੰਟਿਸਟਾਂ ਨੂੰ ਵੀ ਨਹੀਂ ਪਤਾ, ਇਹ ਮਤਲਬ ਡਾਕਟਰਾਂ ਨੂੰ ਵੀ ਨਹੀਂ ਪਤਾ, ਕਿਉਂਕਿ ਇਹ ਕਦੀ ਭਾਣਾ ਵਰਤਿਆ ਹੀ ਨਹੀਂ ਹੈ।
1: ਸੋ ਇਸ ਟਾਈਮ ਦੇ ਉੱਤੇ ਨਵੀਆਂ ਨਵੀਆਂ ਚੀਜ਼ਾਂ, ਨਵੀਆਂ ਨਵੀਆਂ ਜਿਹੜੇ ਸਮੀਕਰਨ ਬਣ ਰਹੇ ਨੇ ਉਹਦੇ ਨਾਲ ਹੁਣ ਟੈਕਲ ਕਿੱਦਾਂ ਕਰਨਾ ਵਾ, ਉਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਕਿੱਦਾਂ ਬਣ ਕੇ ਰਹਿਣਾ ਵਾ। ਸੋ ਇਹ ਸਾਰੀਆਂ ਚੀਜ਼ਾਂ ਹਾਲੇ ਲੋਕ ਪਰੇ ਨੇ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਵੀ ਏ ਸੀ ਦੇ ਨਾਲ ਸਰੀ ਜਾਂਦਾ, ਪਰ ਵੱਡੀ ਇਸ ਟਾਈਮ ਦੇ ਉੱਤੇ ਸਮੱਸਿਆ ਤੁਸੀਂ ਹੁਣ ਜਿੱਦਾਂ ਰੀਸੈਂਟ ਵੇਖ ਕੇ ਹੀ ਆਏ ਹੋ ਕਿ ਉੱਥੇ ਚਾਹੇ ਕੁਛ ਵੀ ਚੱਲ ਰਿਹਾ ਕਿੱਦਾਂ ਦਾ ਵੀ ਚੱਲ ਰਿਹਾ, ਪਰ ਫਿਰ ਵੀ ਇਸ ਟਾਈਮ ਸਾਡੇ ਕੋਈ ਵੀ ਕੋਈ ਖਾਸ ਵੱਡੀ ਕੋਈ ਸੰਸਥਾ ਜਾਂ ਫਿਰ ਪੋਲੀਟੀਸ਼ੀਅਨ ਕੋਈ ਪਾਰਟੀ ਕਿਸੇ ਨੂੰ ਵੀ ਇਸ ਪਾਸੇ ਕੋਈ ਚਿੱਤ ਖਿਆਲ ਗੱਲ ਹੀ ਨਹੀਂ ਹੈ, ਕਿਸੇ ਨੇ ਕੋਈ ਗੱਲ ਹੀ

0: ਕਦੀ ਕੀਤੀ?
1: ਹਾਂਜੀ ਹਾਂਜੀ ਬਿਲਕੁਲ, ਇਹਦੇ ਕਈ ਕਾਰਨ ਨੇ। ਇਹਦੇ ਇੱਕ ਕਾਰਨ ਤੇ ਆ ਵੀ ਉੱਥੇ ਹੋਰ ਸਮੱਸਿਆਵਾਂ ਬਹੁਤ ਨੇ, ਗਰੀਬੀ, ਲਾ ਐਂਡ ਆਰਡਰ, ਚੋਣਾਂ ਆ ਗਈਆਂ, ਜਦੋਂ ਚੋਣਾਂ ਆਉਂਦੀਆਂ ਫਿਰ ਤਾਂ ਕੋਈ ਗੱਲ ਨਹੀਂ ਹੁੰਦੀ। ਸੋ ਬੜੇ ਕਾਰਨ ਨੇ ਉਹਦਾ। ਇੱਕ ਨਾਲ ਕਾਰਨ ਇਹ ਹੈ ਕਿ ਜਿਹੜਾ ਸਾਡਾ ਗਲੋਬਲ ਵਾਰਮਿੰਗ ਅਤੇ ਕਲਾਈਮੇਟ ਚੇਂਜ ਦਾ ਇਹ ਵਿਸ਼ਾ, ਇਹ ਥੋੜ੍ਹਾ ਜਿਹਾ ਕੰਪਲੀਕੇਟਡ ਹੈ। ਅਤੇ ਮੈਂ ਇਹ ਸੱਚ ਮੰਨ ਕੇ ਜਾਣਦਾ ਕਿ ਜਿਹੜੇ ਸਾਡੇ ਲੀਡਰ ਨੇ ਨਾ, ਉਹਨਾਂ ਵਿਚਾਰਿਆਂ ਦੇ ਬਸ ਦੀ ਗੱਲ ਹੀ ਨਹੀਂ ਹੈ ਸਮਝਣ ਦੀ। ਮੈਂ ਇਹ ਨਹੀਂ ਕਹਿ ਰਿਹਾ ਕਿ ਉਹਨਾਂ ਦਾ ਫਰਜ਼ ਨਹੀਂ ਬਣਦਾ, ਉਹਨਾਂ ਦਾ ਫਰਜ਼ ਬਣਦਾ ਕਿ ਜੇ ਉਹਨਾਂ ਨੂੰ ਆਪ ਨੂੰ ਸਮਝ ਨਹੀਂ ਆਉਂਦੀ, ਉਹ ਕਿਸੇ ਬੰਦੇ ਨਾਲ ਗੱਲਬਾਤ ਕਰਨ ਜਿਹਨੂੰ ਸਮਝ ਆਉਂਦੀ ਹੈ, ਇਹਦੇ 'ਤੇ ਅਮਲ ਕਰਨ। ਪਰ ਮੈਂ ਗਰੰਟੀ ਦਿੰਦਾ ਵੀ ਜੇ ਤੁਸੀਂ ਭਗਵੰਤ ਮਾਨ ਨੂੰ ਜਾਂ ਕਿਸੇ ਕਾਂਗਰਸ ਦੇ ਲੀਡਰ ਨੂੰ ਜਾਂ ਕਿਸੇ ਅਕਾਲੀ ਲੀਡਰ ਨੂੰ ਪੁੱਛ ਲਓ ਵੀ ਜੀ ਗਲੋਬਲ ਵਾਰਮਿੰਗ ਕੀ ਹੁੰਦੀ ਆ, ਉਹ ਫੇਲ ਹੋਣਗੇ ਇਸ ਮਾਮਲੇ ਵਿੱਚ, ਕਿਉਂਕਿ ਉਹਨਾਂ ਦੇ ਪਾਸ ਇੰਨੀ ਟੈਕਨੀਕਲ ਬੈਕਗਰਾਉਂਡ ਹੀ ਨਹੀਂ ਹੈ ਅਤੇ ਉਹਨਾਂ ਦੀ ਮਨ ਦੀ ਇੱਛਾ ਨਹੀਂ ਹੈ। ਅਤੇ ਇਹ ਜਿਹੜੀ ਤੁਹਾਡੀ ਗੱਲ ਬਿਲਕੁਲ ਦਰੁਸਤ ਆ, ਤੁਸੀਂ ਉੱਥੇ ਜਾਓ, ਤੁਹਾਨੂੰ ਲੱਗਦਾ ਵੀ ਇਹ ਹੋ ਕੀ ਰਿਹਾ। ਇਹ ਜਿਹੜਾ ਸਾਡਾ ਮਤਲਬ, ਜਦੋਂ ਆਪਾਂ ਸਾਰੇ ਜਾਣਦੇ ਕੋਈ ਤਾਂ ਕਰਪਸ਼ਨ ਹੈ, ਅਤੇ ਜਦੋਂ ਕਰਪਸ਼ਨ ਹੁੰਦੀ ਹੈ, ਜਿਹੜਾ ਸਰਕਾਰ ਦਾ ਦਾਰੋਮਦਾਰ ਹੈ ਉਹਨਾਂ ਦਾ, ਜਦੋਂ ਸਵੇਰੇ ਉੱਠ ਕੇ ਕੋਈ ਮੰਤਰੀ ਕੰਮ 'ਤੇ ਜਾਂਦਾ ਜਾਂ ਕੋਈ ਜਿਹੜਾ IAS ਆਫਿਸਰ ਜਾਂਦਾ, ਉਹ ਇਸ ਇਰਾਦੇ ਨਾਲ ਨਹੀਂ ਜਾਂਦਾ ਕਿ ਮੈਂ ਅੱਜ ਕਿਹੜੇ ਕੰਮ ਕਰਨੇ ਆ, ਉਹ ਇਸ ਇਰਾਦੇ ਨਾਲ ਜਾਂਦਾ ਕਿ ਅੱਜ ਮੈਂ ਕਿਹੜੇ ਬੰਦੇ ਤੋਂ ਕਿੰਨੇ ਪੈਸੇ ਵਟੋਰਨੇ।
0: ਬਿਲਕੁਲ,
1: ਇਸ ਲਈ ਇਹ ਉਹਨਾਂ ਦੇ ਆਏਗਾ ਹੀ ਨਹੀਂ। ਇਹ ਤਾਂ ਜਿਹੜੇ ਸਾਊਥ ਮਤਲਬ ਤਾਮਿਲਨਾਡ, ਕੇਰਲਾ ਦੇ ਵਿੱਚ ਨੇ, ਜਿੱਥੇ ਥੋੜੀਆਂ ਜਿਹੀਆਂ ਸਰਕਾਰਾਂ ਵਧੀਆ ਨੇ, ਜਿੱਥੇ ਕੰਮ ਹੁੰਦੇ ਨੇ, ਤੇ ਉੱਥੇ ਇਹਨਾਂ ਦੀ ਗੱਲ ਹੁੰਦੀ ਆ। ਉੱਥੇ ਉਹਨਾਂ ਨੇ 1996 ਦੇ ਵਿੱਚ ਤਾਮਿਲਨਾਡ ਸਰਕਾਰ ਨੇ ਕਾਨੂੰਨ ਬਣਾਇਆ ਸੀ ਵੀ ਤੁਸੀਂ ਆਪਣੇ ਘਰਾਂ ਦਾ ਛੱਤ ਦਾ ਪਾਣੀ ਜਿਹੜਾ ਮੀਂਹ ਦਾ ਆ ਉਹਨੂੰ ਫੜ ਕੇ ਮੁੜ ਕੇ ਧਰਤੀ 'ਚ ਪਾਓ। ਤੇ ਆਪਾਂ ਉਹ ਤੋਂ 30 ਸਾਲ ਬਾਅਦ ਵੀ ਜਿੱਥੇ ਪੰਜਾਬ ਦਾ ਸਾਰਾ ਭਵਿੱਖ ਹੀ ਪਾਣੀ ਨਾਲ ਜੁੜਿਆ ਹੋਇਆ, ਕਿਉਂਕਿ ਜੇ ਸਾਡੇ ਪਾਣੀ ਨਾ ਰਿਹਾ, ਸਾਡੇ ਦਰਿਆ ਨਾ ਰਹੇ, ਤਾਂ ਸਾਡੀ ਖੇਤੀ ਨਹੀਂ ਰਹਿਣੀ। ਜੇ ਖੇਤੀ ਨਹੀਂ ਰਹਿਣੀ ਤਾਂ ਪੰਜਾਬ ਨਹੀਂ ਰਹਿਣਾ। ਅੱਜ ਵੀ ਹਾਲੇ ਪੰਜਾਬ ਸਰਕਾਰ ਨੇ ਕੋਈ ਇੱਦਾਂ ਦਾ ਲਾ ਨਹੀਂ ਬਣਾਇਆ, ਉਹ ਆਪਣੇ ਕਾਲਜਾਂ, ਆਪਣੀਆਂ ਸਰਕਾਰੀ ਦਫ਼ਤਰਾਂ ਦਾ ਪਾਣੀ ਨਹੀਂ ਪਾ ਰਿਹਾ। ਸੋ ਜਿਹੜੀ ਕਿ ਤੁਹਾਡੀ ਗੱਲ ਹੈ, ਇਹ ਬਹੁਤ ਚਿੰਤਾ ਵਾਲੀ ਅਤੇ ਡਰ ਵਾਲੀ ਹੈ ਬਈ ਪੰਜਾਬ ਜਿਹੜਾ ਕਿਸੇ ਜ਼ਮਾਨੇ 'ਚ ਪੂਰੇ ਇੰਡੀਆ ਨੂੰ ਲੀਡਰਸ਼ਿਪ ਪ੍ਰਦਾਨ ਕਰਦਾ ਸੀ, ਚਾਹੇ ਉਹ ਆਜ਼ਾਦੀ ਸੰਗਰਾਮ ਦੀ ਗੱਲ ਹੋਵੇ, ਚਾਹੇ ਉਹ ਮੁੜ ਕੇ ਫਿਰ ਐਮਰਜੈਂਸੀ ਦੀ ਹੋਵੇ, ਜਾਂ ਉਸ ਤੋਂ ਬਾਅਦ ਈਵਨ ਆਮ ਆਦਮੀ ਪਾਰਟੀ ਵੀ ਸਭ ਤੋਂ ਪਹਿਲੀ ਜਿਹੜੀ ਸਟੇਟ ਦੇ ਵਿੱਚ ਸਰਕਾਰ ਬਣੀ। ਸੋ ਪੰਜਾਬ ਜਿਹੜਾ ਹੁਣ ਤੱਕ, ਔਰ ਇਹ ਤੁਸੀਂ ਮੁੜ ਕੇ ਇਹਨੂੰ ਤੁਸੀਂ ਸਿੱਖ ਧਰਮ ਨਾਲ ਅਤੇ ਸੂਫੀਆਂ ਨਾਲ ਅਤੇ ਭਗਤਾਂ ਨਾਲ ਜੋੜ ਲਓ, ਸੋ ਜਿਹੜਾ ਪੰਜਾਬ ਪਿਛਲੇ 1,000-1,500 ਸਾਲ ਤੋਂ ਪੂਰੇ ਖਿੱਤੇ ਨੂੰ ਲੀਡਰਸ਼ਿਪ ਪ੍ਰਦਾਨ ਕਰਦਾ ਸੀ, ਅੱਜ ਉਹ ਲਾਚਾਰ ਹੈ ਤੇ ਬੇਚਾਰ ਹੈ। ਉਹਦੇ ਆਪਣੇ ਪਾਸ ਲੀਡਰ ਨਹੀਂ ਹੈ, ਉੱਥੇ ਭਗਵੰਤ ਮਾਨ ਵਰਗੇ ਜਿਹੜੇ ਨੇ ਜਿਹੜੇ ਕਮੇਡੀਅਨ ਤੇ ਦੂਸਰੇ ਜਿਹੜੇ ਨੇ ਉਹਨਾਂ ਦਾ ਹਾਲ ਇਦੂ ਵੀ ਥੱਲੇ ਵਾਲਾ, ਚੁਟਕਲੇਬਾਜ਼ੀ, ਲਤੀਫੇਬਾਜ਼ੀ ਤੋਂ ਬਿਨਾਂ ਗਾਂਧੀ ਕੋਈ ਨਹੀਂ ਹੈ। ਉਹ ਇਹ ਤਾਂ ਸਾਡੀ ਤਰਾਸਦੀ ਹੈ ਤੇ ਇਹਦਾ ਨੁਕਸਾਨ ਸਾਨੂੰ ਬਹੁਤ ਹੋ ਰਿਹਾ, ਕਿਉਂਕਿ ਜੇ ਸਾਡੀਆਂ ਫਸਲਾਂ, ਜਿਵੇਂ ਮੈਂ ਆਪਾਂ ਗੱਲ ਕੀਤੀ ਜਾਮਣਾਂ ਦੀ, ਤੇ ਜੇ ਸਾਡੀਆਂ ਫਸਲਾਂ ਦਾ ਤੇ ਸਬਜ਼ੀਆਂ ਦਾ ਹੋਣ ਲੱਗ ਪਿਆ,
0: ਜੂਨ ਜੁਲਾਈ ਦੇ ਵਿੱਚ ਹੋਰ ਵੀ ਜ਼ਿਆਦਾ ਬੁਰੇ ਹਾਲਾਤ ਬਣਨਗੇ।
1: ਬਿਲਕੁਲ ਜੀ, ਪੰਜਾਬ ਪਹੁੰਚ ਸਕਦਾ, ਪੰਜਾਬ 'ਚ 47 ਡਿਗਰੀ ਪਟਿਆਲੇ, 2-3 ਦਿਨ ਪਹਿਲਾਂ ਪਟਿਆਲੇ ਸੀਗਾ 47 ਡਿਗਰੀ ਟੈਂਪਰੇਚਰ, ਜਿਹੜੇ ਆਪਾਂ ਉੱਥੋਂ ਆ ਗਏ ਹਾਂ ਸਾਨੂੰ ਭੁੱਲ ਗਿਆ 47 ਡਿਗਰੀ ਟੈਂਪਰੇਚਰ ਕੀ ਹੁੰਦਾ, ਕਿਉਂਕਿ ਸਾਡਾ ਜਿਹੜਾ ਤੁਸੀਂ ਬਾਹਰ ਰੱਖੋ ਨਾ, ਤੁਹਾਡੇ ਉਹ ਮਤਲਬ ਚਮੜੀ ਦੇ ਵਿੱਚ ਦੀ ਧੁੱਪ ਲੰਘਦੀ ਆ, ਤੁਹਾਨੂੰ ਦਰਦ ਮਹਿਸੂਸ ਹੁੰਦਾ ਵੀ ਇਹ ਜਲਣ ਮਹਿਸੂਸ ਹੁੰਦੀ ਹੈ, ਔਰ ਉਹਦੇ ਉਹ ਮਹਿਸੂਸ ਹੋਣ ਲਈ ਤੁਹਾਨੂੰ ਕੋਈ 1/2 ਘੰਟਾ ਉਡੀਕਣਾ ਨਹੀਂ ਪੈਂਦਾ, 25 ਮਿੰਟ ਉਡੀਕਣਾ ਨਹੀਂ ਪੈਂਦਾ। ਤੁਸੀਂ ਬਾਹਰ ਕੱਢੇ ਜਿਹੜਾ ਤੁਹਾਡਾ ਅੰਗ ਨੰਗਾ ਨਹੀਂ ਢੱਕਿਆ ਹੋਇਆ, ਬਾਹ, ਹੱਥ, ਮੂੰਹ, ਤੁਹਾਡੇ ਉੱਤੇ ਇੰਜ ਹੋਊਗੀ ਜਿਵੇਂ ਕੋਈ ਤੁਹਾਡੇ ਅੱਗ ਲਾ ਰਿਹਾ ਹੁੰਦਾ, ਜਿਵੇਂ ਆਪਾਂ ਉਹ ਲੈਂਸ ਦੇ ਨਾਲ ਬੱਚੇ ਹੁੰਦੇ ਹੋਏ ਸੂਰਜ ਨੂੰ ਕਰਕੇ ਨਾ ਕਾਗਜ਼ ਨੂੰ ਅੱਗ ਲਾਉਂਦੇ ਸੀ ਲੈਂਸ ਲੈ ਕੇ, ਤੇ ਇਵੇਂ ਤੁਹਾਡੇ ਉਹਨੂੰ ਜਲਣ ਮਹਿਸੂਸ ਹੁੰਦੀ ਆ। ਸੋ ਜਿਹੜਾ ਇਹ ਵਰਤਾਰਾ ਹੈ ਜੀ, ਆਪਾਂ ਮਤਲਬ ਬੜੀ ਗੱਲਾਂ ਕੀਤੀਆਂ ਨੇ, ਇਹ ਹਾਲੇ ਸ਼ੁਰੂ ਹੋਇਆ, ਇਹ ਉਹਦੀ ਸਿਖਰ ਨਹੀਂ ਹੈ। ਹੁਣ ਤੁਸੀਂ ਇਮੈਜਿਨ ਕਰੋ ਵੀ ਜਦੋਂ ਇਹਦੀ ਸਿਖਰ ਆਏਗੀ, ਉਹ 50 ਸਾਲ 'ਚ ਆਉਂਦੀ ਹੈ, 100 ਸਾਲ 'ਚ ਆਉਂਦੀ, ਅਤੇ ਇਹ ਅਗਲੇ ਸਾਲ ਜਿਹੜੀ ਗਰਮੀ ਪੈਣੀ ਆ ਉਹ ਇਦੋਂ ਵੀ ਵੱਧ ਪੈਣੀ ਆ, ਹੋ ਸਕਦਾ ਇੱਕ ਫਲ ਛੱਡ ਕੇ ਦੂਜੇ ਸਾਲ ਆ ਜਾਏ। ਪਰ ਜਿਹੜਾ ਇਹ ਪਿਛਲੇ 1,25,000 ਸਾਲ ਜਿਹੜੇ ਲੰਘ ਕੇ ਗਏ ਨੇ ਮਨੁੱਖਤਾ ਦੇ, ਕਿਉਂਕਿ ਮਨੁੱਖ ਨੂੰ ਹਾਲੇ 1,00,000 ਸਾਲ, ਸਾਨੂੰ ਬੰਦੇ ਨੂੰ ਗੁਫਾ ਚੋਂ ਨਿਕਲ ਕੇ ਬਾਹਰ ਖੇਤੀ ਖੁਤੀ ਕਰਦਿਆਂ ਨੂੰ ਸਾਨੂੰ ਹਾਲੇ 10,000 ਸਾਲ ਹੀ ਹੋਇਆ, 10-15 ਸਾਲ ਹੋਇਆ। ਸਾਡੀ ਸਿੰਧ ਘਾਟੀ ਦੀ ਸਭਿਅਤਾ ਜਿਹੜੀ ਆ ਛੇ ਹਜ਼ਾਰ ਸਾਲ ਪੁਰਾਣੀ ਆ, ਤੇ ਉਦੋਂ ਪਹਿਲਾਂ 5,000 ਸਾਲ ਪਹਿਲਾਂ ਬੰਦੇ ਨੇ ਖੇਤੀ ਕਰਨੀ ਸ਼ੁਰੂ ਕੀਤੀ। ਸੋ ਪਿਛਲੇ 1,25,000 ਸਾਲਾਂ ਦੇ ਵਿੱਚ ਜਿਹੜੇ ਸਭ ਤੋਂ ਵੱਧ ਗਰਮ 15 ਸਾਲ ਸੀ ਉਹ ਪਿਛਲੇ 15 ਸਾਲ ਸੀ।
0: ਓਕੇ,
1: 1,24,985 ਸਾਲ ਅਸੀਂ ਬੜੇ ਚੰਗੇ ਲਗਾ ਲਏ, ਤੇ ਜਿਹੜੇ 15 ਸਾਲ ਆਖਰ ਵਾਲੇ ਆਏ ਅਸੀਂ ਉਹਦੇ ਨਾਲ ਅੱਗ ਮਚਾ ਦਿੱਤੀ, ਸਾਰੀ ਦੁਨੀਆਂ ਦੇ ਵਿੱਚ ਸਭ ਤੋਂ ਵੱਧ ਵਾਲੇ ਸੀਗੇ।
0: ਸੋ ਆਪਾਂ ਏਦਾਂ ਕਹਿ ਲਈ ਕਿ ਜਦੋਂ ਸਾਨੂੰ ਅਵੇਅਰਨੈਸ ਆਈ, ਜਦੋਂ ਆਪਾਂ ਉਹ ਚੀਜ਼ਾਂ ਤੇ ਕਾਬੂ ਪਾਉਣਾ ਸੀ, ਉਦੋਂ ਆਪਾਂ ਹੋਰ ਫੱਟੇ ਚੱਕਦੇ।
1: ਬਿਲਕੁਲ ਜੀ ਬਿਲਕੁਲ, ਕਿਉਂਕਿ ਜਿਹੜਾ ਗਲੋਬਲ ਵਾਰਮਿੰਗ ਹੈ ਇਹ ਸਾਡੇ ਕਾਰਬਨ ਮਿਸ਼ਨ ਨਾਲ ਜੁੜੀ ਹੋਈ ਹੈ। ਕਾਰਬਨ ਮਿਸ਼ਨ ਨੂੰ ਆਪਾਂ ਮੰਨਦੇ ਹਾਂ ਜਦੋਂ ਇੰਗਲੈਂਡ 'ਚ ਸਟੀਮ ਇੰਜਨ ਤੇ ਕੋਲੇ ਦੀ ਪਾਵਰ 1800 ਦੇ ਕਰੀਬ ਸ਼ੁਰੂ ਹੋਈ। ਸੋ ਸਾਨੂੰ ਤਕਰੀਬਨ 225 ਸਾਲ ਹੋ ਗਏ ਇਹ ਜਿਹੜੀ ਹਵਾ ਦੇ ਵਿੱਚ ਕਾਰਬਨ ਡਾਈਆਕਸਾਈਡ ਪਾਉਂਦਿਆਂ ਨੂੰ। ਤੇ ਸੋ ਜਿਹੜੀ ਮਤਲਬ ਆਮ ਤੁਸੀਂ ਵੀ ਤੁਹਾਡੇ ਮਨ 'ਚ ਵੀ ਹੋਏਗਾ ਫਿਰ ਇਹਦਾ ਕੀਤਾ ਕੀ ਜਾਵੇ, ਇਹਦਾ ਇਲਾਜ ਕੀ ਆ। ਬਈ ਸ਼ੋਰਟ ਟਰਮ ਇਹਦਾ ਕੋਈ ਇਲਾਜ ਨਹੀਂ, ਕੋਈ ਟੀਕਾ ਨਹੀਂ, ਕੋਈ ਇੱਕ ਚੀਜ਼ ਨਹੀਂ ਤੁਸੀਂ ਕੱਲ ਨੂੰ ਕਰੋ ਸਰਕਾਰ ਕਰੇ ਤੇ ਕੱਲ ਨੂੰ ਠੀਕ ਹੋ ਜੇ, ਕਿਉਂਕਿ ਇਹ ਵਿਗਾੜਨ 'ਚ ਸਾਨੂੰ 250 ਸਾਲ ਲੱਗਾ ਤੇ ਹੁਣ ਇਹਨੂੰ ਠੀਕ ਕਰਨ ਦੇ ਵਿੱਚ ਵੀ ਜਿਹੜੇ ਆ 250 ਸਾਲ ਤਾਂ ਨਹੀਂ ਲੱਗਣਾ ਚਾਹੀਦਾ, ਪਰ ਉਹ 2-4 ਦਹਾਕੇ ਲੱਗਦੇ, ਉਹ ਵੀ ਤਾਂ ਜੇ ਅਸੀਂ ਪੂਰੀ ਦੀ ਪੂਰੀ ਕੋਸ਼ਿਸ਼ ਕਰੀਏ। ਅੱਧ ਪਚੱਦੀ ਨਹੀਂ ਵੀ ਹਾਂ ਬਚ ਕਰ ਲਾਂਗੇ, ਕੋਈ ਗੱਲ ਨਹੀਂ ਅੱਜ ਮੈਂ, ਕਿਉਂਕਿ ਜਿਹੜੇ ਕਾਰਬਨ ਮਿਸ਼ਨ ਨੇ ਉਹ ਹਰੇਕ ਚੀਜ਼ ਨਾਲ ਜੁੜੇ ਹੋਏ ਨੇ। ਹੁਣ ਜੇ ਸਾਡੇ ਉਹਦਾ ਜਿਹੜਾ ਇਲਾਜ ਹੈ ਉਹ ਇਹੀ ਹੈ ਕਿ ਅਸੀਂ ਆਪਣੇ ਕਾਰਬਨ ਮਿਸ਼ਨ ਕਿਵੇਂ ਘਟਾਉਣੇ ਨੇ। ਤੇ ਆਪਾਂ ਮੁੜ ਬੜੀਆਂ ਗੱਲਾਂ, ਸਭ ਤੋਂ ਵੱਡੇ ਕਾਰਬਨ ਮਿਸ਼ਨ ਜਿਹੜਾ ਤੁਹਾਡੇ ਸਾਰੇ ਸੁਣਨ ਵਾਲੇ ਆਸਟ੍ਰੇਲੀਆ 'ਚ ਨੇ ਜਾਂ ਨੌਰਥ ਅਮੈਰੀਕਾ 'ਚ ਨੇ, ਵੀ ਜਿਹੜਾ ਸਾਡੇ ਸਭ ਤੋਂ ਵੱਧ ਕਾਰਬਨ ਮਿਸ਼ਨ ਜੁੜੇ ਹੋਏ ਨੇ ਸਾਡੀਆਂ ਕਾਰਾਂ ਦੇ ਨਾਲ, ਟਰੱਕਾਂ ਦੇ ਨਾਲ, ਤੇ ਫਿਰ ਸਾਡੇ ਘਰਾਂ ਦੇ ਵਿੱਚ ਜਿੱਥੇ ਸਾਡੇ 'ਤੇ ਠੰਡ ਪੈਂਦੀ ਹੈ ਉਹ ਲੱਗੀ ਹੋਈ ਨੇ, ਜਿਹੜੀਆਂ ਫਰਨਸ ਲੱਗੀਆਂ ਹੋਈਆਂ ਨੇ। ਸੋ ਸਾਨੂੰ ਆਪਣੇ ਜਿੱਥੇ ਵੀ ਤੁਸੀਂ ਰਹਿੰਦੇ ਹੋ ਤੁਸੀਂ ਇਹ ਵੇਖਣਾ ਵੀ ਮੇਰੇ ਕਾਰਬਨ ਮਿਸ਼ਨ ਇੱਥੇ ਐਵਰੇਜ ਕਿੱਥੇ ਨੇ। ਪੰਜਾਬ ਦੇ ਵਿੱਚ ਜਿਹੜਾ ਬੰਦਾ ਰਹਿੰਦਾ ਉਹਦੇ 50% ਜਿਹੜੀ ਕਾਰਬਨ ਡਾਈਆਕਸਾਈਡ ਮਿਸ਼ਨ ਨੇ ਉਹ ਬਿਜਲੀ ਨਾਲ ਜੁੜੇ ਹੋਏ ਨੇ, ਕਿਉਂਕਿ ਪੰਜਾਬ ਦੀ ਬਿਜਲੀ ਹਾਲੇ ਵੀ ਬਹੁਤ ਹੀ ਕੋਲੇ ਤੋਂ ਬਣਦੀ ਆ। ਸੋ ਜੇ ਪੰਜਾਬ 'ਚ ਰਹਿਣ ਵਾਲਾ ਬੰਦਾ ਸੋਲਰ ਪੈਨਲ ਲਵਾਉਂਦਾ ਉਹਦੇ ਉਹ ਕਾਰਬਨ ਮਿਸ਼ਨ ਘੱਟ ਜਾਂਦੇ ਨੇ। ਜਿਵੇਂ ਤੁਸੀਂ ਕਿਸੇ ਨੂੰ ਗਿਫਟ ਦੇਣਾ, ਤੁਹਾਡਾ ਕੋਈ ਰਿਸ਼ਤੇਦਾਰ ਰਹਿੰਦਾ, ਮੈਂ ਆਪਣੇ ਪਿੰਡ ਦੇ ਵਿੱਚ ਗੁਰਦੁਆਰਾ ਸਾਡੇ ਤੇ ਮੈਂ ਉਹਨਾਂ ਨੂੰ 1-6 ਕਿਲੋਵਾਟ ਦਾ ਜਿਹੜਾ ਸਿਸਟਮ ਹੈ ਉਹ ਡੋਨੇਟ ਕੀਤਾ, ਤੇ ਉਹਨਾਂ ਦੇ ਨਾਲੇ ਤਾਂ ਪੈਸੇ ਬਚਣ ਲੱਗ ਗਏ, ਬਿਜਲੀ ਦਾ ਬਿੱਲ ਮਾਫ਼ ਹੋ ਗਿਆ, ਤੇ ਨਾਲੇ ਉਹਦੇ ਨਾਲ ਜੁੜੇ ਹੋਏ ਜਿਹੜੇ ਸਾਡੇ ਕਾਰਬਨ ਮਿਸ਼ਨ ਖਤਮ ਹੋ ਗਏ। ਸੋ ਸਾਡੀ ਜਿਹੜਾ ਫਰਜ਼ ਬਣਦਾ ਅੱਜ ਦੀ ਤਾਰੀਖ ਦੇ ਵਿੱਚ, ਸਾਡਾ ਜਿਹੜਾ ਧਰਮ ਹੈ ਸਾਡਾ ਇੱਕੋ ਹੀ ਧਰਮ ਹੈ, ਚਾਹੇ ਤੁਸੀਂ ਗੁਰਦੁਆਰੇ ਜਾਂਦੇ ਹੋ, ਚਾਹੇ ਮੰਦਰ ਜਾਂਦੇ, ਮਸਜਿਦ ਜਾਂਦੇ ਹੋ, ਪਰ ਅੱਜ ਦੀ ਤਾਰੀਖ 'ਚ ਸਾਡਾ ਸਾਰਿਆਂ ਦਾ ਇੱਕੋ ਧਰਮ ਹੈ, ਤੇ ਉਹ ਧਰਮ ਹੈ ਕਿ ਅਸੀਂ ਆਪਣੀ ਧਰਤੀ ਨੂੰ ਕਿਵੇਂ ਬਚਾਉਣਾ। ਕਿਉਂਕਿ ਜੇ ਸਾਡੀ ਧਰਤੀ ਨਾ ਰਹੀ ਤੇ ਸਾਡੇ ਧਰਮ ਦਾ ਕੋਈ ਮਤਲਬ ਨਹੀਂ ਰਹਿਣਾ, ਜੇ ਸਾਡੀ ਧਰਤੀ ਰਹੇਗੀ ਫਿਰ ਹੀ ਅਸੀਂ ਆਪਣੀ ਜੋ ਵੀ ਸਾਡਾ ਧਰਮ ਹੈ, ਸਿੱਖ ਹੈ, ਹਿੰਦੂ ਧਰਮ ਹੈ, ਮੁਸਲਿਮ ਇਸਲਾਮ ਹੈ, ਅਸੀਂ ਉਹ ਮਨਾ ਸਕਾਂਗੇ। ਤੇ ਇਹ ਸਾਨੂੰ ਇਸ ਪੱਧਰ ਤੇ ਲਿਆਉਣ ਦੀ ਲੋੜ ਹੈ। ਅਸੀਂ ਇਹਨੂੰ ਇਹ ਨਹੀਂ ਕਿ ਕੋਈ ਗੱਲ ਨਹੀਂ ਮੈਂ ਹਫ਼ਤੇ ਬਾਅਦ ਸੋਚ ਲਾਂਗਾ ਇਹਦੇ ਬਾਰੇ, ਹਾਲੇ ਮੇਰੇ ਮੈਂ ਘਰ ਵੱਡਾ ਬਣਾਉਣਾ, ਹਾਲੇ ਮੈਂ ਕਾਰ ਵੱਡੀ ਲੈਣੀ ਹੈ, ਇਲੈਕਟ੍ਰਿਕ ਕਾਰ ਮਹਿੰਗੀ ਹੈ, ਨਾ। ਸਾਨੂੰ ਇਹ ਆ ਵੀ ਅਸੀਂ ਜਲਦੀ ਤੋਂ ਜਲਦੀ ਇਹ ਆਪਣੀ ਜਿਹੜੀ ਟ੍ਰਾਂਜ਼ੀਸ਼ਨ ਹੈ ਕਿਵੇਂ ਲੈ ਕੇ ਆਉਣੀ।
0: ਸੋ ਇਹ ਵੱਡੀ ਸਮੱਸਿਆ ਵਾ ਸਰ, ਉਸ ਤੋਂ ਪਹਿਲਾਂ ਤਾਂ ਇਹ ਹੈ ਨਾ ਕਿ ਸਾਨੂੰ ਜਾਣਕਾਰੀ ਹੋਵੇ, ਆਪਾਂ ਇਸ ਚੀਜ਼ ਨੂੰ ਲੈ ਕੇ ਥੋੜ੍ਹੀ ਜਿਹੀ ਅਵੇਅਰ ਹੋਈਏ, ਚਿੰਤਾ ਹੋਵੇ, ਤਾਂ ਫਿਰ ਬੰਦਾ ਉਸ ਇਲਾਜ ਵਾਲੇ ਪਾਸੇ ਨੂੰ ਆਉਂਦਾ। ਸੋ ਹੁਣ ਜਿੱਦਾਂ ਆਮ ਆਪਾਂ ਕਈ ਚਲੋ ਕਈ ਅਖਬਾਰਾਂ ਜਿਹੜੀਆਂ ਛੋਟੇ ਛੋਟੇ ਆਰਟੀਕਲ ਲਿਖਦੀਆਂ ਵੀ ਰਹਿੰਦੀਆਂ ਨੇ, ਸੋ ਅਜਿਹੇ ਦੇ ਵਿੱਚ ਹੁਣ ਇਹ ਵੀ ਸੁਣਨ ਦੇ ਵਿੱਚ ਆ ਰਿਹਾ ਕਿ ਹੁਣ ਇਹ ਇੱਕ ਮੌਸਮੀ ਪਰੇਸ਼ਾਨੀ ਨਾ ਰਹਿ ਕੇ ਇੱਕ ਸਿਹਤ ਐਮਰਜੈਂਸੀ ਬਣ ਗਈ ਆ, ਹੁਣ ਇਸ ਟਾਈਮ ਦੇ ਉੱਤੇ ਸਾਡੀ ਹੈਲਥ ਦਾ ਇਸ਼ੂ ਬਣ ਗਿਆ, ਜਿੱਦਾਂ ਤੁਸੀਂ ਪਹਿਲਾਂ ਦੱਸਿਆ। ਅਤੇ ਇਹ ਸਾਲ ਜਿਹੜਾ ਖਾਸ ਤੌਰ ਦੇ ਉੱਤੇ ਰੌਲਾ ਪੈ ਰਿਹਾ, ਇਸ ਸਾਲ ਦੇ ਵਿੱਚ ਕੀ ਇੱਦਾਂ ਦਾ ਕੀ ਐਲਨੀਨੋ ਸਾਈਕਲ ਜਿਹਦਾ ਬਾਰੇ ਕਈ ਜਾਣੇ ਇਹ ਵੀ ਕਹਿ ਰਹੇ ਨੇ ਕਿ ਇਹਨਾਂ ਸਾਲਾਂ ਦੇ ਵਿੱਚ ਜ਼ਿਆਦਾ ਪ੍ਰੋਬਲਮ ਹੋ ਸਕਦੀ ਹੈ ਐਲਨੀਨੋ ਕਰਕੇ, ਇਹਦਾ ਮਤਲਬ ਆਪਾਂ ਇਹ ਲਾਈਏ ਵੀ ਬਾਅਦ ਵਿੱਚ ਆਪਣੇ ਆਪ ਠੀਕ ਹੋ ਜਾਣੀ ਆ, ਲੋਕ ਇਸ ਚੀਜ਼ ਨੂੰ ਲੈ ਕੇ ਵੀ ਧਰਵਾਸ ਸੀ ਨੇ?
1: ਹਾਂ ਨਹੀਂ, ਇਹ ਦੇਖੋ ਹੈ ਨਾ, ਇਹ ਹਮੇਸ਼ਾ ਮਨੁੱਖੀ ਮਨ ਹੁੰਦਾ ਕਾਫੀ, ਕਿਉਂਕਿ ਉਹਦੀ ਇੱਕ ਸੀਮਾ। ਜੇ ਆਪਾਂ ਕਿਸੇ ਨੂੰ ਪੁੱਛੀਏ ਵੀ ਪਿਛਲੇ ਸਾਲ ਗਰਮੀ ਕੀ ਸੀ, ਉਹਨੂੰ ਕੁਛ ਨਹੀਂ ਚੇਤਾ, ਕਿਉਂਕਿ ਜਿਹੜੇ ਨੰਬਰ ਨੇ 47 ਡਿਗਰੀ 50 ਡਿਗਰੀ, ਤੁਹਾਨੂੰ ਕੁਛ ਇਹਨਾਂ ਦਾ ਕੋਈ ਮਤਲਬ ਨਹੀਂ। ਇਹ ਤੁਹਾਨੂੰ ਉਹਨੂੰ ਗਰਮੀ ਮਹਿਸੂਸ ਕਰਕੇ ਪਤਾ ਚੱਲਦਾ ਕਿੰਨੀ ਹੈ ਨਾ। ਸੋ ਮਨੁੱਖ ਨੂੰ ਕੁਛ ਨਹੀਂ ਪਤਾ। ਜਿਹੜਾ ਐਲਨੀਨੀਓ ਆ ਰਿਹਾ, ਐਲਨੀਨੀਓ ਇੱਕ ਸਿਸਟਮ ਹੈ ਜਿਹੜਾ ਸਾਡੀ ਹੀਟ ਜਮ੍ਹਾਂ ਹੁੰਦੀ ਪੈਸਿਫਿਕ ਓਸ਼ਨ 'ਚ ਅਤੇ ਕਈ ਸਾਲਾਂ ਵਾਦ ਆਉਂਦਾ, ਉਹ ਇਸ ਸਾਲ ਹਾਲੇ ਆਇਆ ਨਹੀਂ, ਉਹਦੇ ਆਉਣ ਦੀ ਡਰ ਹੈ। ਉਹਦੇ ਸਾਰੇ ਜਿੰਨੇ ਵੀ ਉਹਦੇ ਉਹ ਚਿੰਨ ਗਿਣਦੇ ਨੇ ਉਹ ਪੂਰੇ ਹੋ ਰਹੇ ਨੇ। ਤੇ ਜਦੋਂ 1886 ਚ ਜਿੰਨਾ ਵੱਡਾ ਐਲਨੀਨੀਓ ਆ ਰਿਹਾ ਉਹਦੀ ਵੀ ਕੈਟੇਗਰੀ ਹੁੰਦੀ ਆ ਇਹਦੇ ਨਾਲ ਜਿਵੇਂ ਤੂਫਾਨਾਂ ਦੀ ਹੁੰਦੀ ਆ, ਪਰ ਜਿੱਡਾ ਵੱਡਾ ਐਲਨੀਨੀਓ ਆ ਰਿਹਾ ਉਦੋਂ ਛੋਟਾ ਐਲਨੀਨੀਓ 1886 ਚ ਆਇਆ ਸੀ। ਤੇ ਉਦੋਂ ਸਾਊਥ ਜਿਹੜਾ ਆਪਣਾ ਸਾਊਥ ਇੰਡੀਆ ਹੈ ਨਾ ਉੱਥੇ ਇੰਨੀ ਭੁੱਖਮਰੀ ਪਈ ਸੀ ਵੀ ਲੱਖਾਂ ਲੋਕ ਭੁੱਖ ਨਾ ਮਰ ਗਏ ਸੀ। ਚਲੋ ਹੁਣ ਉੱਥੇ ਭੁੱਖਮਰੀ ਨਹੀਂ ਪਏਗੀ ਕਿਉਂਕਿ ਸਾਡੇ ਕੋਲ ਸਰਕਾਰਾਂ ਨੇ ਆਪਣੇ ਜਿਹੜੇ ਅਨਾਜ ਵਗੈਰਾ ਹੁੰਦਾ ਜਮ੍ਹਾਂ ਕੀਤਾ ਹੁੰਦਾ ਪਾਣੀ ਲਈ, ਸਾਡੇ ਕੋਲ ਟਿਊਬਵੈੱਲ ਨੇ ਉਦੋਂ ਮੀਂਹ ਦਾ ਪਾਣੀ ਹੁੰਦਾ ਸੀ ਜਾਂ ਹੋਰ ਅਸੀਂ ਖਾਣ ਦੇ ਹੋਰ ਵਸੀਲੇ ਨੇ। ਪਰ ਇਹ 1886 ਜਿਹੜਾ ਐਲਨੀਨੀਓ ਆਇਆ ਸੀ ਜਿਹਨੇ ਪੂਰੇ ਔਰ ਦੁਨੀਆਂ ਵਿੱਚ ਸਭ ਤੋਂ ਵੱਧ ਉਹਦੀ ਬਰਬਾਦੀ ਇੰਡੀਆ 'ਚ ਹੋਈ ਸੀ ਅਤੇ ਇੰਡੀਆ ਵਿੱਚ ਸਭ ਤੋਂ ਵੱਧ ਬਰਬਾਦੀ ਉਦੋਂ ਸਾਊਥ ਇੰਡੀਆ 'ਚ ਹੋਈ ਸੀ। ਅਤੇ ਇਹ ਵਾਲਾ ਜਿਹੜਾ ਐਲਨੀਨੀਓ ਆ ਰਿਹਾ ਇਹ ਉਹਦੇ ਤੋਂ ਵੀ ਸਟਰੋਂਗ ਆ ਰਿਹਾ, ਪਰ ਇਹਦਾ ਮਤਲਬ ਇਹ ਨਹੀਂ ਕਿ ਅਗਲੇ ਸਾਲ ਆਪਣੇ ਆਪ ਠੀਕ ਹੋ ਜਾਣਾ ਨਾ। ਜਿਹੜੀ ਗਰਮੀ 47 degrees ਵਗੈਰਾ ਟੈਂਪਰੇਚਰ ਚੱਲ ਰਹੇ ਇਹਨਾਂ ਦਾ ਐਲਨੀਨੀਓ ਨਾਲ ਹਾਲੇ ਕੋਈ ਚੱਕਰ ਨਹੀਂ ਹੈ। ਉਹ ਜਿਹੜਾ ਐਲਨੀਨੀਓ ਇਫੈਕਟ ਸ਼ੁਰੂ ਹੁੰਦਾ ਉਹ ਤਕਰੀਬਨ ਸਤੰਬਰ ਅਕਤੂਬਰ ਦੇ ਸਤੰਬਰ ਅਗਸਤ ਦੇ ਕਰੀਬ ਜਾ ਕੇ ਸ਼ੁਰੂ ਹੋਣਾ ਅਤੇ ਉਹਨੇ ਫਿਰ ਇਹਦੀਆਂ ਜਿਹੜੀਆਂ ਚੀਜ਼ਾਂ ਆਲਰੇਡੀ ਮਾੜੀਆਂ ਚੱਲ ਰਹੀਆਂ ਉਹਨੇ ਇਹਨਾਂ ਨੂੰ ਹੋਰ ਵੀ ਵੱਧ ਮਾੜੀਆਂ ਅਤੇ ਖਤਰਨਾਕ ਕਰ ਦੇਣਾ।
0: ਜੀ, ਸੋ ਇਹ ਖਤਰਨਾਕ ਨਾ ਹੋਣ ਇਸ ਕਰਕੇ ਜ਼ਰੂਰੀ ਆ ਕਿ ਆਪਾਂ ਇੱਦਾਂ ਦੀ ਇਨਫੋਰਮੇਸ਼ਨ ਇੱਕ ਦੂਸਰੇ ਦੇ ਨਾਲ ਸਾਂਝੀ ਕਰੀਏ, ਆਪ ਵੀ ਅਵੇਅਰ ਰਹੀਏ, ਕੁਛ ਨਾ ਕੁਛ ਆਪਾਂ ਆਪਣਾ ਸਰਦਾ ਬਣਦਾ ਕਰਦੇ ਰਹੀਏ। ਬਈ ਪੰਜਾਬ ਦੀ ਤੁਸੀਂ ਗੱਲ ਕਰ ਰਹੇ ਹੋ, ਪੰਜਾਬ ਦੇ ਬਾਰੇ ਇਹ ਵੀ ਚੀਜ਼ ਕਹੀ ਜਾ ਰਹੀ ਹੈ ਕਿ ਉਹ ਸਟੇਟ ਬਣ ਗਈ ਹੈ ਜਿਹੜੀ ਸਭ ਤੋਂ ਵਧੇਰੇ ਧਰਤੀ ਇੱਥੋਂ ਪਾਣੀ ਕੱਢ ਰਹੀ ਹੈ ਅਤੇ ਸਭ ਤੋਂ ਵਧੇਰੇ ਚਿੰਤਾ ਜਿਹੜੀ ਆ ਉਹ ਇੱਥੇ ਹੀ ਆ ਉੱਤਰੀ ਭਾਰਤ ਦੇ ਵਿੱਚ ਹੀ। UP ਬੇਸ਼ੱਕ ਸਭ ਤੋਂ ਵਧੇਰੇ ਕਹਿੰਦੇ ਨੇ ਕਿ ਸਮੱਸਿਆ ਵਾ, ਤਾਪਮਾਨ ਸਭ ਤੋਂ ਵਧੇਰੇ ਉੱਥੇ ਚੱਲ ਰਿਹਾ, ਪਰ ਉੱਥੇ ਸ਼ਾਇਦ ਪਹਿਲਾਂ ਵੀ ਸਥਿਤੀ ਉਸੇ ਹਿਸਾਬ ਦੇ ਨਾਲ ਹੀ, ਪਰ ਪੰਜਾਬ ਦੇ ਵਿੱਚ ਕਹਿੰਦੇ ਨੇ ਕਿ ਇਹ ਜਾਂ ਫਿਰ ਪਾਕਿਸਤਾਨੀ ਪੰਜਾਬ ਹੋਵੇ ਜਾਂ ਆਪਣਾ ਹੋਵੇ ਇੱਥੇ ਕਹਿੰਦੇ ਨੇ ਕਿ ਬਹੁਤ ਤੇਜ਼ੀ ਦੇ ਨਾਲ ਸਾਰਾ ਕੁਛ ਬਦਲਿਆ ਵਾ।
1: ਬਿਲਕੁਲ ਜੀ, ਪਾਣੀ ਦਾ ਜਿਹੜੀ ਡਿਪਲੀਸ਼ਨ ਹੋ ਰਹੀ ਹੈ ਸਾਡੇ ਨਾ ਪੰਜਾਬ 'ਚ ਤਿੰਨ ਪੱਤਣ ਨੇ, ਆਮ ਹੀ ਸ਼ਬਦ ਵਰਤ ਰਹੇ ਨੇ ਪੱਤਣ, ਐਕੁਆਫਰ ਹੁੰਦਾ। ਪਹਿਲੇ ਪੰਜਾਬ 'ਚ ਹੁੰਦੇ ਸੀ ਜਿਹੜਾ ਪਾਣੀ ਉਦੋਂ ਤੁਹਾਡਾ ਉਹ 40-50 feet ਤੋਂ ਲੈ ਕੇ 80 feet ਤੱਕ ਹੁੰਦਾ ਸੀ, ਅਸੀਂ ਉਹਨੂੰ ਖਤਮ ਕਰ ਦਿੱਤਾ। ਫਿਰ ਉਸ ਤੋਂ ਬਾਅਦ ਅਸੀਂ ਚਲੇ ਗਏ ਉਹ ਸਾਰਾ 200 feet ਦੇ ਕਰੀਬ ਆ ਗਿਆ, ਫਿਰ ਅਸੀਂ ਉਹ ਵੀ ਖਤਮ ਕਰਤਾ। ਹੁਣ ਜਿਹੜੇ ਪੰਜਾਬ ਦੇ ਵਿੱਚ ਬੋਰ ਨਲਕੇ ਲੱਗ ਰਹੇ ਨੇ ਉਹ ਤਕਰੀਬਨ 300 feet ਤੇ ਲੱਗ ਰਹੇ ਨੇ, ਇਹ ਆਖਰੀ ਪੱਤਣ ਹੈ। ਅਤੇ ਜਿਹੜੀ ਗਵਰਨਮੈਂਟ ਆਫ ਇੰਡੀਆ ਦਾ ਅੰਡਰਗਰਾਊਂਡ ਵਾਟਰ ਦੀ ਜਿਹੜੀ ਬੋਡੀ ਹੈ ਉਹਦੀ ਆਪਣੀ ਸਟੱਡੀ ਹੈ ਕਿ ਪੰਜਾਬ ਜਿਸ ਰਫਤਾਰ ਦੇ ਨਾਲ ਥੱਲਿਓ ਪਾਣੀ ਕੱਢ ਰਿਹਾ ਝੋਨਿਆਂ ਦੀ ਫਸਲਾਂ ਦੀ, ਸਭ ਤੋਂ ਵੱਡਾ ਉਹਦਾ ਕਾਰਨ ਝੋਨੇ ਨੇ, ਝੋਨੇ ਦੀ ਫਸਲ ਹੈ। ਜੇ ਅਸੀਂ ਇਹਨੂੰ ਨਹੀਂ ਬੰਦ ਕੀਤਾ ਤੇ 2039 ਚ ਥੱਲੇ ਵਾਲਾ ਪਾਣੀ ਖਤਮ ਹੋ ਜੇ, ਤਾਂ ਤੁਸੀਂ ਇਮੈਜਿਨ ਕਰੋ ਵੀ ਪੰਜਾਬ ਕਿਵੇਂ ਬਚ ਸਕਦਾ ਜੇ ਥੱਲੇ ਵਾਲਾ ਪਾਣੀ ਖਤਮ ਹੋ ਜੇ। ਉਹ ਇਕੱਲਾ ਝੋਨੇ ਲਾਉਣ ਲਈ ਥੋੜ੍ਹਾ ਖਤਮ ਹੋਣਾ, ਉਹ ਸਾਡੇ ਪੀਣ ਲਈ ਵੀ ਖਤਮ ਹੋ ਜਾਣਾ, ਉਹ ਸਾਡੀਆਂ ਫੈਕਟਰੀਆਂ ਚੱਲਣ ਲਈ ਵੀ ਖਤਮ ਹੋਣਾ, ਉਹ ਜਿੱਥੇ ਸਾਡੇ ਯੂਨੀਵਰਸਿਟੀਆਂ ਕਾਲਜ ਹਸਪਤਾਲ ਨੇ ਉਹ ਤਾਂ ਸਾਰੇ ਲਈ ਖਤਮ ਹੋ ਜਾਣਾ, ਤੇ ਉਹ ਕਿਵੇਂ ਬਚੇਗਾ ਉਹ ਸਮਾਜ ਜਿਹੜਾ। ਬਿਲਕੁਲ ਤੁਹਾਨੂੰ ਯਾਦ ਹੋਣਾ ਕਿ ਮੈਂ ਜਦੋਂ ਵੀ ਆਪਾਂ ਗੱਲ ਕਰਦੇ ਹਾਂ ਵੀ ਜਿਹੜਾ ਕਲਾਈਮੇਟ ਚੇਂਜ ਦੀ ਬਰਬਾਦੀ ਹੈ, ਭਿਅੰਕਰਤਾ ਹੈ, ਉਹ ਪੂਰੀ ਦੁਨੀਆ 'ਚ ਆਏਗੀ, ਕਨੇਡਾ 'ਚ, ਆਸਟ੍ਰੇਲੀਆ 'ਚ, ਇੰਡੀਆ 'ਚ, ਅਮੈਰੀਕਾ 'ਚ ਆਏਗੀ, ਪਰ ਉਹਦਾ ਹਰ ਥਾਂ 'ਤੇ ਚਿਹਰਾ ਵੱਖਰਾ ਹੋਏਗਾ। ਅਤੇ ਉਹ ਦੁਨੀਆ ਵਿੱਚ ਸਭ ਤੋਂ ਵੱਧ ਜਿੱਥੇ ਆਉਣੀ ਹੈ ਉਹ ਭਾਰਤ ਅਤੇ ਪਾਕਿਸਤਾਨ ਨੇ, ਅਤੇ ਅਗਾਂਹ ਭਾਰਤ ਅਤੇ ਪਾਕਿਸਤਾਨ ਵਿੱਚ ਸਭ ਤੋਂ ਵੱਧ ਜਿੱਥੇ ਆਉਣੀ ਹੈ ਉਹ ਚੜ੍ਹਦਾ ਅਤੇ ਲਹਿੰਦਾ ਪੰਜਾਬ ਨੇ। ਸੋ ਪੰਜਾਬ ਉਹ ਹੈ ਜਿੱਥੇ ਇਸ ਬਰਬਾਦੀ ਦੇ ਤੂਫਾਨ ਦੀ ਅੱਖ ਹੈ।
0: ਚਾਈਨਾ ਕਹਿੰਦੇ ਨੇ ਕਿ ਕਾਫ਼ੀ ਇਸ ਵਿਸ਼ੇ ਦੇ ਉੱਤੇ ਜਿੱਥੇ ਤਰੱਕੀ ਕਰ ਰਿਹਾ ਵਾ, ਜਿੱਥੇ ਇਹ ਪਹਿਲਾਂ ਖਬਰਾਂ ਸੁਣ 'ਚ ਆ ਰਹੀਆਂ ਸੀ ਕਿ ਇਹ ਜਿਹੜੇ ਵਿਕਸਿਤ ਦੇਸ਼ ਨੇ ਇਹਨਾਂ ਨੇ ਸਭ ਤੋਂ ਵੱਧ ਕਾਰਬਨ ਇਹਨਾਂ ਨੇ ਫੈਲਾਇਆ, ਉੱਥੇ ਕਹਿੰਦੇ ਨੇ ਕਿ ਸਭ ਤੋਂ ਵੱਧ ਯਤਨ ਵੀ ਉਹਨਾਂ ਦੇ ਵੱਲੋਂ ਕੀਤੇ ਜਾ ਰਹੇ ਨੇ ਅਤੇ ਬਹੁਤ ਜਲਦ ਉਹ ਇਹਦੇ ਉੱਤੇ ਕਾਬੂ ਪਾਉਣ ਦਾ ਵੀ ਦਾਅਵਾ ਕਰ ਦੇਣਗੇ। ਬਹੁਤ ਜਲਦ ਦਾ ਮਤਲਬ ਇੱਕਦਮ ਤਾਂ ਨਹੀਂ, ਪਰ ਕਹਿੰਦੇ ਨੇ ਕਿ ਉਹ ਇਸ ਪਾਸੇ ਨੂੰ ਸਭ ਤੋਂ ਤੇਜ਼ੀ ਦੇ ਨਾਲ ਵੱਧ ਰਹੇ ਨੇ।
1: ਬਿਲਕੁਲ ਜੀ, ਦੇਖੋ ਕਾਰਬਨ ਮਿਸ਼ਨ ਨਿਕਲਦੇ ਆ ਜਿੱਥੇ ਵੀ ਅਸੀਂ ਡੀਜ਼ਲ, ਪੈਟਰੋਲ, ਕੋਲਾ ਅਤੇ ਗੈਸ ਵਰਤਦੇ ਹਾਂ, LPG, LNG ਜੋ ਵੀ ਕਹਿੰਦੇ ਉਹਨਾਂ ਨੂੰ। ਸੋ ਜਿੱਥੇ ਵੀ ਅਸੀਂ ਇਹਨਾਂ ਦੀਆਂ ਵਰਤਣ ਚੀਜ਼ਾਂ ਦੀ ਥਾਂ 'ਤੇ ਅਸੀਂ ਹੋਰ ਲਾਵਾਂਗੇ। ਬਿਜਲੀ ਇੱਕ ਸਭ ਤੋਂ ਵੱਧ ਕੋਲੇ ਨਾਲ ਬਣਦੀ ਸੀ, ਹੁਣ ਅਸੀਂ ਵੱਧ ਤੋਂ ਵੱਧ ਸੋਲਰ ਨਾਲ ਬਣਾ ਰਹੇ ਹਾਂ। ਇੰਡੀਆ ਦੇ ਵਿੱਚ ਤਕਰੀਬਨ ਅੱਜ ਤੋਂ ਈਵਨ 5 ਸਾਲ ਪਹਿਲਾਂ ਵੀ ਉਹਨਾਂ ਦੀ 90% ਬਿਜਲੀ ਕੋਲੇ ਤੋਂ ਬਣਦੀ ਸੀ, ਅਤੇ ਹੁਣ ਜਿਹੜੀ ਹੈ ਉਹ ਪਾਣੀ, ਨਿਊਕਲੀਅਰ, ਤੇ ਸੋਲਰ ਤੇ ਵਿੰਡ ਨੂੰ ਲੈ ਕੇ 40% ਤੇ ਪਹੁੰਚ ਗਈ। ਸੋ 60% ਹਾਲੇ ਵੀ ਕੋਲੇ ਤੋਂ ਬਣਦੀ ਆ। ਇਹੀ ਇਵੇਂ ਚੀਨ ਦੇ ਵਿੱਚ ਹੈ, ਉੱਥੇ 50% ਤੋਂ ਵੱਧ ਜਿਹੜੀ ਕਲੀਨ ਹੋ ਗਈ। ਜਿਵੇਂ ਜਿਵੇਂ ਇਲੈਕਟ੍ਰਿਕ ਕਾਰਾਂ ਦੀ ਗਿਣਤੀ ਵੱਧ ਰਹੀ ਹੈ, ਉਵੇਂ ਉਵੇਂ ਸਾਡੇ ਪੈਟਰੋਲ ਤੇ ਡੀਜ਼ਲ ਦੀ ਖਪਤ ਘਟੇਗੀ, ਤੇ ਉਹਦੇ ਨਾਲ ਜਿਹੜੇ ਜੁੜੇ ਹੋਏ ਜਿਹੜੇ ਕਾਰਬਨ ਮਿਸ਼ਨ ਨੇ ਆਪਣੇ ਆਪ ਖਤਮ ਹੋ ਜਾਣਗੇ। ਇਵੇਂ ਹੀ ਜਿਵੇਂ ਅਸੀਂ ਬਿਜਲੀ ਕੋਲੇ ਤੋਂ ਬਣਾਉਂਦੇ ਸੀ, ਹੁਣ ਜੋ ਬਿਜਲੀ ਅਸੀਂ ਸੋਲਰ ਤੋਂ ਬਣਾਵਾਂਗੇ, ਉਹ ਵੀ ਜਿਹੜੇ ਕਾਰਬਨ ਮਿਸ਼ਨ ਖਤਮ ਹੋ ਗਏ। ਇਵੇਂ ਜਿਹੜੀਆਂ ਸਾਡੀਆਂ ਜੇ ਅਸੀਂ ਸਾਰਾ ਕੁਝ ਜਿਹੜਾ ਵੀ ਕੋਲੇ ਨਾਲ ਬਿਜਲੀ ਕੋਲੇ ਪੈਟਰੋਲ ਤੇ ਡੀਜ਼ਲ ਤੇ ਗੈਸ ਨਾਲ ਚੱਲਦਾ, ਜੇ ਅਸੀਂ ਉਹਨੂੰ ਹੌਲੀ ਹੌਲੀ ਬਿਜਲੀ ਤੇ ਲੈ ਆਵਾਂਗੇ, ਤੇ ਬਿਜਲੀ ਜਿਹੜੀ ਆ ਉਹ ਅਸੀਂ ਉਹਨੂੰ ਸੋਲਰ ਤੇ ਵਿੰਡ ਤੇ ਲੈ ਆਵਾਂਗੇ, ਤੇ ਸਾਡੇ ਉਹਨਾਂ ਕਾਰਬਨ ਮਿਸ਼ਨ ਬਹੁਤ ਜਿਹੜੇ ਘੱਟ ਸਕਦੇ ਆ। ਚਾਈਨਾ ਇਹਦੇ ਵਿੱਚ ਸਭ ਤੋਂ ਅੱਗੇ ਆ, ਔਰ ਇੰਨਾ ਅੱਗੇ ਹੈ ਵੀ ਜਿੰਨੀ ਹਰ ਸਾਲ ਦੁਨੀਆਂ ਦੇ ਭਰ ਵਿੱਚ ਸੋਲਰ ਤੇ ਵਿੰਡ ਐਨਰਜੀ ਪੈਦਾ ਕੀਤੀ ਜਾਂਦੀ, ਨਵੀਂ ਲਾਈ ਜਾਂਦੀ ਆ, ਚਾਈਨਾ ਬਾਕੀ ਦੁਨੀਆਂ ਨੂੰ ਕੁੱਲ ਮਿਲਾ ਕੇ ਉਦੋਂ ਵੱਧ ਲਾ ਰਿਹਾ
0: ਜੀ।
1: ਇੱਕ ਪਾਸੇ ਚਾਈਨਾ ਤੇ ਇੱਕ ਪਾਸੇ ਸਾਰੀ ਦੁਨੀਆਂ। ਸੋ ਇੰਡੀਆ ਦੇ ਵੀ ਇਹਦੇ ਵਿੱਚ ਕਾਫੀ ਬਹੁਤ ਪੱਧਰ ਤੇ ਲਗਾ ਰਹੇ ਨੇ। ਹੁਣ ਇੰਡੀਆ ਦੇ ਵਿੱਚ ਜਿਹੜੀ ਤਕਰੀਬਨ ਉਹ 3 ਨੰਬਰ ਤੇ ਨੇ, ਸਭ ਤੋਂ ਵੱਧ ਉਹ ਲਗਾਉਂਦੇ ਨੇ ਚਾਈਨਾ ਚ ਕਿ ਅਮਰੀਕਾ ਚ, ਪਰ ਚਾਈਨਾ ਤੇ ਅਮਰੀਕਾ ਚ ਬਹੁਤ ਜ਼ਿਆਦਾ ਫਰਕ ਹੈ। ਮਤਲਬ ਜੋ ਕੁਛ ਅਮਰੀਕਾ ਵਾਲੇ ਲਗਾਉਂਦੇ ਉਹ ਚਾਈਨਾ ਦੀ ਤਕਰੀਬਨ 20% ਵੀ ਨਹੀਂ, ਤੇ ਇੰਡੀਆ 3 ਨੰਬਰ ਤੇ ਆ। ਸੋ ਇੰਡੀਆ ਦੇ ਵਿੱਚ ਵੀ ਸੋਲਰ ਤੇ ਵਿੰਡ ਬਹੁਤ ਆ ਰਹੀ ਹੈ, ਤੇ ਉਹ ਜਿਵੇਂ ਵੀ ਨਵੀਆਂ ਨਵੀਆਂ ਪੋਲਿਸੀਜ਼ ਆ ਰਹੀਆਂ ਨੇ ਸਰਕਾਰ ਦੀਆਂ। ਇੰਡੀਆ ਦੇ ਵਿੱਚ ਅੱਜ ਉਹ ਜਿਹੜੀ ਸਰਕਾਰ ਦੀ ਘਰਾਂ 'ਚ ਲਾਉਣ ਦੀ ਸਬਸਿਡੀ ਦਿੰਦੇ ਆ, ਹਰ ਰੋਜ਼ 10,000 ਘਰਾਂ 'ਚ ਸੋਲਰ ਪੈਨਲ ਲੱਗਦੇ ਇੰਡੀਆ 'ਚ ਹਰ ਰੋਜ਼, ਤੇ ਇਹ ਉਹਨਾਂ ਨੇ ਤਕਰੀਬਨ 40 ਲੱਖ ਘਰਾਂ 'ਤੇ ਲੱਗ ਗਏ, ਤੇ ਇਹਨਾਂ ਨੂੰ ਤਕਰੀਬਨ 1 ਕਰੋੜ ਘਰਾਂ 'ਤੇ ਲਾਉਣਾ ਉਹਨੀ ਅਗਲੇ ਸਾਲ ਤੱਕ। ਸੋ ਜਿਹੜਾ ਆਪਣੇ ਕੋਲ 1 ਸਾਲ ਬਚਿਆ, 12 ਤੋਂ ਲੈ ਕੇ 18 ਮਹੀਨੇ ਨੇ, ਉਹਦੇ ਵਿੱਚ ਇੰਡੀਆ ਦਾ ਜਿਹੜਾ ਟਾਰਗੇਟ ਹੈ ਉਹ 1 ਕਰੋੜ ਘਰਾਂ 'ਤੇ ਲਾਉਣਾ ਹੈ। ਸੋ ਤੁਹਾਡੇ ਜਿਹੜੇ ਸੁਣਨ ਵਾਲੇ ਨੇ, ਆਸਟ੍ਰੇਲੀਆ ਦੀ ਸਰਕਾਰ ਨੇ ਬਹੁਤ ਵੱਡਾ ਸਬਸਿਡੀ ਦਿੱਤੀਆਂ ਨੇ ਸੋਲਰ 'ਤੇ ਅਤੇ ਬੈਟਰੀਜ਼ 'ਤੇ, ਅਤੇ ਉਹਦੇ ਨਾਲ ਕਾਫੀ ਫਰਕ ਪੈ ਰਿਹਾ। ਇਸ ਲਈ ਤੁਸੀਂ ਵੀ ਲਵਾਓ, ਜਿੱਥੇ ਜੇ ਤੂੰ ਲਵਾ ਸਕਦੇ ਹੋ, ਆਪਣੀ ਕਾਰ ਨੂੰ ਇਲੈਕਟ੍ਰਿਕ ਕਰੋ, ਜਿਹੜਾ ਮੀਟ ਕਨਜ਼ਮਪਸ਼ਨ ਆ ਉਹਨੂੰ ਘਟਾਉਣਾ। ਉਂਝ ਜਿਹੜੇ ਕੱਪੜੇ ਨੇ, ਮੈਂ ਕੱਪੜੇ ਜਿਹੜੇ ਨੇ ਕਦੇ ਨਵੇਂ ਨਹੀਂ ਖਰੀਦਦਾ, ਜਿਹੜੇ ਆਮ ਘਰਾਂ 'ਚ ਪਾਉਣ ਵਾਲੇ ਨੇ। ਤੁਸੀਂ ਜਿਹੜੇ ਪੁਰਾਣੇ ਕੱਪੜਿਆਂ ਦੇ ਸਟੋਰ ਨੇ ਜਿਹਨਾਂ ਨੂੰ ਥ੍ਰਿਫਟ ਸਟੋਰ ਕਹਿੰਦੇ ਕੁਛ, ਉਹ ਤੇ ਬਿਲਕੁਲ ਨਵਿਆਂ ਵਰਗੇ ਮਿਲ ਜਾਂਦੇ ਨੇ ਤੁਹਾਨੂੰ, ਕਿਉਂਕਿ ਜਿਹੜਾ ਇਹਦੇ ਨਾਲ ਵੀ ਜੁੜਿਆ ਹੋਇਆ। ਇੱਕ ਜਿਹੜੀ ਟੀ ਸ਼ਰਟ ਹੈ, ਟੀ ਸ਼ਰਟ ਦਾ ਕਪਾਹ ਉਗਾਉਣ ਤੋਂ ਲੈ ਕੇ ਉਹਦਾ ਕਪਾਹ ਚੁਗਣ, ਉਹਨੂੰ ਸਾਫ਼ ਕਰਨ, ਧਾਗਾ ਬਣਨ, ਕੱਪੜਾ ਬਣਨ, ਉਹਨੂੰ ਕਰਨ, ਅਤੇ ਤੁਹਾਡੀ ਟੀ ਸ਼ਰਟ ਬਣਨ ਤੱਕ, ਇੱਕ ਟੀ ਸ਼ਰਟ ਨੂੰ 2700 ਲੀਟਰ ਪਾਣੀ ਲੱਗਦਾ। ਸੋ ਜੇ ਆਪਾਂ ਮੰਨ ਲਈਏ ਜਿਹੜਾ ਮਰਦਾਂ ਦਾ ਕੁੜਤਾ ਪਜਾਮਾ ਹੈ, ਜਾਂ ਇੱਕ ਪੱਗ ਹੈ, ਜਾਂ ਔਰਤਾਂ ਦਾ ਸਲਵਾਰ ਕਮੀਜ਼ ਹੈ, ਉਹਨੂੰ ਇੱਕ ਟੀ ਸ਼ਰਟ ਤੋਂ 5 ਗੁਣਾ ਵੱਧ ਕੱਪੜਾ ਲੱਗਾ ਤਕਰੀਬਨ। ਜੇ ਆਪਾਂ ਇਹ ਮੰਨ ਲਈਏ ਤਾਂ ਮਤਲਬ ਉਹਨਾਂ ਨੂੰ ਉਹ 14,000 ਲੀਟਰ ਪਾਣੀ ਲੱਗਾ ਇੱਕ ਸੂਟ ਨੂੰ, ਇੱਕ ਪੱਗ ਨੂੰ। ਤੇ ਜੇ ਤੁਹਾਡੇ ਕੋਲ 10 ਕੁੜਤੇ ਪਜਾਮੇ ਨੇ ਜਾਂ 10 ਪੱਗਾਂ ਨੇ, ਤੇ ਉਹ ਹੋ ਗਿਆ 1,40,000। ਤੇ ਮੈਂ ਪੰਜਾਬ 'ਚ, ਮੈਨੂੰ ਕਦੀ ਪਤਾ ਨਹੀਂ ਸੀ ਵੀ ਮੇਰੇ ਫਾਦਰ ਪੱਗ ਬੰਨਦੇ, ਉਹਨਾਂ ਨੇ ਸਾਰੀ ਉਮਰ 5 ਜਾਂ 6 ਜਾਂ 7 ਪੱਗਾਂ ਹੁੰਦੀਆਂ ਸੀ ਉਹਨਾਂ ਕੋਲ। ਮੈਨੂੰ 2 ਰਿਸ਼ਤੇਦਾਰ ਜਾਣਦੇ ਨੇ ਜਿਨ੍ਹਾਂ ਦੇ ਕੋਲ 400 ਤੋਂ ਵੱਧ ਵੀ ਪੱਗਾਂ ਨੇ। ਸੋ ਸਾਨੂੰ ਇਹ ਖਪਤ ਜਿਹੜੀ ਆ, ਅਸੀਂ ਅੰਨੇ, ਅਸੀਂ ਇਹਨੂੰ ਪੈਸੇ ਨਾਲ ਜੋੜ ਲਿਆ, ਕਿਉਂਕਿ ਮੈਂ ਅਮੀਰ ਹੋ ਗਿਆ, ਮੇਰੇ ਕੋਲ ਪੈਸੇ ਨੇ, ਮੈਂ ਜੋ ਮਰਜ਼ੀ ਕਰਾਂ, ਜਿੰਨੇ ਮਰਜ਼ੀ ਸੂਟ ਖਰੀਦਾਂ, ਜਿੰਨੇ ਮਰਜ਼ੀ ਵੱਡੇ ਘਰ ਬਣਾਵਾਂ, ਜਿੰਨੀ ਮਰਜ਼ੀ ਵੱਡੀ ਜੀਪ ਕਾਰ ਚਲਾਵਾਂ। ਸੋ ਜਿਹੜੀ ਸਾਡੀ ਬਰਬਾਦੀ, ਉਹਦੀ ਜੜ ਇਸ ਸੋਚ ਵਿੱਚ ਹੈ, ਅਤੇ ਸਾਨੂੰ ਇਹ ਸੋਚ ਬੋਲਣ ਵੀ ਇਹ ਜਿਹੜੀ ਧਰਤੀ ਹੈ, ਵਾਤਾਵਰਨ ਹੈ, ਇਹ ਮੇਰੀ ਨਿੱਜੀ ਜਾਇਦਾਦ ਨਹੀਂ, ਮੈਂ ਜੋ ਕਰਾਂ ਜੀ ਚਾਹਾਂ ਕਰ ਲਾਂ, ਇਹ ਤਾਂ ਮੇਰੀ ਸਾਂਝੀ ਥਾਂ ਆ ਦੂਜਿਆਂ ਲੋਕਾਂ ਦੇ ਨਾਲ, ਅਤੇ ਆਉਣ ਵਾਲੀਆਂ ਨਸਲਾਂ ਦੇ ਨਾਲ, ਅਤੇ ਸਾਡੀ ਜਿਹੜੀ ਪੂਰੇ ਪਸ਼ੂ ਪੰਛੀ ਚਿੜੀਆਂ ਨੇ ਉਹਨਾਂ ਦੇ ਨਾਲ ਸਾਂਝੀ ਹੈ। ਸੋ ਮੇਰੀ ਇਕੱਲੇ ਦੀ ਨਹੀਂ ਹੈ, ਅਤੇ ਮੈਨੂੰ ਕੋਈ ਹੱਕ ਨਹੀਂ ਕਿ ਮੈਂ ਇਹਨੂੰ ਲਿਤਾਉਣਾ। ਅਤੇ ਮਤਲਬ ਅਖੀਰ 'ਤੇ ਮੈਂ ਬਾਈ ਜੀ ਇਹੀ ਕਹਾਂਗਾ, ਦੇਖੋ 550 ਸਾਲ ਪਹਿਲਾਂ ਸਾਡੇ ਗੁਰੂ ਨਾਨਕ ਦੇਵ ਜੀ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ, ਉਹਨਾਂ ਨੇ ਕਿਹਾ ਪਵਨ ਗੁਰੂ। ਸੋ ਸਾਡੇ ਗੁਰੂ ਕਹਿ ਰਹੇ ਆ ਕਿ ਮੇਰਾ ਗਾ ਗੁਰੂ ਜਿਹੜੀ ਆ ਉਹ ਪਵਨ ਹੈ, ਤੇ ਅਸੀਂ ਉਸ ਪਵਨ ਦੇ ਵਿੱਚ ਕਾਰਬਨ ਡਾਈਆਕਸਾਈਡ ਦੀ ਜ਼ਹਿਰ ਪਾ ਰਹੇ ਹਾਂ। ਸੋ ਅਸੀਂ ਆਪਣੇ ਗੁਰੂ ਦੇ ਗੁਰੂ ਨੂੰ ਜ਼ਹਿਰ ਦੇ ਰਹੇ ਹਾਂ। ਹੁਣ ਇਦੂ ਸੌਖੇ ਸ਼ਬਦਾਂ 'ਚ ਕੋਈ ਹੋਰ ਨਹੀਂ ਕਹਿ ਸਕਦਾ।
0: ਹਾਂ ਇਹ ਵਾਲੀ ਜਿਹੜੀ ਸਮਝ ਆ ਇਹ ਵਾਲੀ ਵਿਆਖਿਆ ਵਾ ਇਹ ਕੋਈ ਕਰੇ ਦੱਸੇ ਜੋ ਆਪਾਂ ਸਮਝੀਏ ਤਾਂ ਫਿਰ ਆ ਨਾ ਸੋ ਆਪਾਂ ਇਹ ਚੀਜ਼ਾਂ ਸਮਝ ਲੈਣੀਆਂ ਸਾਡੇ ਲਈ ਸਮੇਂ ਸਿਰ ਸਾਡੇ ਲਈ ਸਮਝ ਲੈਣੀਆਂ ਬਹੁਤ ਜ਼ਰੂਰੀ ਨੇ ਕਿ ਇਹ ਕਿੰਨਾ ਵੱਡਾ ਨੁਕਸਾਨ ਕਰ ਰਹੀਆਂ ਨੇ ਸੁੱਤੇ ਸਿੱਧੀ ਇਹ ਬੈਕਐਂਡ ਦੇ ਉੱਤੇ ਕੀ ਕੁਛ ਕਰ ਰਹੀਆਂ ਨੇ ਸਾਡੀ ਸਿਹਤ ਦੇ ਲਈ ਔਲਰੇਡੀ ਕਿੰਨੇ ਜ਼ਿਆਦਾ ਨੁਕਸਾਨ ਨੇ ਆਪਾਂ ਕਦੀ ਧਿਆਨ ਹੀ ਨਹੀਂ ਦਿੱਤਾ ਕਿ ਸਾਰਾ ਕੁਛ ਵਾਤਾਵਰਣ ਦੇ ਕਰਕੇ ਆ ਜਾਂ ਫਿਰ ਉਹ ਕਹਿ ਲਈਏ ਆਪਾਂ ਵੀ ਆਪਾਂ ਪਤਾ ਹੈਗਾ ਵਾ ਅੱਖਾਂ ਮੀਟ ਕੇ ਹਲੇ ਤੁਰੇ ਜਾਂਦੇ ਹਾਂ ਵੀ ਚਲੋ ਵੇਖੋ ਕਿੱਥੋਂ ਕੁ ਤੱਕ ਆਪਾਂ ਜਾ ਸਕਦੇ ਹਾਂ ਪਰ ਹੁਣ ਸ਼ਾਇਦ ਸਮਾਂ ਆ ਗਿਆ ਕਿ ਆਪਾਂ ਆਪਣੇ ਆਪਣੇ ਬਣਦੇ ਯੋਗਦਾਨ ਜ਼ਰੂਰ ਪਾਈਏ
1: ਬਿਲਕੁਲ ਬਿਲਕੁਲ ਬਾਈ ਜੀ ਇਹ ਸਾਨੂੰ ਅਸੀਂ ਜਿਹੜੀ ਅਸੀਂ ਕੰਪਨੀਆਂ ਸਰਕਾਰਾਂ ਦੀਆਂ ਪੋਲਿਸੀ ਨੇ ਰਲ ਕੇ ਇਹ ਸਾਰਾ ਜੋ ਬਰਬਾਦੀ ਆ ਹੋਈ ਹੈ ਅਤੇ ਇਹਦੀ ਸ਼ੁਰੂਆਤ ਵੀ ਸਾਡੇ ਤੋਂ ਹੋਏਗੀ ਸਰਕਾਰਾਂ ਨੇ ਕੀ ਕਰਨਾ ਉਹ ਸਾਡੇ ਹੱਥ ਵਿੱਚ ਨਹੀਂ ਤੁਸੀਂ ਵੋਟ ਪਾਓ ਉਦੋਂ ਉਹਨਾਂ ਤੋਂ ਪੁੱਛ ਪੜਤਾਲ ਕਰੋ ਕੰਪਨੀਆਂ ਨੇ ਕੀ ਕਰਨਾ ਉਹ ਸਰਕਾਰਾਂ ਨੇ ਕੰਟਰੋਲ ਕਰਨਾ ਪਰ ਆਪਣੇ ਹੱਥ ਵਿੱਚ ਹੈ ਤੁਹਾਡਾ ਆਪਣਾ ਘਰ ਦਾ ਜੀਵਨ ਤੁਸੀਂ ਆਪਣੇ ਘਰ 'ਚ ਕੀ ਕਰਦੇ ਹੋ ਸੋ ਅੱਜ ਕੱਲ੍ਹ ਇੰਟਰਨੈਟ 'ਤੇ ਸਾਰਾ ਹਰੇਕ ਚੀਜ਼ ਦਾ ਤੁਹਾਡੇ ਕੋਲ ਕਾਰਬਨ ਫੁੱਟਪ੍ਰਿੰਟ ਹੈ ਤੁਸੀਂ ਜਿਹਨੂੰ ਵੀ ਗੂਗਲ ਵਰਤਣਾ ਆਉਂਦਾ ਤੁਸੀਂ ਪੜ੍ਹ ਸਕਦੇ ਹੋ ਵੀ ਇੱਕ ਪਲਾਸਟਿਕ ਦੀ ਪਾਣੀ ਦੀ ਬੋਤਲ ਦਾ ਕੀ ਹੈ ਇੱਕ ਜਿਹੜੇ ਪਲਾਸਟਿਕ ਸਾਡੇ ਸ਼ੋਪਿੰਗ ਬੈਗ ਨੇ ਉਹਦਾ ਕੀ ਹੈ ਕਾਰ ਦਾ ਕਿੰਨਾ ਸੋ ਤੁਸੀਂ ਉਹਨਾਂ ਨੂੰ ਜਿੰਨਾ ਵੀ ਹੈਗਾ ਇਹ ਕਾਰਾਂ ਹੀਟ ਪੰਪ ਸੋਲਰ ਪੈਨਲ ਵੱਡੀਆਂ ਚੀਜ਼ਾਂ ਨੇ ਪਰ ਛੋਟੀਆਂ ਚੀਜ਼ਾਂ ਨੇ ਜਿਹੜੀਆਂ ਉਹਨਾਂ ਨਾਲ ਵੀ ਕਾਰਬਨ ਫੁੱਟਪ੍ਰਿੰਟ ਹੈ ਅਤੇ ਸਾਨੂੰ ਆਪਾਂ ਆਉਣ ਵਾਲੇ ਮਤਲਬ ਸ਼ੋਅ ਦੇ ਵਿੱਚ ਇਹਨਾਂ ਦੇ ਬਾਰੇ ਗੱਲ ਕਰਦੇ ਰਹਾਂਗੇ ਅਤੇ ਮੈਂ ਜ਼ਰੂਰੀ ਨਹੀਂ ਹੈ ਕਿ ਤੁਸੀਂ ਆਪਣਾ ਕਾਰਬਨ ਫੁੱਟਪ੍ਰਿੰਟ ਘਟਾਉਣਾ ਅਤੇ ਤੁਹਾਡੇ ਉੱਤੇ ਪੈਸੇ ਲੱਗਦੇ ਨੇ ਬਿਲਕੁਲ ਨਹੀਂ ਇਹਦਾ ਸਗੋਂ ਉਲਟ ਹੈ ਜੇ ਤੁਸੀਂ ਆਪਣਾ ਜੀਵਨ ਜਿਹੜਾ ਹੈ ਉਹਨੂੰ ਤੁਸੀਂ ਢਾਲਦੇ ਹੋ ਜਿਹੜਾ ਧਰਤੀ ਲਈ ਚੰਗਾ ਹੋਵੇ ਉਹ ਅਸਲ 'ਚ ਤੁਹਾਡੇ ਲਈ ਵੀ ਚੰਗਾ ਤੁਹਾਡੀ ਸਿਹਤ ਲਈ ਵੀ ਚੰਗਾ ਅਤੇ ਤੁਹਾਡੀ ਉਹ ਬੈਂਕ ਖਾਤੇ ਲਈ ਵੀ ਚੰਗਾ ਇਹ ਹੁਣ ਮਤਲਬ ਸਾਇੰਟਿਸਟ ਜਿਹੜੇ ਨੇ ਉਹ ਕਹਿੰਦੇ ਨੇ ਕਿ ਅੱਜ ਦੀ ਤਾਰੀਖ ਦੇ ਵਿੱਚ ਧਰਤੀ ਨੂੰ ਬਰਬਾਦ ਕਰਨਾ ਧਰਤੀ ਨਾਲੋਂ ਬਚਾਉਣ ਨਾਲੋਂ ਮਹਿੰਗਾ ਹੈ ਜੇ ਅਸੀਂ ਧਰਤੀ ਨੂੰ ਬਚਾਵਾਂਗੇ ਉਹ ਸਸਤਾ ਪੈਂਦਾ ਸਾਨੂੰ ਕਿਵੇਂ ਪੈਂਦਾ ਜਿਹੜੀ ਦੁਨੀਆਂ ਦੀ ਮੀਟ ਇੰਡਸਟਰੀ ਹੈ ਉਹਦਾ ਕਾਰਬਨ ਫੁੱਟਪ੍ਰਿੰਟ ਓਡਾ ਹੀ ਵੱਡਾ ਹੈ ਜਿੱਡਾ ਦੁਨੀਆਂ ਭਰ ਦੀ ਟਰਾਂਸਪੋਰਟ ਸੈਕਟਰ ਦਾ ਦੁਨੀਆਂ ਭਰ ਦੀਆਂ ਕਾਰਾਂ ਟਰੱਕ ਬੱਸਾਂ ਟ੍ਰੇਨਾਂ ਜਹਾਜ਼ ਸਮੁੰਦਰੀ ਜਹਾਜ਼ ਸਾਰੇ ਇਕੱਠੇ ਕਰ ਲਓ ਜਿੰਨਾ ਕਾਰਬਨ ਮਿਸ਼ਨ ਉਹਨਾਂ ਦੇ ਨੇ ਉਨੇ ਕਾਰਬਨ ਮਿਸ਼ਨ ਮੀਟ ਇੰਡਸਟਰੀ ਦੇ ਨੇ ਸੋ ਜੇ ਤੁਸੀਂ ਮੀਟ ਬੰਦ ਕਰ ਦੋਗੇ ਖਾਣਾ ਖਾਸ ਕਰਕੇ ਰੈੱਡ ਮੀਟ ਤੇ ਜਿਹੜਾ ਦੂਸਰਾ ਮੀਟ ਹੈ ਤੁਸੀਂ ਉਹਨੂੰ ਘਟਾ ਦੋਗੇ ਤੇ ਇਹ ਵੀ ਤੁਹਾਡਾ ਕਾਰਬਨ ਮਿਸ਼ਨ ਘਟਾਉਣ ਵਾਲਾ ਹੈ ਇਹਦੇ ਨਾਲ ਤੁਹਾਡੇ ਪੈਸੇ ਬਚੇ ਨਾ ਜਿਹੜਾ ਚਿਕਨ ਮਿਲਦਾ ਉਹ ਗੋਭੀ ਤੋਂ ਮਹਿੰਗਾ ਹੁੰਦਾ ਸੋ ਤੁਸੀਂ ਜੇ ਚਿਕਨ ਨੂੰ ਛੱਡ ਕੇ ਗੋਭੀ ਸ਼ਲਗਮ ਗਾਜਰਾਂ ਖਾਓਗੇ ਸਾਗ ਖਾਓਗੇ ਤੇ ਤੁਹਾਡੀ ਸਿਹਤ ਵੀ ਵਧੀਆ ਤੇ ਤੁਹਾਡੀ ਮਤਲਬ ਪੈਸੇ ਵੀ ਘੱਟ ਲੱਗ ਰਹੇ ਨੇ ਤੇ ਤੁਹਾਡਾ ਜਿਹੜੀ ਇਹ ਧਰਤੀ ਆ ਉਹ ਵੀ ਬਚ ਰਹੀ ਹੈ
0: ਬਿਲਕੁਲ ਸੋ ਆਪਾਂ ਨੂੰ ਆਪਣੀਆਂ ਪਾਰਟੀਆਂ ਦੇ ਵੀ ਤੌਰ ਤਰੀਕੇ ਬਦਲਣੇ ਪੈਣਗੇ ਨਿਰਾਸਪਰਾ ਇਹ ਨਹੀਂ ਵੀ ਆਪਣੇ ਘਰਾਂ ਦੇ ਵਿੱਚ ਭਾਈ ਬਹੁਤ ਧੰਨਵਾਦ ਤੁਹਾਡਾ ਇਹ ਵਡਮੁੱਲੀ ਜਾਣਕਾਰੀ ਦੇਣ ਦੇ ਲਈ
1: ਓਕੇ ਜੀ ਧੰਨਵਾਦ ਤੁਹਾਡਾ ਤੇ ਖਾਸ ਕਰਕੇ ਸੁਣਨ ਵਾਲਿਆਂ ਦਾ ਆਪਾਂ ਜਿੰਨੇ ਵੀ ਹੁਣ ਇਹ ਪ੍ਰੋਗਰਾਮ ਆਪਾਂ ਇਹ ਸੋਮਵਾਰ 1 ਵਜੇ ਤੁਹਾਡੇ ਟਾਈਮ ਨਾਲ ਕਰਿਆ ਕਰਾਂਗੇ ਜੇ ਵੀ ਕਿਸੇ ਦੇ ਸਵਾਲ ਨੇ ਤੁਸੀਂ ਉਹ ਤੁਹਾਨੂੰ ਟੈਕਸਟ ਕਰ ਦੇਣ ਮੈਂ ਕੋਸ਼ਿਸ਼ ਕਰਾਂਗਾ ਦੇਣ ਦੀ ਜੇ ਤੁਸੀਂ ਉਂਝ ਵੇਖਣ ਮੈਂ ਸਾਰਾ ਕੁਛ ਆਪਣੇ ਸੋਸ਼ਲ ਮੀਡੀਆ ਤੇ ਸ਼ੇਅਰ ਕਰਦਾ ਰਹਿੰਦਾ ਮੇਰਾ ਫੇਸਬੁੱਕ ਤੇ ਤੁਸੀਂ ਲੱਭ ਸਕਦੇ ਹੋ ਤੇ ਇੰਸਟਾਗ੍ਰਾਮ ਤੇ ਟਿਕਟੋਕ ਤੇ ਉੱਥੇ ਮੇਰੀ ITI ਆ ਕਲਾਈਮੇਟ ਬਾਬਾ ਤੇ ਈਵਨ ਥਰੈਡ ਦੇ ਉੱਤੇ ਜਿਹੜਾ ਹੈਗਾ ਤੇ ਜੇ ਕਿਸੇ ਦਾ ਸਵਾਲ ਆ ਮੈਨੂੰ ਫੇਸਬੁੱਕ ਤੇ ਉਹ ਭੇਜ ਵੀ ਸਕਦੇ ਮੈਂ ਪੂਰੀ ਕੋਸ਼ਿਸ਼ ਕਰਾਂਗਾ ਜਵਾਬ ਦੇਣ ਦੀ ਪਰ ਕੋਸ਼ਿਸ਼ ਕਰੋ ਤੁਸੀਂ ਰੇਡੀਓ ਦੇ ਵਿੱਚ ਵੀ ਸਾਨੂੰ ਟੈਕਸਟ ਮੈਸੇਜ ਕਰੋ ਤੇ ਇਹ ਜਿਹੜੀ ਰਿਕਾਰਡਿੰਗ ਹੈ ਇਹਦੀ ਸੁਣੋ ਤੇ ਸ਼ੇਅਰ ਕਰੋ
0: ਜੀ ਬਿਲਕੁਲ ਇਹ ਰਿਕਾਰਡਿੰਗ ਸਾਡੇ ਐਪਲੀਕੇਸ਼ਨ ਸਾਡੇ ਪੋਡਕਾਸਟ ਦੇ ਉੱਤੇ ਵੀ ਜਾ ਕੇ ਤੁਸੀਂ ਸੁਣ ਸਕਦੇ ਹੋ ਚਾਹੇ ਸਪੋਟੀਫਾਈ ਐਮਾਜ਼ੋਨ ਕਿਸੇ ਵੀ ਸੋਰਸ ਦੇ ਉੱਤੇ ਹੋਵੇ ਚਾਹੇ ਉਹ ਐਪਲ ਦੇ ਪੋਡਕਾਸਟ ਹੋਣ ਹਰ ਇੱਕ ਜਗ੍ਹਾ ਦੇ ਉੱਤੇ ਤੁਹਾਨੂੰ ਇਹ ਉਪਲਬਧ ਮਿਲ ਜਾਊਗੀ ਅਤੇ ਆਪਣੀ ਪੋਡਕਾਸਟ 'ਤੇ ਸਾਨੂੰ ਜਾਂ ਫਿਰ ਇਸ ਗੱਲਬਾਤ 'ਤੇ ਫੀਡਬੈਕ ਜਿਹੜੇ ਜ਼ਰੂਰ ਸਾਨੂੰ ਤੁਸੀਂ ਦਿੰਦੇ ਰਹੋ ਇਹ ਸਨ ਸਾਡੇ ਨਾਲ ਹਰਮਿੰਦਰ ਜੀ ਭਾਈ ਜੀ ਧੰਨਵਾਦ ਤੁਹਾਡਾ ਇੱਕ ਵਾਰੀ ਫਿਰ ਤੋਂ
1: ਧੰਨਵਾਦ ਜੀ
0: ਜੀ ਸੋ ਹਰਮਿੰਦਰ ਜੀ ਸਾਨੂੰ ਪੰਜਾਬੀ ਦੇ ਵਿੱਚ ਆਪਣੀ ਭਾਸ਼ਾ ਦੇ ਵਿੱਚ ਇਹ ਸਾਰੀ ਜਾਣਕਾਰੀ ਦਿੰਦੇ ਰਹਿੰਦੇ ਨੇ ਆਮ ਤੌਰ ਦੇ ਉੱਤੇ ਸਾਨੂੰ ਇਹ ਅੰਗਰੇਜ਼ੀ ਦੇ ਵਿੱਚ ਮਿਲਣ ਕਰਕੇ ਆਪਾਂ ਬੜੀਆਂ ਜਾਣਕਾਰੀਆਂ ਤੋਂ ਉਣੇ ਰਹਿ ਜਾਂਦੇ ਹਾਂ ਅਤੇ ਹੁਣ ਕੋਸ਼ਿਸ਼ ਆਪਾਂ ਇਹ ਕਰੀਏ ਕਿ ਥੋੜ੍ਹਾ ਥੋੜ੍ਹਾ ਜਿਹਾ ਆਪਣੇ ਤੌਰ ਤਰੀਕਿਆਂ ਦੇ ਵਿੱਚ ਵੀ ਬਦਲਾਅ ਕਰੀਏ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ ਆਪਣੇ ਵਾਤਾਵਰਣ ਦਾ ਆਪਣੇ ਆਸ ਪਾਸ ਦਾ ਇਸ ਚੁਗਿਰਤੇ ਦਾ ਖਿਆਲ ਕਰੋ ਕੁਦਰਤ ਬਹੁਤ ਕੁਛ ਸਾਨੂੰ ਜਿੱਥੇ ਦਿੰਦੀ ਹੈ ਉੱਥੇ ਆਪਣਾ ਕੀ ਫਰਜ਼ ਬਣਦਾ ਆਪਾਂ ਕੁਦਰਤ ਨੂੰ ਕੀ ਦੇਣਾ ਹੁਣ ਉਹ ਵੀ ਸਮਾਂ ਆ ਗਿਆ ਸੋ ਇਸ ਪਾਸੇ ਨੂੰ ਵੀ ਸੋਚ ਵਿਚਾਰ ਆਪਾਂ ਕਰੀਏ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ ਕਿ ਇਸ ਆਸਤੇ ਨਾਲ ਕਿ ਤੁਸੀਂ ਇਹ ਪ੍ਰੋਗਰਾਮ ਪਸੰਦ ਕੀਤਾ ਹੋਵੇਗਾ। ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 ਐਮ। ਨਾਲ ਦੀ ਨਾਲ ਇਹ ਦੱਸ ਦੇਈਏ ਕਿ ਪ੍ਰੋਗਰਾਮ ਤੁਸੀਂ ਜੇਕਰ ਰਿਪੀਟ ਸੁਣ ਰਹੇ ਹੋ ਅਤੇ ਇਸ ਪ੍ਰੋਗਰਾਮ ਦੇ ਜਿਹੜੇ ਰਿਪੀਟ ਬ੍ਰੋਡਕਾਸਟ ਨੇ ਉਹ ਤੁਹਾਡੇ ਨਾਲ ਆਪਾਂ ਫੇਸਬੁੱਕ ਦੇ ਉੱਤੇ ਵੀ ਸਾਂਝ ਪਾਉਂਦੇ ਰਹਿੰਦੇ ਹਾਂ। ਸੋ ਜੇਕਰ ਵਧੀਆ ਲੱਗੇ ਤਾਂ ਆਪਣੀ ਫੀਡਬੈਕ ਸਾਨੂੰ ਤੁਸੀਂ ਸਾਡੇ ਫੇਸਬੁੱਕ ਪੇਜ ਦੇ ਉੱਤੇ ਜਾਂ ਫਿਰ 044-747-1674 ਸਾਡੇ ਵਟਸਐਪ ਦੇ ਉੱਤੇ ਵੀ ਭੇਜ ਸਕਦੇ ਹੋ।
2: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ।
3: ਉਹ ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
3: ਆਹੋ ਜੀ ਆਹੋ,
2: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
4: You don't want to settle, you move it, it's good, beautiful.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਯੁਵਰਾਜ ਔਰ ਸੁਣਦੇ ਰਹੋ ਰੇਡੀਓ ਹਾਂ ਜੀ 1600 ਚੌਕ ਕਰਤੀ ਹੈ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station. You are listening.
1: Hanji Hanji, Hanji Hanji, Hanji Hanji, Radio Hanji.
2: Radio Hanji, 1674 AM, 24/7 Indian Radio, Sydney ka apna Indian Radio Station.
1: Radio Hanji.
2: Stay tuned.

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਉਸ ਰੱਬ ਦਾ ਕਰ ਰਹੇ ਹੋਵੋਗੇ, ਸ਼ੁਕਰਾਨਾ ਇਸ ਚੜ੍ਹਦੀ ਕਲਾ ਦੇ ਲਈ, ਚਿਹਰੇ 'ਤੇ ਹੋਵੇਗੀ ਮੁਸਕਰਾਹਟ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਮੁਸਕਰਾਹਟ ਲੈ ਕੇ ਆਈਏ, ਖੁਸ਼ੀ ਲੈ ਕੇ ਆਈਏ। ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਸਮਾਂ ਆ ਚੁੱਕਾ ਅੱਜ ਦੀ ਕਹਾਣੀ ਦਾ। ਨੌ ਫੋਨ ਦੇ ਉੱਤੇ ਗੱਲ ਕਰ ਰਹੀ, ਸ਼ਾਇਦ ਆਪਣੀ ਵੱਡੀ ਭੈਣ ਦੇ ਨਾਲ, ਕਿਉਂਕਿ ਸ਼ਾਇਦ ਭੈਣ ਆਪਣੇ ਪੇਕੇ ਰਹਿਣ ਆਈ ਹੈ, ਉਹ ਵੀ ਆਪਣੇ ਦੋ ਨਿੱਕੇ ਨਿੱਕੇ ਬੱਚਿਆਂ ਦੇ ਨਾਲ। ਨਵਾਂ ਨਵਾਂ ਵਿਆਹ ਹੋਇਆ, ਇਸ ਕਰਕੇ ਉਹਨੂੰ ਵੀ ਖਿੱਚ ਆ ਕਿ ਉਹ ਆਪਣੀ ਭੈਣ ਨੂੰ ਮਿਲਣ ਜਾਵੇ, ਆਪਣੇ ਭਾਣਜੇ ਭਾਣਜੀ ਨੂੰ ਮਿਲਣ ਆਵੇ। ਫੋਨ ਦੇ ਉੱਤੇ ਗੱਲ ਚੱਲ ਰਹੀ ਹੈ ਕਿ ਜਦੋਂ ਵਿਆਹ ਦੇ ਸਮੇਂ ਉਹ ਆਈ ਸੀ, ਕੁਛ ਐਸੀ ਸਮੱਸਿਆ, ਬਹੁਤਾ ਸਮਾਂ ਨਹੀਂ ਸੀ ਆ ਸਕੀ, ਅਤੇ ਹੁਣ ਉਹ ਦੋਵੇਂ ਭੈਣਾਂ ਆਪਸ ਦੇ ਵਿੱਚ ਕੁਛ ਇੱਦਾਂ ਦੇ ਪਲਾਨ ਬਣਾ ਰਹੀਆਂ ਨੇ ਕਿ ਥੋੜ੍ਹਾ ਸਮਾਂ ਉਹ ਆਪਣੇ ਪੇਕੇ ਘਰ ਇਕੱਠੀਆਂ ਬਿਤਾ ਸਕਣ, ਆਪਣੇ ਪੁਰਾਣੇ ਦਿਨਾਂ ਦੀਆਂ ਗੱਲਾਂ ਯਾਦ ਕਰ ਰਹੀਆਂ ਨੇ, ਬੱਚਿਆਂ ਦੀਆਂ ਨਿੱਕੀਆਂ ਨਿੱਕੀਆਂ ਖੁਸ਼ੀਆਂ ਯਾਦ ਕਰ ਰਹੀਆਂ ਨੇ। ਸ਼ਾਇਦ ਵੱਡੀ ਨੇ ਕਿਹਾ, ਬੱਚੇ ਤੈਨੂੰ ਬਹੁਤ ਯਾਦ ਕਰਦੇ ਨੇ, ਉਹ ਮਾਸੀ ਮਾਸੀ ਕਰਦੇ ਰਹਿੰਦੇ ਨੇ। ਨਿੱਕੀ ਕਹਿੰਦੀ ਸੀ, ਹੁਣ ਮਾਸੀ ਇਸ ਕਰਕੇ ਉਹ ਨਹੀਂ ਰਹਿੰਦੀ, ਅਤੇ ਮੈਂ ਉਹਨੂੰ ਦੱਸਿਆ ਹੁਣ ਉਹਦਾ ਵਿਆਹ ਹੋ ਗਿਆ, ਅਤੇ ਫਿਰ ਮੈਨੂੰ ਪੁੱਛਦੀ ਸੀ ਜਦੋਂ ਮੈਂ ਵੱਡੀ ਹੋਈ ਮੇਰਾ ਵੀ ਵਿਆਹ ਹੋ ਜੂਗਾ, ਕਿ ਮੈਂ ਵੀ ਕਿਸੇ ਹੋਰ ਘਰ ਚਲ ਜੂੰਗੀ। ਤੈਨੂੰ ਤਾਂ ਪਤਾ ਹੀ ਹੈ ਬੱਚੇ ਅੱਜ ਕੱਲ੍ਹ ਦੇ ਪਤਾ ਨਹੀਂ ਕਿੱਦਾਂ ਕਿੱਦਾਂ ਦੇ ਸਵਾਲ ਪੁੱਛਦੇ ਨੇ। ਮੈਂ ਤਾਂ ਭੈਣੇ ਆਪ ਬੜੀ ਬੇਤਾਬ ਹਾਂ, ਮੈਨੂੰ ਕਿੰਨਾ ਚਿਰ ਹੋ ਗਿਆ ਇਹਦੇ ਨਾਲ ਗੱਲ ਕੀਤਿਆਂ, ਕਿੰਨਾ ਚਿਰ ਹੋ ਗਿਆ ਵੇਖਿਆ, ਮੈਂ ਕੱਲ੍ਹ ਹੀ ਆਉਂਦੀ ਹਾਂ, ਇਹ ਅੱਜ ਸ਼ਾਮੀ ਆਉਂਦੇ ਆ ਅਤੇ ਇਹਨਾਂ ਦੇ ਨਾਲ ਮੈਂ ਗੱਲ ਕਰੂੰਗੀ। ਹਾਂ ਹਾਂ ਬਿਲਕੁਲ, ਘੱਟੋ ਘੱਟ ਇੱਕ ਹਫ਼ਤੇ ਦਿੱਲੀ 'ਤੇ ਆਊਂਗੀ, ਇੰਨੀਆਂ ਜ਼ਿਆਦੀਆਂ ਗੱਲਾਂ ਪਈਆਂ ਨੇ, ਕੋਈ ਇੱਕ ਦੋ ਦਿਨ 'ਚ ਥੋੜ੍ਹੀ ਹੋਣ ਵਾਲੀਆਂ, ਅਤੇ ਹੋਰ ਵੀ ਬੜੇ ਕੰਮ ਕਰਨ ਵਾਲੇ, ਨਾਲੇ ਕੋਈ ਦੋ ਚਾਰ ਸੂਟ ਸਵਾ ਲਾਂਗੀਆਂ। ਇਹ ਸਾਰੀ ਫੋਨ ਦੇ ਉੱਤੇ ਵਾਰਤਾਲਾਪ ਨਵੀਂ ਨਵੀਂ ਸੱਸ ਵੀ ਸੁਣ ਰਹੀ ਹੈ। ਹੁਣ ਸੱਸ ਨੂੰ ਆਪਣੀ ਪੈ ਗਈ, ਉਹਨੂੰ ਇਹ ਲੱਗਦਾ ਕਿ ਸ਼ਾਇਦ ਇਹ ਚਲੀ ਜਾਊਗੀ, ਅਤੇ ਮਗਰੋਂ ਮੈਂ ਕੰਮ ਕਾਰ ਕਿੱਦਾਂ ਕਰਨਾ, ਇਹ ਤਾਂ ਨੌ ਰਾਣੀ ਆਪਣੇ ਮਨਸੂਬੇ ਬਣਾ ਕੇ ਬਹਿ ਗਈ, ਨਾ ਦੱਸਿਆ ਨਾ ਪੁੱਛਿਆ, ਪਰ ਮਨ ਹੀ ਮਨ ਪੱਕਿਆਂ ਕਰ ਚੁੱਕੀ ਹੈ, ਜੇ ਇਹਨੇ ਮੈਨੂੰ ਪੁੱਛਿਆ ਤਾਂ ਮੈਂ ਮਨਾ ਕਰ ਦੇਣਾ, ਉਹੀ ਹੋਇਆ। ਨਾ ਉਹਨੇ ਬੜੀ ਖੁਸ਼ੀ ਖੁਸ਼ੀ ਦੱਸਿਆ, ਮੰਮੀ ਜੀ ਮੇਰੇ ਵੱਡੀ ਭੈਣ ਦਾ ਫੋਨ ਸੀ, ਉਹ ਪੇਕੇ ਰਹਿਣ ਦੇ ਲਈ ਆਏ ਨੇ, ਤੁਹਾਨੂੰ ਤਾਂ ਪਤਾ ਕਾਫੀ ਚਿਰ ਹੋ ਗਿਆ ਉਹਨਾਂ ਦੇ ਨਾਲ ਕੋਈ ਸਮਾਂ ਬਿਤਾਉਣ ਨੂੰ ਨਹੀਂ ਮਿਲਿਆ, ਮਾਫ਼ੀ ਚਾਹੁੰਦੀ, ਤੁਹਾਡੀ ਚਾਹ ਲੇਟ ਹੋ ਗਈ, ਮੈਂ ਹੁਣੇ ਚਾਹ ਬਣਾ ਕੇ ਲਿਆਉਂਦੀ ਹਾਂ। ਇੱਕ ਕੱਪ ਆਪ ਫੜ ਲਿਆ, ਇੱਕ ਸੱਸ ਦੇ ਹੱਥ 'ਚ ਦਿੱਤਾ, ਅੱਜ ਬੜੀ ਖੁਸ਼ ਸੀ, ਉਹਨੂੰ ਲੱਗਦਾ ਸੀ ਕਿ

ਹੌਲੀ ਜਿੰਨੀ ਕਰਕੇ ਉਹਨੇ ਸੱਸ ਦੇ ਨਾਲ ਗੱਲ ਸ਼ੁਰੂ ਕੀਤੀ, ਕਹਿਣ ਲੱਗੀ ਮੈਂ ਹਫ਼ਤੇ ਕੁ ਦੇ ਲਈ ਜਾ ਸਕਦੀ ਹਾਂ ਵੀ ਜੀ। ਸੱਸ ਜਿਹੜੀ ਪਹਿਲਾਂ ਹੀ ਮਨ ਬਣਾ ਕੇ ਬੈਠੀ ਸੀ, ਸਾਫ਼ ਮਨਾ ਕਰ ਦਿੱਤਾ, ਨਾ ਵਿਆਹ ਤੋਂ ਬਾਅਦ ਕੁਝ ਚੰਗਾ ਲੱਗਦਾ, ਵਿਆਹ ਤੋਂ ਬਾਅਦ ਸਹੁਰਾ ਘਰ ਹੀ ਆਪਣਾ ਘਰ ਹੁੰਦਾ, ਮੈਨੂੰ ਤਾਂ ਯਾਦ ਵੀ ਨਹੀਂ ਮੈਂ ਕਦੋਂ ਕਦੀ ਗਈ। ਵਰਾ ਵਰਾ ਲੰਘ ਜਾਂਦਾ, ਕੁ ਘੰਟਾ ਖੰਡ ਦੋ ਘੰਟੇ ਬਹਿ ਕੇ ਵਾਪਸ ਆ ਜਾਈਦਾ। ਬਹੁਤਾ ਜਾਇਆ ਰਿਹਾ ਬਾਅਦ ਚ ਪੇਕਿਆਂ 'ਚ ਉਹ ਇੱਜ਼ਤ ਥੋੜ੍ਹੀ ਹੁੰਦੀ ਹੈ। ਜਾਣਾ ਹੋਊ ਤੇ ਦਿਨੇ ਦਿਨੇ ਜਾ ਕੇ ਵਾਪਸ ਆ ਜੀ। ਆਹ ਜਿਹੜੀ ਹਫ਼ਤਾ ਰਹਿਣ ਵਾਲੀ ਗੱਲ ਆ, ਇਹ ਤਾਂ ਹੁਣ ਤੈਨੂੰ ਛੱਡਣੀ ਪੈਣੀ, ਹੁਣ ਤੂੰ ਵਿਆਹੀ ਗਈ ਹੈ ਕੁੜੀਏ, ਚੱਲ ਉੱਠ ਰੋਟੀ ਪਾਣੀ ਦਾ ਕੋਆਰ ਪਾਰ ਕਰੀਏ। ਖੁਸ਼ੀ ਇੱਕਦਮ ਜਿਵੇਂ ਖੰਭ ਲਾ ਕੇ ਉੱਡ ਗਈ ਹੋਵੇ। ਉਹਨੂੰ ਲੱਗਦਾ ਸੀ ਕਿ ਮੇਰੀ ਸੱਸ ਖੁਸ਼ੀ ਖੁਸ਼ੀ ਮੈਨੂੰ ਇਜਾਜ਼ਤ ਦੇ ਦੇਊਗੀ, ਪਰ ਨਹੀਂ, ਹੁਣ ਉਹ ਸਹੁਰੇ ਘਰ ਆ ਚੁੱਕੀ ਸੀ। ਗੱਲ ਨਿਬੜੀ ਕਿ ਸਵੇਰੇ ਜਾਊਂਗੀ ਅਤੇ ਸ਼ਾਮੀ ਆ ਜਾਊਂਗੀ। ਅੱਜ ਸਾਰਾ ਦਿਨ ਉਹਨੇ ਉਦਾਸੀ ਦੇ ਵਿੱਚ ਕੱਟਿਆ। ਕੋਸ਼ਿਸ਼ ਕੀਤੀ ਘਰ ਵਾਲੇ ਦੇ ਨਾਲ ਗੱਲ ਕਰਨ ਦੀ, ਪਰ ਕੋਈ ਫਾਇਦਾ ਨਹੀਂ, ਕਿਉਂਕਿ ਜੋ ਮਾਂ ਨੇ ਕਹਿ ਦਿੱਤਾ ਪੁੱਤ ਉਹਨੂੰ ਟਾਲ ਨਹੀਂ ਸਕਦਾ। ਖੈਰ, ਕਹਿੰਦੇ ਨੇ ਧੀਆਂ ਦੇ ਵਿੱਚ ਬੜਾ ਸਬਰ ਹੁੰਦਾ, ਅਤੇ ਜਦੋਂ ਨੌਵਾਂ ਬਣ ਜਾਂਦੀਆਂ ਨੇ ਉਹਨਾਂ ਦੇ ਵਿੱਚ ਉਹ ਸਬਰ ਹੋਰ ਵੀ ਜ਼ਿਆਦਾ ਵੱਧ ਜਾਂਦਾ। ਬੜਾ ਕੁਛ ਉਹ ਅੰਦਰੋਂ ਅੰਦਰੀ ਪੀ ਜਾਂਦੀਆਂ। ਬੜੇ ਵਿਚਾਰ ਮਨ ਦੇ ਵਿੱਚ ਆਉਂਦੇ ਨੇ ਜਿਹੜੇ ਸ਼ਾਇਦ ਕਦੀ ਉਹ ਬਾਹਰ ਹੀ ਨਹੀਂ ਕੱਢਦੀਆਂ। ਇੰਨਾ ਵੱਡਾ ਜੇਰਾ ਹੁੰਦਾ, ਇੰਨਾ ਵੱਡਾ ਹੌਂਸਲਾ, ਇੰਨਾ ਵੱਡਾ ਸਿਦਕ। ਉਹਨੂੰ ਆਪਣੇ ਆਪ ਦੇ ਉੱਤੇ ਵੀ ਹੈਰਾਨੀ ਹੋ ਰਹੀ ਸੀ ਕਿ ਮੇਰੇ ਵਿੱਚ ਇੰਨਾ ਸਿਦਕ ਕਿੱਦਾਂ, ਮੈਂ ਇਹ ਸਾਰਾ ਕੁਛ ਜਰ ਬਰਦਾਸ਼ਤ ਕਿੱਦਾਂ ਕਰ ਲਿਆ, ਮੈਂ ਅੱਗੋਂ ਕੋਈ ਜਵਾਬ ਕਿਉਂ ਨਹੀਂ ਦਿੱਤਾ, ਮੈਂ ਇੱਦਾਂ ਦੀ ਤਾਂ ਨਹੀਂ ਸੀ ਹੁੰਦੀ। ਮੇਰੇ ਆਪਣੇ ਘਰ ਦੇ ਵਿੱਚ ਚਾਹੇ ਮੇਰੀ ਆਪਣੀ ਮਾਂ ਹੀ ਮੈਨੂੰ ਕਿਸੇ ਗੱਲੋਂ ਮਨਾ ਕਰਦੀ, ਮੈਂ ਤਾਂ ਅੱਗੋਂ ਝੱਟ ਜਵਾਬ ਦੇਣਾ ਸੀ, ਮੈਂ ਤਾਂ ਆਪਣਾ ਹੱਕ ਖੋਹ ਕੇ ਲੈਣ ਵਾਲਿਆਂ 'ਚੋਂ ਹਾਂ। ਅੱਜ ਪਤਾ ਨਹੀਂ ਕਿਉਂ ਮੈਂ ਚੁੱਪ ਰਹੀ ਹਾਂ, ਕਦੀ ਸੋਚਦੀ ਹੈ ਸਵੇਰੇ ਮੈਂ ਫੇਰ ਗੱਲ ਕਰੂੰਗੀ, ਪਰ ਸਵੇਰ ਤੱਕ ਇਹ ਫੈਸਲਾ ਹੋਇਆ ਕਿ ਹਾਂ ਮੈਂ ਦਿਨੇ ਦਿਨੇ ਜਾਊਂਗੀ ਅਤੇ ਸ਼ਾਮੀ ਮਿਲ ਕੇ ਵਾਪਸ ਆ ਜਾਊਂਗੀ। ਖੈਰ, ਇੰਨੇ ਕਿਨਾਂ ਦੇ ਨਾਲ ਮਨ ਕਿੱਥੇ ਭਰਨਾ ਸੀ। ਸਵੇਰੇ ਜਾ ਕੇ ਆਪਣੀ ਭੈਣ ਦੇ ਨਾਲ ਆਪਣੇ ਪੇਕੇ ਘਰ, ਅੱਜ ਉਹਨੇ ਖੂਬ ਵਧੀਆ ਸਮਾਂ ਬਿਤਾਇਆ ਅਤੇ ਕਿਸੇ ਨੂੰ ਮਲੂਮ ਵੀ ਨਹੀਂ ਹੋਣ ਦਿੱਤਾ ਉਹਦੇ ਮਨ ਦੇ ਵਿੱਚ ਕੀ ਚੱਲ ਰਿਹਾ, ਕੱਲ੍ਹ ਕੀ ਗੱਲਾਂ ਹੋਈਆਂ ਬੀਤੀਆਂ ਸੀ। ਆਪਣੀ ਭੈਣ ਨੂੰ ਵੀ ਬੜਾ ਸੋਹਣਾ ਬਹਾਨਾ ਮਾਰ ਦਿੱਤਾ, ਨਹੀਂ ਸਰਦਾ ਨਹੀਂ, ਮੇਰੀ ਸੱਸ ਬਿਮਾਰ ਹੈ, ਘਰ ਰੋਟੀ ਇਹਨਾਂ ਦੀ ਬਣਾਉਣ ਵਾਲਾ ਕੋਈ ਨਹੀਂ। ਬੱਚਿਆਂ ਨੇ ਬਥੇਰੀ ਜਿੱਦ ਕੀਤੀ, ਸ਼ਾਇਦ ਭੈਣ ਵੀ ਸਮਝ ਗਈ ਸੀ ਕਿ ਨਹੀਂ ਸੀ ਸਰਦਾ ਅਤੇ ਕੱਲ੍ਹ ਇਹਨੂੰ ਫੋਨ 'ਤੇ ਵੀ ਪਤਾ ਹੁੰਦਾ। ਮੁੱਕਦੀ ਗੱਲ ਉਹਨੇ ਸ਼ਾਮੀ ਵਾਪਸ ਆਉਣ ਦੀ ਤਿਆਰੀ ਕਰ ਲਈ। ਬੱਚਿਆਂ ਨੇ ਬਥੇਰੀ ਜਿੱਦ ਕੀਤੀ, ਪਰ ਨਹੀਂ, ਉਹਨੇ ਤਾਂ ਵਾਪਸ ਆਉਣਾ ਸੀ ਕਿਉਂਕਿ ਉਹਨੂੰ ਇਹੋ ਘਰ ਦੇ ਵਿੱਚੋਂ ਸੰਸਕਾਰ ਮਿਲੇ ਸੀ। ਸ਼ਾਮੀ ਵਾਪਸ ਘਰ ਆਈ ਤਾਂ ਜਿੱਦਾਂ ਕਿਸੇ ਨੂੰ ਕੋਈ ਫਰਕ ਹੀ ਨਾ ਪਿਆ ਹੋਵੇ। ਸੱਸ ਖੁਸ਼ ਸੀ ਕਿ ਮੈਨੂੰ ਘਰ ਦਾ ਕੋਈ ਬਹੁਤਾ ਕੰਮ ਕਾਰ ਨਹੀਂ ਕਰਨਾ ਪਿਆ, ਸਵੇਰੇ ਕਰਕੇ ਚਲ ਗਈ ਸੀ, ਹੁਣ ਆ ਕੇ ਰੋਟੀ ਪਾਣੀ ਕਰ ਲੂਗੀ। ਪਰ ਹੁਣ ਉਹਦਾ ਮੂਡ ਕੋਈ ਬਹੁਤਾ ਠੀਕ ਨਹੀਂ ਸੀ, ਉਦਾਸ ਉਦਾਸ ਜੀ ਤੁਰੀ ਫਿਰੇ। ਗੋਂਗਲੋਆਂ ਤੋਂ ਮਿੱਟੀ ਝਾੜਨ ਦੇ ਲਈ ਸੱਸ ਨੇ ਕਹਿ ਛੱਡਿਆ, ਚੱਲ ਫਿਰ ਕਿਸੇ ਦਿਨ ਚਲੇ ਜੀ, ਕੋਈ ਘੰਟਾ ਦੋ ਘੰਟੇ ਬਹਿ ਕੇ ਆ ਜਾਓ। ਪਰ ਉਹਦਾ ਇੰਨੇ ਨਾਲ ਦਿਲ ਕਿੱਥੇ ਭਰਦਾ ਸੀ। ਹਾਂਜੀ ਬੀਜੀ ਕਹਿ ਕੇ ਰਸੋਈ 'ਚ ਕੰਮੇ ਲੱਗੀ ਰਹੀ। ਅਗਲੇ ਦਿਨ ਸਬੱਬੀ ਜਦੋਂ ਨਨਾਣ ਘਰ ਮਿਲਣ ਦੇ ਲਈ ਆਈ ਤਾਂ ਜਿੱਦਾਂ ਸਾਰਾ ਕੁਛ ਭੁੱਲ

ਲੱਗੀ ਹੋਵੇ। ਹੁਣ ਉਹ ਆਪਣੀ ਨਨਾਣ ਦੀ ਸੇਵਾ ਦੇ ਵਿੱਚ ਲੱਗ ਗਈ ਹੈ, ਕਿਉਂਕਿ ਉਹਨੂੰ ਵੀ ਉਹ ਭੈਣਾਂ ਵਾਂਗੂ ਸਮਝਦੀ, ਕਿਉਂਕਿ ਆਪਣੇ ਘਰੋਂ ਉਹ ਇਹੋ ਸਿੱਖ ਕੇ ਆਈ ਆ ਕਿ ਹੁਣ ਨਨਾਣ ਤੇਰੀ ਭੈਣ ਹੈ। ਨਨਾਣ ਦੇ ਬੱਚਿਆਂ ਦੇ ਨਾਲ ਖੇਡਦਿਆਂ ਨੂੰ ਇੱਦਾਂ ਲੱਗਦਾ ਜਿਵੇਂ ਮੈਂ ਆਪਣੀ ਭੈਣ ਦੇ ਬੱਚਿਆਂ ਨਾਲ ਹੀ ਖੇਡ ਲਿਆ ਹੋਵੇ। ਸ਼ਾਇਦ ਇਹੋ ਹੀ ਦੁਨੀਆਦਾਰੀ ਆ, ਸ਼ਾਇਦ ਇਹੋ ਹੀ ਪਰਿਵਾਰ ਹੈ, ਸ਼ਾਇਦ ਇਹੀ ਸਮਾਜ ਆ ਕਿ ਆਪਾਂ ਇੱਕ ਜੀ ਛੱਡਦੇ ਹਾਂ ਅਤੇ ਦੂਸਰਾ ਸਾਨੂੰ ਮਿਲ ਜਾਂਦਾ। ਜੇ ਉਹਨਾਂ ਨਾਲ ਨਹੀਂ ਤਾਂ ਅੱਜ ਮੈਂ ਇਹਨਾਂ ਬੱਚਿਆਂ ਦੇ ਨਾਲ ਸਮਾਂ ਬਿਤਾ ਰਹੀ ਹਾਂ। ਉਹਨੂੰ ਜਿੱਦਾਂ ਸਾਰਾ ਕੁਛ ਭੁੱਲ ਗਿਆ ਹੋਵੇ, ਅਤੇ ਬਿਲਕੁਲ ਉਸੇ ਤਰ੍ਹਾਂ ਜਿੱਦਾਂ ਸ਼ਾਮੀ ਉਹ ਵਾਪਸ ਜਾਣ ਲੱਗੀ ਸੀ, ਨਨਾਣ ਨੇ ਵੀ ਤਿਆਰੀਆਂ ਕਰ ਸਕੀਆਂ। ਪਰ ਇੱਧਰੋਂ ਸੱਸ ਨੇ ਰੋਕ ਲਿਆ, ਕਹਿਣ ਲੱਗੀ ਹੁਣ ਆਈ ਹੈ ਤਾਂ ਏਡੀ ਕਾਹਲੀ ਕਾਹਦੀ, ਕੋਈ ਦੋ ਚਾਰ ਦਿਨ ਰਹਿ ਕੇ ਕਿਉਂ ਨਹੀਂ ਜਾਂਦੀ, ਆਖਰ ਬੱਚਿਆਂ ਨੂੰ ਛੁੱਟੀਆਂ ਹੀ ਨੇ, ਛੁੱਟੀਆਂ ਦੇ ਵਿੱਚ ਸਾਰੇ ਬੱਚੇ ਆਪਣੇ ਪੇਕੇ ਆਉਂਦੇ ਹੀ ਆ, ਆਪਣੀ ਮਾਂ ਦੇ ਨਾਲ ਆਪਣੇ ਨਾਨਕੇ ਆਉਂਦੇ ਹੀ ਆ, ਐਡੀ ਕਾਹਦੀ ਕਾਹਲੀ ਹੁੰਦੀ ਤੈਨੂੰ ਹਰ ਵਾਰ। ਨੌ ਹੈਰਾਨ ਸੀ, ਇਹੀ ਗੱਲ ਕੱਲ੍ਹ ਮੈਂ ਕਹਿ ਰਹੀ, ਪਰ ਉਦੋਂ ਉਹਦਾ ਜਵਾਬ ਕੁਛ ਹੋਰ ਸੀ। ਅੱਜ ਆਪਣੀ ਧੀ ਆ ਅਤੇ ਉਹਨੂੰ ਉਹ ਚਾਰ ਦਿਨ ਰਹਿਣ ਦੇ ਲਈ ਕਹਿ ਰਹੀ, ਇਹ ਦੋਗਲੀ ਨੀਤੀ ਉਹਨੂੰ ਪਚਣ ਨਹੀਂ ਸੀ ਵਾਲੀ। ਨਨਾਣ ਨੇ ਕਿਹਾ, ਨਹੀਂ ਸਾਡੇ ਵੀ ਘਰ ਦਾ ਕਿੱਥੇ ਸਰਦਾ, ਮਾਂ ਜੇ ਤੁਹਾਡੇ ਘਰ ਦਾ ਨਹੀਂ ਸਰਦਾ ਤਾਂ ਸਾਡੇ ਘਰ ਦਾ ਵੀ ਕਿੱਥੇ ਸਰਦਾ। ਮਾਂ ਨੇ ਹੈਰਾਨ ਹੋ ਕੇ ਪੁੱਛਿਆ, ਕੀ ਮਤਲਬ ਤੇਰਾ? ਮੇਰੀ ਦਿਨੇ ਰੰਜਨਾ ਦੇ ਨਾਲ ਗੱਲ ਹੋਈ ਸੀ। ਕੀ ਗੱਲ? ਤੁਸੀਂ ਉਹਨੂੰ ਪੇਕੇ ਰਹਿਣ ਨਹੀਂ ਦਿੱਤਾ? ਅੱਛਾ, ਹੁਣੇ ਤੈਨੂੰ ਲੂਤੀਆਂ ਲਾਉਂਦੀ ਆ? ਨਹੀਂ ਮਾਂ, ਲੂਤੀਆਂ ਨਹੀਂ ਲਾਉਂਦੀ, ਉਹਨੇ ਤਾਂ ਬੜੇ ਚਾਅ ਦੇ ਨਾਲ ਉੱਥੇ ਕੱਲ੍ਹ ਬਿਤਾਏ ਦਿਨ ਦੀਆਂ ਕੁਛ ਗੱਲਾਂ ਦੱਸੀਆਂ ਸੀ। ਇਹ ਤਾਂ ਮੈਂ ਹੀ ਉਹਨੂੰ ਕਿਹਾ ਕਿ ਤੂੰ ਇੰਨੀ ਛੇਤੀ ਕਿਉਂ ਆ ਗਈ, ਤੈਨੂੰ ਚਾਰ ਦਿਨ ਰਹਿਣਾ ਚਾਹੀਦਾ ਸੀ। ਤਾਂ ਕਹਿਣ ਲੱਗੀ, ਤੁਸੀਂ ਇਜਾਜ਼ਤ ਨਹੀਂ ਦਿੱਤੀ ਘਰ ਦਾ ਸਰਦਾ ਨਹੀਂ। ਮਾਂ, ਜੇ ਤੇਰੇ ਘਰ ਦਾ ਨਹੀਂ ਸਰਦਾ ਤਾਂ ਸਰਨਾ ਤਾਂ ਮੇਰੇ ਘਰ ਵੀ ਨਹੀਂ। ਚੱਲ ਇੱਕ ਸ਼ਰਤ 'ਤੇ ਰਹਿੰਦੀ ਹਾਂ ਮੈਂ, ਕਿੱਦਾਂ ਵੀ ਕਰਕੇ ਮੈਂ ਆਪਣੀ ਸੱਸ ਨੂੰ ਮਨਾ ਲੂੰ, ਤੂੰ ਮੇਰੀ ਇਸ ਭੈਣ ਨੂੰ ਇਜਾਜ਼ਤ ਦੇ, ਇਹ ਆਪਣੇ ਘਰ ਉਹ ਆਵੇ ਅਤੇ ਮੈਂ ਚਾਰ ਦਿਨ ਇੱਥੇ ਰਹਿ ਲੈਂਦੀ, ਜੇ ਸ਼ਰਤ ਮਨਜ਼ੂਰ ਤਾਂ ਮੈਂ ਬੈਗ ਵਾਪਸ ਅੰਦਰ ਰੱਖਾਂ। ਸ਼ਾਇਦ ਸੱਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਹੋਵੇ ਜਾਂ ਫਿਰ ਨਾ ਵੀ ਹੋਇਆ ਹੋਵੇ। ਕਈ ਵਾਰੀ ਇੱਦਾਂ ਦੀਆਂ ਗੱਲਾਂ ਈਗੋ ਵੀ ਹੱਟ ਕਰ ਜਾਂਦੀਆਂ। ਕਈ ਵਾਰੀ ਸਿਆਣੇ ਬਹੁਤੇ ਹੀ ਸਿਆਣੇ ਬਣ ਕੇ ਪੈ ਜਾਂਦੇ। ਬਹੁਤੇ ਲੋਕ ਆਪਾਂ ਵੇਖਦੇ ਹਾਂ ਆਪਣੇ ਆਪ ਦੇ ਲਈ ਸਿਆਣੇ ਹੁੰਦੇ ਆ, ਪਰ ਜਦੋਂ ਉਹ ਕਿਸੇ ਲਈ ਗੱਲ ਕਰਦੇ ਆ ਤਾਂ ਉੱਥੇ ਉਹਨਾਂ ਦੀ ਉਹ ਸਿਆਣਪ ਰਫੂ ਚੱਕਰ ਹੋਈ ਨਜ਼ਰ ਆਉਂਦੀ ਹੈ। ਬਹੁਤੇ ਘਰਾਂ ਦੇ ਵਿੱਚ ਆਪਾਂ ਵੇਖਦੇ ਹਾਂ ਆਪਣੀ ਧੀ ਤਾਂ ਧੀ ਲੱਗਦੀ ਹੈ, ਪਰ ਜਦੋਂ ਗੱਲ ਨੌਂ 'ਤੇ ਆਉਂਦੀ ਹੈ ਤਾਂ ਫਿਰ ਘਰ ਦਾ ਕਈ ਕੁਛ ਬਦਲ ਜਾਂਦਾ। ਚੰਗੀਆਂ ਸੱਸਾਂ ਉਹੀ ਜਿਹੜੀਆਂ ਆਪਣੀਆਂ ਧੀਆਂ ਨੂੰ ਅਤੇ ਆਪਣੀਆਂ ਨੌਹਾਂ ਨੂੰ ਇੱਕ ਬਰਾਬਰ ਸਮਝਣ, ਅਤੇ ਫਿਰ ਘਰ ਸੋਹਣੇ ਵੱਸਦੇ ਨੇ, ਫਿਰ ਘਰ ਪਿਆਰ ਦੇ ਨਾਲ ਵੱਸਦੇ ਨੇ। ਨਹੀਂ ਤਾਂ ਫਿਰ ਕਹਿੰਦੇ ਨੇ ਇੱਕ ਦਿਨ ਉਹ ਜ਼ਰੂਰ ਆਉਂਦਾ ਜਦੋਂ ਉਹ ਨੌਂ ਫਿਰ ਆਪਣੇ ਸੱਸ ਵਾਲੇ ਰੂਪ ਦੇ ਵਿੱਚ ਆਉਂਦੀ। ਇੱਕ ਸਮਾਂ ਆਉਂਦਾ ਜਦੋਂ ਸੱਸ ਇੰਨੀ ਕੁ ਕਮਜ਼ੋਰ ਹੋ ਜਾਂਦੀ ਹੈ, ਬਜ਼ੁਰਗ ਹੋ ਜਾਂਦੀ, ਉਹਦੀਆਂ ਫਿਰ ਕੋਈ ਨਹੀਂ ਮੰਨਦਾ, ਪਰ ਉਹ ਪਈਆਂ ਸਾਰੀਆਂ ਦਿਮਾਗ 'ਚ ਹੀ ਹੁੰਦੀਆਂ। ਕੋਸ਼ਿਸ਼ ਕਰੀਏ ਹਰ ਇੱਕ ਰਿਸ਼ਤੇ ਨੂੰ ਆਪੋ ਆਪਣੀ ਥਾਂ ਰੱਖੀਏ, ਕੋਸ਼ਿਸ਼ ਕਰੀਏ ਜੋ ਅਸੀਂ ਆਪਣੇ ਲਈ ਚਾਹੁੰਦੇ ਹਾਂ ਉਹ ਕਿਸੇ ਲਈ ਵੀ ਕਰੀਏ।
ਤੇ ਸ਼ਾਇਦ ਇਹੋ ਹੀ ਉਹ ਮੰਤਰ ਹੈ ਜਿਹਦੇ ਨਾਲ ਘਰਾਂ ਦੇ ਵਿੱਚ ਪਿਆਰ ਬਣਿਆ ਰਹਿੰਦਾ, ਇੱਕ ਦੂਸਰੇ ਪ੍ਰਤੀ ਸਤਿਕਾਰ ਬਣਿਆ ਰਹਿੰਦਾ। ਤੇ ਇਹੀ ਅਰਦਾਸ ਕਰਦੇ ਹਾਂ ਕਿ ਹਰ ਘਰ ਦੇ ਵਿੱਚ ਪਿਆਰ, ਸਤਿਕਾਰ, ਇੱਕ ਦੂਸਰੇ ਦੇ ਪ੍ਰਤੀ ਭਾਵਨਾ ਸੋਹਣੇ ਤਰੀਕੇ ਦੇ ਨਾਲ ਬਣੀ ਰਹੇ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਵੇਗੀ। ਕਹਾਣੀ ਲਿਖੀ ਸੀ ਲਕਸ਼ਮੀ ਕੁਮਾਵਤ ਨੇ ਤੇ ਸਾਡੇ ਤੱਕ ਸਾਂਝੀ ਕੀਤੀ ਸੀ ਸੁਖਵਿੰਦਰ ਭੈਣ ਜੀ ਨੇ। ਆਸ ਕਰਦੇ ਹਾਂ ਤੁਸੀਂ ਪਸੰਦ ਕੀਤੀ ਹੋਵੇਗੀ।

0: ਸਟਾਰਟਿੰਗ ਇਨ ਦ ਹਾਊਸ।
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਯੋਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-365-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
3: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਦਿਲਪ੍ਰੀਤ ਢਿੱਲੋਂ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ।

0: ਗੌੜੀ ਸੁਖਮਨੀ ਮਹੱਲਾ ਪੰਜਵਾਂ ਸੁਖਮਨੀ ਸੁਖ ਅੰਮ੍ਰਿਤ ਪ੍ਰਵਨਾਮ ਭਤ ਜਨਾ ਕੈ ਮਨ ਬਿਸਰਾਮ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ
1: ਆਦਿ ਗੁਰ ਏ ਨਮੈ ਜੁਗਾਦ ਗੁਰ ਏ ਨਮੈ ਸਤਿਗੁਰ ਏ ਨਮੈ ਸ੍ਰੀ ਗੁਰਦੇਵ ਏ ਨਮੈ
0: ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹਿ ਮਿਟਾਵੋ
1: ਸਿਮਰੋ ਜਸਪ ਸੁੰਬਰ ਏਕੈ ਨਾਮ ਚਵਤ ਅਗਨਤ ਅਨੇਕੈ
0: ਵੇਦ ਪੁਰਾਣ ਸਿਮਰ ਸਧਾਖਰ ਕੀਨੇ ਰਾਮ ਨਾਮ ਏਕਾਖਰ
1: ਜਿਨਕੈ ਜੇ ਜੀਵ ਸਾਵੈ ਤਾਂ ਕੀ ਮਹਿਮਾ ਗਨੀ ਨ ਆਵੈ
0: ਕਾਂਖੀ ਏਕੈ ਦਰਸ ਤੁਹਾਰੋ ਨਾਨਕ ਹੁਣ ਸੰਗ ਮੋਹੇ ਉਧਾਰੋ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭਨਾਮ ਭਗਤ ਜਨਾ ਕੈ ਮਨ ਬਿਸਰਾਮ ਰਹਾਓ
0: ਪ੍ਰਭ ਕੈ ਸਿਮਰਨ ਗਰਭ ਨਵਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ
1: ਪ੍ਰਭ ਕੈ ਸਿਮਰਨ ਕਾਲ ਪ੍ਰਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਟਰੈ
0: ਪ੍ਰਭ ਸਿਮਰਤ ਕਛ ਬਿਘਨ ਲਾਗੈ ਪ੍ਰਭ ਕੈ ਸਿਮਰਨ ਆਨੰਦ ਨ ਜਾਗੈ
1: ਪ੍ਰਭ ਕੈ ਸਿਮਰਨ ਭਉ ਨ ਵਿਆਪੈ ਪ੍ਰਭ ਕੈ ਸਿਮਰਨ ਦੁਖ ਨ ਸੰਤਾਪੈ
0: ਪ੍ਰਭ ਕੈ ਸਿਮਰਨ ਸਾਰ ਕੈ ਸੰਗ ਸਰਬ ਨਿਧਾਨ ਨਾਨਕ ਹਰ ਅੰਗ
1: ਪ੍ਰਭ ਕੈ ਸਿਮਰਨ ਰਿਸਿਤ ਨਉ ਨਿਤ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ
0: ਪ੍ਰਭ ਕੈ ਸਿਮਰਨ ਜਪਤਾ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ
1: ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ ਪ੍ਰਭ ਕੈ ਸਿਮਰਨ ਦਰਗਾਹ ਮਾਨੀ
0: ਪ੍ਰਭ ਕੈ ਸਿਮਰਨ ਹੋਏ ਸੋ ਭਾਲਾ ਪ੍ਰਭ ਕੈ ਸਿਮਰਨ ਸੋ ਫਲ ਫਲਾ
1: ਸੇ ਸਿਮਰੈ ਜਿਨੇ ਆਪ ਸਿਮਰਾਏ ਨਾਨਕ ਤਾ ਕੈ ਲਾਗੋ ਪਾਏ
0: ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੇ ਮੂਚਾ
1: ਪ੍ਰਭ ਕੈ ਸਿਮਰਨ ਤਿਸਨਾ ਬੁਝੈ ਪ੍ਰਭ ਕੈ ਸਿਮਰਨ ਸਭ ਕੈ ਸੁਝੈ
0: ਪ੍ਰਭ ਕੈ ਸਿਮਰਨ ਆਹੀ ਜਮ ਤਰਸਾ ਪ੍ਰਭ ਕੈ ਸਿਮਰਨ ਪੂਰਨ ਆਸਾ
1: ਪ੍ਰਭ ਕੈ ਸਿਮਰਨ ਕੀ ਮਿਲ ਜਾਏ ਅੰਮ੍ਰਿਤ ਰਾਮ ਰਿਤ ਮਹਿ ਸਮਾਏ
0: ਪ੍ਰਭ ਜੀ ਬਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ
1: ਪ੍ਰਭ ਕੋ ਸਿਮਰੈ ਸੀ ਧਨਵੰਤੇ ਪ੍ਰਭ ਕੋ ਸਿਮਰੈ ਸੀ ਪਤਵੰਤੇ
0: ਪ੍ਰਭ ਕੋ ਸਿਮਰੈ ਸੀ ਜਨ ਪ੍ਰਵਾਨ ਪ੍ਰਭ ਕੋ ਸਿਮਰੈ ਸੀ ਪੁਰਖ ਪ੍ਰਧਾਨ
1: ਪ੍ਰਭ ਕੋ ਸਿਮਰੈ ਸੀ ਬੇਮੁਤਾ ਜੀ ਪ੍ਰਭ ਕੋ ਸਿਮਰੈ ਸੀ ਸਰਬ ਕੇ ਰਾਜੇ
0: ਪ੍ਰਭ ਕੋ ਸਿਮਰੈ ਸੀ ਸੁਖਵਾਸੀ ਪ੍ਰਭ ਕੋ ਸਿਮਰੈ ਸਦਾ ਅਵਨਾਸੀ
1: ਸਿਮਰਨ ਤੇ ਲਾਗੇ ਜਿਨ ਆਪ ਦਿਆਲਾ ਨਾਨਕ ਜਨ ਕੀ ਮੰਗੇ ਰਵਾਲਾ
0: ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ
1: ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੈ ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੈ
0: ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ
1: ਪ੍ਰਭ ਕੋ ਸਿਮਰੈ ਤਿਨ ਅੰਧ ਘਨੇਰੇ ਪ੍ਰਭ ਕੋ ਸਿਮਰੈ ਬਸੇ ਹਰ ਨੇਰੇ
0: ਸੰਤ ਕਿਰਪਾ ਤੇ ਆਂਦਨ ਜਾਗ ਨਾਨਕ ਸਿਮਰਨ ਪੂਰੈ ਭਾਗ
1: ਪ੍ਰਭ ਕੈ ਸਿਮਰਨ ਕਾਰਜ ਪੂਰੈ ਪ੍ਰਭ ਕੈ ਸਿਮਰਨ ਕਬੂ ਨ ਜੂਰੈ
0: ਪ੍ਰਭ ਕੈ ਸਿਮਰਨ ਹਰ ਗੁਣ ਬਾਣੀ ਪ੍ਰਭ ਕੈ ਸਿਮਰਨ ਸਹਿ ਸਮਾਨੀ
1: ਪ੍ਰਭ ਕੈ ਸਿਮਰਨ ਨਿਚਲ ਆਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ
0: ਪ੍ਰਭ ਕੈ ਸਿਮਰਨ ਅਨਹਰ ਝੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ
1: ਸਿਮਰੈ ਸੇਜਨ ਜਿਨ ਕੁਰਪ ਮਾਇਆ ਨਾਨਕ ਤਿੰਜਨ ਸਰਨੀ ਪਾਇਆ
0: ਹਰ ਸਿਮਰਨ ਕਰ ਭਤ ਪ੍ਰਗਟਾਏ ਹਰ ਸਿਮਰਨ ਲਾਗ ਬੇਦ ਉਪਾਏ
1: ਹਰ ਸਿਮਰਨ ਪੈਸੇ ਜਤੀ ਦਾਤੇ ਹਰ ਸਿਮਰਨ ਨੀਚੋ ਕੁੰ ਜਾਤੇ
0: ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ
1: ਹਰ ਸਿਮਰਨ ਕਿਉ ਸਗਲ ਅਕਾਰਾ ਹਰ ਸਿਮਰਨ ਮੈਂ ਆਪਣੇ ਅੰਕਾਰਾ
0: ਕਰ ਕਿਰਪਾ ਜਿਸੇ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ
1: ਮਨੀ ਸੁਖ ਅੰਮ੍ਰਿਤ ਪਵਨਾਮ ਭਗਤ ਜਨਾ ਕੈ ਮਨ ਬਿਸਰਾਮ ਅੱਠ ਇੱਕ ਸਲੋਕ
0: ਦੀਨ ਦਰ ਦੁਖ ਭੰਜਨਾ ਘਟ ਘਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਯਾ ਮਾਤ ਪਿਤਾ ਸਤਮੀਤ ਨਾ ਭਾਈ ਮਨ ਉਹਾ ਨਾਮ ਤੇਰਾ ਸੰਗ ਸਹਾਈ
0: ਜਹ ਮਹਾ ਭੈਣ ਦੂਤ ਜਮਦਾ ਲੈ ਤਹ ਕੇਵਲ ਨਾਮ ਸੰਗ ਤੇਰਾ ਚੱਲੈ
1: ਜਹ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨਮਾ ਹੈ ਉਧਾਰੀ
0: ਅਨਕ ਪੁਨਹਿ ਚਰਨ ਕਰਤ ਨੀਤਾ ਰਹਿ ਹਰ ਕੋ ਨਾਮ ਕੋਟ ਪਾਪਰ ਹਰੈ
1: ਗੁਰਮੁਖ ਨਾਮ ਜਪੋਮਨ ਮੇਰੇ ਨਾਨਕ ਪਾਵੋ ਸੂਖ ਗਨੇਰੇ
0: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪ ਤੁਹ ਸੁਖੀਆ
1: ਲਾ ਕਰੋਰੀ ਬੰਧਨ ਪਰੈ ਹਰ ਕਾ ਨਾਮ ਜਪਤ ਨਿਸਤਰੈ
0: ਅਨਕ ਮਾਇਆ ਰੰਗ ਤਿਖ ਨਾ ਬੁਝਾਵੈ ਹਰ ਕਾ ਨਾਮ ਜਪਤ ਆਗਾਵੈ
1: ਜੇ ਮਾਰਗ ਹੋ ਜਾਤ ਕੇਲਾ ਤੈ ਹਰ ਨਾਮ ਸੰਗ ਹੋਤ ਸੁਹੇਲਾ
0: ਐਸਾ ਨਾਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮਗਤ ਪਾਈਐ
1: ਟੁੱਟਤ ਨਾਹੀ ਕੋਲ ਲਖਬਾਹੀ ਨਾਮ ਜਪੈ ਤੈ ਭਾਰ ਪਰਾਹੀ
0: ਅਨਕ ਬਗਨ ਜਹ ਆਏ ਸੰਘਾਰੈ ਹਰ ਕਾ ਨਾਮ ਤਤਕਾਲ ਉਧਾਰੈ
1: ਅਨਕ ਜੋਨ ਜਨ ਮੈਂ ਮਰ ਜਾਮ ਨਾਮ ਜੋਤ ਪਾਵੈ ਬਿਸਰਾਮ
0: ਹਉ ਮੈਲਾ ਮਲਕ ਬਹੁ ਨਾ ਧੋਵੈ ਹਰ ਕਾ ਨਾਮ ਕੋਟ ਪਾਪ ਖੋਵੈ
1: ਐਸਾ ਨਾ ਜਪੋ ਮਨ ਰੰਗ ਨਾਨਕ ਪਾਈਐ ਸਾਧ ਕੈ ਸੰਗ
0: ਜਿਹ ਮਾਰ ਕੇ ਗਨ ਜਾਹੇ ਨ ਕੂਸਾ ਹਰ ਕਾ ਨਾਮ ਉਹਾ ਸੰਗ ਤੋਸਾ
1: ਜੈ ਪੈਂਡੇ ਮਹਾ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ
0: ਜਹਾਂ ਪੰਥ ਤੇਰਾ ਕੋ ਨਸ ਜਾਨੂ ਹਰ ਕਾ ਨਾਮ ਤਹਿ ਨਾਲ ਪਛਾਨੂ
1: ਜਾਂ ਮਹਾ ਬਿਆੰਤ ਪ੍ਰੋਗਾਮ ਤੇ ਹਰ ਕੇ ਨਾਮ ਕੀ ਤੂੰ ਉੱਪਰ ਛਾਮ
0: ਜਹਾਂ ਤਿਰਖਾ ਮਨ ਤੁਝਾ ਕਰਖੈ ਤਹਿ ਨਾਨਕ ਹਰ ਹਰ ਅੰਮ੍ਰਿਤ ਵਰਖੈ
1: ਭਗਤ ਜਨਾ ਕੀ ਬਰਤਨ ਨਾਮ ਸੰਤ ਜਨਾ ਕੈ ਮਨ ਬਿਸਰਾਮ
0: ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਉਧਰੇ ਜਨ ਕੋਟ
1: ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਖਤ ਸਾਧ ਕੁਮਾਰ
0: ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀ ਨੋ ਦਾਨ
1: ਮੰਤਾ ਨੰਗਰ ਤੇ ਰੰਗ ਏ ਕੈ ਨਾਨਕ ਜਨ ਕੈ ਬਿਰਧ ਵਿਵੇਕੈ
0: ਹਰ ਕਾ ਨਾਮ ਜਨ ਕੋ ਮੁਕਤ ਜੋਤ ਹਰ ਕੈ ਨਾਮ ਜਨ ਕੋ ਤ੍ਰਿਪਤ ਭੋਗਤ
1: ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਾਪਰੈ ਨਭੰਗ
0: ਹਰ ਕਾ ਨਾਮ ਜਨ ਕੀ ਵਡਿਆਈ ਹਰ ਕੈ ਨਾਮ ਜਨ ਸ਼ੋਭਾ ਪਾਈ
1: ਹਰ ਕਾ ਨਾਮ ਜਨ ਕੋ ਭੋਗ ਜੋ ਹਰ ਨਾਮ ਜਪਤ ਕਛਨਾ ਹੈ ਬਿਜੋ
0: ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ
1: ਹਰ ਹਰ ਜਨ ਕੇ ਮਾਲਕ ਜੀਨਾ ਹਰ ਧਨ ਜਨ ਕੋ ਆਪ ਪ੍ਰਭ ਦੀਨਾ
0: ਹਰ ਹਰ ਜਨ ਕੈ ਓਟ ਸਤਾਣੀ ਹਰ ਪ੍ਰਤਾਪ ਜਨ ਅਵਰ ਨ ਜਾਣੀ
1: ਓਤ ਪੋ ਜਨ ਹਰ ਸਰਾ ਤੇ ਸੁਨ ਸਮਾਦ ਨਾਮ ਰਸਮਾ ਤੇ
0: ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਤ ਪ੍ਰਗਟਨੀ ਛਪੈ
1: ਕੀ ਭਗਤ ਮੁਤ ਪਉ ਕਰੈ ਨਾਨਕ ਜਨ ਸੰਕੇਤੇ ਤਰੈ
0: ਪਾਰ ਜਾਤ ਇਹੋ ਹਰ ਕੋ ਨਾਮ ਕਾਮ ਧਿਨ ਹਰ ਹਰ ਗੁਣ ਗਾਮ
1: ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ
0: ਨਾਮ ਕੀ ਮਹਿਮਾ ਸੰਤ ਰਿਦਵਸ ਹੈ ਸੰਤ ਪ੍ਰਤਾਪ ਦੁਰ ਸਭ ਨਸੈ
1: ਸੰਤ ਕਾ ਸੰਗ ਮੁੜ ਭਾਗੀ ਪਾਈ ਹੈ ਸੰਤ ਕੀ ਸੇਵਾ ਨਾਮ ਧਿਆਈ ਹੈ
0: ਨਾਮ ਤੁਲ ਕਾ ਛਬਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕਹਿ ਮਨ ਬਿਸਰਾਮ ਅੱਠ ਦੋ ਸਲੋਕ
0: ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੰਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਆਪ ਤਾਪ ਗਿਆਨ ਸਭ ਧਿਆਨ ਖਟ ਸ਼ਾਸਤਰ ਸਿਮਰਤ ਵਖਿਆਨ
0: ਯੋਗ ਅਭਿਆਸ ਕਰਮ ਧਰਮ ਕਰਿਆ ਸਗਲ ਤੇ ਆਗਮਨ ਮੱਧੇ ਫਿਰਿਆ ਕਰਿਆ
1: ਅਨਕ ਪ੍ਰਕਾਰ ਕੀ ਹੈ ਬਹੁ ਜਤਨਾ ਪੁੰਨ ਦਾਨ ਹੋ ਮੈਂ ਬਹੁ ਰਤਨਾ
0: ਸਰੀਰ ਕਟਾਏ ਹੋ ਮੈਂ ਕਰ ਰਾਤੀ ਵਰਤ ਨੇਮ ਕਰੈ ਬਹੁ ਭਾਂਤੀ
1: ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ
0: ਨੌ ਖੰਡ ਪ੍ਰਿਥਮੀ ਫਿਰੈ ਚਰ ਜੀਵੈ ਮਹਾਂ ਉਦਾਸ

0: ਮੰਤੀ ਜਾਸ ਦੇਹੀ ਕੋਬੋ ਸਭ ਨਾ ਕਰੇ ਮੰਤੇ ਕਬੂ ਨੂੰ ਵਿਖਿਆ ਟਰੈ
1: ਜਲ ਤੋਂ ਵੈ ਬਹੁ ਦੇਹ ਅਨੀਤ ਸੁਧ ਕਹਾ ਹੋਏ ਕਾਚੀ ਪੀ
0: ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਬਹੁ ਮੂਚ
1: ਬਹੁਤ ਸਿਆਣ ਜਾਂ ਕਾ ਭਾਉ ਵਿਆਪੈ ਅਨਕ ਜਤਨ ਕਾ ਤ੍ਰਿਸ਼ਨਾ ਧਰਾਪੈ
0: ਏਕ ਅਨੇਕ ਗੰਨੀ ਬੂਜੈ ਕੋਟ ਪਾਵ ਦਰਗੈ ਨੀ ਸਿਜੈ
1: ਛੂਟ ਸੁਨਾਹੀ ਊਬ ਪਾਇਆਲ ਮੋਹੇ ਵਿਆਪੈ ਮਾਇਆ ਜਾਲ
0: ਅਵਰ ਕਰਤੂ ਸਗਲੀ ਜਮਡਾਨੈ ਗੋਬਿੰਦ ਭਜਨ ਬਿਨ ਤਿੰਨੀ ਮਾਨੈ
1: ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿ ਸੁਭਾਏ
0: ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ
1: ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ
0: ਜੇ ਕੋ ਆਪਣੀ ਸੁਭਾ ਲੋਰੇ ਸਾਧ ਸਿੰਘ ਇਹੋ ਮੈਂ ਛੋਰੇ
1: ਜੇ ਕੋ ਜਨਮ ਮਰਨ ਤੇ ਡਰੈ ਸਾਜਨਾ ਕੀ ਸਰਨੀ ਪਾਰੈ
0: ਜਿਸਨ ਕੋ ਪਵਦਸ ਪਿਆਸਾ ਨਾਨਕ ਤਾ ਕੈ ਬਲ ਬਲ ਜਾਸਾ
1: ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕੈ ਮਿਟੈ ਬਿਮਾਨ
0: ਆਪਸ ਕੋ ਜੋ ਜਾਣਾ ਨੀਚਾ ਸੋ ਉਗਨੀਏ ਸਭ ਤੇ ਉੱਚਾ
1: ਜਾਕਾ ਮਨ ਹੋਏ ਸਗਲ ਕੀ ਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ
0: ਮਨ ਆਪਣੇ ਤੇ ਬੁਰਾ ਮਟਾਨਾ ਪੇਖੈ ਸਗਲ ਸਿਸ਼ਟ ਸਾਜਨਾ
1: ਸੁਖ ਦੁਖ ਜਨ ਸੰਦ੍ਰਿਸ਼ਟੀ ਤਾ ਨਾਨਕ ਪਾਪੋਂ ਨਿਹਲੇ ਪਾ
0: ਨਿਧਨ ਕੋ ਧਨ ਤੇਰੋ ਨਾਉ ਨਿਥਾਵੇਂ ਕੋ ਨਾ ਤੇਰਾ ਥਾਉ
1: ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇ ਬਹੁਦਾਨ
0: ਕਰਨ ਕਰਾਵਨ ਹਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ
1: ਆਪਣੀ ਗਤ ਮਿਤ ਜਾਨ ਹੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ
0: ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣਸ ਕੋਏ
1: ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ
0: ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ
1: ਸਗਲ ਉਦਮ ਮੈਂ ਉਦਮ ਭਾਲਾ ਹਰ ਕਾ ਨਾਮ ਜਪੋ ਜੀ ਸਦਾ
0: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਰਸਮ ਬਖਾਣੀ
1: ਸਗਲ ਥਾਨ ਤੇ ਉਹ ਉੱਤਮ ਥਾਨ ਨਾਨਕ ਜੀ ਘਟ ਬਸੈ ਹਰ ਨਾਮ
0: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਜਨਾ ਕਹਿ ਮਨ ਵਿਸਰਾਮ ਅੱਠ ਤਿੰਨ ਸਲੋਕ
1: ਨਿਰਗੁਣ ਯਾਰ ਇਹ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀ ਆਤਿਸ਼ ਚੀਤ ਰੱਖ ਨਾਨਕ ਨਿਭੀ ਨਾਲ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
0: ਮਈਆ ਕੀ ਗੁਣ ਚੇਤ ਪਰਾਨੀ ਕਵਨ ਮੂਲ ਤੇ ਕਵਨ ਦਸ਼ਟਾਨੀ
1: ਜਿਨ ਤੂੰ ਸਾਡ ਸਵਾਰ ਸਿਗਾਰਿਆ ਗਰਭ ਅਗਨ ਮਹਿ ਜਿਨੈ ਉਬਾਰਿਆ
0: ਬਾਰ ਬਸਤਾ ਤੁਝੇ ਪਿਆਰੈ ਦੂਤ ਪਰ ਜੋਬਨ ਭੋਜਨ ਸੁਖ ਸੂਦ
1: ਬਿਰਧ ਭਇਆ ਉਪਰ ਸਾਖ ਸੈਨ ਮੁਖ ਪਿਆਓ ਬੈਠ ਕਉ ਦੈਨ
0: ਇਹੋ ਨਿਰਗੁਣ ਗੁਣ ਕੁਛੂ ਨਾ ਬੁਝੈ ਬਖਸ਼ ਦੇਹੋ ਤੋ ਨਾਨਕ ਸੀਜੈ
1: ਜੈ ਪ੍ਰਸਾਦ ਧਾਰ ਉਪਰ ਸੁਖ ਬਸਹਿ ਸੁਤ ਭਰਾਤ ਮੀਤ ਬਨਤਾ ਸੰਘਰਸ ਹੈ
0: ਜਿਹ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁਲਾ
1: ਜੈ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਵਸਾ
0: ਦੀਨੇ ਹਸਤ ਪਾਵ ਕਰ ਨੇਤਰ ਰਸਨਾ ਤਿਸੇ ਤਿਆਗ ਅਵਰ ਸੰਗਰਚਨਾ
1: ਐਸੇ ਦੁਖ ਮੂੜ ਅੰਧ ਬਿਆਪੇ ਨਾਨਕ ਕਾਢ ਲੇ ਹੋ ਪ੍ਰਭ ਆਪੇ
0: ਆਦਿ ਅੰਨ ਜੋ ਰਾਖਨ ਹਾਰ ਤਿਸਿਓ ਪ੍ਰੀਤ ਨ ਕਰੈ ਗਵਾਰ
1: ਜਾਕੀ ਸੇਵਾ ਨਮ ਨਿਧ ਪਾਵੇ ਤਾਂ ਸੋ ਮੂੜਾ ਮਨ ਹਿਲਾਵੇ
0: ਜੋ ਠਾਕਰ ਸਸਦਾ ਹਜੂਰੇ ਤਾਕੋ ਅੰਧਾ ਜਾਨ ਦੂਰੇ
1: ਜਾਕੀ ਟਹਿਲ ਪਾਵੇ ਦਰਗੈ ਮਾਨ ਤਿਸਹਿ ਬਸਾਰੈ ਮੁਗਧ ਅਜਾਨ
0: ਸਦਾ ਸਦਾ ਭੂਲਨ ਹਾਰ ਨਾਨਕ ਰਾਖਨ ਹਾਰ ਅਪਾਰ
1: ਰਤਨ ਤਿਆ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ
0: ਜੋ ਛੱਡਣਾ ਸੋ ਅਸਤਰ ਕਰਮਾਨ ਜੋ ਹੋਵਨ ਸੋ ਦੂਰ ਪਰਾਨ
1: ਛੋੜ ਜਾਏ ਤਿਸ ਕਾ ਸਰਮ ਕਰੈ ਸੰਗ ਸਹਾਈ ਤਿਸ ਪਰ ਹਾਰੈ
0: ਚੰਦਨ ਲੇ ਪੁਧਾਰੈ ਧੋਏ ਗਰ ਤੀ ਪ੍ਰਸੰਗ ਸੰਗ ਹੋਏ
1: ਅੰਧ ਕੂਪ ਮੈਂ ਪਤਤ ਵਿਕਰਾਲ ਨਾਨਕ ਕਾਢ ਲੇ ਹੋ ਪ੍ਰਭ ਦਇਆਲ
0: ਦੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ
1: ਬਾਹਰ ਭੇਖ ਅੰਤਰ ਮਲ ਮਾਇਆ ਛਪ ਸੁਨਾਹੇ ਕਛ ਕਰੈ ਛਪਾਇਆ
0: ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋ ਸਵਾਨ
1: ਅੰਤਰ ਅਗਨ ਬਾਹਰ ਤਨ ਸੁਹਾ ਗਲ ਪਾਥਰ ਕੈਸੇ ਤਰੈ ਅਥਾਹ
0: ਜਾ ਕੇ ਅੰਤਰ ਵਸੇ ਪ੍ਰਭ ਆਪ ਨਾਨਕ ਤੇਜਨ ਸਹਿਜ ਸਮਾ
1: ਸੁਣ ਅੰਧਾ ਕੈਸੇ ਮਾਰਗ ਪਾਵੈ ਕਰ ਗਹਿ ਲਿਹੋ ਉੜਨ ਵਿਹਾਵੈ
0: ਕਹਾ ਬੁਜਾਤ ਬੁਜੈ ਡੋਰਾ ਨਿਸਕੀਏ ਤੋ ਸਮਝੇ ਭੋਰਾ
1: ਕਹਾ ਵਿਸ਼ਨ ਪਦ ਗਾਵੈ ਗੁੰਗ ਜਤਨ ਕਰੈ ਤੋ ਪੀ ਸੁਰ ਭੰਗ
0: ਕਹਾ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਕੂਹਾ ਉਸ ਗਵਨ
1: ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ
0: ਸੰਗ ਸਹਾਈ ਸੋ ਆਵੇ ਨਾ ਚੀਤ ਜੋ ਬਹਿ ਰਾਈ ਤਾ ਸੋ ਪੀਤ
1: ਬਲੂਆ ਕੇ ਗ੍ਰਹਿ ਭੀਤਰ ਵਸੈ ਆਨੰਦ ਕੇਲ ਮਾਇਆ ਰੰਗ ਰਸੈ
0: ਦ੍ਰਿੜ ਕਰਮਾਨੈ ਮਨੈ ਪ੍ਰਤੀਤ ਕਾਲ ਨ ਆਵੈ ਮੂੜੈ ਚੀਤ
1: ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਧਰੋਹ
0: ਇਹੋ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਨ ਕਰ ਕਰਮ
1: ਠਾਕਰ ਤੋਂ ਪਹਿ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ
0: ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੁਗਨੇਰੇ
1: ਕੋਈ ਨ ਜਾਣੈ ਤੁਮਰਾਂਤ ਉੱਚੇ ਤੇ ਉੱਚਾ ਭਗਵੰਤ
0: ਸਮਗਰੀ ਤੁਮਰੈ ਸੂਤਰਧਾਰੀ ਤੁਮ ਤੇ ਹੋਏ ਸੁਆਗਿਆਕਾਰੀ
1: ਤੁਮਰੀ ਗਤ ਮੈਂ ਤੁਮ ਹੀ ਜਾਨੀ ਨਾਨਕ ਦਾਸ ਦਾ ਕੁਰਬਾਨੀ
0: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਜਨਾ ਕਹਿ ਮਨ ਵਿਸਰਾਮ ਅੱਠ ਚਾਰ ਸਲੋਕ
1: ਦੇਨ ਹਾਰ ਪ੍ਰਭ ਛੋੜ ਕਹਿ ਲਾਗੈ ਆਨ ਸੁਆਏ ਨਾਨਕ ਕਹੂ ਨਸੀ ਜਈ ਬਿਨਾਵੈ ਪਤ ਜਾਏ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
0: ਦਸ ਵਸਤੂ ਲੈ ਪਾਛੇ ਪਾਵੈ ਇੱਕ ਵਸਤ ਕਾਰਨ ਵੀ ਖੋਟ ਗਵਾਵੈ
1: ਏਕ ਭੀਨਾ ਦੇ ਦਸ ਭੀਹਰ ਲੈ ਤਉ ਮੂੜਾ ਕਹੁ ਕਹਾਂ ਕਰੇ
0: ਜਿਸ ਠਾਕਰ ਸੋ ਨਾਹੀ ਚਾਰਾ ਤਾ ਕੋ ਕੀਜੈ ਸਦ ਨਮਸਕਾਰਾ
1: ਜਾ ਕੈ ਮਨ ਲਾਗਾ ਪ੍ਰਭ ਮੀਠਾ ਸਰਬ ਸੂਖ ਤਾਹੂ ਮਨ ਬੂਠਾ
0: ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ
1: ਅਗਨਤ ਸਾਹੋ ਆਪਣੀ ਦੇ ਰਾਸ ਖਾਤ ਪੀਤ ਵਰਤੈ ਆਨੰਦ ਉਲਾਸ
0: ਆਪਣੀ ਅਮਾਨ ਕਛ ਬਹੁਰ ਸਾਲੇ ਅਗਿਆਨੀ ਮਨ ਰੋਸ ਕਰੇ
1: ਆਪਣੀ ਪ੍ਰਤੀਤ ਆਪੀ ਖੋਵੈ ਬਹੁਰ ਉਸਕਾ ਵਿਸ਼ਵਾਸ ਨ ਹੋਵੈ
0: ਜਿਸ ਕੀ ਬਸ ਸਾਗੇ ਰਾਖੈ ਪਪ ਕੀ ਆਗਿਆ ਮਾਨੇ ਮਾਥੈ
1: ਉਸ ਤੇ ਚੌਗਨ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਇਆਲ
0: ਅਨਕ ਪਾਤ ਮਾਇਆ ਕੇ ਹੇ ਸਰ ਪਰ ਹੋਵਤ ਜਾਨ ਅਨੇਕ
1: ਬਿਰਕੀ ਛਾਇਆ ਸੋ ਰੰਗ ਲਾਵੈ ਉਹ ਬਿਨ ਸਹਿ ਉਹ ਮਨ ਪਛਤਾਵੈ
0: ਜੋਤੀ ਸਹਿ ਸੋ ਚਾਲਣ ਹਾਰ ਲਪਟ ਰਹੋ ਤੈ ਅੰਧ ਅੰਧਾਰ
1: ਬਟਾਉ ਸਿਉ ਜੋ ਲਾਵੈ ਨੇਹ ਤਾਕੋ ਹਾਥ ਨਾ ਆਵੈ ਕੇਹ
0: ਮਨ ਹਰ ਕੇ ਨਾਮ ਕੀ ਪੀਤ ਸੁਖਦਾ

0: कर कृपा नानक आप लै लाए
1: मिथ्या तन तन कुटम सुबाया मिथ्या हो मैं ममता माया
0: मिथ्या राजु मंतन माल मिथ्या काम क्रोध विकराल
1: मिथ्या रथ हस्ती अस वस्त्रा मिथ्या रंग संग माया पी खस्ता
0: मिथ्या त्रो मोह अभिमान मिथ्या आपस ऊपर करत गुमान
1: अस्त्र भगत साध की शरण नानक जप जप जीवे हर के चरण
0: मिथ्या शरण पर निंदा सुने मिथ्या हस पर दरुक हिरे
1: मिथ्या नेत्र पीखत पर तिर रूपाद मिथ्या रसना भोजन अनुसवा
0: मिथ्या चिन्ह पर विकार कुतावे मिथ्या मन पर लोभ लुभा
1: मिथ्या तन ही पर उपकारा मिथ्या बास लेत बिकारा
0: बिन मुझे मिथ्या सब पै सफल दे नानक हर हर नाम लै
1: बिरथी साक्त की आर जा साच बिना कह होवत सूचा
0: बिरथा नाम बिना तन अंध मुखावता कह दुर्गंध
1: बिन सिमरन दिन रैन बिरथा बिहाए मेघ बिना ज्यों खेती जाए
0: गोविंद भजन बिन बिरथे सब काम जो कर प्रते निरार धाम
1: तन तन ते जन जिह घट बस्यो हर नाओ नानक ताकै बल बल जाओ
0: रहत वर कछ अवर कमावत मानी पीत मुखो गंडलावत
1: जन नहार प्रभु प्रवीण हर भेख न काहू पीन
0: और उपदेश है अपना करै आवत जावत जन मैं मरै
1: जिसके अंतर बसै निरंकार तिसकी सीख तरै संसार
0: जो तुम भाने तिन पर जाता नानक उंजन जन पराता
1: करो बेंती पार ब्रह्म सब जाने अपना किया आपह माने
0: आपे आप करत नवेरा किसे दूर जिनावत किसे बुझावत नेरा
1: उपाव स्यान सगल ते रहत सब कछ जाने आत्म की रहत
0: पावे तिसलै लड़ लाए थान थन अंतर रहा समाए
1: सो सेवक जिस कृपा करी निमख निमख जप नानक हरी
0: सुख मनी सुख अमृत प्रभ नाम भग जना कै मन विश्राम अठ पंज सलोक
1: काम क्रोध अर लोभ मोह बिनस जाए अहमेव नानक प्रशर नागती कर प्रसाद गुरुदेव सत नाम श्री वाहे गुरु अष्टपदी
0: जय प्रसाद छत्ती अमृत खाहे तिस ठाकुर को रख मन माहे
1: जय प्रसाद सुगंध तन लावे तिसको सिमरत परमगत पावे
0: जय प्रसाद बसे सुख मंदिर तिसे त्याज सदा मन अंदर
1: जय प्रसाद ग्रह संग सुख बसना आठ पहर सिमरो तिस रसना
0: जय प्रसाद रंग रस भोग नानक सदा त्याज त्यावन जोग
1: जय प्रसाद पाठ पटंबर हंडावे तिसे त्याका तवर लुभावे
0: जय प्रसाद सुसे सुई जय मन अठ पहता का जस गवी
1: जय प्रसाद तुड सब को मान मुक्ता को जस रसन बखाने
0: जय प्रसाद ते रहता धर्म मन सदा त्याय केवल पार ब्रह्म
1: प्रभु जी जपत दर गए मान पावे नानक पथ सेती कर जावे
0: जय प्रसाद और कंचन देही लिवलाओ तिस नाम स्नेही
1: जय प्रसाद तेरा उला रहत मन सुख पावे हर हर जस कहत
0: जय प्रसाद तेरे सगल छिद्र ढाकै मन सनी प्रभ ठाकर प्रभता कह
1: जय प्रसाद तुझ को न पहुचै मन सास सास सिमरो प्रभु उचे
0: जय प्रसाद पाई दुर्लभ देहे नानक ताकी भगत करे
1: जय प्रसाद आभूखन पहरी जय मन तिन सिमरत क्यों आलस की जय
0: जय प्रसाद असुहस्त असवारी मन तिस पर को कबू ना बिसारी
1: जय प्रसाद बाग मिलक तना राख पुरोय प्रभु अपने मना
0: जिन तेरी मन बंत बनाई उठत बैठ सत सहते आई
1: सहते आजो एक अलख है इहा उहा नानक तेरी रख है
0: जय प्रसाद करे पुन बहुदान मन आठ पहर कर तिसका ध्यान
1: जय प्रसाद तू आचार बिहारी तिस प्रभ को सास सास चितारी
0: जय प्रसाद तेरा सुंदर रूप सो प्रभ सिमरो सदा अनूप
1: जय प्रसाद तेरी नीकी जात सो प्रभ सिमर सदा दिन रात
0: जय प्रसाद तेरी पत्र है गुर प्रसाद नानक जस कह
1: जय प्रसाद सुनै करनाद जय प्रसाद पेखै बिस्माद
0: जय प्रसाद बोले अमृत रसना जय प्रसाद सो सहजे बसना
1: जय प्रसाद हस्त कर चल है जय प्रसाद संपूर्ण फल है
0: जय प्रसाद परम गत पावे जय प्रसाद सो सहज समावे
1: ऐसा प्रभ त्याग अवर कत लागो गुर प्रसाद नानक मन जागो
0: जय प्रसाद तू पर संसार तिस प्रभ को मूल न मनो विसार
1: जय प्रसाद तेरा प्रताप रे मन मूड तुता को जाप
0: जय प्रसाद तेरे कारज पूरे तिसे जान मन सदा हजूर है
1: जय प्रसाद तू पावे साच रे मन मेरे तू ता सुराच
0: जय प्रसाद सब कीरत होए नानक जाप जपै जप सोए
1: आप जपाए जपै सो नाओ आप गाए सो हर गुण गाओ
0: प्रभ कृपा ते होए प्रगास प्रभु दया ते कमल विगास
1: सब सो प्रसन्न बसै मन सोए प्रभ दया ते मत उत्तम होए
0: सर्व निधान प्रभ तेरी माया आपो कछु ना किन्हू लया
1: जित जित लावो तित लगै हर नाथ नानक कै कछु न हाथ
0: सुख मनी सुख अमृत पब नाम भगत जना कै मन विश्राम अठ छे श्लोक
1: आगम अगाध पार ब्रह्म सोए जो जो कह सुमुक्ता होए सुन मीता नानक बिनवंता साध जना की अचार्ज कथा सत नाम श्री वाहे गुरु अष्टपदी
0: साधक संग मखूजल होत साध संग मल सगली को
1: साधक संग मिटे अभिमान साधक संग प्रगटे सो ज्ञान
0: साधक संग बुझे पवनेरा साध संग सुबहुत नवेरा
1: साधक संग पाए नाम रतन साधक संगे कुपर जतन
0: साध की महिमा बरने कौन पुरानी नानक साध की शोभा प्रह्मा है समानी
1: साधक संग अगोचर मिले साधक संग सदा प्रफुल्ल
0: ਹੈ। ਸਾਧਕ ਸੰਗ ਆਵੇ ਬਸ ਪੰਚਾ, ਸਾਧ ਸੰਗ ਅੰਮ੍ਰਿਤ ਰਸ ਪੁੰਚਾ,
1: ਸਾਧ ਸੰਗ ਹੋਏ ਸਭ ਕੀ ਰੇਨ, ਸਾਧਕ ਸੰਗ ਮਨੋਹਰ ਬੈਨ,
0: ਸਾਧਕ ਸੰਗ ਨਾ ਕਤੂ ਧਾਵੈ, ਸਾਧ ਸੰਗ ਅਸਥਿਤ ਮਨ ਪਾਵੈ,
1: ਸਾਧਕ ਸੰਗ ਮਾਇਆ ਤੇ ਭਿੰਨ, ਸਾਧ ਸੰਗ ਨਾਨਕ ਪ੍ਰਭ ਸੁ ਪ੍ਰਸੰਨ,
0: ਸਾਧ ਸੰਗ ਦੁਸ਼ਮਣ ਸਭ ਮੀਤ, ਸਾਧੂ ਕੇ ਸੰਗ ਮਹਾਪੁਨੀ,
1: ਸਾਧ ਸੰਗ ਕਿਸੇ ਨਹੀਂ ਬੈਰ, ਸਾਧਕ ਸੰਗ ਨਾ ਬੀਂਗਾ ਪੈਰ,
0: ਸਾਧਕ ਸੰਗ ਨਹੀਂ ਘੁਮੰਦਾ, ਸਤਸੰਗ ਜਾਣੇ ਪਰਮਾਨੰਦਾ,
1: ਸਾਧਕ ਸੰਗ ਨਹੀਂ ਹੋ ਤਾਪ, ਸਾਧਕ ਸੰਗ ਤਜੈ ਸਭ ਆਪ,
0: ਆਪੇ ਜਾਣੈ ਸਾਧ ਵਡਾਈ, ਨਾਨਕ ਸਾਧ ਪ੍ਰਭੂ ਬਣਿਆਈ,
1: ਸਾਧਕ ਸੰਗ ਨਾ ਕਬਹੂ ਧਾਵੈ, ਸਾਧਕ ਸੰਗ ਸਦਾ ਸੁਖ ਪਾਵੈ,
0: ਸਾਧ ਸੰਗ ਬਸ ਅਗੋਚਰ ਲਹਿ, ਸਾਧੂ ਕੇ ਸੰਗ ਅਜਰ ਸਹਿ,
1: ਸਾਧਕ ਸੰਗ ਬਸੈ ਥਾਨ ਉੱਚੈ, ਸਾਧੂ ਕੈ ਸੰਗ ਮਹਿਲ ਪਹੁੰਚੈ,
0: ਸਾਧਕ ਸੰਗ ਦੇੜੇ ਸਭ ਧਰਮ, ਸਾਧਕ ਸੰਗ ਕੇਵਲ ਪਾਰ ਬ੍ਰਹਮ,
1: ਸਾਧਕ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕੈ ਕੁਰਬਾਨ,
0: ਸਾਧਕ ਸੰਗ ਸਭ ਕੁਲ ਉਧਾਰੇ, ਸਾਧ ਸੰਗ ਸਾਜਨ ਮੀਟ ਕੁਟੰਬ ਨਿਸਤਾਰੈ,
1: ਸਾਧੂ ਕੈ ਸੰਗ ਸੋ ਧਨ ਪਾਵੈ, ਜਿਸ ਧਨ ਤੇ ਸਭ ਕੋ ਵਰਸਾਵੈ,
0: ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧਕ ਸੰਗ ਸੁਭਾ ਸੁਰਦੇਵਾ,
1: ਸਾਧੂ ਕੈ ਸੰਗ ਪਾਪ ਪਲਾਇਨ, ਸਾਧ ਸੰਗ ਮਰਤ ਗੁਣ ਗਾਇਨ,
0: ਸਾਧ ਕੈ ਸੰਗ ਸਰਬਥਾਨ ਗਮ, ਨਾਨਕ ਸਾਧ ਕੈ ਸੰਗ ਸਫਲ ਜਨਮ,
1: ਸਾਧਕ ਸੰਗ ਨਹੀਂ ਕਛ ਕਾਲ, ਦਰਸ਼ਨ ਭੇਟ ਤਹੂਤ ਨਿਹਾਲ,
0: ਸਾਧਕ ਸੰਗ ਕਲੂਕਤ ਹਰੈ, ਸਾਧਕ ਸੰਗ ਨਰਕ ਪਰ ਹਰੈ,
1: ਸਾਧਕ ਸੰਗ ਇਹਾਂ ਉਹਾਂ ਸੁਹੇਲਾ, ਸਾਧ ਸੰਗ ਵਿਛੜਤ ਹਰ ਮੇਲਾ,
0: ਜੋ ਇੱਛੈ ਸੋਈ ਫਲ ਪਾਵੈ, ਸਾਧਕ ਸੰਗ ਨ ਵਿਰਥਾ ਜਾਵੈ,
1: ਪਾਰ ਬ੍ਰਹਮ ਸਾਧ ਰਿਧ ਵਸੈ, ਨਾਨਕ ਉਦਰੈ ਸਾਧ ਸੁਨ ਰਸੈ,
0: ਸਾਧਕ ਸੰਗ ਸੁਨੋ ਹਰ ਨਾਉ, ਸਾਧ ਸੰਗ ਹਰ ਕੇ ਗੁਣ ਗਾਓ,
1: ਸਾਧਕ ਸੰਗ ਨਾ ਮਨ ਤੇ ਵਿਸਰੈ, ਸਾਧ ਸੰਗ ਸਰ ਪਰ ਨਿਸਤਾਰੈ,
0: ਸਾਧਕ ਸੰਗ ਲਗੇ ਪ੍ਰਭ ਮੀਠਾ, ਸਾਧੂ ਕੈ ਸੰਗ ਗੜਗੜ ਡੀਠਾ,
1: ਸਾਧ ਸੰਗ ਭਏ ਆਗਿਆਕਾਰੀ, ਸਾਧ ਸੰਗਤ ਭਈ ਹਮਾਰੀ,
0: ਸਾਧਕ ਸੰਗ ਮੇਟੈ ਸਭ ਰੋਗ, ਨਾਨਕ ਸਾਧ ਭੇਟੈ ਸੰਜੋਗ,
1: ਸਾਧ ਕੀ ਮਹਿਮਾ ਬੇਦ ਨਾ ਜਾਣੈ, ਜੇਤਾ ਸੁਣੈ ਤੇ ਤਾ ਬਖਿਆਨੈ,
0: ਸਾਧ ਕੀ ਉਪਮਾ ਤੇ ਹੁਗੁਣ ਤੇ ਦੂਰ, ਸਾਧ ਕੀ ਉਪਮਾ ਰਹੀ ਭਰਪੂਰ,
1: ਸਾਧ ਕੀ ਸੋਭਾ ਕਾ ਨਾਹੀ ਅੰਤ, ਸਾਧ ਕੀ ਸੋਭਾ ਸਦਾ ਬੇਅੰਤ,
0: ਸਾਧ ਕੀ ਸੋਭਾ ਉੱਚ ਤੇ ਉੱਚੀ, ਸਾਧ ਕੀ ਸੋਭਾ ਮੂਚ ਤੇ ਮੂਚੀ,
1: ਸਾਧ ਕੀ ਸੋਭਾ ਸਾਧ ਬਨਾਈ, ਨਾਨਕ ਸਾਧ ਪ੍ਰਾ ਭੇਦ ਨਾ ਭਾਈ,
0: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ, ਭਗਤ ਜਨਾ ਕੈ ਮਨ ਵਿਸਰਾਮ, ਅੱਠ ਸੱਤ ਸਲੋਕ,
1: ਮਨ ਸਾਚਾ ਮੁਖ ਸਾਚਾ ਸੋਏ, ਅਵਰ ਨ ਪੇਖੈ ਏਕਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ, ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ,
0: ਦਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ,
1: ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕੋ ਸੋਖ,
0: ਬ੍ਰਹਮ ਗਿਆਨੀ ਕੈ ਦਿਸ ਸਮਾਨ, ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ,
1: ਬ੍ਰਹਮ ਗਿਆਨੀ ਕੈ ਧੀਰ ਜੇਖ, ਜੋ ਬਸਦਾ ਕੋ ਖੋਦੈ ਕੋ ਚੰਦਨ ਲੇਪ,
0: ਬ੍ਰਹਮ ਗਿਆਨੀ ਕਾ ਇਹ ਗੁਨਾਓ, ਨਾਨਕ ਜੋ ਪਾਵਕ ਕਾ ਸਹਿ ਸੁਭਾਓ,
1: ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਲ ਨ ਲਾਗੈ ਜਲਾ,
0: ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ, ਜੈਸੇ ਧਰ ਉਪਰ ਆਕਾਸ,
1: ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ, ਬ੍ਰਹਮ ਗਿਆਨੀ ਕੈ ਨਾਹੀ ਬਿਮਾਨ,
0: ਬ੍ਰਹਮ ਗਿਆਨੀ ਉੱਚ ਤੇ ਉੱਚਾ, ਮਨ ਆਪਣੇ ਹੈ ਸਭ ਤੇ ਨੀਚਾ,
1: ਬ੍ਰਹਮ ਗਿਆਨੀ ਸੇ ਜਨ ਭਏ, ਨਾਨਕ ਜਿਨ ਪ੍ਰਭ ਆਪ ਕਰੇ,
0: ਬ੍ਰਹਮ ਗਿਆਨੀ ਸਗਲ ਕਿਰੀਨਾ, ਆਤਮ ਰਸ ਬ੍ਰਹਮ ਗਿਆਨੀ ਚੀਨਾ,
1: ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ, ਬ੍ਰਹਮ ਗਿਆਨੀ ਤੇ ਕਛ ਬੁਰਾ ਨ ਭਇਆ,
0: ਬ੍ਰਹਮ ਗਿਆਨੀ ਸਦਾ ਸੰਦਰਸੀ, ਬ੍ਰਹਮ ਗਿਆਨੀ ਕੀ ਦਿਸ ਅੰਮ੍ਰਿਤ ਸਵਰਸੀ,
1: ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਕੀ ਨਿਰਮਲ ਯੋਗਤਾ,
0: ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਦਿਆਨ,
1: ਬ੍ਰਹਮ ਗਿਆਨੀ ਏਕ ਉਪਰ ਆਸ, ਬ੍ਰਹਮ ਗਿਆਨੀ ਕਾ ਨਹੀਂ ਬਿਨਾਸ,
0: ਬ੍ਰਹਮ ਗਿਆਨੀ ਕਾ ਗਰੀਬੀ ਸਮਾਹਾ, ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ,
1: ਬ੍ਰਹਮ ਗਿਆਨੀ ਕੈ ਨਾਹੀ ਧੰਦਾ, ਬ੍ਰਹਮ ਗਿਆਨੀ ਲੈ ਧਾਵਤ ਬੰਧਾ,
0: ਬ੍ਰਹਮ ਗਿਆਨੀ ਕੈ ਹੋਏ ਸੁਫਲਾ, ਬ੍ਰਹਮ ਗਿਆਨੀ ਸੁਫਲ ਫਲਾ,
1: ਬ੍ਰਹਮ ਗਿਆਨੀ ਸੰਗ ਸਗਲ ਉਧਾਰ, ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ,
0: ਬ੍ਰਹਮ ਗਿਆਨੀ ਕੈ ਇਕੈ ਰੰਗ, ਬ੍ਰਹਮ ਗਿਆਨੀ ਕੈ ਬਸੈ ਪ੍ਰਭ ਸੰਗ,
1: ਬ੍ਰਹਮ ਗਿਆਨੀ ਕੈ ਨਾਮ ਆਧਾਰ, ਬ੍ਰਹਮ ਗਿਆਨੀ ਕੈ ਨਾਮ ਪਰਿਵਾਰ,
0: ਬ੍ਰਹਮ ਗਿਆਨੀ ਸਦਾ ਸਰ ਜਗਤ, ਬ੍ਰਹਮ ਗਿਆਨੀ ਇਹ ਬੁੱਧ ਤਿਆਗ,
1: ਬ੍ਰਹਮ ਗਿਆਨੀ ਕੈ ਮਨ ਪਰਮਾਨੰਦ, ਬ੍ਰਹਮ ਗਿਆਨੀ ਕੈ ਘਰ ਸਦਾ ਆਨੰਦ,
0: ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ, ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ,
1: ਬ੍ਰਹਮ ਗਿਆਨੀ ਬ੍ਰਹਮ ਕਵਿਤਾ, ਬ੍ਰਹਮ ਗਿਆਨੀ ਏਕ ਸੰਗੀਤਾ,
0: ਬ੍ਰਹਮ ਗਿਆਨੀ ਕਾ ਹੋਏ ਅਚਿੰਤ, ਬ੍ਰਹਮ ਗਿਆਨੀ ਕਾ ਨਿਰਮਲ ਮੰਤ,
1: ਬ੍ਰਹਮ ਗਿਆਨੀ ਜਿਸ ਕਰੈ ਪ੍ਰਭਾਪ, ਬ੍ਰਹਮ ਗਿਆਨੀ ਕਾ ਬੜ ਪ੍ਰਤਾਪ,
0: ਬ੍ਰਹਮ ਗਿਆਨੀ ਕਾ ਦਸ ਵਡਭਾਗੀ ਪਾਈਐ, ਬ੍ਰਹਮ ਗਿਆਨੀ ਕੋ ਬਲ ਬਲ ਜਾਈਐ,
1: ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਰ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ,
0: ਬ੍ਰਹਮ ਗਿਆਨੀ ਕੀ ਕੀਮਤ ਨਾਹੇ, ਬ੍ਰਹਮ ਗਿਆਨੀ ਕੈ ਸਗਲ ਮਨ ਮਾਹੇ,
1: ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ, ਬ੍ਰਹਮ ਗਿਆਨੀ ਕੋ ਸਦਾ ਆਦੇਸ਼,
0: ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਧਾਖਰ, ਬ੍ਰਹਮ ਗਿਆਨੀ ਸਰਬ ਕਾ ਠਾਕਰ,
1: ਬ੍ਰਹਮ ਗਿਆਨੀ ਕੀਮਤ ਕੌਣ ਬਖਾਨੈ, ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ,
0: ਬ੍ਰਹਮ ਗਿਆਨੀ ਕਾ ਅੰਤ ਨ ਪਾਰ, ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ,
1: ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ, ਬ੍ਰਹਮ ਗਿਆਨੀ ਸਭ ਜੀਵੈ ਨਹੀਂ ਮਰਤਾ,
0: ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ, ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ,
1: ਬ੍ਰਹਮ ਗਿਆਨੀ ਅਨਾਥ ਕਾ ਨਾਥ, ਬ੍ਰਹਮ ਗਿਆਨੀ ਕਾ ਸਭ ਉਪਰ ਹਾਥ,
0: ਬ੍ਰਹਮ ਗਿਆਨੀ ਕਾ ਸਗਲ ਆਕਾਰ, ਬ੍ਰਹਮ ਗਿਆਨੀ ਆਪ ਨਿਰੰਕਾਰ,
1: ਬ੍ਰਹਮ ਗਿਆਨੀ ਕੀ ਸ਼ੋਭਾ, ਬ੍ਰਹਮ ਗਿਆਨੀ ਬਾਨੀ, ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ,
0: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ, ਭਗਤ ਜਨਾ ਕੈ ਮਨ ਵਿਸਰਾਮ, ਅੱਠ ਅੱਠ ਸਲੋਕ,
1: ਉਰ ਧਾਰੈ ਜੋ ਅੰਤਰ ਨਾਮ, ਸਰਬ ਮੈਂ ਪੇਖੈ ਭਗਵਾਨ, ਨਿਮਖ ਨਿਮਖ ਠਾਕੁਰ ਨਮਸਕਾਰ ਹੈ, ਨਾਨਕ ਹੋ ਅਪਰਸ ਸਗਲ ਨਿਸਤਾਰ ਹੈ, ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ।
0: ਮਿਥਿਆ ਨਾਹੀ ਰਸਨਾ ਪਰਸ, ਮਨ ਮੈਂ ਪੀਤ ਨਿਰੰਜਨ ਦਰਸ,
1: ਪਰ ਤੇਰੇ ਰੂਪ ਨਾ ਪੇਖੈ ਨੇਤਰ, ਸਾਧ ਕੀ ਟਹਿਲ ਸੰਤ ਸੰਗ ਹੇਤ,
0: ਨ ਸੁਨੇ ਕਾਹੂ ਕੀ ਨਿੰਦਾ, ਸਭ ਤੇ ਜਾਣੇ ਆਪਸ ਕੋ ਮੰਦਾ,
1: ਗੁਰ ਪ੍ਰਸਾਦ ਵਿਖਿਆ ਪਰ ਹਰ ਹੈ, ਮਨ ਕੀ ਬਾਸ਼ਨਾ ਮਨ ਤੇ ਟਰ ਹੈ,
0: ਇੰਦਰੀ ਜਿਤ ਪਾਈ ਦੋਖ ਤੇ ਰਹਿਤ, ਨਾਨਕ ਕੋਟ ਮਦੇ ਕੋ ਐਸਾ ਅਪਰਸ,
1: ਵੈਸ਼ਨੋ ਸੋਜੇ ਸੁਪਰ ਸੁਪਰ ਸਨ, ਵਿਸ਼ਨ ਕੀ ਮਾਇਆ ਤੇ ਹੋਏ ਭਿੰਨ,
0: ਕਰਮ ਕਰਤ ਹੋਏ ਨੇ ਕਰਮ, ਤਿਸ ਵੈਸ਼ਨੋ ਕਾ ਨਿਰਮਲ ਧਰਮ,
1: ਕਾਹੂ ਫਲ ਕੀ ਇੱਛਾ ਨਹੀਂ ਬਾਛੈ, ਕੇਵਲ ਭਾਤ ਕੀਰਤਨ ਸੰਗ ਰਾਚੈ,
0: ਮੰਤ ਅਨੰਤਰ ਸਿਮਰਨ ਗੋਪਾਲ, ਸਭ ਉਪਰ ਹੋਵਤ ਕਿਰਪਾਲ,
1: ਆਪ ਦ੍ਰਿੜੈ ਅਵਰਹਿ ਨਾਮ ਜਪਾਵੈ, ਨਾਨਕ ਹੋ ਵੈਸ਼ਨੋ ਪਰਮਗਤ ਪਾਵੈ,
0: ਭਗਵਤੀ ਭਗਵੰਤ ਭਗਤ ਕਾ ਰੰਗ, ਸਗਲ ਤਿਆਗੈ ਦੁਸ਼ਟ ਕਾ ਸੰਗ,
1: ਮਨ ਤੇ ਬਿਨਸੈ ਸਗਲਾ ਭਰਮ, ਕਰ ਪੂਜੈ ਸਗਲ ਪਾਰ ਬ੍ਰਹਮ,
0: ਸਾਧ ਸੰਗ ਪਾਪਾ ਮਲਕ ਹੋਵੈ, ਤਿਸ ਭਗਵਤੀ ਕੀ ਮਤ ਉੱਤਮ ਹੋਵੈ,
1: ਭਗਵੰਤ ਕੀ ਟਹਿਲ ਕਰੈ ਨਿਤਨੀਤ, ਮੰਤਾ ਨਰਪੈ ਵਿਸ਼ਨ ਪ੍ਰੀਤ,
0: ਹਰ ਕੇ ਚਰਨ ਹਿਰਦੈ ਵਸਾਵੈ, ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ,
1: ਸੋ ਪੰਡਿਤ ਜੋ ਮਨ ਪਰ ਬੁੱਧ ਹੈ, ਰਾਮ ਨਾਮ ਆਤਮ ਮੈਂ ਸੁਧ ਹੈ,
0: ਰਾਮ ਨਾਮ ਸਾਰਸ ਪੀਵੈ, ਉਸ ਪੰਡਿਤ ਕੇ ਉਪਦੇਸ਼ ਜਗ ਜੀਵੈ,
1: ਹਰ ਕੀ ਕਥਾ ਹਿਰਦੈ ਵਸਾਵੈ, ਸੋ ਪੰਡਿਤ ਫਿਰ ਜੋ ਨ ਆਵੈ,
0: ਵੇਦ ਪੁਰਾਣ ਸਿਮਰਤ ਬੂਜੈ ਮੂਲ, ਸੁਖਮ ਮੈਂ ਜਾਣੇ ਸਥੂਲ,
1: ਚੌਂ ਵਰ ਨਾ ਕੋ ਦੇ ਉਪਦੇਸ਼, ਨਾਨਕ ਉਸ ਪੰਡਿਤ ਕੋ ਸਦਾ ਆਦੇਸ਼,
0: ਬੀਜ ਮੰਤਰ ਸਰਬ ਕੋ ਗਿਆਨ, ਚੌਵਰ ਨਾ ਮੈਂ ਜਪੇ ਕੋ ਨਾਮ,
1: ਜੋ ਜੋ ਜਪੈ ਤਿਸ ਕੀ ਗਾਥ ਹੋਏ, ਸਾਧ ਸੰਗ ਪਾਵੈ ਜਨ ਪੂਏ,
0: ਕਰ ਕਿਰਪਾ ਅੰਤਰ ਉਰਧਾਰੇ, ਪਾਸੂ ਪ੍ਰੇਤ ਮੁਕਤ ਪਾਥਰ ਕੋ ਤਾਰੇ,
1: ਸਰਬ ਰੋਗ ਕਾ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣ ਗਾਮ,
0: ਕਾਹੂ ਜੁਗਤ ਕਿਤੇ ਨਾ ਪਾਈਐ ਧਰਮ, ਨਾਨਕ ਤਿਸ ਮਿਲੈ ਜਿਸ ਲਿਖਿਆ ਤੁਰ ਕਰਮ,
1: ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ, ਤਿਸ ਕਾ ਨਾਮ ਸਤ ਰਾਮਦਾਸ,
0: ਆਤਮ ਨਾਮ ਤਿਸ ਨਦਰੀ ਆਇਆ, ਦਾਤ ਸੰਤਰ ਭਾਇ ਤਿਨ ਪਾਇਆ,
1: ਸਦਾ ਨਿਕਟ ਨਿਕਟ ਹਰ ਜਾਨ, ਸੋ ਦਾਸ ਦਰਗੈ ਪ੍ਰਵਾਨ,
0: ਆਪਣੇ ਦਾਸ ਕੋ ਆਪ ਕਿਰਪਾ ਕਰੈ, ਤਿਸ ਦਾਸ ਕੋ ਸਭ ਸੋ ਜੀ ਪਰੈ,
1: ਸਗਲ ਸੰਗ ਆਤਮ ਉਦਾਸ, ਐਸੀ ਜੋਗਤ ਨਾਨਕ ਰਾਮਦਾਸ,
0: ਕੀ ਆ ਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ,
1: ਐਸਾ ਹਰਕ ਤੈਸਾ ਸੋਗ, ਸਦਾ ਅਨੰਤ ਹੈ ਨਹੀਂ ਵਿਯੋਗ,
0: ਐਸਾ ਸੁਨ ਤੈਸੀ ਉਸਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖਾਟੀ,
1: ਐਸਾ ਮਨ ਤੈਸਾ ਅਭਿਮਾਨ, ਤੈਸਾ ਰੰਗ ਤੈਸਾ ਰਾਜਾਨ,
0: ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ,
1: ਪਾਰ ਬ੍ਰਹਮ ਕੇ ਸਗਲੇ ਠਾਉ, ਜਿਤ ਜਿਤ ਘਰ ਰਾਖੈ ਤੈਸਾ ਤਿਨ ਨਾਉ,
0: ਆਪੇ ਕਨ ਕਰਾਵਨ ਜੋਗ, ਪ੍ਰਭਾਵੈ ਸੋਈ ਫੁਨ ਹੋਗ,
1: ਪਸਰੇ ਆਪ ਹੋਏ ਅੰਤ ਰੰਗ, ਲਖਿਨ ਜਾਹੇ ਪਾਰ ਬ੍ਰਹਮ ਕੇ ਰੰਗ,
0: ਜੈਸੀ ਮਤ ਦੀ ਤੈਸਾ ਪ੍ਰਗਾਸ, ਪਾਰ ਬ੍ਰਹਮ ਕਰਤਾ ਅਵਨਾਸ,
1: ਸਦਾ ਸਦਾ ਸਦਾ ਦਯਾਲ, ਸਿਮਰ ਸਿਮਰ ਨਾਨਕ ਭਏ ਨਿਹਾਲ,
0: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ, ਭਗਤ ਜਨਾ ਕੈ ਮਨ ਵਿਸਰਾਮ, 8-9 ਸਲੋਕ,
1: ਉਸਤਤ ਕਰੈ ਅਨੇਕ ਜਨ, ਅੰਤ ਨ ਪਾਰਾ ਵਾਰ, ਨਾਨਕ ਰਚਨਾ ਪ੍ਰਭ ਰਚੀ, ਬਹੁ ਵਿਧ ਅਨਕ ਪ੍ਰਕਾਰ, ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ,
0: ਕਈ ਕੋਟ ਹੋਏ ਪੁਜਾਰੀ, ਕਈ ਕੋਟ ਆਚਾਰ ਵਿਵਹਾਰੀ,
1: ਕਈ ਕੋਟ ਭੈ ਤੀਰਥ ਵਾਸੀ, ਕਈ ਕੋਟ ਮਨ ਭਰਮ ਹਦਾਸੀ,
0: ਕਈ ਕੋਟ ਵੇਦ ਕੇ ਸਰੋਤੇ, ਕਈ ਕੋਟ ਤਪੀ ਸਰਹੋਤੇ,
1: ਕਈ ਕੋਟ ਆਤਮ ਧਿਆਨ ਧਾਰ ਹੈ, ਕਈ ਕੋਟ ਕਬ ਕਾ ਵਿਚਾਰ ਹੈ,
0: ਕਈ ਕੋਟ ਨਪਤ ਨਾਮ ਤੇ ਆਵੈ, ਨਾਨਕ ਕਰਤੇ ਕਾ ਅੰਤ ਨ ਪਾਵੈ,
1: ਕਈ ਕੋਟ ਭੈ ਅਭਿਮਾਨੀ, ਕਈ ਕੋਟ ਅੰਧ ਗਿਆਨੀ,
0: ਕਈ ਕੋਟ ਕਿਰਪਨ ਕਠੋਰ, ਕਈ ਕੋਟ ਅਭਿਗ ਆਤਮ ਨਿਕੋਰ,
1: ਕਈ ਕੋਟ ਪਰ ਦਰਬ ਕੋਹਿਰ ਹੈ, ਕਈ ਕੋਟ ਪਰ ਦੁੱਖ ਨਾ ਕਰ ਹੈ,
0: ਕਈ ਕੋਟ ਮਾਇਆ ਸੁਰਮਾਹੇ, ਕਈ ਕੋਟ ਪਰਦੇਸ਼ ਭਰਮਾਹੇ,
1: ਜਿਤ ਜਿਤ ਲਾਭੋ ਤੇ ਤਿਤ ਲਗਨਾ, ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ,
0: ਕਈ ਕੋਟ ਸਿਜਤੀ ਜੋਗੀ, ਕਈ ਕੋਟ ਰਾਜੇ ਰਸ ਭੋਗੀ,
1: ਕਈ ਕੋਟ ਪੰਖੀ ਸਰਪੋ ਪਾਏ, ਕਈ ਕੋਟ ਪਾਥਰ ਬਿਰਖ ਨ ਪਜਾਏ,
0: ਕਈ ਕੋਟ ਪੌਣ ਪਾਣੀ ਬੈਸੰਤਰ, ਕਈ ਕੋਟ ਦੇਸ ਭੂ ਮੰਡਲ,
1: ਕਈ ਕੋਟ ਸਸਿਰ ਸੂਰ ਨਖੱਤਰ, ਕਈ ਕੋਟ ਦੇਵ ਦਾਨਵਿੰਦਰ ਸਿਰ ਛਤਰ,
0: ਸੁਮਦਰੀ ਆਪਣਾ ਸੂਤਾਰ ਹੈ, ਨਾਨਕ ਜਿਸ ਜਿਸ ਭਾਵ ਹੈ ਤਿਸ ਤਿਸ ਨਿਸਤਾਰ ਹੈ,
1: ਕਈ ਕੋਟ ਰਾਜਸ ਤਾਮ ਸਾਤਕ, ਕਈ ਕੋਟ ਵੇਦ ਪੁਰਾਣ ਸਿਮਰ ਤਰ ਸ਼ਾਸਤ,
0: ਕਈ ਕੋਟ ਕੀ ਰਤਨ ਸਮੁੰਦ, ਕਈ ਕੋਟ ਨਾਨਾ ਪ੍ਰਕਾਰ ਜੰਤ,
1: ਕਈ ਕੋਟ ਕੀ ਚਿਰਜੀਵ, ਕਈ ਕੋਟ ਗਿਰੀ ਮੇਰ ਸਵਰਨ ਥੀ,
0: ਕਈ ਕੋਟ ਜਾਂ ਕਿਨ ਪ੍ਰਸਾਚ, ਕਈ ਕੋਟ ਭੂਤ ਪ੍ਰੇ ਸੁਕਰ ਮਿਰਗਾ,
1: ਸਭ ਤੇ ਨੇਰਾ ਸਭ ਹੂਤੇ ਦੂਰ, ਨਾਨਕ ਆਪ ਲਿਪਤ ਰਿਹਾ ਭਰਪੂਰ,
0: ਕਈ ਕੋਟ ਪਾਤਾਲ ਕੇ ਵਾਸੀ, ਕਈ ਕੋਟ ਨਰਕ ਸੁਰਗ ਨਿਵਾਸੀ,
1: ਕਈ ਕੋਟ ਜਨਮੈ ਜੀਵੈ ਮਰ ਹੈ, ਕਈ ਕੋਟ ਬਹੁ ਜੂਨੀ ਫਿਰ ਹੈ,
0: ਕਈ ਕੋਟ ਬੈਠ ਥੀ ਖਾਏ, ਕਈ ਕੋਟ ਖਾ ਲੇ ਤਕ ਪਾਏ,
1: ਕਈ ਕੋਟ ਕੀ ਧਨਵੰਤ, ਕਈ ਕੋਟ ਮਾਇਆ ਮਹਿ ਚਿੰਤ,
0: ਜਹਿ ਜੈ ਬਹਾਣਾ ਤੈ ਤੈ ਰਾਖੇ, ਨਾਨਕ ਸਭ ਕੁਛ ਪ੍ਰਭ ਕੇ ਹਾਥੇ,
1: ਕਈ ਕੋਟ ਭੈ ਬੈਰਾਗੀ, ਰਾਮ ਨਾਮ ਸੰਗ ਤਿਨ ਲਿਵ ਲਾਗੀ,
0: ਕਈ ਕੋਟ ਪ੍ਰਭ ਕੋ ਖੋਜਨ ਤੇ, ਆਤਮ ਮੈਂ ਪਾਰ ਬ੍ਰਹਮ ਨਹੰ ਤੇ,
1: ਕਈ ਕੋਟ ਦਰਸ਼ਨ ਪ੍ਰਭ ਪਿਆਸ ਤਿਨ ਕੋ ਮਿਲਿਓ ਪ੍ਰਭ ਬਿਨਾਸ,
0: ਕਈ ਕੋਟ ਮਾਗੈ ਸਤਸੰਗ, ਪਾਰ ਬ੍ਰਹਮ ਤਿਨ ਲਾਗਾ ਰੰਗ,
1: ਜਿਨ ਕੋ ਹੋਏ ਆਪ ਸੋ ਪ੍ਰਸੰਨ, ਨਾਨਕ ਤੇ ਜਨ ਸਦਾ ਧਨ ਧਨ,
0: ਕਈ ਕੋਟ ਖਾਣੀ ਅਰਖੰਡ, ਕਈ ਕੋਟ ਆਕਾਸ ਬ੍ਰਹਮੰਡ,
1: ਕਈ ਕੋਟ ਹੋਏ ਅਵਤਾਰ, ਕਈ ਜੋਤ ਕੀਨੋ ਵਿਸਥਾਰ,
0: ਕਈ ਬਾਰ ਪਸਰਿਓ ਪਾਸਾਰ, ਸਦਾ ਸਦਾ ਇੱਕ ਇੱਕ ਅੰਕਾਰ,
1: ਕਈ ਕੋਟ ਕੀਨੇ ਬਹੁ ਭਾਂਤ ਪ੍ਰਭਤੇ ਹੋਏ ਪ੍ਰਭ ਮਾਹੇ ਸਮਾਤ
0: ਤਾਕਾ ਅੰਤ ਨ ਜਾਣੇ ਕੋਈ ਆਪੇ ਆਪ ਨਾਨਕ ਪ੍ਰਭ ਸੋਏ
1: ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਵਤ ਆਤਮ ਪ੍ਰਗਾਸ
0: ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੇ ਇਕੋ ਨੇਤਰੇ
1: ਕਈ ਕੋਟ ਨਾਮ ਰਸ ਪੀਵੈ ਅਮਰ ਭਏ ਸਦ ਸਦ ਹੀ ਜੀਵੈ
0: ਕਈ ਕੋਟ ਨਾਮ ਗੁਣ ਗਾਵੈ ਆਤਮ ਰਸ ਸਹਿ ਸਮਾਵੈ
1: ਆਪਣੇ ਜਨ ਕੋ ਸਾ ਸਾ ਸਮਾਰੇ ਨਾਨਕ ਕੋਈ ਪਰਮੇਸ਼ਰ ਕੇ ਪਿਆਰੇ
0: ਸੁਖਮਨੀ ਸੁਖ ਅਮਰ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਦਸ ਸਲੋਕ
1: ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ ਨਾਨਕ ਤਿਸ ਬਲਿਹਾਰ ਨੈ ਜਲ ਥਲ ਮਹੀਲ ਸੋਏ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
0: ਕਰਨ ਕਰਾਵਨ ਕਰਨੇ ਜੋਗ ਜੋ ਤਿਸ ਭਾਵੈ ਸੋਈ ਹੋਗ
1: ਕਿਨ ਮੈਂ ਥਾਪੋ ਥਾਪ ਨਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ
0: ਹੁਕਮੈ ਧਾਰ ਅਤਰ ਰਹਾਵੈ ਹੁਕਮੈ ਉਪਜੈ ਹੁਕਮ ਸਮਾਵੈ
1: ਹੁਕਮੈ ਊਚ ਨੀਚ ਵਿਵਹਾਰ ਹੁਕਮੈ ਅਨਕ ਰੰਗ ਪ੍ਰਕਾਰ
0: ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਭ ਮੈਂ ਰਿਹਾ ਸਮਾਈ
1: ਪ੍ਰਭਾਵੈ ਮਨ ਗਤ ਪਾਵੈ ਪ੍ਰਭਾਵੈ ਤਾਂ ਪਾਥਰ ਤਰਾਵੈ
0: ਪ੍ਰਭਾਵੈ ਬਿਨ ਸਾਸਤੇ ਰਾਖੈ ਪ੍ਰਭਾਵੈ ਤਾਂ ਹਰ ਗੁਣ ਪਾਖੈ
1: ਪ੍ਰਭਾਵੈ ਤਾਂ ਪਥ ਤੁਧਾਰੈ ਆਪ ਕਰੈ ਆਪਨ ਵਿਚਾਰੈ
0: ਦੁਹਸਰਿਆ ਕਾ ਸੁਆਮੀ ਖਿਲੈ ਵਿਖਸੈ ਅੰਤਰ ਜਾਮੀ
1: ਜੋ ਭਾਵੈ ਸੋ ਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰ ਨਾ ਆਵੈ
0: ਕਉ ਮਾਨਕ ਤੇ ਕਿਆ ਹੋਇਆਵੈ ਜੋ ਤਿਸ ਭਾਵੈ ਸੋਈ ਕਰਾਵੈ
1: ਇਸ ਕਾ ਹੱਥ ਹੋਏ ਤਾਂ ਸਭ ਕਿਛ ਲੇ ਜੋ ਤਿਸ ਭਾਵੈ ਸੋਈ ਕਰੇ
0: ਅਨਜਾਨਤ ਵਿਖਿਆ ਮੈਂ ਰਚੈ ਜੇ ਜਾਣਤ ਆਪਨ ਆਪ ਬਚੈ
1: ਭਰਮੇ ਭੂਲਾ ਦਹਿ ਦਿਸਤਾਵੈ ਨਿਮਖ ਮਾਹੇ ਚਾਰ ਕੁੰਟ ਫਿਰ ਆਵੈ
0: ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਾਨਾ ਮਿਲੇ
1: ਖਿਨ ਮਹਿ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ
0: ਜਾ ਕਾ ਦਿਸ਼ਟ ਕਛੂ ਨਾ ਆਵੈ ਤਿਸ ਤਤਕਾਲ ਦਾ ਦਸ ਪਲਟਾਵੈ
1: ਜਾ ਕੋ ਆਪਣੀ ਕਰੈ ਬਖਸ਼ੀਸ ਤਾਕਾ ਲੇਖਾ ਨਾ ਗਨੈ ਜਗਦੀਸ
0: ਜੀਉ ਪਿੰਡ ਸਭ ਤਿਸ ਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਗਾਸ
1: ਆਪਣੀ ਬਣਤ ਆਪ ਬਨਾਈ ਨਾਨਕ ਜੀਵੈ ਦੇਖ ਬਡਾਈ
0: ਇਸ ਕਾ ਬਲ ਨਾ ਇਸ ਹਾਥ ਕਰਮ ਕਰਮ ਸਰਵ ਕੁਨਾਥ
1: ਆਗਿਆਕਾਰੀ ਬਪਰਾ ਜੀਉ ਜੋ ਤਿਸ ਭਾਵੈ ਸੋਈ ਫੁਨ ਥੀਓ
0: ਕਬਹੂ ਊਚ ਨੀਚ ਮੈਂ ਬਸੈ ਕਬੂ ਸੋਕ ਹਰ ਖਰੰਗ ਹਸੈ
1: ਕਬਹੂ ਨਿੰਦ ਚਿੰਦ ਵਿਵਹਾਰ ਕਬਹੂ ਊਬ ਆਕਾਸ਼ ਪਿਆਲ
0: ਕਬੂ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾਵਣ ਹਾਰ
1: ਕਬਹੂ ਨਿਤ ਕਰੈ ਬਹੁ ਭਾਂਤ ਕਬਹੂ ਸੋਏ ਰਹੇ ਦਿਨ ਰਾਤ
0: ਕਬਹੂ ਮਹਾਂਕ੍ਰੋਧ ਬਿਕਰਾਲ ਕਬਹੂ ਸਰਬ ਕਿਹੋ ਤਰਵਾਲ
1: ਕਬਹੂ ਹੋਏ ਬਹਿ ਬੜ ਰਾਜਾ ਕਬਹੂ ਭੇਖਾਰੀ ਨੀਚ ਕਾ ਸਾਜਾ
0: ਕਬਹੂ ਆਪ ਕੀਰਤ ਮੈਂ ਆਵੈ ਕਬਹੂ ਭਲਾ ਭਲਾ ਕਹਾਵੈ
1: ਜਿਉਂ ਪ੍ਰਭ ਰਾਖੈ ਤਿਵਹੀ ਰਹੇ ਗੁਰਪ੍ਰਸਾਦ ਨਾਨਕ ਸੱਚ ਕਹਿ
0: ਕਬਹੂ ਹੋਏ ਪੰਡਿਤ ਕਰੇ ਵਖਿਆਨ ਕਬਹੂ ਮੋਹਨ ਧਾਰੀ ਲਾਵੈ ਧਿਆਨ
1: ਕਬਹੂ ਤਰ ਤੀਰਥ ਇਸ਼ਨਾਨ ਕਬਹੂ ਸਿੱਧ ਸਾਧਕ ਮੁਖ ਗਿਆਨ
0: ਕਬਹੂ ਕੀਟ ਹਸ ਪਤੰਗ ਹੋਏ ਜੀਆ ਅਨਕ ਜੋਨ ਭਰਮੈ ਭਰਮੀਆ
1: ਨਾਨਾ ਰੂਪ ਜੋ ਸਵਾਂਗੀ ਦਿਖਾਵੈ ਜੋ ਭਾਵੈ ਤਿਵੈ ਨਚਾਵੈ
0: ਜੋ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਅਵਰ ਨ ਕੋਏ
1: ਕਬਹੂ ਸਾਧ ਸੰਗਤ ਇਹੋ ਪਾਵੈ ਉਸ ਸਥਾਨ ਤੇ ਬਹੁਰ ਨ ਆਵੈ
0: ਅੰਤਰ ਹੋਏ ਗਿਆਨ ਪ੍ਰਗਾਸ ਉਸ ਸਥਾਨ ਕਾ ਨਹੀਂ ਵਿਨਾਸ਼
1: ਮਨ ਤਨ ਨਾਮਰ ਤੇ ਕਰੰਗ ਸਦਾ ਵਿਸੈ ਪਾਰ ਬ੍ਰਹਮ ਕੈ ਸੰਗ
0: ਜੋ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ
1: ਮਿਟ ਗਏ ਗਮਨ ਪਾਏ ਬਿਸਰਾਮ ਨਾਨਕ ਪ੍ਰਭ ਕੈ ਸਦ ਕੁਰਬਾਨ
0: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਗਿਆਰਾਂ ਸਲੋਕ
1: ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆਂ ਨਾਨਕ ਗਰਭ ਗਲੇ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
0: ਜਿਸ ਕੈ ਅੰਤਰ ਰਾਜ ਅਭਿਮਾਨ ਸੋ ਨਿਰਪਾਤੀ ਹੋ ਸਵਾਨ
1: ਜੋ ਜਾਣੈ ਮੈਂ ਜੋ ਬਨਵੰਤ ਸੋ ਹੋਵਤ ਬਿਸ਼ਟਾ ਕਾ ਜੰਤ
0: ਆਪਸ ਕੋ ਕਰਮੰਤ ਕਹਾਵੈ ਜਨਮ ਮਰੇ ਬੋ ਜੋਨ ਭਰਮਾਵੈ
1: ਧਨ ਭੂਮਗਾ ਜੋ ਕਰੈ ਗੁਮਾਨ ਸੋ ਮੂਰਖ ਅੰਧਾ ਅਗਿਆਨ
0: ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ ਨਾਨਕ ਈਹਾ ਮੁਕਤ ਆ ਗਏ ਸੁਖ ਪਾਵੈ
1: ਧਨਵੰਤਾ ਹੋਏ ਕਰ ਗੁਰਬਾਵੈ ਤ੍ਰਿਣ ਸਮਾਨ ਕੱਛ ਸੰਗ ਨ ਜਾਵੈ
0: ਬਹੁ ਲਸਕਰ ਮਾਨਕ ਉਪਰ ਕਰੇ ਆਸੁ ਪਲ ਪੀਤਰਤਾ ਕਾ ਹੋਏ ਬਿਨਾਸ
1: ਸਭ ਤੇ ਆਪ ਜਾਣੈ ਬਲਵੰਤ ਖਿਨ ਮੈਂ ਹੋਏ ਜਾਏ ਪਸਮੰਤ
0: ਕਿਸੇ ਨਾ ਬਦੇ ਆਪ ਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ
1: ਗੁਰਪ੍ਰਸਾਦ ਜਾ ਕਾ ਮਿਟੈ ਬਿਮਾਨ ਸੋ ਜਾਨ ਨਾਨਕ ਦਰ ਗੈ ਪਰਵਾਨ
0: ਕੋਟ ਕਰਮ ਕਰੇ ਹੋ ਤਾਰੈ ਸਰਮ ਪਾਵੈ ਸਗਲੇ ਬਿਰਥਾਰੈ
1: ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ
0: ਅਨਕ ਯਤਨ ਕਰਾ ਤੁਮ ਨੀਂਦਰਵੈ ਹਰ ਦਰ ਗੈ ਕੋ ਕੈਸੈ ਗਵੈ
1: ਆਪਸ ਕਉ ਜੋ ਭਲਾ ਕਹਾਵੈ ਤਿਸੈ ਭਲਾਈ ਨਿਕਟ ਨਾ ਆਵੈ
0: ਸਰਬ ਕਿਰਿਆ ਜਾ ਕਾ ਮਨ ਹੋਏ ਕਹੋ ਨਾਨਕ ਤਾ ਕੀ ਨਿਰਮਲ ਸੋਏ
1: ਜਬ ਲਗ ਜਾਣੈ ਮੁਝ ਤੇ ਕਛ ਹੋਏ ਤਬ ਇਸ ਕੋ ਸੁਖ ਨਾਹੀ ਕੋਏ
0: ਜਾਵੇ ਜਾਣੇ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮੈਂ ਫਿਰ
1: ਜਬ ਧਾਰੈ ਕੋ ਬੈਰੀ ਮੀ ਤਬ ਲਗ ਨਿਹਚਲ ਨਾਹੀ ਚੀਤ
0: ਜਬ ਲਗ ਮੋਹ ਮਗਨ ਸੁਮਾਏ ਤਬ ਲਗ ਧਰਮ ਲੈ ਦੇ ਸਜਾਏ
1: ਪ੍ਰਭ ਕਿਰਪਾ ਤੇ ਬੰਧਨ ਟੂਟੈ ਗੁਰਪ੍ਰਸਾਦ ਨਾਨਕ ਹਉ ਛੂਟੈ
0: ਐਸ ਕਟੇਲਾ ਕੋਟ ਧਾਵੈ ਤ੍ਰਿਪਤ ਨਾ ਆਵੈ ਮਾਇਆ ਪਾਛੇ ਪਾਵੈ
1: ਅਨਕ ਭੋਗ ਵਿਖਿਆ ਕੇ ਕਰੈ ਨਹਿ ਤ੍ਰਿਪਤਾਵੈ ਖਪ ਖਪ ਮਰੈ
0: ਬਿਨਾ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਤ ਬਿਤੈ ਸਭ ਕਾਜੈ
1: ਨਾਮ ਰੰਗ ਸਰਬ ਸੁਖ ਹੋਏ ਬਡਭਾਗੀ ਕਿਸੈ ਪ੍ਰਾਪਤ ਹੋਏ
0: ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰ ਜਾ
1: ਕਰਨ ਕਰਾਵਨ ਕਰਨੈ ਹਾਰ ਇਸ ਕੈ ਹਾਥ ਕਹਾਂ ਵਿਚਾਰ
0: ਜੈਸੀ ਦਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ
1: ਜੋ ਕਿਛ ਕੀਨੋ ਸੋ ਆਪਣੇ ਰੰਗ ਸਭ ਤੇ ਦੂਰ ਸਭ ਹੋ ਕੈ ਸੰਗ
0: ਪੂਜੈ ਦੇਖੈ ਕਰੈ ਵਿਵੇਕ ਆਪੈ ਏਕ ਆਪੈ ਅਨੇਕ
1: ਮਰੈ ਨ ਬਿਨਸੈ ਆਵੈ ਨਾ ਜਾਏ ਨਾਨਕ ਸਦ ਹੀ ਰਹਿਆ ਸਮਾਏ
0: ਆਪ ਉਪਦੇਸੈ ਸਮਝੈ ਆਪ ਆਪੇ ਰਚਿਆ ਸਭ ਕੈ ਸਾਥ
1: ਆਪ ਕੀਨੋ ਆਪਨ ਵਿਸਥਾਰ ਸਭ ਕਛ ਉਸਕਾ ਉਹ ਕਰਨੈ ਹਾਰ
0: ਤੇ ਬਿਨ ਕਹੋ ਕਿਛ ਹੋਏ ਥਾਂ ਤਨੰਤਰ ਏਕੈ ਸੋਏ
1: ਆਪਣੇ ਚਿਲੇ ਤਵ ਕਰਨੈ ਹਾਰ ਕੌਤਕ ਕਰੈ ਰੰਗ ਅਪਾਰ
0: ਮਨ ਮੈਂ ਆਪ ਮਨ ਆਪਣੇ माहे नानक कीमत कह न जाए।
1: सत सत सत प्रभु स्वामी गुर प्रसाद किने विख्यानी,
0: सच सच सच सब की ना कोड मदे किने विरले चीना।
1: भला भला भला तेरा रूप अत सुंदर पार अनूप,
0: निर्मल निर्मल निर्मल तेरी बाणी घट घट सुनी स्वर्ण बखानी।
1: पवित्र पवित्र पवित्र पुनीत नाम जपै नानक मन प्रीत,
0: सुख मनी सुख अमृत पव नाम भगत जना कै मन विश्राम। अठ बारह श्लोक।
1: संत शरण जो जन परै सो जन उदरन हार, संत की निंदा नानका बहर बहर अवतार। सत नाम श्री वाहिगुरु अष्टपदी,
0: संत के दुखन हार जा कटै, संत के दुखन जमते नहीं छुटै।
1: संत के दुखन सुख सब जाए, संत के दुखन नरक में पाए।
0: संत के दुखन मत होए मलीन, संत के दुखन सुबाते ही।
1: संत के हते को रखे न कोए, संत के दुखन थान भ्रष्ट होए।
0: संत कृपाल कृपा जे करै, नानक संत संग निंदक बीतर।
1: संत के दुखन ते मुख पावे, संतन कै दुखन कागजों लवै।
0: संतन कै दुखन सर्व जोन पाए, संत के दुखन त्रिकत जोन करमाए।
1: संतन कै दुखन तृष्णा मै जल, संत के दुखन सब को छल।
0: संत के दुखन ते सब जाए, संत के दुखन नीच नीचाए।
1: संत दुखी का थाओ को नाहे, नानक संत पावे ता ओए भीगत पाहे।
0: संत का निंदक महा अतताई, संत का निंदक खिंटिक न पाई।
1: संत का निंदक महा त्यारा, संत का निंदक परमेश्वर मारा।
0: संत का निंदक राज तेहीन, संत का निंदक दुखी आर दीन।
1: संत के निंदको सर्व रोग, संत के निंदको सदा बिजोग।
0: संत की निंदा दुख मैं दुख, नानक संत भावे ता उसका भी होए मोख।
1: संत का दुखी सदा पवित, संत का दुखी के सह का निमित।
0: संत के दुखी को डान लागे, संत को दुखी को सब त्याग।
1: संत का दुखी महा अहंकारी, संत का दुखी सदा बिकारी।
0: संत का दुखी जन मैं मरे, संत के दुख ना सुख ते टर।
1: संत के दुखी को ना ही ठाओ, नानक संत पावे ता ले मिलाए।
0: संत का दुखी अद बीते टूटे, संत का दुखी किते काज ना पहुंचे।
1: संत के दुखी को ध्यान परमाइया, संत का दुखी उजड़ पाइया।
0: संत का दुखी अंतर ते थोथा, जो सास में ना मृत की लोथा।
1: संत के दुखी की जड़ किछ नाहे, आपन बीजा पे ही खाहे।
0: संत के दुखी को अवर ना रखन हार, नानक संत भावे ता ले उबार।
1: संत का दुखी ओ बिल लाए, जो जल बिहोन मछली तड़फड़ाए।
0: संत का दुखी भूखा नहीं राजा, जो पावक इधर नहीं त्रापे।
1: संत का दुखी छुटा केला, जो बुआर तिल खेत माहे बहेला।
0: संत का दुखी धर्म ते रहत, संत का दुखी सद मिथ्या कहत।
1: किरत निंद का तुर ही पया, नानक जो तिस पावे सोई थिया।
0: संत का दुखी बिगरूप हो जाए, संत के दुखी को दरगह मिला सजाए।
1: संत का दुखी सदा सहकाई, संत का दुखी मां नाम रह ना जीवाई।
0: संत के दुखी की पूजे ना आसा, संत का दुखी उठ चले निराशा।
1: संत के दुख न तृष्णा कोई, जैसा पावे तैसा कोई होए।
0: पया कितन मेटे कोई, नानक जाने सच्चा सोई।
1: सब कर तिसके ओहो करने हार, सदा सदा तिसको नमस्कार।
0: सब की उस्तत करो दिन रात, तिसे त्या वो सास गिरा।
1: सब कछ वर्त है तिसका किया, जैसा करे तैसा को थिया।
0: अपना खेल अब करने हार, दूसर कौन कहे विचार।
1: जिसनो कृपा करे तिस अपन नाम, दे बड़भागी नानक जन से।
0: सुख मनी सुख अमृत पव नाम, भगत जना कै मन विश्राम। अठ तेरह श्लोक।
1: तजो सियानप सुरजन हो, सिमरो हर हर राय। एक आस हर मन रखो, नानक दुख भरम पौ जाए। सत नाम श्री वाहिगुरु अष्टपदी,
0: मन की टेक विधि सब जान। देवन को एक है भगवान,
1: जिस कह दिया रह अगाए। बहुर न तृष्णा लागे आए,
0: मारे राखे एक वाप, मन कै कुछ नाही हाथ।
1: तिसका हुक्म बूढ़ सुख होए, तिसका नाम रह कंठ परोए।
0: सिमर सिमर सिमर पव सोए, नानक बिघन न लागे कोई।
1: उस्तत मन में कर निरंकार, कर मन मेरे सत व्यवहार।
0: निर्मल रसना अमृत पियो, सदा सुहेला कर ले जियो।
1: नैनो पेव ठाकुर का रंग, साध संग बिन सह सब संग।
0: चरण चलो मार गोविंद, मिटे पाप जपिए हर बिंद।
1: हर हर कर्म सरवन हर कथा, हर दरगह नानक उजल मथा।
0: वडबागी ते जन जग माहे, सदा सदा हर की गुण गाहे।
1: राम नाम जो कर है बीचार, से धनवंत गनी संसार।
0: मन तन मुख बोले हर मुखी, सदा सदा जानो ते सुखी।
1: एको एक एक पछान है, इतुत की हो सो जी जाने।
0: नाम संग जिसका मन माने, नानक तिन निरंजन जाने।
1: गुर प्रसाद अपन आप सूझे, तिसकी जानो तृष्णा बुझे।
0: सा संग हर हर जस कह, तू सर्व रोग त्यो हर जन नहत।
1: आंदर कीर्तन केवल बख्यान, ग्रस्त मैं सोई निर्वाण।
0: एक ऊपर जिस जन की आशा, तिसकी कटिए जम की फासा।
1: पार ब्रह्म की जिस मन भूख, नानक तिस है ना लागे दुख।
0: जिसको हर पर मंचित आवे, सो संत सुहेला नहीं डुलावे।
1: जिस पर अपना कृपा कर, सो सेव कहो किसते डरे।
0: जैसा सा तैसा दिष्टाया, अपने कार्य में आप समाया।
1: सोदत सोदत सोदत सीजिया, गुर प्रसाद तत सा बूझिया।
0: जब देखो ता सब किछ मूल, नानक सो सुखम सोई स्थूल।
1: नह किछ जन्म है, नह किछ मरे, अपन चलित आप ही कर।
0: आवन जावन दिष्ट अनदिष्ट, आज्ञाकारी तारी सब शिष्ट।
1: आपे आप सगल मह आप, अनक जुगत रच थापो थाप।
0: अविनाशी नाही किछ खंड, तारन धार रहो ब्रह्मांड।
1: अलख अपे पुरख प्रताप, आप जपाए ता नानक जाप।
0: जिन प्रभ जाता सो सोभावंत, सगल संसार उदरे तनमंत।
1: प्रभु के सेवक सगल उदारण, प्रभु के सेवक दुख विसारण।
0: आपे मेल लए कृपाल, गुर का सो जो पै निहाल।
1: उनकी सेवा सोई लागे, जिसनो कृपा करे बड़ भागे।
0: नाम जपत पावे विश्राम, नानक तिन पुरख को उत्तम कर मान।
1: जो किछ करे सो प्रभु कै रंग, सदा सदा बसै ਹਰ ਸੰਗ
0: ਸਹਿ ਸੁਭਾ ਹੋਵੇ ਸੋ ਹੋਏ ਕਰਨੇ ਹਾਰ ਪਛਾਣੈ ਸੋਏ
1: ਪ੍ਰਭ ਕਾ ਕੀ ਆਜਨ ਮੀਠ ਲਗਾਨਾ ਜੈਸਾ ਸਾਤੈ ਸਾ ਦ੍ਰਿਸ਼ਟਾਨਾ
0: ਜਿਸ ਤੇ ਉਪਜੇ ਤਿਸ ਮਾਹੇ ਸੁਮਾਏ ਓਏ ਨਿਧਾਨ ਓਏ ਸੁਖ ਨਿਧਾਨ ਉਨਹੂ ਬਨਾਏ
1: ਆਪਸ ਕੋ ਆਪ ਦੀਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ
0: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਅੱਠ ਚੌਦਾਂ ਸਲੋਕ
1: ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਨ ਹਾਰ ਜਾ ਕੈ ਸਿਮਰਨ ਉਦਰੀਐ ਨਾਨਕ ਤਿਸ ਬਲਿਹਾਰ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਟੁਟੀ ਗਾਨਨ ਹਾਰ ਗੋਪਾਲ ਸਰਬ ਜੀ ਆਪੇ ਪ੍ਰਤਪਾਲ
1: ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੇ
0: ਰੇ ਮਨ ਮੇਰੇ ਸਦਾ ਹਰ ਜਾਪ ਅਵਨਾਸੀ ਪ੍ਰਭ ਆਪੇ ਆਪ
1: ਆਪਨ ਕੀ ਆ ਕਛੂ ਨਾ ਹੋਏ ਜੀ ਸੌ ਪ੍ਰਾਣੀ ਲੋਚੈ ਕੋਏ
0: ਤਿਸ ਬਿਨ ਨਾਹੀ ਤੇਰੇ ਕਿਛ ਕਾਮ ਗਤ ਨਾਨਕ ਜਪ ਏਕ ਹਰ ਨਾਮ
1: ਰੂਪਵੰਤ ਹੋਏ ਨਾਹੀ ਮੋਹੈ ਪ੍ਰਭ ਕੀ ਜੋਤ ਸਗਲ ਘਟ ਸੋ ਹੈ
0: ਧਨਵੰਤਾ ਹੋਏ ਕਿਆ ਕੋ ਗਰਬੈ ਜਾਂ ਸਭ ਕਿਛ ਤਿਸਕਾ ਦੀ ਆਦਰ ਵੈ
1: ਅਤਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿਤਾਵੈ
0: ਜੇ ਕੋ ਹੋਏ ਬਹਿ ਦਾਤਾਰ ਤਿਸ ਦਿਨ ਹਾਰ ਜਾਣੇਗਾ ਵਾਰ
1: ਜਿਸ ਗੁਰਪੁਰਸਾ ਟੂਟੈ ਹਾਂ ਰੋਗ ਨਾਨਕ ਸੋ ਜਨ ਸਦਾ ਅਰੋਗ
0: ਜਿਉ ਮੰਦਰ ਕੋ ਥਾ ਮੈਂ ਥਮਨ ਤਿਉ ਗੁਰ ਕਾ ਸ਼ਬਦ ਮਨੇ ਅਸਥਮਨ
1: ਜਿਉ ਪਾਖਾਣ ਨਾਵ ਚੜ੍ਹਤਾ ਰਹਿ ਪ੍ਰਾਣੀ ਗੁਰ ਚਰਨ ਲਗਤ ਨਿਸਤਾ ਰਹਿ
0: ਜਿਉ ਅੰਤ ਕਾ ਦੀਪ ਪ੍ਰਗਾਸ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ
1: ਜਿਉ ਮਹਾਉਦਿਆਨ ਮਹਿ ਮਾਰਗ ਪਾਵੈ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ
0: ਇਨ ਸੰਤਨ ਕੀ ਬਾਛੋ ਤੂਰ ਨਾਨਕ ਕੀ ਹਰ ਲੋਚਾ ਪੂਰ
1: ਮਨ ਮੂਰਖ ਕਾਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ
0: ਦੁਖ ਸੁਖ ਪ੍ਰਭ ਦੇਵ ਨਹਾਰ ਅਵਰ ਤਿਆ ਤੂਤ ਸਹਿ ਚਿਤਾਰ
1: ਜੋ ਕਛ ਕਰੈ ਸੋਈ ਸੁਖਮਾਨ ਭੂਲਾ ਕਾਹੇ ਫਿਰੈ ਅਜਾਨ
0: ਕੌਣ ਬਸਤਾਈ ਤੇਰੇ ਸੰਗ ਲਪਟ ਰਿਹੋ ਰਸ ਡੋਬੀ ਪਤੰਗ
1: ਰਾਮ ਨਾਮ ਜਾ ਫਿਰ ਦੇ ਮਾਹੇ ਨਾਨਕ ਪਤ ਸੇਤੀ ਘਰ ਜਾਹੇ
0: ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ
1: ਤਜਬ ਮਾਨ ਲਿਹੋ ਮਨਮੂਲ ਰਾਮ ਨਾਮ ਹਿਰਦੇ ਮਹਿਤੂਲ
0: ਲਾਦ ਖੇਪ ਸੰਤੈ ਸੰਚਾਲ ਅਵਰ ਤਿਆ ਵਿਖਿਆ ਜੰਜਾਲ
1: ਧਨ ਧਨ ਕਹਿ ਸਭ ਕੋਏ ਮੁਖ ਉਜਲ ਹਰ ਦਰਗੈ ਸੋਏ
0: ਇਹੋ ਵਾਪਾਰ ਵਿਰਲਾ ਵਾਪਾਰ ਹੈ ਨਾਨਕ ਤਾ ਕੈ ਸਦ ਬਲਿਹਾਰ ਹੈ
1: ਚਰਨ ਸਾਧ ਕੇ ਧੋਏ ਧੋਏ ਪੀਓ ਅਰਪ ਸਾਧ ਕੋ ਆਪਣਾ ਜੀਓ
0: ਸਾਧ ਕੀ ਤੂਰ ਕਰੋ ਇਸ਼ਨਾਨ ਸਾਧ ਉਪਰ ਜਾਈਐ ਕੁਰਬਾਨ
1: ਸਾਧ ਸੇਵਾ ਵਡਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ
0: ਅਨਕ ਵਿਗਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ
1: ਕੋਟ ਗਹੀ ਸੰਤ ਹੈ ਦਰ ਆਇਆ ਸਰਬ ਸੁਖ ਨਾਨਕ ਤਿਹ ਪਾਇਆ
0: ਮ੍ਰਿਤੋ ਕੋ ਜੀਵਾ ਲਨਹਾਰ ਭੁਖੇ ਕੋ ਦੇਵਤ ਆਧਾਰ
1: ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲਹਿਣਾ ਪਾਹੇ
0: ਸਭ ਤਿਸ ਕਾ ਕਰਨੇ ਜੋਗ ਤਿਸ ਬਿੰਦੂ ਸਰ ਹੋਆ ਨਾ ਹੋਗ
1: ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉੱਚ ਨਿਰਮਲ ਇਹ ਕਰਨੀ
0: ਹਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ
1: ਜਾ ਕੈ ਮਨ ਗੁਰ ਕੀ ਪਰਤੀ ਤਿਸ ਜਨ ਆਵੈ ਹਰ ਪ੍ਰਭ ਚੀਤ
0: ਭਗਤ ਭਗਤ ਸੁਣੀਏ ਤਿਹ ਲੋਏ ਜਾ ਕੇ ਹਿਰਦੈ ਇਕ ਹੋਏ
1: ਸੱਚ ਕਰਨੀ ਸੱਚ ਤਾ ਕੀ ਰਹਿਤ ਸੱਚ ਹਿਰਦੈ ਸਤ ਮੁਖ ਕਹਿਤ
0: ਸਾਚੀ ਦਿਸ ਸੱਚ ਆਇਆ ਕਾਰ ਸੱਚ ਵਰਤੇ ਸਾਚਾ ਪਾਸਾਰ
1: ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ
0: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਪੰਦਰਾਂ ਸਲੋਕ
1: ਰੂਪ ਨ ਰੇਖ ਨ ਰੰਗ ਕਿਛ ਤ੍ਰਹਿ ਗੁਣ ਤੇ ਪ੍ਰਭਿੰਨ ਤਿਸਹਿ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਅਵਨਾਸੀ ਪ੍ਰਭ ਮਨ ਮੈਂ ਰਾਖ ਮਨ ਕੀ ਤੂੰ ਪ੍ਰੀਤ ਤਿਆਗ
1: ਤਿਸ ਤੇ ਪਰੈ ਨਾਹੀ ਕਿਛੁ ਕੋਇ ਸਰਬ ਨਿਰੰਤਰ ਏਕੋ ਸੋਇ
0: ਆਪੇ ਬੀਨਾ ਆਪੇ ਦਾਨਾ ਗਹਿਰ ਗੰਭੀਰ ਗਹੀ ਸੁਜਾਨਾ
1: ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਇਆਲ ਬਖਸ਼ੰਦ
0: ਸਾਧ ਤਰੇ ਕੀ ਚਰਨੀ ਪਾਓ ਨਾਨਕ ਕੈ ਮਨ ਇਹੋ ਅਨੁਰਾਗ
1: ਮਨਸਾ ਪੂਰਨ ਸ਼ਰਨਾ ਜੋਗ ਜੋ ਕਰ ਪਾਇਆ ਸੋਈ ਹੋਗ
0: ਹਰਨ ਪਰਨ ਜਾ ਕਾ ਨੇਤਰ ਫੋਰ ਤਿਸਕਾ ਮੰਤਰ ਨਾ ਜਾਣੈ ਹੋਰ
1: ਆਨੰਦ ਰੂਪ ਮੰਗਲ ਸਤ ਜਾ ਕੈ ਸਰਬ ਥੋਕ ਸੁਣੀਐ ਘਰ ਤਾਕੈ
0: ਰਾਜ ਮੈਂ ਰਾਜ ਜੋਗ ਮੈਂ ਜੋਗੀ ਤਬ ਮੈਂ ਤਵੀ ਸਰਗਸਤ ਮੈਂ ਭੋਗੀ
1: ਧਿਆਏ ਧਿਆਏ ਭਗਤੈ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨ ਪਾਇਆ
0: ਜਾ ਕੀ ਲੀਲਾ ਕੀਮਤ ਨਾਹੇ ਸਗਲ ਦੇਵ ਹਾਰੇ ਵਗਾਹੇ
1: ਪਿਤਾ ਕਾ ਜਨਮ ਕੇ ਜਾਣੈ ਪੂਤ ਸਗਲ ਪਰੋਈ ਆਪਣੇ ਸੂਤ
0: ਸੁਮਤ ਗਿਆਨ ਧਿਆਨ ਜਨ ਦੇ ਜਨ ਦਾਸ ਨਾਮ ਤੇ ਆਵੈ ਸੇ
1: ਤਿਹ ਗੁਣ ਮੈਂ ਜਾ ਕੋ ਪਰਮਾਏ ਜਨਮ ਰਹਿ ਫਿਰ ਆਵੈ ਜਾਏ
0: ਊਚ ਨੀਚ ਤਿਸਕੇ ਅਸਥਾਨ ਜੈਸਾ ਜਨਾਵੇ ਤੈਸਾ ਨਾਨਕ ਜਾਨ
1: ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇਖ ਕਰੈ ਕਰੰਗ
0: ਨਾਨਾ ਬਿਤਕੀ ਨੂੰ ਵਿਸਤਾਰ ਪ੍ਰਭ ਬਨਾਸੀ ਏਕੰਕਾਰ
1: ਨਾਨਾ ਚਲਿਤ ਕਰੇ ਖਿਨ ਮਾਹੇ ਪੂਰਹਿ ਓ ਪੂਰਨ ਸਭ ਠਾਏ
0: ਨਾਨਾ ਬਿਤ ਕਰ ਬੰਤ ਬਨਾਈ ਆਪਣੀ ਕੀਮਤ ਆਪੇ ਪਾਈ
1: ਸਭ ਘਟ ਤਿਸਕੇ ਸਭ ਤਿਸਕੇ ਠਾਓ ਜਪ ਜਪ ਜੀਵੈ ਨਾਨਕ ਹਰ ਨਾਓ
0: ਨਾਮ ਕੇ ਧਾਰੈ ਸਗਲੈ ਜੰਤ ਨਾਮ ਕੇ ਧਾਰੈ ਖੰਡ ਬ੍ਰਹਿਮੰਡ
1: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ ਨਾਮ ਕੇ ਧਾਰੇ ਸੁਣਨ ਗਿਆਨ ਧਿਆਨ
0: ਨਾਮ ਕੇ ਧਾਰੇ ਆਗਾਸ ਪਤਾਲ ਨਾਮ ਕੇ ਧਾਰੇ ਸਗਲ ਆਕਾਰ
1: ਨਾਮ ਕੇ ਧਾਰੇ ਪੁਰੀਆਂ ਸਾ ਭਵਨ ਨਾਮ ਕੈ ਸੰਗ ਉਧਰੇ ਸੁਣ ਸਰਵਨ
0: ਹਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੈ ਪਦ ਮੈਂ ਸੋ ਜਨਗਤ ਪਾਏ
1: ਰੂਪ ਸਤ ਜਾਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ
0: ਕਰਤੂਤ ਸਤ ਸਤ ਜਾਕੀ ਬਾਣੀ ਸਤ ਪੁਰਖ ਸੋ ਮੈਂ ਸਮਾਣੀ
1: ਸਤ ਕਰਮ ਜਾਕੀ ਰਚਨਾ ਸਤ ਮੂਲ ਸਤ ਸਤ ਉਤਪਤ
0: ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬਜਾਏ ਤਿਸੇ ਸੋ ਭਲੀ
1: ਸਤ ਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ
0: ਸਤ ਬਚਨ ਸਾਧੂ ਉਪਦੇਸ਼ ਸਤ ਜਨ ਜਾਕੇ ਦੇ ਪ੍ਰਵੇਸ਼
1: ਸਤ ਨਿਰਤ ਬੂਝੈ ਜੇ ਕੋਏ ਨਾਮ ਜਪਤ ਤਾਂ ਕੀ ਗਤ ਹੋਏ
0: ਆਪ ਸਤ ਕੀ ਆਸਵ ਸਤ ਆਪੇ ਜਾਣੇ ਆਪਣੀ ਮਿਤ ਗਤ
1: ਜਿਸ ਕੀ ਸ੍ਰਿਸ਼ਟ ਸੋ ਕਰ ਨੈ ਹਾਰ ਅਵਰ ਨਾ ਬੂਝ ਕਰਤ ਵਿਚਾਰ
0: ਕਰਤੇ ਕੀ ਮੀਨਾ ਜਾਣੇ ਕੀਆ ਨਾਨਕ ਜੋ ਤਿਸ ਪਾਵੈ ਸੋ ਵਰਤੀਆ
1: ਜਿਸ ਮਨ ਬਿਸਮ ਭਏ ਬਿਸਮਾਦ ਜਿਨ ਬੂਝਿਆ ਤੇ ਸਾਇਆ ਸਵਾਦ
0: ਪ੍ਰਭ ਕੈ ਰੰਗ ਰਾਜ ਜਨ ਰਹੇ ਗੁਰ ਕੇ ਬਚਨ ਪਦਾਰਥ ਲਹੇ
1: ਕੋਈ ਦਾਤੇ ਦੁੱਖ ਕਾਟਨ ਹਾਰ ਜਾ ਕੈ ਸੰਗ ਤਰੈ ਸੰਸਾਰ
0: ਜਨ ਕਾ ਸੇਵਕ ਸੋ ਵਡਭਾਗੀ ਜਨ ਕੈ ਸੰਗ ਏਕਲੇ ਗੁਲਾਗੀ
1: ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੈ
0: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ 816 ਸਲੋਕ
1: ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋ ਸੀ ਭੇ ਸੱਚ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
0: ਚਰਨ ਸਤ ਸਤ ਪਰਸਨਹਾਰ ਪੂਜਾ ਸਤ ਸਤ ਸੇਵਦਾਰ
1: ਦਰਸ਼ਨ ਸਤ ਸਤ ਪੇਖਨਹਾਰ ਨਾਮ ਸਤ ਸਤਿਆਵਨਹਾਰ
0: ਆਪ ਸਤ ਸਤ ਸਵਤਾਰੀ ਆਪੇ ਗੁਣ ਆਪੇ ਗੁਣਕਾਰੀ
1: ਸ਼ਬਦ ਸਤ ਸਤ ਪ੍ਰਭ ਬਖਤਾ ਸੁਰਤ ਸਤ ਸਤ ਜਾ ਸੁਨਤਾ
0: ਪੂਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ
1: ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਣਿਆ
0: ਜਾ ਕੇ ਹਿਰਦੈ ਵਿਸਵਾਸ ਪ੍ਰਭ ਆਇਆ ਤਤ ਗਿਆਨ ਤਿਸਮਨ ਪ੍ਰਗਟਾਇਆ
1: ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹਿ ਸਮਾਨਾ
0: ਬਸਤ ਮੈਂ ਲੇ ਬਸਤ ਗਡਾਈ ਤਾ ਕੋ ਭਿੰਨ ਨ ਕਹਿ ਨਾ ਜਾਈ
1: ਬੂਝੈ ਬੂਝਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕ ਏਕ
0: ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ
1: ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ
0: ਠਾਕੁਰ ਕੋ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ
1: ਸੇਵਕ ਕੋ ਪ੍ਰਭ ਪਾਲਨ ਹਾਰਾ ਸੇਵਕ ਕੀ ਰਾਖੈ ਨਿਰੰਕਾਰਾ
0: ਸੋ ਸੇਵਕ ਜਿਸ ਦਇਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਹ ਸਾਹ ਸੁਮਾਰੈ
1: ਆਪਣੇ ਜਨ ਕਾ ਪਰਦਾ ਢਾਕੈ ਆਪਣੇ ਸੇਵਕ ਕੀ ਸਰ ਪਰ ਰਾਖੈ
0: ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ
1: ਆਪਣੇ ਸੇਵਕ ਕੀ ਆਪਤ ਰਾਖੈ ਤਾਂ ਕੀ ਗਤਮਿਤ ਕੋਈ ਨ ਲਾਖੈ
0: ਪ੍ਰਭ ਕੈ ਸੇਵਕ ਕੋ ਨ ਪਹੁੰਚੈ ਪ੍ਰਭ ਕੈ ਸੇਵਕ ਉੱਚ ਤੇ ਉੱਚੈ
1: ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ
0: ਨੀਕੀ ਕੀਰੀ ਮੈਂ ਕਰ ਰਾਖੈ ਪਸਮ ਕਰੇ ਲਸਕਰ ਕੋਟ ਲਾਖੈ
1: ਜਿਸ ਕਾ ਸਾਸ ਨ ਕਾਢ ਤੇ ਆਪ ਤਾਂ ਕੋ ਰਾਖਤ ਦੇ ਕਰ ਹਾਥ
0: ਮਾਨਸ ਜਤਨ ਕਰਤਬ ਪਾਤ ਤਿਸ ਕੈ ਕਰਤਬ ਬਿਰਥੈ ਜਾਤ
1: ਮਾਰੈ ਨਾ ਰਾਖੈ ਅਬਰ ਨ ਕੋਏ ਸਰਬ ਜੀਆਂ ਕਾ ਰਾਖਾ ਸੋਏ
0: ਕਾਹੇ ਸੋਚ ਕਰੇ ਰੇ ਪਾਣੀ ਜਪ ਨਾਨਕ ਪ੍ਰਭ ਅਰਖ ਵਡਾਣੀ
1: ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹੋ ਮਨ ਤੰਤਰ ਪੀਐ
0: ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਿਛ ਅਵਰ ਨਹੀਂ ਦਿਸਟਾਇਆ
1: ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖਰ ਨਾਮ ਕਸੰਗ
0: ਨਾਮ ਰਸ ਚੋ ਜੰਤ ਤਾਨੇ ਮਨ ਤਨ ਨਾਮੈ ਨਾਮ ਸਮਾਨ
1: ਉਠਤ ਬੈਠ ਸੋਭਤ ਨਾਮ ਕਹੁ ਨਾਨਕ ਜਨ ਕੈ ਸਦਕਾਮ
0: ਲੋ ਜਾਚੇ ਵਾਦਨ ਰਾਤ ਪ੍ਰਭ ਆਪਣੇ ਜਨ ਕੀ ਨੀਂਦਾਤ
1: ਰਹਿ ਭਗਤ ਆਤਮ ਕੈ ਚਾਏ ਪ੍ਰਭ ਆਪਣੇ ਸਿਉ ਰਹਿ ਹੈ ਸਮਾਏ
0: ਜੋ ਹੋ ਆਹੋ ਵਸੋ ਜਾਣੈ ਪ੍ਰਭ ਨੇ ਕਾ ਹੁਕਮ ਪਛਾਣੈ
1: ਤਿਸ ਕੀ ਮਹਿਮਾ ਕੌਣ ਬਖਾਨੋ ਤਿਸ ਕਾ ਗੁਣ ਕਹੇ ਏਕ ਨ ਜਾਣੋ
0: ਹਾਟ ਪੈਰ ਪਵ ਸਹਿ ਹਜੂਰ ਹੈ ਕਹੋ ਨਾਨਕ ਸੇ ਜਨ ਪੂਰੈ
1: ਮਨ ਮੇਰੇ ਤਿਨ ਕੀ ਓਟ ਲੇਹੇ ਮਨ ਤਨ ਆਪਣਾ ਤਿਨ ਜਨ ਦੇਹੇ
0: ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕ ਕਾ ਦਾਤਾ
1: ਤਿਸ ਕੀ ਸ਼ਰਨ ਸਰਬ ਸੁਖ ਪਾਵੈ ਤਿਸ ਕੈ ਦਰਸਾ ਪਾਪ ਮਿਟਾਵੈ
0: ਅਵਰ ਸਿਆਨ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ
1: ਆਵਨ ਜਾਨ ਨਾ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ
0: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ 817 ਸਲੋਕ
1: ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਓ ਤਿਸ ਕੈ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਓ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
0: ਸਤਿਗੁਰ ਸਿੱਖੀ ਕਰੈ ਪ੍ਰਤਪਾਲ ਸੇਵਕ ਕੋ ਗੁਰ ਸਦਾ ਦਿਆਲ
1: ਸਿੱਖ ਕੀ ਗੁਰ ਦੁਰਮਤ ਮਲ ਹਿਰੈ ਗੁਰ ਬਚਨੀ ਹਰ ਨਾਮ ਉਚਰੈ
0: ਸਤਿਗੁਰ ਸਿੱਖ ਕੈ ਬੰਧਨ ਕਾਟੈ ਗੁਰ ਕਾ ਸਿੱਖ ਬਿਕਾਰ ਤੇ ਹਟੈ
1: ਸਤਿਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ
0: ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ
1: ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ
0: ਆਪਸ ਕੋ ਕਰ ਕਛ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਤਿਆਵੈ
1: ਮਨ ਵੇਚੈ ਸਤਿਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾਸ
0: ਸੇਵਾ ਕਰਤ ਹੋਏ ਨੇਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ
1: ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ
0: ਵਿਸ਼ ਵਿਸ਼ਵੇ ਗੁਰ ਕਾ ਮਨ ਮਾਨ ਹੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣ
1: ਸੋ ਸਤਿਗੁਰ ਜਿਸ ਹਿਰਦੈ ਹਰ ਨਾਓ ਅਨਕ ਬਾਰ ਗੁਰ ਕੋ ਬਲ ਜਾਓ
0: ਸਰਵਨਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਦਾਤਾ
1: ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ ਇੱਕ ਹੈ ਆਪ ਨਹੀਂ ਕਛ ਭਰਮ
0: ਸਹਿਰ ਸਿਆਨਪ ਲਿਆ ਨਾ ਜਾਈਐ ਨਾਨਕ ਐਸਾ ਗੁਰੂ ਵਡਭਾਗੀ ਪਾਈਐ
1: ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ
0: ਸੰਗ ਰਾਮ ਗੁਣ ਰਵੈ ਪਾਰ ਬ੍ਰਹਮ ਕੀ ਦਰਗਹਿ ਗਵੈ
1: ਸੁਨ ਕਰ ਬਚਨ ਕਰਨ ਆਗਾਨੇ ਮਨ ਸੰਤੋਖਾ ਤੁਮ ਪਤੀਆਂ ਨੇ
0: ਪੂਰਾ ਗੁਰ ਆਖਿਓ ਜਾ ਕਾ ਮੰਤਰ ਅੰਮ੍ਰਿਤ ਦਿਸ਼ਟ ਪੇਖੈ ਹੋਏ ਸੰਤ
1: ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲਏ ਮਿਲਾਏ
0: ਜੇ ਬਾਏ ਕੁਸਤਤ ਅਨੇਕ ਸਤਪੁਰਖ ਪੂਰਨ ਬਵੇ
1: ਕਾਹੂ ਬੋਲ ਨਾ ਪਹੁੰਚਤ ਪ੍ਰਾਣੀ ਅਗਮ ਅਗੋਚਰ ਪ੍ਰਭ ਨਿਰਬਾਨੀ
0: ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੈ ਨਾ ਪਾਈ
1: ਅਨਕ ਭਗਤ ਬੰਧਨ ਨਿਤ ਕਰ ਹੈ ਚਰਨ ਕਮਲ ਹਿਰਦੈ ਸਮਰ ਹੈ
0: ਸਤ ਬਲਿਹਾਰੀ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ
1: ਇਹੋ ਹਰ ਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੈ ਅਮਰ ਸੋ ਹੋਏ
0: ਪੁਰਖਤਾ ਨਾਹੀ ਕਦੇ ਬਿਨਾਸ ਜਾ ਕੇ ਮਨ ਪਟੇ ਗੁਣਤਾਸ
1: ਆਠ ਪਹਿਰ ਹਰ ਕਾ ਨਾਮ ਲੇ ਸੱਚ ਉਪਦੇ ਸੇਵਕ ਕੋ ਦੇ
0: ਮੋਹ ਮਾਇਆ ਕੈ ਸੰਗ ਨ ਲੇਪ ਮਨ ਮੈਂ ਰਾਖੈ ਹਰ ਹਰ ਏਕ
1: ਅੰਧਕਾਰ ਦੀਪਕ ਪਰਗਾਸੇ ਨਾਨਕ ਭਰ ਮੋਹ ਦੁਖ ਤਹਿ ਤੇ ਨਾਸੇ
0: ਤਪਤ ਮਾਹੇ ਠੰਡ ਵਰਤਾਈ ਆਨੰਦ ਪਿਆ ਦੁਖ ਨਾਠੇ ਪਾਈ
1: ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸ਼ੇ
0: ਪਾਉ ਚੁਕਾ ਨਿਰਭਉ ਹੋਏ ਬਸੇ ਸਗਲ ਵਿਆਦ ਮਨ ਤੇ ਖੈ ਨਸੇ
1: ਜਿਸ ਕਾ ਸਾਤਨ ਕਿਰਪਾ ਧਾਰੀ ਸਾ ਸਾਧ ਸੰਗ ਜਪ ਨਾਮ ਮੁਰਾਰੀ
0: ਕਿਤ ਪਾਈ ਚੁਕੇ ਭਉ ਗਵਨ ਸੁਨ ਨਾਨਕ ਹਰ ਹਾਜਾ ਸਰਵਨ
1: ਨਿਰਗੁਣ ਆਪ ਸਰ ਗੁਣ ਭੀ ਉਹੀ ਕਲਾ ਧਾਰ ਜਿਨ ਸਗਲੀ ਮੋਹੀ
0: ਆਪਣੇ ਚਿਤ ਪ੍ਰਭਾ ਬਨਾਏ ਆਪਣੀ ਕੀਮਤ ਆਪੇ ਪਾਏ
1: ਹਰ ਬਿਨ ਦੂਜਾ ਨਾਹੀ ਕੋਏ ਸਰਬ ਨਿਰੰਤਰ ਏਕੋ ਸੋਏ
0: ਪੋਤ ਪੋਤ ਰਵਿਆ ਰੂਪ ਰੰਗ ਪੈ ਪ੍ਰਗਾ ਸਾਧ ਕੈ ਸੰਗ
1: ਰਚ ਰਚਨਾ ਆਪਣੀ ਕਲ ਧਾਰੀ ਅਨਕ ਬਾਰ ਨਾਨਕ ਬਲਿਹਾਰੀ
0: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਅਠਾਰਾਂ ਸਲੋਕ
1: ਸਾਥ ਨ ਚਾਲੈ ਬਿਨ ਭਜਨ ਵਿਖਿਆ ਸਗਲੀ ਛਾਰ ਹਰ ਹਰ ਨਾਮ ਕਮਾਵ ਨਾ ਨਾਨਕ ਇਹੋ ਧਨਸਾਰ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
0: ਸੰਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ
1: ਅਵਰੋ ਪਾਸਾ ਮੀਤ ਵਿਸਾਰੋ ਚਰਨ ਕਮਲ ਰਿਦ ਮੈਂ ਉਰਧਾਰ ਹੋ
0: ਕਰਨ ਕਰਨ ਸੋ ਪ੍ਰਭ ਸਮਰੱਥ ਦ੍ਰਿੜ ਕਰ ਗਹੋ ਨਾਮ ਹਰ ਰਥ
1: ਇਹੋ ਧਨ ਸੰਚੋ ਹੋਵੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ
0: ਏਕ ਆਸ ਰਾਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ
1: ਜਿਸ ਧਨ ਕੋ ਚਾਰ ਕੁੰਟ ਉਠਤਾ ਵੈ ਸੋ ਧਨ ਹਰ ਸੇਵਾ ਤੇ ਪਾਵ ਹੈ
0: ਜਿਸ ਕੋ ਨਿਤ ਬਾਛੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ
1: ਜੇ ਸੋਭਾ ਕੋ ਕਰਹਿ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਨੀ
0: ਅਨਕੋ ਪਾਵੀ ਰੋਗ ਨ ਜਾਏ ਰੋਗ ਮਿਟੇ ਹਰ ਔਖ ਦਲਾਏ
1: ਸਰਬ ਨਿਧਾਨ ਮਹਿ ਹਰ ਨਾਮ ਨਿਧਾਨ ਜਪ ਨਾਨਕ ਦਰ ਗੈ ਪ੍ਰਵਾਨ
0: ਮਨ ਪ੍ਰਬੋਧੋ ਹਰ ਕੈ ਨਾਏ ਦਰਦ ਸਤਾਵਤ ਆਵੈ ਠਾਏ
1: ਤਾਕੋ ਬਿਘਨ ਨ ਲਾਗੈ ਕੋਏ ਜਾ ਕੈ ਹਿਰਦੈ ਬਸੈ ਹਰ ਸੋਏ
0: ਕਲ ਤਾਤੀ ਠੰਡਾ ਹਰ ਨਾਓ ਸਿਮਰ ਸਿਮਰ ਸਦਾ ਸੁਖ ਪਾਓ
1: ਭਉ ਬਿਨ ਸਹਿ ਪੂਰਨ ਹੋਏ ਆਸ ਭਗਤ ਭਾਏ ਆਤਮ ਪ੍ਰਗਾਸ
0: ਸਿਤ ਕਰ ਜਾਏ ਬਸੈ ਅਬਨਾਸੀ ਕਹੋ ਨਾਨਕ ਕਾਟੀ ਜਮਫਾਸੀ
1: ਤਤ ਵਿਚਾਰ ਕਹਿ ਜਨ ਸਾਚਾ ਜਨਮ ਮਰੈ ਸੋ ਕਾਚੋ ਕਾਚਾ
0: ਆਵਾ ਗੁਣ ਮਿਟੇ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ
1: ਇਉ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਨ ਆਧਾਰ
0: ਅਨਕ ਪਾਵਨ ਛੂਟਨ ਹਾਰੇ ਸਿਮਰ ਸਾਸਤ ਵੇਦ ਵਿਚਾਰੇ
1: ਹਰ ਕੀ ਭਗਤ ਕਰੂ ਮਨ ਲਾਏ ਮਨ ਬੰਛਤ ਨਾਨਕ ਫਲ ਪਾਏ
0: ਸੰਗ ਨਾ ਚਾਲਸ ਤੇਰੇ ਧਨਾ ਤੂੰ ਕਿਆ ਲਪਟਾਵੈ ਮੂਰਖ ਮਨਾ
1: ਸੁਤ ਮੀਤ ਕੁਟਾਂਬਰ ਬਨ ਤੈਨ ਤੇ ਕਹੋ ਤੁਮ ਕਵਨ ਸਨਾਥਾ
0: ਰਾਜ ਰੰਗ ਮਾਇਆ ਵਿਸਥਾਰ ਇਨ ਤੇ ਕਹੋ ਕਵਨ ਛੁਟਕਾਰ
1: ਅਸ ਹਸਤੀ ਰਥ ਸਵਾਰੀ ਝੂਠਾ ਡੰਫ ਝੂਠ ਪਾ ਸਾਰੀ
0: ਜਿਨ ਦੀਏ ਤਿਸ ਪੁਜੇ ਨਾ ਬਿਗਾਨਾ ਨਾਮ ਵਿਸਾਰ ਨਾਨਕ ਪਛਤਾਨਾ
1: ਗੁਰ ਕੀ ਮਾਤੋਂ ਲਿਹੇ ਇਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ
0: ਹਰ ਕੀ ਪਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ
1: ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਹੇ
0: ਆਪ ਜਪੋ ਅਵਰੈ ਨਾਮ ਜਪਾਵੋ ਸੁਨਤ ਕਹਿਤ ਰਹਿਤ ਗਤ ਪਾਓ
1: ਸਾਰ ਭੂਤ ਸਤ ਹਰ ਕੋ ਨਾਓ ਸਹਿਜ ਸੁਭਾਏ ਨਾਨਕ ਗੁਣ ਗਾਓ
0: ਗੁਣ ਗਾਵਤ ਤ੍ਰਿ ਉਤਰ ਸਮੈਲ ਬਿਨ ਸਚਾਏ ਹੋ ਮੈਂ ਵਿਖ ਫੈਲ
1: ਹੋਏ ਅਚਿੰਤ ਬਸੈ ਸੁਖ ਨਾਲ ਸਾਸ ਗਰਾ ਸਰ ਨਾਮ ਸੰਭਾਲ
0: ਛਾੜ ਸਿਆਨ ਸਗਲੀ ਮਨਾ ਸਾਧ ਸੰਗ ਪਾਵੈ ਸਚਤਨਾ
1: ਹਰ ਪੂੰਜੀ ਸੰਚ ਕਰੋ ਵਿਵਹਾਰ ਇਹਾਂ ਸੁਖ ਦਰ ਗੈ ਜੈਕਾਰ
0: ਸਰਮ ਨਿਰੰਤਰ ਏਕੋ ਦੇਖ ਕਹੋ ਨਾਨਕ ਜਾ ਕੈ ਮਸਤ ਕਲੇਖ
1: ਏਕੋ ਜਾਪੇ ਕੋ ਸਾ ਲਾਹੇ ਏਕ ਸਿਮਰ ਏਕੋ ਮਨ ਆਹੇ
0: ਏਕ ਸਕੇ ਗੁਣ ਗਾਓ ਅਨੰਤ ਮੰਤਨ ਜਾਪ ਏਕ ਭਗਵੰਤ
1: ਏਕੋ ਏਕ ਏਕ ਹਰ ਆਪ ਪੂਰਨ ਪੂਰਹਿ ਓ ਪ੍ਰਭ ਆਪ
0: ਅਨਕ ਵਿਸਥਾਰ ਏਕ ਤੇ ਭੈ ਏਕ ਅਰਾਧ ਪਰਾਛਤ ਗਏ
1: ਮਨ ਤਨ ਅੰਤਰ ਏਕ ਪ੍ਰਭ ਰਾਤਾ ਗੁਰ ਪ੍ਰਸਾਦ ਨਾਨਕ ਇਕ ਜਾਤਾ
0: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਉੱਨੀ ਸਲੋਕ
1: ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
0: ਜਾਚਕ ਜਨ ਜਾਚੈ ਪ੍ਰਭ ਦਾਨ ਕਰ ਕਿਰਪਾ ਦੇਵੋ ਹਰ ਨਾਮ
1: ਸਾਧ ਜਨਾ ਕੀ ਮੰਗੋ ਧੂਰ ਪਾਰ ਬ੍ਰਹਮ ਮੇਰੀ ਸ਼ਰਧਾ ਪੂਰ
0: ਸਦਾ ਸਦਾ ਪ੍ਰਭ ਕੀ ਗੁਣ ਗਾਓ ਸਾਸ ਸਾਸ ਪ੍ਰਭ ਤੁਮੇ ਤੇ ਆਓ
1: ਚਰਨ ਕਮਲ ਸਿਉ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤਨੀਤ
0: ਏਕੋਟ ਏਕੋ ਆਧਾਰ ਨਾਨਕ ਮੰਗੈ ਨਾ ਪ੍ਰਭ ਸਾਰ
1: ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ ਹਰ ਰਸ ਪਾਵੈ ਬਿਰਲਾ ਕੋਏ
0: ਜਿਨ ਚਖਿਆ ਸੇ ਜਨ ਤ੍ਰਿਪਤਾ ਨੇ ਪੂਰਨ ਪੁਰਖ ਨਹੀਂ ਡੋਲਾ ਨੇ
1: ਸੋ ਭਰ ਭਰੇ ਪ੍ਰੇਮ ਰਸ ਰੰਗ ਉਪਜੈ ਚਾਓ ਸਾਧ ਕੈ ਸੰਗ
0: ਪਰੈ ਸਰਨ ਆਨ ਸਭ ਤਿਆਗ ਅੰਤਰ ਪ੍ਰਗਾਸ ਅੰਧ ਨਿਰਲਾਗ
1: ਵਡਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮਰ ਤੇ ਸੁਖ ਹੋਏ
0: ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ
1: ਜਨ ਕੋ ਪ੍ਰਭ ਹੋਏ ਉਹ ਦਇਆਲ ਸੇਵਕ ਕੀਨੋ ਸਦਾ ਨਿਹਾਲ
0: ਬੰਧਨ ਕਾਟ ਮੁਕਤ ਜਨ ਭਇਆ ਜਨਮ ਮਰਨ ਦੁਖ ਪਰਮ ਗਇਆ
1: ਪਿਛ ਪੁੰਨੀ ਸਰਦਾਸਾ ਪੂਰੀ ਰਵ ਰਹਿਆ ਸਤਸੰਗ ਹਜੂਰੀ
0: ਇਸ ਕਾ ਸਾ ਤਿਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ
1: ਸੋ ਕਿਉਂ ਬਿਸਰੈ ਜੇ ਘਾਲ ਨ ਭਾਨੈ ਸੋ ਕਿਉਂ ਬਿਸਰੈ ਜੇ ਕੀ ਆ ਜਾਣੈ
0: ਸੋ ਕਿਉਂ ਬਿਸਰੈ ਜਿਨ ਸਭ ਕੁਛ ਦੀਆ ਸੋ ਕਿਉਂ ਬਿਸਰੈ ਜੇ ਜੀਵਨ ਜੀਆ
1: ਸੋ ਕਿਉਂ ਬਿਸਰੈ ਜੇ ਅਗਨ ਮਹਿ ਰਾਖੈ ਗੁਰਪ੍ਰਸਾਦ ਕੋ ਬਿਰਲਾ ਲਾਖੈ
0: ਸੋ ਕਿਉਂ ਬਿਸਰੈ ਜੇ ਬਿਖਤੇ ਕਾਢੈ ਜਨਮ ਜਨਮ ਕਾ ਟੂਟਾ ਗਾਢੈ
1: ਗੁਰਪੂ ਰਹਿਤਾ ਤੇ ਹੈ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ
0: ਸਾਜਨ ਸੰਤ ਕਰੋ ਹੁਕਾਮ ਆਨ ਤਿਆਗ ਜਪੋ ਹਰ ਨਾਮ
1: ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰਹਿ ਨਾਮ ਜਪਾਵੋ
0: ਪਾਏ ਤਰੀਏ ਸੰਸਾਰ ਬਿਨ ਭਗਤੀ ਤਨ ਹੋਸੀ ਚਾਰ
1: ਸਰਬ ਕਲਿਆਣ ਸੂਖ ਨਿਧ ਨਾਮ ਬੂਟ ਜਾਤ ਪਾਏ ਵਿਸਰਾਮ
0: ਸਗਲ ਦੁਖ ਕਾ ਹੋ ਤਨਾਸ ਨਾਨਕ ਨਾਮ ਜਪੋ ਗੁਣਤਾਸ
1: ਉਪਜੀ ਪ੍ਰੀਤ ਪ੍ਰੇਮ ਰਸ ਚਾਓ ਮਨ ਤਨ ਅੰਤਰ ਇਹੀ सुहाओ
0: नेत्र उपेक्त रसक होए मन बिकसै साधु चरण तो
1: भक्त जना कै मन तन रंग बिरला को पावे संग
0: एक बस्ती जे कर मया गुर प्रसाद नाम जप लया
1: ताकी उपमा कही न जाए नानक रहया सर्ब समाए
0: रब क्षण दीन दयाल भगत वछल सदा कृपाल
1: नाथ नाथ गोविंद गोपाल सर्व कटा करत प्रतपाल
0: आद पुरख कारण करतार भगत जना के प्राण आधार
1: जो जो जपै सो होए पुनीत भक्त पाए लावे मन ही
0: हम निर्गुण यार नीच अजान नानक तुमरी शरण पुरख भगवान
1: सर्व कुंठ मुक्त मोख पाए एक निमख हर के गुण गाए
0: अनक राज भोग वडे आई हर के नाम की कथा मन भाई
1: बहु भोजन कापर संगीत रसना जपती हर हर नीत
0: पली सुकरनी शोभा धनवंत हृदय बसे पूर्ण गुरु मंत
1: सार संग प्राप्त देहो निवास सर्व सुख नानक प्रगास
0: सुख मनि सुख अमृत प्रभ नाम भगजना कै मन विश्राम अठवी श्लोक
1: सरगुण निर्गुण निरंकार सुन समाधि आप अपन किया नानका आपे ही फिर जाप सत नाम श्री वाहे गुरु अष्टपदी
0: जब अकार कृष्णा दृष्टि तापा पुण तब कहते होता
1: जब तारी आपन सुन समाद तब बैर विरोध के संग कमात
0: जब इसका वरन चिहिना जापत तब हर सो को किसे व्याप्त
1: जब आपन आपा पार ब्रह्म तम हो कहां किस होवत परम
0: आपन खेलिया वर्ती जा नानक करने हार न दूजा
1: जब होवत प्रा केवल तानी तब बंद मुक्त कहो किसको गानी
0: जब एक हर गम अपार तब नरक सुरक को कौन अवतार
1: जब निर्गुण प्राव सहज सुभाए तब शिव शक्त कहो हो कित ठाए
0: जब आपे आप अपनी जोत धरे तब कौन निडर कौन कत डरे
1: आपन चले तब करने हार नानक ठाकुर अगम पार
0: अविनाशी सुख अपने आसन तय जन्म मरण को कहा विनाशन
1: जब पूर्ण करता प्रभ सोए तब जम की त्रास कहो किस होए
0: जब अवगत अगोचर प्रभ एका तब चित्र गुप्त किस पूछत लेखा
1: जब नाथ नरंजन अगोचर गादे तब कौन छुटे कौन बंधन बाधे
0: आपन आप ही अचर जा नानक आपन रूप आप ही उपर जा
1: जह निर्मल पुरख पुरख पत होता तह बिन मैल कहो क्या तूता
0: जह निरंजन निरंकार निर्वाण तह कौन को मान कौन अभिमान
1: जह स्वरूप केवल जगदीश तह छल छिद्र लागत कहो कीस
0: जह जो स्वरूपी ज्योत संग समावे तह किसै भू कौन तृप्तावे
1: कर्ण करावन करने हार नानक करते का नाहि सुमार
0: जापनी सुवा आपन संग बनाई तब कौन माए बा मित्र सुत भाई
1: जह सर्व कला आपे परवीन तह वेद कतेव कहां को चीन
0: जब आपने आप उतारे तो सगन अपसगन कहां बिचारे
1: जह आपन ऊंच आपन आप नीरा तह कौन ठाकुर कौन कही है चीरा
0: बिस्मन बिस्म रहे बिस्माद नानक अपनी गज जानो आप
1: जह अछल अछेद अपेद समाया ऊहा किसै व्याप्त माया
0: आपस को आपे आदेश तिहु गुण का नाही प्रवेश
1: जह एक है एक एक भगवंता तह कौन अचिंत किस लागे चिंता
0: जह आपन आपा पतियारा तह कौन कथे कौन सुनने हारा
1: बहु बेअंत ऊंच ते ऊंचा नानक आपस को आप है पहुंचा
0: जह आप रचियो पर पंच आकार तिहु गुण में कीनो विस्तार
1: पाप पुन तह पई कहावत को नरक को स्वर्ग बंचावत
0: आल जाल माया जंजाल हो मैं मोह परम पै पार
1: दुख सुख मान अपमान अनक प्रकार कियो बखिया
0: अपन खेल आप कर देखै खेल संकोच है तो नानक एक है
1: जह अवगत भक्त है आप जह पसरै पासार संत प्रताप
0: तुहु पाक आपै धनी उनकी शोभा उन्हों बनी
1: आप है कौत कर आनंद चोज आप है रस भोगन निर्जोग
0: जिस भावे तुस अपन ना लावे जिस भावे तुस खेल खिलावे
1: बेशुमार अथा अगंत अतुलै ज्यों बुलावो त्यों नानक दास बोलै
0: सुख मनि सुख अमृत पब नाम भगत जना कै मन विश्राम अठ इक्की श्लोक
1: जी जंत के ठाकुरा आपे वर्तन हार नानक एको पसरिया दूजा कह दृष्टार सत नाम श्री वाहे गुरु अष्टपदी
0: आप कथे आप सुनने हार आपे एक आप विस्तार
1: जा तिस भावे ता सृष्टो पाए अपने भाणे लय समाए
0: तुम ते पिन्ने किछ होए आपन सूत सब जगत परोए
1: जाको प्रभ जियो आप बुझाए सच नाम सोई जन पाए
0: सो समदर्शी तत् का बेता नानक सगल सिष्ट का जेता
1: जी जंत्र सबता कै हाथ दीन दयाल अनाथ को नाथ
0: जिस राख है तिस कोई न मारे सो मुआ जिस मनो बिसारे
1: तिस्ता जबर कहां को जाए सब सरे एक निरंजन राए
0: जी की जुग जा कै सुभात अंतर बाहर जानो साथ
1: गुण निदान बे अंत पार नानक दास दा बलिहार
0: पूरन पूर रह दयाल सब ऊपर होवत कृपाल
1: अपने करतब जाने आप अंतर जामी रहो ब्याप
0: तत्पाले जीअन बो पात जो जो रचियो सुत सहत्यार
1: जिस पावे तिस लय मिलाए भक्त करे हर के गुण गाए
0: मन अंतर विश्वास कर मानिया करन हार नानक इक जानिया
1: जान लागा हर इक नाए तिसकी आसन बिरथी जाए
0: सेवो को सेवा बने आए हुक्म बूझ परम पद पाए
1: इसते ऊपर नहीं विचार जाके मन बसिया निरंकार
0: बंधन तोर पै निर्वैर अंधिन पूजे गुर के पैर
1: यह लोक सुखी पर लोक सुहेले नानक हर प्रभ आपे मेले
0: साध संग मिल करो आनंद गुण गावो परमानंद आनंद।
1: राम नाम तत करो विचार, दुर्लभ देह का करो उदार।
0: अमृत वचन हर की गुण गाओ, प्रांत नुन का हे सुआओ।
1: आठ पहर प्रापी खुह नीरा, मिटे अज्ञान बिन सहंदीरा।
0: सुन उपदेश हृदय बसावो, मन इच्छा नानक फल पावो।
1: हलत पलत दोय लिहो सवार, राम नाम अंतर उरतार।
0: पूरे गुर की पूरी दिखिया, जिसमन बसै ते साच परीखिया।
1: मन ता नाम जपो लिव लाए, दुख दर्द मन ते पौ जाए।
0: सच व्यापार करो व्यापारी, दरगह निभै खेप तुम्हारी।
1: टीका टीक रखो मन माही, नानक बहर न आवे जाहे।
0: इसते दूर कहा को जाए, उबरे रख न हार ते आए।
1: निर्भउ जपै सगल भउ मिटै, प्रभु कृपा ते प्राणी छुटै।
0: जिस प्रभु राखै तिस नाहि दुख, नाम जपत मन होवत सुख।
1: चिंता जाए मिटै अहंकार, तिस जन को कोई न पहुंचन हार।
0: सिर उपर ठाडा गुरसूरा, नानक ता कै कारज पूरा।
1: मत पूरी अमृत जाकी दृष्ट, दर्शन पेख तु उदरत श्रिष्ट।
0: चरण कमल जाके अनूप, सफल दर्शन सुंदर हर रूप।
1: धन सेवा सेवक परवान, अंतर जामी पुरख प्रधान।
0: जिस मन बसे सोत निहाल, ताके निकट न आवत काल।
1: अमर भय अमरा पद पाया, साध संग नानक हर ध्याया।
0: सुख मनी सुख अमृत पव नाम, भलजना कै मन विश्राम। अठ बाई श्लोक।
1: ज्ञान अंजन गुरदिया, अज्ञान अंधेर विनाश। हर कृपा ते संत भेटिया, नानक मन परगास। सत नाम श्री वाहिगुरु अष्टपदी।
0: संत संग अंतर प्रभ डीठा, नाम प्रभु काला का मीठा।
1: सगल समिग्री एक स्कट माहे, अनक रंग नाना दृष्टा हे।
0: नौनद अमृत पव का नाम, देही में इसका विश्राम।
1: सुन समाध अनहत नाद, कह न जाई अचार्य विस्माद।
0: इन देखिया जिसे आप दिखाए, नानक तिसन सो जी पाए।
1: सो अंतर सो बाहर अनंत, घट घट व्याप रहे आप भगवंत।
0: करण माहे आकाश पयाल, सर्वलोक पूर्ण प्रतपाल।
1: बंतन पर्वत है पार ब्रह्म, जैसी आज्ञा तैसा कर्म।
0: पौन पानी बैसंतर माहे, चार कुंड दै दिसै समाहे।
1: जिसते भिन्न नहीं कोठाओ, गुर प्रसाद नानक सुख पाओ।
0: वेद प्राण सिमरत मैं देख, ससियर सूर नखत्र मैं एक।
1: वाणी प्रभु की सब को बोलै, आप अडूल न कबहू डूलै।
0: सर्व करा कर खेलै खेल, मोल न पाइए गुणे अमोल।
1: सर्व जोत मह जाकी जोत, धार हे ओ स्वामी ओत पोत।
0: गुर प्रसाद ब्रह्म का नाश, नानक तिन मैं एहो विसास।
1: संत जना का पीखन सा ब्रह्म, संत जना कै हृदय सब धर्म।
0: संत जना सुने सो बचन, सर्व व्यापी राम संग रचन।
1: जिन जाता तिसकी एह रहत, सत बचन साधु सब कहत।
0: जो जो होए सो इश्क माने, करन करावन हर प्रभ जाने।
1: अंतर बसे बाहर पी ओही, नानक दर्शन देख सा मोही।
0: आप सत किया सब सत, तिस प्रगटे सगली उत्पत।
1: तिस पावे ता करे विस्थार, तिस पावे ता एकंकार।
0: अनक कला लखी न जाए, जिस पावे तिस लय मिलाए।
1: कवन लिखत कवन कहिए दूर, आपे आप आप भरपूर।
0: अंतरगा जिस आप जनाए, नानक तिस चन आप बुझाए।
1: सर्व भूत आवरतारा, सर्व नैन आपे खनहारा।
0: सगल समगरी जाका तना, आपन जस आप ही सुना।
1: आवन जाने खेल बनाया, आज्ञाकारी कीनी माया।
0: सबके मदल पत्तो रह, जो कुछ कहना सो आपे कह।
1: आग्या आवे आग्या जाए, नानक जा पावे ता लय समाए।
0: इसते होए सुनाही बुरा, उरे कहो किने कुछ करा।
1: आप ला कर तू ततनी की, आपे जाने अपने जी की।
0: आप साज तारी सब साज, ओत पोत आपन संग्राज।
1: ताकि गत मित कही न जाए, दूसर होए ता सो जी पाए।
0: इसका किया सब परवान, गुर प्रसाद नानक हो जान।
1: जो जाने ते सदा सुख होए, आप मिलाए लय प्रभ सोए।
0: ओ धनवंत कुलवंत पतवंत, जीवन मुक्त जिस हृदय भगवान।
1: धन धन धन जन आया, जिस प्रसाद सब जगत राया।
0: जानावन कहे सुआओ, जन कह संचित आवे नाओ।
1: आप मुक्त मुक्त करे संसार, नानक तिस जन को सदा नमस्कार।
0: सुख मनी सुख अमृत पव नाम, भगत जना के मन विश्राम। अठ तेई श्लोक।
1: पूरा प्रभ आराध्या, पूरा जाका नाओ। नानक पूरा पाया, पूरे के गुण गाओ। सत नाम श्री वाहिगुरु अष्टपदी।
0: पूरे गुरु का सुन उपदेश, पार ब्रह्म निकट कर पे।
1: सास सास सिमरो गोबिंद, मन अंतर की उतरे चिंद।
0: आस नित्या गो तरंग, संत जना की दूर मन मंग।
1: आप छोड़ बेनती करो, साध संग आगन सागर तरहो।
0: हर तन के भर लिहो भंडार, नानक गुरु पूरे नमस्कार।
1: खेम कुशल सहज आनंद, साध संग भज परमानंद।
0: नरक निवार उद्धारो जियो, गुण गोविंद अमृत रस पियो।
1: चित चित वो नारायण, एक एक रूप जाके रंग अनेक।
0: गोपाल दमोदर दीन दयाल, दुख भंजन पूरन कृपाल।
1: सिमर सिमर नाम बारंबार, नानक जी का यह आधार।
0: उत्तम श्लोक साध के बचन, अमोलीक लाल यह रत्न।
1: संत कमावत हो तो उधार, आप तरह लोक कह निस्तार।
0: सफल जीवन सफलता का संग, जाके मन लागा हर रंग।
1: जय जय शब्द अनाहद वाजै, सुन सुन आनंद करे प्रभु गाजै।
0: प्रगटे गोपाल महत के माथे, नानक उतरे तिन कै साथे।
1: शरण जोग सुन शरणी आए, कर कृपा प्रभु आप मिलाए।
0: मिट गए बैर पै सबरेन, अमृत नाम साध संग लैन।
1: सो प्रसन्न पै गुरदेव, पूर्ण हुई सेवक की सेव।
0: आल जंजाल विकार ते रहते, राम नाम सुरस न कहते।
1: कर प्रसाद दया प्रवतारी, नानक ने भी खेप हमारी।
0: प्रभु की उस्तत करो संत मीत, सावधान एकागर चीत।
1: सुखमनी सहज गोविंद गुण नाम, जिस मन बसै सो होत निदान।
0: सर्व इच्छा ताकि पूर्ण होए, प्रदान पुर ਪੁਰਖ ਪ੍ਰਗਟ ਸਭ ਲੋਏ
1: ਸਭ ਤੇ ਉੱਚ ਪਾਏ ਅਸਥਾਨ ਬਹਰ ਨ ਹੋਵੇ ਆਵਨ ਜਾਨ
0: ਹਰ ਦਿਨ ਖਾਟ ਚਲੇ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ
1: ਖੇਮ ਸ਼ਾਂਤਰੇ ਦਨਵ ਨਿਧ ਬੁੱਧ ਗਿਆਨ ਸਰਬ ਤਹਿ ਸਿੱਧ
0: ਵਿਦਿਆ ਤਪ ਜੋਗ ਪਵ ਧਿਆਨ ਗਿਆਨ ਸ਼ੇਸ਼ਟ ਉੱਤਮ ਇਸਨਾਨ
1: ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮਧ ਸਗਲ ਤੇ ਉਦਾਸ
0: ਸੁੰਦਰ ਚਤੁਰ ਤਤ ਕਾ ਬੀਤਾ ਸਮਦਰਸੀ ਏਕ ਦ੍ਰਿਸ਼ਟੀ
1: ਇਹ ਫਲ ਤਿਸ ਜਨ ਕੈ ਮੁਖ ਭਾਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ
0: ਇਹੋ ਨਿਧਾਨ ਜਪੈ ਮਨ ਕੋਏ ਸਭ ਜੁਗ ਮਹਿਤਾ ਕੀ ਗਤ ਹੋਏ
1: ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸ਼ਾਸਤਰ ਵੇਦ ਬਖਾਣੀ
0: ਸਗਲ ਮਤਾਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਵਿਸਰਾਮ
1: ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਨ ਤੇ ਛੁਟੈ
0: ਜਾ ਕੈ ਮਸਤਕ ਕ੍ਰਮ ਪ੍ਰਪਾਏ ਸਾਧ ਸਰਣ ਨਾਨਕ ਤੇ ਆਏ
1: ਜਿਸ ਮਨ ਬਸੈ ਸੁਨੈ ਲਾਏ ਪ੍ਰੀ ਤਿਸ ਜਨ ਆਵੈ ਹਰ ਪ੍ਰਵਚੀਤ
0: ਮਰਨਤਾ ਕਾ ਦੁਖ ਨਿਵਾਰੈ ਦੁਲਭ ਦੇ ਤਤਕਾਲ ਉਧਾਰੈ
1: ਨਿਰਮਲ ਸੋਭਾ ਅਮਰਤਾ ਕੀ ਬਾਣੀ ਏਕ ਨਾਮ ਮਨ ਮਾਹੇ ਸਮਾਨੀ
0: ਦੁਖ ਰੋਗ ਬਿਨ ਸੇ ਬੈ ਪਰਮ ਸਾਧ ਨਾਮ ਨਿਰਮਲਤਾ ਕੇ ਕਰਮ
1: ਸਭ ਤੇ ਉੱਚਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖ ਮਨੀ ਸਭ ਤੇ ਉੱਚਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖ ਮਨੀ ਸੁਖ ਮਨੀ ਸੁਖ ਅਮਰਤ ਪ੍ਰਭ ਨਾਮ ਭਤ ਜਨਾ ਕੈ ਮਨ ਵਿਸਰਾਮ ਅੱਠ ਚੌਵੀ

0: ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧੱਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਦਾ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਹੈ। ਸਭ ਤਰ੍ਹਾਂ ਕਰਕੇ ਮਿਹਰ ਕਰਨੀ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ ਡੋਟ ਕਾਮ ਡੋਟ

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ।
1: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ।
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ,
2: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: हाय, मैं हूं कपिल शर्मा और आप सुन रहे हैं रेडियो हांजी 1674 AM। और ये जिनको जिन्होंने रेडियो ये खोला है वो मेरे दोस्त हैं, बड़े अच्छे लोग हैं, बड़े अच्छे अच्छे गाने चलाएंगे। एक्चुअली मैं आपको बता दूं कि ये जो भी चलाएंगे बहुत अच्छा चलाएंगे और आपको बहुत मज़ा आएगा। सुनते रहिए रेडियो हांजी 1674 AM। थैंक यू।

0: ਅਕਸ਼ਰਾ ਜੂਲਰਸ ਵੱਲ ਲੈ ਲੋ ਉਹ ਜੋ ਹੁਕਮ ਮੇਰੀ ਸਰਕਾਰ ਉਹ ਆ ਕਿਧਰ ਹੈਰੀ ਸਪਾਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ ਆਹ ਈਸਟ ਰਿਵਰ ਸੈਂਡਵਿਚ ਵੀ ਤੁਹਾਡੀ ਸੇਵਾ ਵਿੱਚ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: Hi, this is Salman Khan and you're listening to Radio Hanji. Hi, this is Salman Khan and you're listening to Radio Hanji.

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਚੱਲਦੇ ਹੁਣ ਸਾਡੇ ਆ ਸਪੀਕਰਾਂ ਤੇ ਉੱਚੀ ਉੱਚੀ ਬੋਲੋ ਹੁਣ ਸਾਡੇ ਆ ਰੇਡੀਓਆਂ ਤੇ ਉੱਚੀ ਉੱਚੀ ਬੋਲੋ ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਨੂੰ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਤੁਹਾਡੇ ਤੱਕ ਪਹੁੰਚਾਏ ਨੇ।

0: ਜੀ ਤੁਹਾਡੀ ਨਜ਼ਰ ਹੈ ਭੋਲਾ
1: ਓਏ ਭੋਲੇ ਓਏ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਗੀਤ MP3 ਤੇ ਜਗਜੀਤ ਸੰਧੂ ਫਿਲਮਸ ਲੈ ਆਏ ਨੇ ਹਾਸੇ ਮਸਤੀ ਤੇ ਇਮੋਸ਼ਨ ਨਾਲ ਭਰਪੂਰ ਫਿਲਮ
2: ਭੋਲੇ ਨੇ ਕਸੂਤੇ ਫਸਾਤੇ
1: ਓਏ ਭੋਲੇ ਓਏ 2 ਕਾਮੇਡੀ ਡਰਾਮਾ ਤੇ ਐਂਟਰਟੇਨਮੈਂਟ ਦਾ ਪੂਰਾ ਤੜਕਾ 12 ਜੂਨ ਨੂੰ ਪੂਰੀ ਫੈਮਿਲੀ ਦੇ ਨਾਲ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦੇਖਣਾ ਨਾ ਭੁੱਲਿਓ ਓਏ ਭੋਲੇ ਓਏ 2